ਸਾਧ ਸੰਗਤ ਜੀਓ, ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਮਨਿੰਦਰ ਸਿੰਘ ਸ੍ਰੀਨਗਰ ਵਾਲਿਆਂ ਦੀ ਆਵਾਜ਼ ਵਿੱਚ ਇਸ ਕੈਸਟ ਦਾ ਪਹਿਲਾ ਭਾਗ ਆਪ ਸੁਣ ਚੁੱਕੇ ਹੋ। ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ, ਲੰਮੀਆਂ ਵਾਟਾਂ ਦੇ ਪਹਾੜ ਵਰਗੇ ਰਸਤੇ ਨੂੰ ਤੈਅ ਕੀਤਾ ਗੁਰੂ ਪਾਤਸ਼ਾਹ ਦੇ ਦੋ ਛੋਟੇ ਲਾਲਾਂ ਨੇ। ਅਤੇ ਇਸ ਕੈਸਟ ਵਿੱਚ ਜਿਸ ਦਾ ਨਾਂ ਹੈ ਚਮਕੌਰ ਗੜੀ ਦੀਆਂ ਕੰਧਾਂ, ਬਿਆਨ ਕੀਤਾ ਜਾ ਰਿਹਾ ਹੈ ਕਿ ਦਸ਼ਮੇਸ਼ ਪਿਤਾ ਆਪਣੇ ਦੋ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਅਤੇ ਕੁਝ ਸਿੰਘਾਂ ਸਮੇਤ ਚਮਕੌਰ ਦੀ ਕੱਚੀ ਗੜੀ ਦੇ ਅੰਦਰ ਘਿਰੇ ਹੋਏ ਹਨ। ਬਾਹਰ ਬੇਸ਼ੁਮਾਰ ਮੁਗਲ ਫੌਜਾਂ ਨੇ ਘੇਰਾ ਕੱਤਿਆ ਹੋਇਆ ਹੈ। ਕਿਸ ਤਰ੍ਹਾਂ ਗੁਰੂ ਸਾਹਿਬ ਆਪਣੇ ਲਾਲਾਂ ਨੂੰ ਵਾਰੀ ਵਾਰੀ ਕੁਰਬਾਨੀ ਦੀ ਲਾੜੀ ਵਿਆਉਣ ਵਾਸਤੇ ਭੇਜ ਰਹੇ ਹਨ।

ਇਸ ਤਰ੍ਹਾਂ ਕੁਝ ਸਿੰਘਾਂ ਅਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਬਾਅਦ ਚਮਕੌਰ ਗੜੀ ਵਿੱਚ ਬਾਕੀ ਬਚੇ ਸਿੰਘਾਂ ਨੇ ਵੱਡੀ ਗੰਭੀਰਤਾ ਨਾਲ ਮਹਿਸੂਸ ਕੀਤਾ ਕਿ ਜੇ ਹੁਣ ਅਸੀਂ ਵਾਲੀਏ ਪੰਥ ਨੂੰ ਇਹ ਜਗ੍ਹਾ ਛੱਡਣ ਵਾਸਤੇ ਨਾ ਆਖਿਆ ਤਾਂ ਪੰਥ ਨੂੰ ਐਡੀ ਵੱਡੀ ਹਾਨੀ ਹੋਵੇਗੀ ਕਿ ਜਿਸ ਦੀ ਪੂਰਤੀ ਮੁੜ ਕਦੇ ਨਹੀਂ ਹੋ ਸਕਦੀ। ਸਿੰਘਾਂ ਨੇ ਪਾਤਸ਼ਾਹ ਨੂੰ ਗੜੀ ਛੱਡਣ ਲਈ ਬੇਨਤੀ ਕੀਤੀ, ਪਰ ਸਤਿਗੁਰੂ ਬੜੇ ਰੋਹ ਚ ਆ ਕੇ ਕਹਿਣ ਲੱਗੇ ਕਿ ਮੈਂ ਆਪਣੇ ਪੁੱਤਰਾਂ ਤੋਂ ਵੀ ਵੱਧ ਪਿਆਰੇ ਸਿੰਘਾਂ ਨੂੰ ਮੌਤ ਦੇ ਮੂੰਹ ਚ ਧਕੇਲ ਕੇ ਆਪਣਾ ਆਪ ਬਚਾ ਲਵਾਂ। ਗੁਰੂ ਸਾਹਿਬ ਦੀ ਇਹ ਜ਼ਿੱਦ ਵੇਖ ਕੇ ਪੰਜਾਂ ਸਿੰਘਾਂ ਨੇ ਗੁਰੂ ਨੂੰ ਗੜੀ ਛੱਡਣ ਦਾ ਹੁਕਮ ਦਿੱਤਾ, ਜਿਸ ਨੂੰ ਸਿਰ ਮੱਥੇ ਪ੍ਰਵਾਨ ਕਰਕੇ ਗੁਰੂ ਪਾਤਸ਼ਾਹ ਰਾਤ ਦੇ ਹਨੇਰੇ ਵਿੱਚ ਤਾੜੀ ਵਜਾ ਕੇ ਜੰਗਲ ਵੱਲ ਨੂੰ ਨਿਕਲ ਗਏ ਅਤੇ ਇਸ ਵਿਛੋਹ ਵਿੱਚ ਚਮਕੌਰ ਦੀ ਗੜੀ ਇੰਜ ਵਾਜਾਂ ਮਾਰਦੀ ਰਹਿ ਗਈ।

ਗੁਰੂ ਸਾਹਿਬ ਦੇ ਦੋਵੇਂ ਲਾਲ ਜਦੋਂ ਯੁੱਧ ਦੇ ਮੈਦਾਨ ਵਿੱਚ ਲੜਦੇ ਲੜਦੇ ਸ਼ਹੀਦ ਹੋ ਗਏ ਤਾਂ ਭਾਈ ਦਇਆ ਸਿੰਘ ਨੇ ਸਤਿਗੁਰਾਂ ਦੇ ਹਜ਼ੂਰ ਪੁੱਜ ਕੇ ਬੇਨਤੀ ਕੀਤੀ, ਪਾਤਸ਼ਾਹ ਜੇ ਆਗਿਆ ਹੋਵੇ ਤਾਂ ਸਾਹਿਬਜ਼ਾਦਿਆਂ ਦੀ ਮ੍ਰਿਤਕ ਦੇਹ ਉੱਤੇ ਕਫਨ ਪਾਵਾਂ। ਤਾਂ ਹਜ਼ੂਰ ਬਹੁਤ ਗੰਭੀਰਤਾ ਨਾਲ ਇੰਜ ਬੋਲੇ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3874 ਅਤੇ ਫੈਕਸ ਨੰਬਰ ਏਰੀਆ ਕੋਡ 250-392-3875।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
4: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸੋਦਾਰ ਰਾਗ ਆਸਾ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋਦਾਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਬੈ ਸਰਬ ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੀਤੇ ਤੇਰੇ ਵਾਵਣਹਾਰੇ।

ਪਵਨ ਪਾਣੀ ਬਸੰਤ ਰੂੰਗਾ ਵੈ ਰਾਜਾ ਧਰਮ ਦੁਆਰੀ ਗਾਵਣ ਤੁਦਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੀ ਗਾਵਣ ਤੁਦਨੋ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੀ ਗਾਵਣ ਤੁਦਨੋ ਇੰਦਰ ਇੰਦਰਾਸਣ ਬੈਠੇ ਦੇਵ

ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਦ ਬਿਣ ਸਦੀਕ ਨੈ ਨਾ ਪਾਈਆ, ਕਰਮ ਮਿਲੈ ਨਾਹੀਂ ਠਾਕਰ ਹਾਈਆਂ।

ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ। ਹਰ ਜਨ ਕੇਵਡ ਭਾਗ ਵਡੇਰੇ, ਜਿਨ ਹਰ ਹਰ ਸ਼ਰਧਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸ ਨਾਮ ਨ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਤੁਰ ਮਸਤ

ਹੀ ਮਨ ਭਉ ਕਰਿਆ ਉਡੇ ਉੜਿਆ ਵੈਸੇ ਕੁਸਾ ਜਿਸ ਪਾਛੈ ਬਚਰੇ ਸ਼ਰਿਆ ਤਿੰਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਧਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲ ਬਲ ਸਦਬਲ ਜਾਈਐ ਤੇਰਾ ਅੰਤ ਨਾ ਪਾਰ ਵਰਿਆ।

ਸੋਈ ਹੋਂ ਪਾਈ ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸ ਨੋ ਕਿਰਪਾ ਕਰਹੇ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ।

ਜਿਸਨੋ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ।

ਚੁਣ ਚੁਣ ਸੁੱਤਰ ਹਮਾਰੇ ਮਾਰੀ ਐ ਆਪ ਹਾਥ ਦੈ ਮੁਝੇ ਉਭਰਿਆ ਮਰਨ ਕਾਲ ਕਾ ਤਰਾ ਉਸ ਨਿਵਰਿਆ।

ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੁਖ ਮਨੋ ਵਿਸਾਰੀ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚ

ਕਰ ਸਭਾਗੈ ਸਬਦ ਬਾਜੇ ਕਲਾ ਜਿਤ ਕਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟ ਕੁਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕਹਿ ਲਾਗੇ। ਕਹਿ ਨਾਨਕ ਤੈ ਸੁਖ ਹੁਆ ਤਿਤ ਕਰ ਅਨਹਦ ਵਾਜੀ। ਆਨੰਦ ਸੁਣੋ ਵਡਭਾਗੀ।

ਸਤ ਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹੱਲਾ ਪੰਜਵਾਂ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
1: ਫਤਿਹ। ਇੱਕ ਓਹਕਾਰ ਆਰਜਨ ਹਰ ਗੋਬਿੰਦ ਨਾਲ ਸਮਰੋ ਸ੍ਰੀ ਆਈ ਸ੍ਰੀ ਹਰ ਕ੍ਰਿਸ਼ਨ ਧਿਆਈ ਹੈ ਜੇ ਸਜਾਈ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਸਾਈ ਮਾਈ ਸਹਾਈ ਦਸਾਂ ਪਾਤਸ਼ਾਹ ਜੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿਗਾਰ ਦਾ ਲਿਆਂਦਰ ਕੇ ਖਾਲਸਾ ਜੀ ਸਾਹਿਬ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਕਾਲੀ ਮੁਰਤੀਆਂ ਹਸਤੀਆਂ ਜੱਤੀਆਂ ਤੱਤੀਆਂ ਜਿਨ੍ਹਾਂ ਨਾਮ ਜੇ ਪਿਆਰ ਬਣ ਸਕੇ ਇੱਕ ਲਾਈ ਤੋਂ ਵਾਹੀ ਦੇ ਕਰਨ ਕੀਤਾ ਇਹਨਾਂ ਪਿਆਰਿਆਂ ਸਜਿਆਰਿਆਂ ਜੀ ਨੂੰ ਕਿਰਪਾ ਜਿਹਾ ਧਿਆਨ ਕਰਕੇ ਬੋਲੋ ਜੀ ਜਿਨ੍ਹਾਂ ਸਿੰਘ ਸੁਣੀਆਂ ਨੇ ਧਰਮ ਹੇਤ ਸਿੱਖ ਉੱਤੇ ਮਨ ਮੰਨ ਪਾਏ ਸੁਤਰੀਆਂ ਰਵਾਨੀ ਕਰਕੇ ਜਿਹੜੇ ਦਾਨਾ ਰਾਮ ਕਰਵਾਏ ਗਏ ਗੁਰਦੁਆਰਾ ਨਿੱਚੇ ਵਾਲੀ ਕੁਰਬਾਨੀਆਂ ਚੁੱਕੀਆਂ ਧਰਮ ਨਹੀਂ ਆ ਰਿਹਾ ਸੀ ਕੀ ਸਾਈ ਜਿਹਨਾਂ ਦੀ ਗੁਰਦੁਆਰਿਆਂ ਅੰਦਰ ਕੇ ਬੋਲੋ ਜੀ ਪੰਜਾਂ ਤਖਤਾਂ ਨੂੰ ਸਰਬੱਤ ਗੁਰਦੁਆਰਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਰਤਨਾ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਤੋਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵਨ ਕਥਨ ਖਾਲਸਾ ਨੂੰ ਜੋ ਖੋਆ ਜਾ ਜਾਂ ਖਾਲਸਾ ਜੀ ਸਾਹਿਬ ਕਾਂ ਕਾਂ ਚੜਿਆ ਦੇਵੀ ਦੇਵੀ ਫਤਿਹਗੜ੍ਹ ਕੀ ਪਾਏ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਤੇ ਗੁਰਦੁਆਰੇ ਬੋਲੋ ਜੀ ਵਾਹਿਗੁਰੂ ਸਿੱਖਾਂ ਨਾਮ ਸਿੱਖੀ ਦਾਨ ਦੇ ਸਿੱਖਾਂ ਰਹਿਤ ਦਾਨ ਮੰਦਿਰ ਦਾਨ ਸਭ ਦਾਨ ਪੁਰਸ਼ਾ ਦਾਨ ਦਾਨ ਸੰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਨਾਮ ਚੌਂਕੀਆਂ ਝੰਡੇ ਬੰਬੇ ਚੁੱਕਾ ਚੁੱਕਾ ਕਾਲ ਧਰਮ ਕਾ ਜੈਕਾਰ ਬੋਲੋ ਜੀ ਪੰਜਾਂ ਤੱਕ ਸਿੱਖਾਂ ਦਾ ਮਨ ਨਾ ਮਾਤਰ ਜੀ ਮੰਗ ਕਰ ਰੱਖਾ ਵਾਹਿਗੁਰੂ ਜੀ ਕਾਲ ਸਿੱਖ ਆਪਣੇ ਦਾਨ ਸਦੇਵ ਸਦਾ ਸਾਹਿਬ ਕਰ ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰੇ ਗੁਰਧਾਮਾਂ ਦੇ ਜਿਹਨਾਂ ਤੋਂ ਪੰਜ ਸੌ ਜੋੜੇ ਗਏ ਜਿਹਨਾਂ ਦੇ ਖੁੱਲ੍ਹੇ ਦਰਸ਼ਨ ਜੀ ਆਰਤੀ ਦਾ ਸੰਭਾਲ ਦਾਨ ਪਿਆਰੇ ਖਾਲਸਾ ਜੀ ਨੂੰ ਮੁਸ਼ਕੋ ਖੇਡ ਮਾਣੇ ਦੇ ਮਾਨ ਸਤਿਗੁਰੂ ਦੇ ਜਾਣੇ ਦੇ ਨਾਮ ਸਤਿਗੁਰੂ ਮਿਲ ਜਾਏ ਹੋਰ ਸੱਚੇ ਪਿਤਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਸੋਹਣੇ ਪਵਨ ਚਰਨਾਂ ਪਾਉਣ

ਆਪਣੇ ਚਰਨਾਂ ਦੇ ਰਾਜ ਵਿੱਚ ਰੱਖਣਾ, ਆਉਣ ਵਾਲਾ ਸਮਾਜ ਦੇ ਲੋਕਾਂ ਦਾ ਸ਼ੁਕਰ ਅਰਜ਼ ਕਰਨਾ, ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨ ਲਈ ਸਭਨਾਂ ਦੇ ਮਨ ਦੀਆਂ ਸਦਭਾਵਨਾਵਾਂ, ਗੌਰਮੈਂਟ ਅਨੁਸਾਰ ਸੰਗੀਆਂ ਕਰਕੇ ਕੱਢਦੀਆਂ ਕਲਾ ਵਾਲਾ ਜੀਵਨ ਮੌਸਮ ਕਰਨਾ ਜੀ, ਸਹੀ ਤਿਆਰੀ ਮਿਲਣ ਜਿਨ੍ਹਾਂ ਮਿਲਿਆ ਉਹ ਬਿਹਤਰ ਨਾਮ ਕਰ

ਤੈਸ ਪਦ ਬਿਮਲ ਨਾਨਕ ਪਦ ਗੰਧ ਬਿਨ ਸਹਿਸ ਤਬ ਗੰਧ ਵਿੱਚ ਅਲਤ ਮੋਹੀ ਸਭ ਮੈਂ ਜੋ ਜੋ ਤੈ ਸੋਏ ਤਿਸਦੈ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਾਰ ਚਰਨ ਕਬਲ ਮਕਰੰਦ ਲੋਭਿਤ ਮਨੋ ਅਨ ਦਿਨ ਮੋਹਿਆ ਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰਿੰਦ ਕਉ ਹੋਈ ਜਾਤੇ ਤੇਰੇ ਨਾਹਿ ਵਾਸਾ ਰਾਗ ਗੌੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੀ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੀ ਕਰ ਸਾਧੂ ਅੰਜਲੀ ਪੁਨ ਵੱਡਾ ਹੀ ਕਰ ਡੰਡਾਉਤ ਪੁਨ ਵੱਡਾ ਹੀ ਰਹਾਉ ਸਾਕਤ ਹਰ ਰਸ ਸਾਧਨਾ ਜਾਣਿਆ ਤਿਨ ਅੰਤਰ ਹੋ ਮੈਂ ਕੰਡਾ ਹੀ ਜਿਉਂ ਜਿਉਂ ਚਲਹੇ ਚੁਬੈ ਦੁਖ ਪਾਵਹੀ ਜਮਕਾਲ ਸਹੇ ਸਿਰ ਡੰਡਾਹੀ ਹਰ ਜਨ ਹਰ ਹਰ ਨਾਮ ਸੁਮਾਣੀ ਦੁੱਖ ਜਨਮ ਮਰਨ ਪਵ ਖੰਡਾਹੀ ਅਵਨਾਸੀ ਪੁਰਖ ਭੈ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾਹੀ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾਹੀ ਜਨ ਨਾਨਕ ਨਾਮ ਅਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾਹੀ ਰਾਗ ਗੌੜੀ ਪੂਰਵੀ ਮਹੱਲਾ ਪੰਜਵਾਂ।

ਹੈ ਬਸਨ ਸੁਹੇਲਾ ਆਉਦ ਘਟੈ ਦਿਨ ਸਿਰੈ ਨਾਰੀ ਮਾਨ ਗੁਰਮਿਲ ਕਾ ਸੁਵਾਰੀ ਰਹਾਉ ਇਹ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆ ਵਹਿ ਰਾਸ ਅਕਥ ਕਥਾ ਤਿਨ ਜਾਨੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਪ ਜੀ ਦੇ ਕੋਈ ਪਾਵਨ ਜਾਣਾ ਜਦੋਂ ਆਪ ਬੇਨਤੀ ਹੈ ਮਹਾਰਾਜ ਅੱਗੇ ਤੋਂ ਸਮਾਗਮਕ ਦੇ ਸਤਿਵਾਨ ਕਰਨਾ ਸੇਵਾ ਕਰਨ ਦਾ ਆਪਣੇ ਚਰਨਾਂ ਦੇ ਅਮਰ ਕੀਰਤਨਾਂ ਦਾ ਸਮਾਜ ਦੇ ਸਮਾਨ ਖੇਤਰ ਕਰਨਾ ਸੰਸਥਾ ਦੀ ਵਾਜ ਵੀ ਕਰਵਾ ਸਕਦੇ ਅੰਮ੍ਰਿਤ ਵੇਖਣ ਦਾ ਸਮਝ ਕੇ ਨਿਹਾਲ ਕਰਨਾ ਕਿ ਸਹੀ ਜਾਣ ਕਰਵਾਉਣ ਜਿਹੜਾ ਮੇਰੇ ਅੰਮ੍ਰਿਤਸਰ ਨਾਮ ਕੀਰਤਨ ਵਾਲੇ ਨਾਲ

तू करावा तू कर

0: ਕਿਰਬੂਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call
3: 250-392-3874. Satnam Shri Vaheguru Ji, Rag Sui Mala Panjwa Ishtpadiya Karnava, Eko Omkar Sadwar Prasad, Jindithya Man Rasiya Kyun Paiya Tin Sang Ji, ਰਾਗ ਸੂਹੀ ਪੰਜਵੇਂ ਸਤਿਗੁਰੂ ਅਸ਼ਟਪਦੀਆਂ 'ਚ ਨੌਵੇਂ ਘਰ ਵਿੱਚ ਕਿਰਪਾ ਕਰਦੇ ਹਨ। ਵਾਹਿਗੁਰੂ ਜੀ ਇੱਕ ਹੈ, ਓਂਕਾਰ ਪ੍ਰਕਾਸ਼ ਰੂਪ ਹੈ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਜਿਨ ਡਿਠਿਆ ਮਨ ਐਸੀ ਹੈ ਕਿਉਂ ਪਾਈਆ ਤਿੰਨ ਸੰਗ ਜੀਓ, ਜਿਹਨਾਂ ਮਹਾਂਪੁਰਖਾਂ ਦਾ ਡਿਠਿਆਂ ਦਰਸ਼ਨ ਕਰਨ ਦੇ ਨਾਲ ਮਨ ਰਹਿਸੀ ਹੈ ਮੈਨੇ ਔਰ ਹਾਸ ਆਨੰਦ ਪ੍ਰਾਪਤ ਹੁੰਦਾ ਹੈ। ਐਸੇ ਮਹਾਂਪੁਰਖਾਂ ਦੀ, ਤਿੰਨਾਂ ਮਹਾਂਪੁਰਖਾਂ ਦੀ ਸੰਗਤ ਨੂੰ ਕਿਵੇਂ ਪਾਈਦਾ, ਕਿਵੇਂ ਪ੍ਰਾਪਤ ਕੀਤੀ ਜਾਂਦੀ ਹੈ। ਸੰਤ ਸਜਨ ਮਨ ਮਿੱਤਰ ਸੇ ਲਾਇਨ ਪ੍ਰਭਸ਼ਮ ਰੰਗ ਜੀਓ, ਉਹ ਜਿਹੜੇ ਮਹਾਂਪੁਰਖ ਹੈ, ਉਹ ਸੱਜਣ ਸੰਤ, ਉਹ ਮਨ ਦੇ ਮਿੱਤਰ ਹੈ, ਜਿਹਨਾਂ ਮਹਾਂਪੁਰਖਾਂ ਨੇ ਕਿਰਪਾ ਕਰਕੇ ਪ੍ਰਭ ਸਿੰਘ ਰੰਗਕਾਰ ਦੇ ਨਾਲ ਰੰਗ ਮੈਨੂੰ ਪਿਆਰ ਲਾਇਆ ਹੈ। ਉਹ ਹੀ ਸੰਗਤ ਦੇ ਪਿਆਰ ਨੂੰ ਰੰਗਕਾਰ ਨਾਲ ਲਾਉਂਦੇ ਹਨ। ਤਿੰਨ ਸਿੰਘ ਪ੍ਰੀਤ ਨਾ ਟੁੱਟੇ ਕਗਨ ਹੋਵੇ ਭੰਗ ਜੀਓ, ਤਿੰਨ ਉਹਨਾਂ ਮਹਾਂਪੁਰਖਾਂ ਦੇ ਨਾਲ ਕਦੇ ਪ੍ਰੀਤ ਟੁੱਟੇ ਨਾ ਅਤੇ ਕਗਨ ਹੋਇਆ ਭੰਗ ਜੀਓ, ਫਿਰ ਕਦੇ ਵੀ ਭੰਗ ਮੈਨੂੰ ਵਿਘਨ ਨਹੀਂ ਪੈਂਦਾ ਹੈ। ਪਾਰਮ ਪ੍ਰਭ ਕਰ ਦਇਆ ਗੁਣ ਗਾਵਾਂ ਤੇਰੇ ਨਿਤ ਜੀਓ, ਇਹ ਨਿਰੰਕਾਰ ਪਰਮਾਤਮਾ ਜੀਓ, ਐਸੀ ਦਇਆ ਕਰੋ, ਮਿਹਰ ਕਰੋ, ਨਿਤ ਹਮੇਸ਼ਾ ਵਾਸਤੇ ਆਪ ਜੀ ਦੇ ਗੁਣਾਂ ਨੂੰ ਗਾਉਣਾ ਕਰੀਏ। ਆਏ ਮਿਲੋ ਸੰਤ ਸੱਜਣਾ, ਨਾਮ ਜਪ ਹੈ ਮਨ ਮਿਤ ਜੀਓ, ਰਹਾਓ ਵਿਸਰਾਮ ਦੇ ਕੇ ਕਹਿ ਰਹੇ ਹਨ। ਇਹ ਸੱਜਣ ਸਰੂਪ ਸੰਤੋ ਆ ਕੇ ਮਿਲੋ, ਮਨ ਦਾ ਮਿੱਤਰ ਜਿਹੜਾ ਨਿਰੰਕਾਰ ਹੈ, ਉਹਦਾ ਨਾਮ ਪਰਮੇਸ਼ਰ ਦੇ ਨਾਮ ਨੂੰ ਜਪ ਹੈ ਮਨ ਮਿੱਤ ਜੀਓ। ਮਨ ਦਾ ਜਿਹੜਾ ਮਿੱਤਰ ਨਿਰੰਕਾਰ ਹੈ, ਐਸੇ ਪਰਮੇਸ਼ਰ ਦਾ ਨਾਮ ਜਪਣਾ ਕਰੀਏ। ਰਹਾਓ ਦੇਖਿਆ ਸੁਣੇ ਨਾ ਜਾਣੇ ਮਾਇਆ ਮੋਹਿਆ ਹੰਦ ਜੀਓ, ਇਸ ਜੀਵ ਦੀ ਬੁੱਧੀ 'ਤੇ ਐਸਾ ਪੜਦਾ ਪਿਆ, ਇਹ ਅਗਿਆਨੀ ਗਿਆਨ ਵਿਰਾਗ ਦੇ ਨੇਤਰਾਂ ਤੋਂ ਹੀ ਨਾ ਹੋਣ ਕਰਕੇ ਅੰਧਾ, ਐਸਾ ਮਾਇਆ ਨੇ ਇਹਨੂੰ ਮੋਇਆ ਆ। ਦੇਖਦਾ ਵੀ ਹੈ, ਸੁਣਦਾ ਵੀ ਹੈ, ਸਾਰਾ ਕੁਝ ਜਾਣਦਾ ਵੀ ਹੈ, ਹਾਂਜੀ, ਪਰ ਪਰਮੇਸ਼ਰ ਨੂੰ ਚੇਤੇ ਨਹੀਂ ਕਰਦਾ। ਉਹ ਨਿਰੰਕਾਰ ਇਹਦੇ ਕਰਮਾਂ ਨੂੰ ਦੇਖ ਰਿਹਾ, ਇਹਦੀਆਂ ਗੱਲਾਂ ਬਾਤਾਂ ਭਾਵੇਂ ਕਿੰਨੀਆਂ ਗੁਪਤ ਕਰਦਾ ਸੁਣ ਰਿਹਾ, ਲੇਕਿਨ ਜੀਵ ਨਹੀਂ ਜਾਣਦਾ ਕਿ ਮੇਰੀਆਂ ਸਾਰੀਆਂ ਗੱਲਾਂ ਨੂੰ ਉਹ ਦੇਖ ਰਿਹਾ, ਸੁਣ ਰਿਹਾ। ਜੀਵ ਜਿਹੜਾ ਆਪ ਦੇਖ ਰਿਹਾ ਕਿ ਸਾਹਮਣੇ ਦੁਨੀਆ ਕਿਵੇਂ ਮਰਦੀ ਜਾ ਰਹੀ ਹੈ, ਸੁਣਦਾ ਵੀ ਹੈ ਸਾਡੇ ਵੱਡੇ ਮਰ ਗਏ ਆ, ਲੇਕਿਨ ਫਿਰ ਵੀ ਇਹ ਨਹੀਂ ਜਾਣਦਾ ਕਿ ਮੈਂ ਵੀ ਮਰਨਾ ਆਪਣੀ ਮੌਤ ਚੇਤੇ ਨਹੀਂ। ਨਾ ਸਤਿਗੁਰਾਂ ਦੇ ਦਰਸ਼ਨ ਨੂੰ ਦੇਖ ਰਿਹਾ, ਨਾ ਨਾਮ ਨੂੰ ਸੁਣ ਰਿਹਾ, ਨਾ ਪਰਮੇਸ਼ਰ ਨੂੰ ਜਾਣਨ ਦੀ ਕੋਸ਼ਿਸ਼ ਕਰਦਾ, ਮਾਇਆ ਦੇ ਮੋਹ 'ਚ ਫਸਿਆ, ਐਸਾ ਅੰਧਾ ਅਗਿਆਨੀ ਹੋ ਰਿਹਾ ਹੈ। ਕਾਚੀ ਦੇ ਹਰ ਬਿਣ ਸੁਣੀ ਕੂੜ ਕਮਾਵੇ ਤਾਂ ਦੇ ਜੀਓ। ਇਹ ਜਿਹੜਾ ਪੰਜਾਂ ਤੱਤਾਂ ਦੀ ਦੇ ਕੱਚੀ ਹੈ, ਨਾਸ ਹੋ ਜਾਣ ਵਾਲੇ ਲਿਗਣੇ ਜੀ ਝੂਠਿਆਂ ਧੰਦਿਆਂ ਨੂੰ ਦਿਨ ਰਾਤ ਕਮਾ ਰਿਹਾ, ਇਹਨਾਂ ਧੰਦਿਆਂ ਜਲਾ ਕੇ ਝੂਠ ਦੀ ਕਮਾਈ ਕਮਾ ਰਿਹਾ ਹੈ। ਨਾਮ ਤਿਆਗ ਹੈ ਸਿਰਜਣ ਚੱਲੇ ਪਰ ਪੂਰੇ ਸੰਬੰਧ ਜੀ ਜੋ ਗੁਰੂ ਪਿਆਰੇ ਪੂਰੇ ਸਤਿਗੁਰਾਂ ਨਾਲ ਸੰਬੰਧ ਦਾ ਮਤਲਬ ਇੰਜ ਆਪਾਂ ਨੂੰ ਮਿਲਾਪ ਕਰਕੇ ਪਰਮੇਸ਼ੁਰ ਨਾਮ ਨੂੰ ਚਾਹੁੰਦੇ ਹਨ। ਉਹ ਜਿਹੜੇ ਗੁਰੂ ਪਿਆਰੇ ਹੈ ਆਪਣੀ ਮਾਨਸ ਦੇ ਰੂਪੀ ਬਾਜੀ ਨੂੰ ਜਨਮੇ ਨੇ, ਜਿੱਤ ਕੇ ਸੰਸਾਰ ਤੋਂ ਚੱਲੇ ਮੈਨੇ ਚਲੇ ਜਾਂਦੇ ਹਨ। ਹੁਕਮੇ ਜੁਗਮੇ ਆਇਆ ਚੱਲਣ ਹੁਕਮ ਸੰਯੋਗ ਜੀਓ, ਨਿਰਾਣ ਦੇ ਨਿਰੰਕਾਰ ਦੇ ਹੋ ਉੱਚੇ ਜੀ। ਇਸ ਕਲ ਯੁਗ ਚ ਇਸ ਸੰਸਾਰ ਵਿੱਚ ਆਇਆ ਹੈ ਔਰ ਹੁਕਮ ਦੇ ਸੰਯੋਗ ਵਿੱਚ ਇੱਕ ਦਿਨ ਇਸ ਨੇ ਸੰਸਾਰ ਤੋਂ ਚੱਲਣ ਮੈਨੇ ਚੱਲਦਾ ਬਣਨ ਚਲੇ ਜਾਣਾ ਹੈ। ਹੁਕਮੇ ਪ੍ਰਵਾਨ ਚ ਪਸਰਿਆ ਹੁਕਮ ਕਰੇ ਅਸ ਭੋਗ ਜੀਓ, ਨਿਰੰਕਾਰ ਦੇ ਹੁਕਮ ਚ ਜਿੰਨਾ ਵੀ ਪ੍ਰਪੰਚ ਸੰਸਾਰ ਦਾ ਪਸਾਰਾ ਹੈ ਪਸਰਿਆ ਫੈਲ ਰਿਹਾ ਹੈ, ਉਹਦੇ ਹੁਕਮ ਚ ਇਹ ਜੀਵ ਜਿਹੜਾ ਪਦਾਰਥਾਂ ਦੇ ਰਸਾਂ ਨੂੰ ਭੋਗ ਰਿਹਾ ਹੈ। ਜਿਸ ਨੂੰ ਕਰਤਾ ਵਿਸਰ ਹੈ ਤੇ ਸਹਿਬ ਛੋੜਾ ਸੋਗ ਜੀਓ, ਜਿਹਨੂੰ ਕਰਤਾ ਪੁਰਖ ਭੁੱਲ ਜਾਂਦਾ ਹੈ ਉਸ ਨੂੰ ਵਿਛੋੜਾ ਤੇ ਸੋਗ ਚਿੰਤਾ ਬਣੀ ਰਹਿੰਦੀ ਹੈ। ਆਪਣੇ ਪ੍ਰਭਾਣੇ ਅੰਦਰ ਗਏ ਪੈਦਾ ਜਾਏ ਜੀਓ, ਜੋ ਗੁਰੂ ਪਿਆਰੇ ਨਿਰੰਕਾਰ ਨੂੰ ਪਾ ਗਿਆ ਅੱਗੇ ਸੱਚੀ ਗੱਲਾਂ ਪਰਲੋਕ ਵਿੱਚ ਸੱਚੀ ਜਿਹੜੀ ਦਰਗਾਹ ਪਰਲੋਕ ਦੇ ਵਿੱਚ ਜਸ ਰੂਪੀ ਜਿਹੜਾ ਪੈਦਾ ਜਾਮਾ ਹੈ ਪੁਸ਼ਾਕ ਹੈ ਉਹ ਪਹਿਣ ਕੇ ਜਾਂਦੇ ਹਨ। ਇੱਥੇ ਸੁੱਖ ਨੂੰ ਹੋਜਲਾ ਇੱਕੋ ਨਾਮ ਤੇ ਆਏ ਜੀਓ, ਜਿਹੜੇ ਗੁਰੂ ਪਿਆਰੇ ਇੱਕ ਪਰਮੇਸ਼ੁਰ ਦੇ ਨਾਮ ਨੂੰ ਧਿਆਉਂਦੇ ਹਨ ਉਹਨਾਂ ਦਾ ਇਹ ਸਲੋਕ ਵੀ ਮੁੱਖੜਾ ਉੱਜਲਿਆ ਅਤੇ ਪਰਲੋਕ ਵੀ ਉਹਨਾਂ ਦਾ ਮੁੱਖੜਾ ਉੱਜਲ ਹੁੰਦਾ ਹੈ। ਆਦਰ ਦਿੱਤਾ ਪਾਰ ਬ੍ਰਹਮ ਗੁਰ ਸੇਵਿਆ ਸਤਿ ਭਾਏ ਜੀਓ, ਜਿਹਨਾਂ ਨੇ ਆਪਣੇ ਗੁਰਾਂ ਨੂੰ ਸਤ ਨਿਸ਼ਚੇ ਕਰਕੇ ਭਾਏ ਪਿਆਰ ਦੇ ਨਾਲ ਸੇਵਿਆ ਸੇਵਾ ਕੀਤੀ ਹੈ। ਸਤ ਭਾਏ ਆਤਮਾ ਨੇ ਸੈਂਕੜੇ ਸੈਂਕੜੇ ਤਰ੍ਹਾਂ ਗੁਰੂ ਨੂੰ ਵੇਖਿਆ ਕਿ ਸਾਰਿਆਂ ਚ ਉਹਦੀ ਜੋਤ ਹੈ, ਸਾਰਿਆਂ ਉਹ ਗੁਰੂ ਪਿਆਰੇ ਸਤ ਪਾਏ ਹਾਂਜੀ। ਸਤ ਸਰੂਪ ਜਿਹੜਾ ਨਿਰੰਕਾਰ ਉਹਦਾ ਸਰੂਪ ਹੋ ਗਿਆ, ਇਸੇ ਵਾਸਤੇ ਪਰਮ ਨਿਰੰਕਾਰ ਪਰਮੇਸ਼ੁਰ ਨੇ ਉਹਨਾਂ ਨੂੰ ਆਦਰ ਦਿੱਤਾ, ਪਰਮ ਪਰਮੇਸ਼ੁਰ ਨੂੰ ਆਦਰ ਦਿੱਤਾ ਸਤਿਕਾਰ ਦਿੱਤਾ ਜਿਹਨਾਂ ਨੇ ਸਤ ਪਾਏ ਸੱਚੇ ਪਾਏ ਪਿਆਰ ਦੇ ਨਾਲ ਗੁਰੂ ਦੀ ਸੇਵਾ ਕੀਤੀ ਹੈ। ਥਾਂ ਥਾਂ ਤਾਂ ਰਵ ਰਹਿਆ ਸਰਬ ਜੀ ਅਵਰਤ ਪਾਲ ਜੀਓ, ਉਹ ਨਿਰੰਕਾਰ ਸਾਰੀਆਂ ਜਗ੍ਹਾ ਥਨੰਤਰ ਜੀਵਾਂ ਦੇ ਅੰਦਰ ਹਿਰਦੇ ਰੂਪੀ ਥਾਂ ਦੇ ਅੰਦਰ ਘਟਾਂ ਘਟਾਂ ਵਿੱਚ ਰਵ ਰਿਹਾ ਪਰਿਪੂਰਨ ਹੋ ਰਿਹਾ ਔਰ ਜਿਤਨੇ ਵੀ ਜੀਵ ਆ ਸਾਰਿਆਂ ਦੀ ਪਾਲਣਾ ਪੋਸ਼ਣ ਪ੍ਰਤਪਾਲ ਨੇ, ਪਾਲਣਾ ਪੋਸ਼ਣ ਕਰਨ ਵਾਲਾ ਵੀ ਆਪ ਹੀ ਹੈ। ਸੱਚ ਖਜ਼ਾਨਾ ਸਾਂਚਿਆ ਏਕ ਨਾਮ ਧੰਨਵਾਦ ਜੀਓ, ਉਹਨਾਂ ਗੁਰਮੁਖ ਜਨਾਂ ਨੇ ਇੱਕ ਨਾਮ ਰੂਪੀ ਧੰਨਵਾਦ ਦਾ ਸੱਚਾ ਖਜ਼ਾਨਾ ਜਿਹੜਾ ਸਾਂਚਿਆ ਇਕੱਤਰ ਕੀਤਾ ਹੋਇਆ ਹੈ। ਮੰਤਰ ਕੋਲ ਨੂੰ ਵੀ ਸਿਰਿਆ ਜਾਂ ਆਪੇ ਹੋਏ ਦਇਆਲ ਜੀਓ, ਜਿਹਨਾਂ ਤੋਂ ਦਿਆਲੂ ਹੁੰਦਾ ਉਹਨਾਂ ਗੁਰਮੁਖਾਂ ਨੂੰ ਮਨ ਚੋਂ ਕਦੇ ਵੀ ਪਰਮਾਤਮਾ ਭੁੱਲਦਾ ਨਹੀਂ ਹੈ। ਆਵਣ ਜਾਣਾ ਰਹਿ ਗਏ ਮਨ ਗੁੱਠਾ ਨਿਰੰਕਾਰ ਜੀਓ, ਉਹਨਾਂ ਗੁਰਮੁਖ ਜਨਾਂ ਦਾ ਆਉਣਾ ਜਾਣਾ ਜੰਮਣ ਮਰਨਾ ਅਤੇ ਮੁੱਕ ਗਿਆ ਤੋਂ ਰਹਿਤ ਹੋ ਗਏ ਜਿਹਨਾਂ ਦੇ ਮਨ ਵਿੱਚ ਨਿਰੰਕਾਰ ਪਰਮੇਸ਼ੁਰ ਦਾ ਨਾਮ ਵਸਿਆ ਹੈ। ਤਾਕਾਂਤ ਨੂੰ ਪਾਈਏ ਉੱਚਾਵਾਂ ਪਾਰ ਜੀਓ, ਸਰਸੋ ਕਾਢ ਪੰਨੇ ਦੀ ਕਿਰਪਾ ਕਰ ਦਿਓ ਸਾਰਿਆਂ ਤੋਂ ਉੱਚਾ ਹੈ। ਅਗਮ ਸ਼ਾਸਤਰਾਂ ਕਰਕੇ ਉਹਦਾ ਪਾਰਾਵਾਰ ਨਹੀਂ ਪਾਇਆ ਜਾਂਦਾ, ਅਪਾਰ ਹੈ ਉਸ ਨਿਰੰਕਾਰ ਦਾ ਅੰਤ ਨਹੀਂ ਪਾਇਆ ਜਾਂਦਾ ਹੈ। ਤਾਕਾਂਤ ਨਾ ਪਾਈਏ ਉਹਦਾ ਅੰਤ ਨਹੀਂ ਪਾਇਆ ਜਾਂਦਾ, ਉੱਚਾ ਹੈ ਅਗਮ ਅਪਾਰ ਹੈ ਐਸਾ ਸਤਿਗੁਰੂ ਹੈ। ਜਿਸ ਪ੍ਰਭ ਆਪਣਾ ਵਿਸਰਿਆ ਸੋ ਮਰ ਜਨਮੇ ਲਖਵਾਰ ਜੀ, ਜਿਹਨਾਂ ਨੂੰ ਆਪਣਾ ਪਰਮੇਸ਼ੁਰ ਭੁੱਲ ਜਾਂਦਾ ਉਹ ਲੱਖਾਂ ਵਾਰ ਜੰਮਦੇ ਆ ਮਰਦੇ ਆ ਚੱਕਰ 'ਚ ਪਏ ਰਹਿੰਦੇ ਹਨ। ਸਾਹ ਚ ਨਹੀਂ ਹੋਤਨ ਪ੍ਰੀਤ ਨੂੰ ਜਨਮ ਨੂੰ ਉਠਾ ਪਈ ਔਰ ਐਸੇ ਗੁਰਮੁਖਾਂ ਦਾ ਸੱਚਾ ਨਿਹੋ ਪਿਆਰ ਹੈ ਆਪਣੇ ਪ੍ਰੀਤਮ ਪਿਆਰੇ ਨਾਲ, ਜਿਨ੍ਹਾਂ ਦਾ ਜਿਨ੍ਹਾਂ ਦੇ ਮਨ 'ਚੋਂ ਆਪ ਵਸਿਆ ਹੈ, ਜੇਠਾ ਮੈਨੇ ਵਸਿਆ ਹੈ। ਗੁਣ ਸਾਂਝੀ ਤਿੰਨ ਸੰਗ ਵਸੇ ਆਠ ਕਰ ਪ੍ਰਭਾਵ ਜਾਪ ਜੀਓ। ਪਾਤਸ਼ਾਹ ਕਹਿੰਦੇ ਆ ਐਸੇ ਜਿਹੜੇ ਗੁਰਮੁਖ ਆ ਉਹਨਾਂ ਦੇ ਨਾਲ ਵਸਣ ਕਰਕੇ ਪਵਿੱਤਰ ਗੁਣਾਂ ਦੀ ਭਾਈ ਵਾਲੀ ਹੁੰਦੀ ਹੈ, ਉਹਨਾਂ ਤੋਂ ਪਵਿੱਤਰ ਗੁਣ ਪ੍ਰਾਪਤ ਹੁੰਦੇ ਆ। ਕਿਹਨਾਂ ਤੋਂ? ਨੇੜੇ ਅੱਠੇ ਪੈਰ ਉਸ ਪਰਮੇਸ਼ਰ ਦੇ ਨਾਮ ਜਾਪ ਨੂੰ ਜਪਦੇ ਹਨ ਔਰ ਉਹ ਗੁਣਾਂ ਦੇ ਸਾਂਝੀ ਵਾਲ ਹੋ ਕੇ ਅੱਠੋ ਪੈਰ ਪਰਮੇਸ਼ਰ ਦੇ ਨਾਮ ਜਪਦੇ ਹੈ ਅਤੇ ਨਿਰੰਕਾਰ ਵੀ ਉਹਨਾਂ ਦੇ ਹਮੇਸ਼ਾ ਸੰਗ ਵਸਦਾ ਹੈ, ਰਹਿੰਦਾ ਹੈ। ਰੰਗ ਰਤੇ ਪਰਮੇਸ਼ਰ ਬਿਨਸਾ ਸੂਰ ਸੰਤਾਪ ਜੀ, ਜਿਹੜੇ ਨਿਰੰਕਾਰ ਦੇ ਪਿਆਰ ਵਿੱਚ ਰੰਗੇ ਗਏ ਆ, ਰਤੇ ਆ, ਉਹਨਾਂ ਦੇ ਸਾਰੇ ਸੰਤਾਪ ਦੁੱਖ ਨਾਸ਼ ਹੋ ਜਾਂਦੇ ਹਨ। ਤੂੰ ਕਰਤਾ ਤੂੰ ਕਰਨਹਾਰ ਤੂੰ ਹੈ ਏਕ ਅਨੇਕ ਜੀ, ਪਿੱਛੇ ਵੀ ਆਪ ਜੀ ਕਰਤੇ ਸੀ, ਹੁਣ ਵੀ ਅਤੇ ਅੱਗੇ ਨੂੰ ਵੀ ਤੁਸੀਂ ਸਾਰੇ ਕਾਰਨਾਂ ਨੂੰ ਕਰਨ ਵਾਲੇ। ਆਪ ਜੀ ਇੱਕ ਰੂਪ ਵੀ ਹੈ ਅਤੇ ਅਨੇਕ ਰੂਪ ਵੀ ਹੈ, ਇਹ ਕਰਤੇ ਪੁਰ ਸੰਸਾਰ ਦੀ ਰਚਨਾ ਨੂੰ ਕਰਨ ਵਾਲੇ, ਤੁਸੀਂ ਇੱਕ ਰੂਪ ਹੈ ਅਤੇ ਅਨੇਕ ਰੂਪ ਵੀ ਆਪ ਜੀ ਹੋ। ਤੂੰ ਸਮਰੱਥ ਤੂੰ ਸਰਮ ਹੈ ਤੂੰ ਹੈ ਬਧੁ ਵੇਖ ਜੀ, ਆਪ ਜੀ ਸਾਰੀਆਂ ਕਲਾਂ ਕਰਕੇ ਸਮਰੱਥ ਹੈ। ਸਰਵ ਰੂਪ ਵੀ ਆਪ ਹੀ ਹੈ, ਬੁੱਧੀ ਰੂਪ ਵੀ ਆਪ ਹੀ ਹੈ, ਵਿਵੇਕ ਰੂਪ ਵੀ ਆਪ ਹੀ ਹੈ। ਬੁੱਧੀ ਦੇ ਅੰਦਰ ਜਿਹੜਾ ਵਿਵੇਕ ਗਿਆਨ ਹੈ ਇਸ ਨੂੰ ਦੇਣ ਵਾਲੇ ਵੀ ਆਪ ਜੀ ਹੋ। ਨਾਨਕ ਨਾਮ ਸਦਾ ਜਪੀ ਭਗਤ ਜਨਾਂ ਕੀ ਟੇਕ ਜੀ ਹੋ। ਪਾਤਸ਼ਾਹ ਕਿਰਪਾ ਕਰਦੇ ਆ ਇਹ ਗੁਰਮੁਖੋ ਸਦਾ ਉਹਦੇ ਨਾਮ ਨੂੰ ਜਪਦੇ ਰਹੋ, ਕਿਉਂਕਿ ਜਿਹੜੇ ਭਗਤ ਜਨ ਹੈ ਉਹਨਾਂ ਨੂੰ ਇੱਕੋ ਹੀ ਟੇਕ ਓਟ ਆਸਰਾ ਹੈ। ਰਾਗ ਸੂਹੀ ਮਹਲਾ ਪੰਜਵਾਂ ਅਸ਼ਟਪਦੀਆ ਕਾ ਦਸਵਾਂ ਕਾਫੀ ਇੱਕ ਓਂਕਾਰ ਸਤਿਗੁਰੂ ਪ੍ਰਸਾਦ। ਰਾਗ ਸੂਹੀ ਪੰਜਵੇਂ ਪਾਤਸ਼ਾਹ ਪਾਤਸ਼ਾਹੀ ਅਸ਼ਟਪਦੀਆਂ ਵਿੱਚ ਦਸਵੇਂ ਘਰ 'ਚ ਕਾਫੀ ਛੰਦ ਦੁਆਰਾ ਕਿਰਪਾ ਕਰਦੇ ਹਨ। ਵਾਹਿਗੁਰੂ ਜੀ ਇੱਕ ਹਨ, ਓਂਕਾਰ ਪ੍ਰਕਾਸ਼ ਰੂਪ ਹਨ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਤੋਂ ਪ੍ਰਾਪਤੀ ਹੁੰਦੀ ਹੈ। ਜੇ ਭੁੱਲੀ ਜੇ ਚੁੱਕੀ ਸਾਈਂ ਕੀ ਤਿੰਨ ਜੀ ਕਢੀਆ, ਜੇ ਸਾਈਂ ਮਰ ਜੇ ਅਸੀਂ ਭੁੱਲ ਗਏ ਹਾਂ ਤਨ ਕਰਕੇ। ਔਰ ਚੁੱਕੀ ਮਨ ਕਰਕੇ ਜੇ ਚੁੱਕ ਗਏ ਹਾਂ, ਹੇ ਮਾਲਕ ਜੇ ਅਸੀਂ ਪਰਮਾਂ ਵਿੱਚ ਭੁੱਲ ਗਏ ਹਾਂ, ਆਪਣੇ ਰਾਹ ਤੋਂ ਚੁੱਕ ਗਏ ਖੁੰਝ ਗਏ ਹਾਂ, ਹੇ ਪਰਮੇਸ਼ਰ ਜੇ ਸਿਮਰਨ ਵੱਲੋਂ ਅਸੀਂ ਭੁੱਲ ਗਏ ਹਾਂ, ਸੇਵਾ ਵੱਲੋਂ ਚੁੱਕ ਗਏ ਹਾਂ, ਫਿਰ ਵੀ ਮੈਂ ਤਿੰਨ ਜੀ ਆਪ ਜੀ ਦਾਸੀ ਕਾਢੀ ਜਵੇਂ ਕਹਾ ਰਹੀ ਹਾਂ। ਜਿਨ੍ਹਾਂ ਨੇ ਉਹ ਦੋ ਜਾਣੇ ਲੱਗਾ ਚੂਰ ਮਰਹੋ ਸਿਰ ਵਾਢੀਆ, ਜਿਨ੍ਹਾਂ ਦਾ ਮਨਮੁਖਾਂ ਦਾ ਦੂਜਾਣੇ ਦੁਐਸ਼ ਭਾਵ ਦੇ ਨਾਲ ਨੇ ਉਹ ਪ੍ਰੇਮ ਲੱਗਿਆ ਹੋਇਆ, ਉਹ ਤੈਥੋਂ ਆਪ ਜੀ ਤੋਂ ਵਾਢੀ ਜਵੇਂ ਵਿਛੜ ਗਈਆਂ, ਝੂਰ ਝੂਰ ਕੇ ਮਰਦੀਆਂ ਹਨ। ਆਉਣਾ ਛੋਟਾ ਕੰਤ ਪਾਸਰਾ, ਸਦਾ ਰੰਗੀਲਾ ਲਾਲ ਪਿਆਰਾ, ਇਹੋ ਮਹਿੰਜਾ ਆਸਰਾ ਰਾਂ। ਹੇ ਕੰਤ ਮਾਲਕ, ਹੋਂ ਮੈਂ ਆਪ ਜੀ ਦਾ ਜਿਹੜਾ ਪਾਸਰਾ ਅਸਥਾਨ ਹੈ ਜਾਂ ਆਪ ਜੀ ਦਾ ਪਾਸਾ, ਇਹਨੂੰ ਨਹੀਂ ਛੱਡਦੀ ਹਾਂ। ਸਦਾ ਰੰਗੀਲਾ ਲਾਲ ਪਿਆਰਾ, ਇਹੋ ਮਹਿੰਜਾ ਆਸਰਾ ਰਾਂ। ਆਪ ਜੀ ਸਦਾ ਰੰਗੀਲੇ ਆਨੰਦ ਵਾਲੇ ਹਾਂ, ਲਾਲ ਵਾਂਗ ਬੇਕੀਮਤ ਹੈ ਮੇਰੇ ਪਿਆਰੇ ਹੋ, ਅਤੇ ਇਹੋ ਇਹ ਸਰੀਰ ਦਾ ਜਿਹੜਾ ਆਸਰਾ ਮਹਿੰਜਾ ਮੈਨੇ, ਮੇਰਾ ਆਸਰਾ ਆਪ ਜੀ ਹੋ ਰਹੋ। ਸੱਜਣ ਤੂੰ ਹੈ ਸਹਿਣ ਤੂੰ, ਮੈਂ ਤੋ ਜੋ ਪ੍ਰਭਾ ਮਾਣੀ ਹਾਂ। ਇਸ ਲੋਕ ਦੇ ਵੀ ਆਪ ਜੀ ਸੱਜਣ ਮਿੱਤਰ ਆਪ ਜੀ ਹੋ, ਪਰ ਲੋਕ ਦੇ ਵੀ ਸਹਿਣ ਸਾਥੀ ਤੁਸੀਂ ਸਾਡੇ ਆਪ ਜੀ ਹੋ। ਆਪ ਜੀ ਦੇ ਉੱਤੇ ਸਾਨੂੰ ਬਹੁਤ ਮਾਣ ਆ, ਕਿਉਂਕਿ ਸਾਡਾ ਤੁਹਾਡੇ ਬਿਨਾਂ ਹੋਰ ਕੋਈ ਨਹੀਂ, ਤੁਹਾਡੇ ਉੱਤੇ ਸਾਡਾ ਮਾਣ ਹੈ, ਬਹੁ ਮਾਣ ਆ। ਆਪ ਜੀ ਉੱਪਰ ਸਾਡਾ ਬਹੁਤ ਮਾਣ ਹੈ। ਜਾ ਤੂੰ ਅੰਦਰ ਤਾਂ ਸੁਖੇ ਤੂੰ ਨਿਮਾਣੇ ਮਾਣੀ ਆ। ਇਹ ਨਿਰੰਕਾਰ ਜਦੋਂ ਤੁਸੀਂ ਅੰਦਰ ਪ੍ਰਾਪਤ ਹੋਵੇ ਤਾਂ ਹੀ ਸੁਖ ਹੋਇਆ। ਮੈਂ ਨਿਮਾਣੀ ਹਾਂ ਅਤੇ ਤੁਹਾਡੇ ਉੱਤੇ ਸਾਡਾ ਮਾਣ ਹੈ, ਤੁਸੀਂ ਸਾਡਾ ਮਾਣ ਸਰੂਪ ਹੋ। ਜੇ ਤੂੰ ਤੁੱਠਾ ਕਿਰਪਾ ਨਿਦਾਨ ਨਾ ਦੂਜਾ ਵੇਖਾ, ਇਹ ਕਿਰਪਾ ਨਾਨਕ ਜਾਣੇ ਆਪ ਸਾਡੇ ਟੁੱਟੇ ਪਰ ਸਾਨੂੰ ਹੈ। ਮੈਨੂੰ ਕੋਈ ਹੋਰ ਦੂਜਾ ਨਾ ਵਿਖਾਲੀ, ਹਰ ਪਾਸੇ ਤੇਰੀ ਜੋਤ ਨੂੰ ਦੇਖੀ। ਇਹ ਭਾਈ ਮੋਦਾ ਤਨੀ ਨਿਤਹਿਰ ਦਾ ਰਖਾ ਸਮਾਲ। ਇਹ ਪਾਤਸ਼ਾਹ ਮੈਨੂੰ ਇਹ ਦਾਤੜੀ ਦਾਤ ਪਾਈ, ਇਹ ਝੋਲੀ 'ਚ ਦਾਤ ਪਾਇਓ। ਮੈਂ ਹਮੇਸ਼ਾ ਆਪਣੇ ਹਿਰਦੇ 'ਚ ਆਪ ਜੀ ਦੇ ਨਾਮ ਨੂੰ ਸੰਭਾਲ ਕੇ ਰੱਖਾਂ। ਪਾਪ ਜਲਾਈ ਪੰਧ ਤੋਂ ਨੈਣੇ ਦਰਸ ਦਿਖਾਲ, ਇਹ ਸਤਿਗੁਰ ਮੈਂ ਪਾਵ ਪਾਵ ਮੈਨੇ ਪੈਰਾਂ ਨਾਲ ਪਾਉ ਮੈਨੇ ਤੇਰੇ ਪਹਿਨਾ ਪੰਧ ਨਾ ਮੈਂ ਰਸਤੇ ਆਪ ਜੀ ਦੇ ਰਸਤੇ 'ਤੇ ਜਲਾਈ ਮੈਨੇ ਚੱਲਾਂ ਅਤੇ ਨੈਣੇ ਦਰਸ ਦਾ ਅਤੇ ਮੇਰੀਆਂ ਅੱਖਾਂ ਨੂੰ ਆਪਣਾ ਜਿਹੜਾ ਦਰਸ਼ਨ ਦਿਖਾ ਦੇਣਾ ਕਰੋ। ਸਰਵਣੀ ਸੁਣੀ ਕਹਾਣੀਆਂ ਜੇ ਗੁਰਤੀ ਹੈ ਕਿਰਪਾ, ਸਰਵਣੀ ਵੀ ਨਹੀਂ ਕਰਨਾ ਆਪ ਜੀ ਦੀਆਂ ਕਥਾ ਕਹਾਣੀਆਂ ਸੁਣ। ਅਤੇ ਪਰ ਇਹ ਗੱਲ ਤਾਂ ਹੈ ਤਾਂ ਹੀ ਸੁਣ ਸਕਦੇ ਹਾਂ ਜੇ ਸਤਿਗੁਰੂ ਜੀ ਆਪ ਜੀ ਸਾਡੇ 'ਤੇ ਕਿਰਪਾਲੂ ਦਿਆਲੂ ਹੋ ਜਾਵੋ, ਜਿਵੇਂ ਵੀ ਹੋ ਜਾਵੋ। ਕਿ 30 ਲੱਖ ਕਰੋੜ ਪ੍ਰੀਏ ਰੋਮ ਨਾ ਪੁੱਜਣ ਤੇਰਿਆ, ਇਹ ਪ੍ਰੀਏ ਮਾਲਕ ਕਿੰਨੇ ਲੱਖਾਂ ਕਰੋੜਾਂ ਰੁਪਏ ਪਦਾਰਥ ਤੇਰੇ ਇੱਕ ਰੋਮ ਦੇ ਬਰਾਬਰ ਵੀ ਨਹੀਂ ਪਹੁੰਚ ਸਕਦੇ। ਜਿੰਨੇ ਵੀ ਪਦਾਰਥ ਆ ਤੇਰੇ ਇੱਕ ਰੋਮ ਦੇ ਬਰਾਬਰ, ਰੋਮ ਨਾ ਪੁੱਜਣ ਤੇਰਿਆ ਤੇਰੇ ਰੋਮ ਦੇ ਬਰਾਬਰ ਵੀ ਨਹੀਂ ਪਹੁੰਚ ਸਕਦੇ ਹਨ। ਤੂੰ ਸਾਹੀ ਹੁਸਾਹੋ ਕਹਿਣਾ ਸਤਾ ਗੁਣ ਤੇਰਿਆ, ਇਹ ਪਾਤਸ਼ਾਹ ਆਪ ਪਾਤਸ਼ਾਹ ਦੇ ਪਾਤਸ਼ਾਹ, ਮੈਂ ਆਪ ਜੀ ਦੇ ਜਿਹੜੇ ਗੁਣ ਆ ਇਹਨੂੰ ਨਹੀਂ ਕਹਿ ਸਕਦੀ। ਸਹੀਆ ਤੋ ਸੰਖ ਮੁੰਝਮ ਹੱਬ ਵਧਾਉਣੀਆਂ, ਇਹ ਨਿਰੰਕਾਰ ਆਪ ਜੀ ਦੀਆਂ ਮਹਾਤਮਾ ਰੂਪੀ ਸਖੀਆਂ ਅਸੰਖ ਅਸੰਖਾਂ ਬਿਆੰਤ ਮੰਨਿਓ, ਪਰ ਮੰਨਿਓ ਮੇਰੇ ਨਾਲੋਂ ਤਾਂ ਕੁਝ ਨਹੀਂ ਵੀ ਹਾਂਜੀ ਸਖੀਆਂ ਆ ਸਹੀਆਂ ਮੈਨੇ ਸਖੀਆਂ ਮਹਾਤਮਾ ਨੂੰ ਉਹ ਸਾਰੀਆਂ ਹਾਂਜੀ ਹੱਬ ਵਧਾਉਣੀਆਂ ਹੱਬ ਮੈਨੇ ਕਿ ਉਹ ਮੇਰੇ ਨਾਲੋਂ ਵੱਧ ਗੁਣਾਂ ਵਾਲੀਆਂ ਹਨ ਉਹ ਸਾਰੀਆਂ ਹੱਬ ਮੈਨੇ ਸਾਰੀਆਂ ਮੇਰੇ ਨਾਲੋਂ ਵੱਧ ਗੁਣਾਂ ਵਾਲੀਆਂ ਹਨ। ਇੱਕ ਭੋਰੀ ਨਜ਼ਰ ਨਿਹਾਲ ਦੇਹ ਦਰਸ ਰੰਗ ਮਾਣੀ, ਆਪ ਜੀ ਕਿਰਪਾ ਕੇ ਇੱਕ ਭੋਰੀ ਭੋਲੀ ਮੈਨੂੰ ਭੋਲੀ ਨੂੰ ਪਰ ਭੋਰੀ ਮੈਨੇ ਥੋੜ੍ਹਾ ਮਾਤਰ ਭੋਰਾ ਆਪਣੀ ਮਿਹਰ ਦੀ ਨਜ਼ਰ ਨਾਲ ਦੇਖੋ, ਜਿਹਦੇ ਕਰਕੇ ਗਿਆਨ ਰੂਪੀ ਭੋਰੀ ਭੋਰ ਭੋਰ ਰਾਮ ਦੇਣ ਦਾ ਹੁੰਦਾ ਦਿਨ ਚੜ੍ਹ ਜਾਏ ਭਾਵ ਹਿਰਦੇ ਤੋਂ ਗਿਆਨਤਾ ਦਾ ਹਨੇਰਾ ਦੂਰ ਕਰ ਦਿਓ, ਗਿਆਨ ਦੇ ਸੂਰਜ ਪ੍ਰਕਾਸ਼ ਕਰੋ, ਆਪਣਾ ਦਰਸ਼ਨ ਦਿਦਾਰ ਦੇਵੋ ਅਤੇ ਮਿਹਨਤ ਰੰਗ ਮਾਣੀਆਂ ਤੇਰੇ ਮਿਲਾਪ ਦਾ ਜਿਹੜਾ ਆਨੰਦ ਆ ਉਹਨੂੰ ਮਾਨਣ ਕਰਾਂ। ਜੈ ਡਿੱਠੇ ਮਨ ਧੀਰਿਆ ਕਿਲ ਵਣ ਦੂਰੇ, ਜੈ ਡਿੱਠੇ ਜਿਨ੍ਹਾਂ ਦੇ ਦਰਸ਼ਨ ਕੀਤਿਆਂ ਮਨੂੰ ਧੀਰੇ ਦੀ ਪ੍ਰਾਪਤੀ ਹੁੰਦੀ ਹੈ, ਔਰ ਕਿਲ ਵਿਖ ਪਾਪ ਜਿਹੜੇ ਵਣ ਚਲੇ ਜਾਂਦੇ ਦੂਰ ਹੋ ਜਾਂਦੇ ਹਨ। ਸੋ ਕਿਉਂ ਵਿਸਰੈ ਮਾਓ ਮੈਂ ਜੋ ਰਹਿਆ ਭਰਪੂਰੇ, ਹੇ ਮਾਓ ਹੇ ਭਾਈ ਪੁੰਨਾ ਕਰ ਮੈਨੂੰ ਕਿਵੇਂ ਭੁੱਲ ਸਕਦਾ ਕਿਵੇਂ ਭੁਲਾ ਜਾ ਸਕਦਾ, ਜਦੋਂ ਸਾਰੇ ਭਰਪੂਰ ਵਿਆਪਕ ਹੋ ਰਿਹਾ ਹੈ। ਹੋਏ ਨਿਮਾਣੀ ਢਹਿ ਪਈ ਮਿਲਿਆ ਸਾਹਿਬ ਸੁਭਾਏ, ਜਿਸ ਮੈਂ ਨਿਮਾਣੀ ਹੋ ਕੇ ਨਥਾਣੀ ਹੋ ਕੇ ਤਾਰੇ ਚਾਨਣ ਤੇ ਢਹਿ ਪਈ ਡਿੱਗ ਪਈ, ਅਤੇ ਤੁਸੀਂ ਸੁੱਤੇ ਸਿਰੇ ਆ ਕੇ ਮਿਲ ਗਏ। ਕਿਉਂ ਹੁਣ ਦੇਖਿਆ ਵੀ ਇਹਦੇ 'ਚ ਕੋਈ ਅਭਿਮਾਨ ਹੰਕਾਰ ਨਹੀਂ ਰਹਿ ਗਿਆ ਹੈ। ਪੂਰਵ ਲਿਖਿਆ ਪਾਇਆ ਨਾਨਕ ਸੰਤ ਸਹਾਇ, ਪਾਤਸ਼ਾਹ ਨੇ ਪੂਰਲਾ ਕੋਈ ਚੰਗਾ ਕਰਮ ਜਾਗ ਪਿਆ ਜੀ, ਇਹ ਕਰਕੇ ਉਹਨੂੰ ਪਾ ਲਿਆ, ਕਿਉਂਕਿ ਉਹ ਪਰਮੇਸ਼ੁਰ ਕੈਸਾ ਸੰਤ ਮਹਾਂਪੁਰਖਾਂ ਦੀ ਸਹਾਇਤਾ ਕਰਨ ਵਾਲਾ ਹੈ। ਸੋਹੀ ਮਹਲਾ ਪੰਜਵਾਂ ਸਿਮਰਤ ਵੇਦ ਪੁਕਾਰਨ ਪੋਥੀਆ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆ, 27 ਸਿਮਰਤੀਆਂ 4 ਵੇਦ 18 ਪੁਰਾਣ, ਹੋਰ ਜਿੰਨੇ ਵੀ ਧਾਰਮਿਕ ਪੋਥੀਆ ਪੁਸਤਕ ਆ ਗ੍ਰੰਥ ਆ, ਇਹ ਸਾਰੀਆਂ ਇਹ ਗੱਲਾਂ ਪੁਕਾਰ ਪੁਕਾਰ ਕੇ ਕਹਿ ਰਹੀਆਂ ਹਨ। ਇਹ ਸਾਰੇ ਗ੍ਰੰਥ ਇਹ ਗੱਲ ਕਹਿ ਰਹੇ, ਨਾਮ ਬਿਨਾਂ ਸਭ ਕੂੜ ਗੱਲ ਹੀ ਹੋਛੀ ਆ, ਨਿਰੰਕਾਰ ਦੇ ਨਾਮ 'ਤੇ ਉਹਨਾਂ ਸਾਰਾ ਕੁਛ ਝੂਠਾ ਹੈ। ਹੋਰ ਜਿੰਨੀਆਂ ਵੀ ਗੱਲਾਂ ਬਾਤਾਂ ਕਰਨੀਆਂ ਇਹ ਤਾਂ ਜੀ ਹੋਛੀਆਂ ਤੁੱਛ ਆ, ਪਰਮੇਸ਼ੁਰ ਨਾਮ ਬਿਨਾਂ ਸਾਰੀਆਂ ਗੱਲਾਂ ਝੂਠੀਆਂ ਵੀ ਆ, ਹੋਛੀਆਂ ਮੈਨੇ ਥੋਥੀਆਂ ਖਾਲੀ ਆ। ਨਾਮ ਨਿਧਾਨਾ ਪਾਰ ਭਗਤਾਂ ਮਨ ਵਸੈ, ਉਹ ਜਿਹੜਾ ਅਪਾਰ ਪਰਮੇਸ਼ੁਰ ਦਾ ਨਾਮ ਰੂਪੀ ਨਿਧਾਨ ਖਜ਼ਾਨਾ ਭਗਤਾਂ ਦੀ ਮਨ 'ਚ ਵਸਿਆ ਵਸ ਰਿਹਾ ਹੈ। ਜਨਮ ਮਰਨ ਮੋਹ ਦੁੱਖ ਸਾਧੂ ਸੰਗ ਨਸੈ ਰਹੋ, ਸਾਧੂ ਮਹਾਤਮਾ ਦੀ ਸੰਗਤ ਕਰਕੇ ਜੰਮਣ ਮਰਨ ਦਾ ਦੁੱਖ, ਔਰ ਜਿਹੜਾ ਮੋਹ ਦਾ ਦੁੱਖ ਹੈ ਪਾਤਸ਼ਾਹ ਕਹਿੰਦੇ ਵੀ ਸਾਰਾ ਨਸ ਜਾਂਦਾ ਦੂਰ ਹੋ ਜਾਂਦਾ ਹੈ। ਰਹੋ ਮੋਹੇ ਬਾਅਦ ਅਹੰਕਾਰ ਸਰ ਬਦਲਨੇ ਆ, ਪਾਤਸ਼ਾਹਾਂ ਦੇ ਜਿਹੜੇ ਮੋਹ ਵਾਲੇ ਉਹਨਾਂ ਨੂੰ ਬਾਅਦ ਝਗੜੇ ਕਰਨ ਵਾਲਿਆਂ ਨੇ, ਉਹ ਮਮਤਾ ਫਸਿਆਂ ਵਾਲਿਆਂ ਨੇ ਝਗੜੇ ਕਰਨ ਵਾਲਿਆਂ ਨੇ, ਔਰ ਜਿਹੜੇ ਅਹੰਕਾਰ ਅਹੰਕਾਰੀ ਸਰਪੁਰ ਮੈਨੇ ਅਵਸ਼ ਮੇਰੀ ਜ਼ਰੂਰ, ਇੱਕ ਦਿਨ ਰੋਣਿਆ ਮੈਨੇ ਰੋਣਾ ਹੀ ਹੈ। ਸੁੱਖ ਨਾ ਪਾਇਨ ਮੂਲ ਨਾਮ ਵਿਛੁਣਿਆ, ਮਹਾਰਾਜ ਕਹਿੰਦੇ ਜਿਹੜੇ ਪਰਮੇਸ਼ਰ ਨਾਮ ਤੋਂ ਵਿਛੁਣਿਆ ਵਿਛੜ ਗਏ, ਮੂਲ ਕਦਾਚਿਤ ਕਦੇ ਵੀ ਸੁੱਖ ਨਹੀਂ ਪਾ ਸਕਦੇ ਹਨ। ਮੂਲ ਮੈਨੇ ਮੰਦ ਤੋਂ ਜਿਹੜੇ ਭੁੱਲੇ ਹੋਏ, ਮੇਰੀ ਮੇਰੀ ਧਾਰ ਬੰਧਨ ਬੰਧਿਆ, ਇਹ ਜਿਹੜਾ ਜੀਵ ਹੈ ਮੇਰੀ ਮਾਇਆ ਮੇਰੀ ਜ਼ਮੀਨ ਐਸੀ ਜਿਹੜੀ ਹੈ ਬਿਰਤੀ ਧਾਰੀ ਹੈ, ਇਹਨਾਂ ਬੰਧਨਾਂ ਦੇ ਵਿੱਚ ਹੀ ਬੱਝਾ ਹੋਇਆ ਹੈ ਜਿਹਨਾਂ ਨੇ ਮੇਰੀ ਮੇਰੀ ਧਾਰੀ ਹੋਈ ਹੈ। ਪਾਤਸ਼ਾਹਾਂ ਦੇ ਉਹਨਾਂ ਜਮਾਂ ਨੇ ਆਪਣੇ ਬੰਧਨਾਂ ਦੇ ਵਿੱਚ ਬੰਨ ਲਿਆ ਹੈ। ਨਰਕ ਸੁਰਗ ਅਵਤਾਰ ਮਾਇਆ ਧੰਦਿਆ, ਉਹ ਜਿਹੜੇ ਮਾਇਆ ਨਾਲ ਮੋਹ ਰੱਖਣ ਵਾਲੇ ਜੀਵ ਹੈ, ਮਾਇਆ ਦੇ ਧੰਦਿਆਂ ਕਰਕੇ ਫਸੇ ਹੋਏ, ਕਦੇ ਨਰਕਾਂ 'ਚ ਕਦੇ ਸੁਰਗਾਂ 'ਚ ਅਵਤਾਰ ਮੈਨੇ ਉੱਤਰਦੇ ਆ। ਨਰਕ ਸੁਰਗ ਵਿੱਚ ਮਾਇਆ ਦੇ ਮਾਇਆ ਔਰ ਧੰਦਿਆਂ 'ਚ ਫਸੇ ਹੋਏ ਜਿਹੜੇ, ਉਹ ਕਦੀ ਨਰਕਾਂ 'ਚ ਕਦੇ ਸੁਰਗਾਂ 'ਚ ਅਵਤਾਰ ਮੈਨੇ ਜਨਮ ਲੈਂਦੇ ਆ। ਸੋਧ ਸੋਧ ਸੋਧ ਤੱਤ ਵਿਚਾਰ ਆ, ਵੇਦਾਂ ਨੂੰ ਸੋਧ ਕੇ ਵਿਚਾਰ ਕੇ, ਸ਼ਾਸਤਰਾਂ ਨੂੰ ਸੋਧ ਵਿਚਾਰ ਕੇ, ਪੁਰਾਣਾਂ ਨੂੰ ਸੋਧ ਕੇ ਵਿਚਾਰ ਕੇ, ਇਹ ਤੱਤ ਸਿਧਾਂਤ ਦੀ ਗੱਲ ਜਿਹੜੀ ਅਸੀਂ ਵਿਚਾਰੀ ਹੈ, ਕਿਹੜੀ ਨਾਮ ਬਿਨਾਂ ਸੁੱਖ ਨਾ ਹੈ ਸਰਬਰ ਹਾਰਿਆ, ਪਰਮੇਸ਼ੁਰ ਨਾਮ ਸਿਮਰਨ ਤੋਂ ਬਿਨਾਂ ਕਦੇ ਵੀ ਕਿਸੇ ਨੂੰ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਨਾਮ ਤੋਂ ਬਿਨਾਂ ਉਹ ਜਿਹੜੇ ਸਰਪੁਰ ਅਵਸ਼ ਮੇਲ ਆਪਣੇ ਮਨੁੱਖ ਜਨਮ ਨੂੰ ਹਾਰ ਕੇ ਚਲੇ ਜਾਂਦੇ, ਜ਼ਰੂਰ ਆਪਣੇ ਮਨੁੱਖ ਜਨਮ ਨੂੰ ਹਾਰ ਕੇ ਤੁਰ ਜਾਂਦੇ ਹਨ। ਆਵ ਹੈ ਜਾਏ ਅਨੇਕ ਮਰਮ ਜਨਮ 'ਚ ਉਹੜੇ ਲੋਕ ਆ, ਬਹੁਤ ਗਰੀ ਆਉਂਦੇ ਆ ਜਾਂਦੇ ਆ, ਇਸੇ ਚੱਕਰ 'ਚ ਘੁੰਮਦੇ ਰਹਿੰਦੇ ਹਨ, ਅਨੇਕਾਂ ਵਾਰੀ ਜੰਮਦੇ ਆ ਮਰਦੇ ਆ। ਬਿਨ ਬੁਝੇ ਸਭ ਬਾਦ ਜੂਨੀ ਭਰਮ 'ਤੇ 762 ਅੰਗ 'ਤੇ ਕਿਰਪਾ ਕਰਦੇ ਆ ਬੁਝੇ, ਮੈਂ ਪਰਮੇਸ਼ੁਰ ਦੇ ਗਿਆਨ ਤੋਂ ਬਿਨਾਂ ਜਿੰਨੇ ਵੀ ਕਰਮ ਬਾਅਦ ਉਹ ਵਿਅਰਥ ਹੈ। ਉਹਨਾਂ ਕਰਮਾਂ ਦੇ ਕਰਨ ਵਾਲੇ ਜਿਹੜੇ ਬੰਦੇ ਆ ਉਹ ਜੂਨੀ ਕਰਮ 'ਤੇ ਆਉਂਦੇ ਫਿਰਦੇ ਆ, ਭਟਕਦੇ ਫਿਰਦੇ ਹਨ। ਸਤਿਗੁਰਾਂ ਕੋਲੋਂ ਪਵਿੱਤਰ ਸਿੱਖਿਆ ਅਤੇ ਜਿਹੜਾ ਨਾਮ ਉਪਦੇਸ਼ ਬੁਝੇ ਤੋਂ ਬਿਨਾਂ ਜਿੰਨੇ ਵੀ ਪੁਰਸ਼ ਹੈ ਉਹ ਬਾਅਦ ਝਗੜਿਆਂ 'ਚ ਫਸੇ ਹੋਏ ਆ, ਅੰਤ ਨੂੰ ਫਿਰ ਉਹ ਅਨੇਕਾਂ ਜੂਨੀਆਂ ਦੇ ਵਿੱਚ ਭਟਕ ਰਹੇ ਆ, ਘੁੰਮ ਰਹੇ ਫਿਰ ਰਹੇ। ਜਿਨ ਕੋ ਪੈ ਦਿਆਲ ਤਨ ਸਾਧੂ ਸੰਗ ਪਿਆ, ਜਿਹਨਾਂ ਦੇ ਮਹਾਰਾਜ ਦਿਆਲੂ ਹੁੰਦੇ ਆ ਉਹਨਾਂ ਨੂੰ ਮਹਾਂਪੁਰਖਾਂ ਦਾ ਸੰਤਾਂ ਦਾ ਸਤਸੰਗਤ ਪ੍ਰਾਪਤ ਹੋਇਆ। ਅੰਮ੍ਰਿਤ ਹਰ ਕਾ ਨਾਮ ਤਿੰਨ ਜਣੇ ਜਪ ਲਾਇਆ, ਤਿੰਨੀ ਉਹਨਾਂ ਜਿਹਨੂੰ ਗੁਰਮੁਖਾਂ ਨੂੰ ਪਰਮੇਸ਼ੁਰ ਦਾ ਨਾਮ ਰੂਪੀ ਅੰਮ੍ਰਿਤ ਜਿਹੜਾ ਉਹ ਜਪ ਲਿਆ ਹੈ। ਅਤੇ ਸਰਦਾਰ ਲਕਸ਼ਮਣ ਸਿੰਘ ਜੀ ਕਾਲੇ ਵਾਲੇ ਉਹ ਸਰਦਾਰ ਜਾਗਰ ਸਿੰਘ ਕਹਿਣ ਲੱਗੇ ਕਿ ਮਹਾਰਾਜ ਹਰ ਖੁਲੇ ਦਰਸ਼ਨ ਕੀਤੇ ਹਨ। ਪਹਿਲਾਂ ਸੰਤ ਬਾਬਾ ਅਜੀਤ ਸਿੰਘ ਜੀ, ਨਸਲਪੁਰ ਵਾਲੇ ਸੰਤ ਠਾਕਰਦਾਸ ਜੀ, ਸੰਤ ਬਾਬਾ ਭਾਗ ਸਿੰਘ ਜੱਬਲ ਵਾਲੇ, ਸੰਤ ਬਾਬਾ ਦਲੀਪ ਸਿੰਘ ਜੀ ਦਮੇਲੀ ਵਾਲੇ, ਸੰਤ ਬਾਬਾ ਮਸਤ ਜੀ ਦਮੇਲੀ ਵਾਲੇ, ਬਾਬਾ ਗਿਆਨ ਚੰਦ ਜੀ, ਸੰਤ ਬਾਬਾ ਹਰੀ ਸਿੰਘ ਜੀ ਕਹਾਰਪੁਰ ਵਾਲੇ, ਸੰਤ ਬਾਬਾ ਪ੍ਰੀਤ ਸਿੰਘ ਮਾਨਖੇੜੀ ਵਾਲੇ, ਇਹ ਮਹਾਂਪੁਰਖਾਂ ਦੀ ਸੰਗਤ ਸੀ। ਜਦੋਂ ਫਿਰ ਉਹਨਾਂ ਨੇ ਪ੍ਰੇਰਨਾ ਦਿੱਤੀ, ਕਹਿੰਦੇ ਵੀ ਜੇ ਸੰਤ ਪਹੁੰਚਿਆ ਹੈ ਆਪਣੇ ਦਰਸ਼ਨ ਦੇਣਗੇ। ਅਤੇ ਮਹਾਰਾਜ ਹੁਣ ਘੋੜੇ 'ਤੇ ਸਵਾਰ ਸੀ, ਜਦੋਂ ਕਿ ਆਪਣਾ ਖੇਤੀਪਤੀ ਦਾ ਕਾਰਜ ਕਰ ਰਹੇ ਸੀ, ਅਤੇ ਮਹਾਰਾਜ ਫਿਰ ਬਾਹਰ ਦਾ ਫਿਰਨੀ ਦਾ ਰਸਤਾ ਛੱਡ ਕੇ ਅਤੇ ਉਸ ਪਾਸੇ ਜੀ ਲੰਘੇ। ਕਿਰਪਾ ਕਟਾਸ ਲੋਕ ਨੂੰ ਕਿਹਨੂੰ ਦਾਸ ਕਾ ਦੁੱਖ ਵਧਾਰੇ, ਜਦੋਂ ਦ੍ਰਿਸ਼ਟੀ ਪਾਈ ਅਤੇ ਉਹਨਾਂ ਨੂੰ ਇਹ ਪ੍ਰਤੀਤ ਹੋਇਆ ਕਿ ਇਹ ਸੰਤ ਮਹਾਰਾਜ ਹਰਫਵਾਲ ਵਾਲੇ ਹਨ, ਉਹ ਫਿਰ ਮਹਾਰਾਜ ਦੇ ਮਗਰ ਚਲੇ ਗਏ। ਇੱਕ ਨਦੀ ਵਿੱਚ ਮਹਾਰਾਜ ਨੇ ਬੈਠਣ ਦੀ ਇੱਛਾ ਕੀਤੀ। ਉਹਨਾਂ ਨੇ ਫਿਰ ਹਜੂਰੀਆ ਵਿਛਾਤਾ, ਆਰਾਯਣੀ ਸਜ ਹੈ, ਬਚਨ ਕੀਤਾ ਕਿ ਜਿਹੜੇ ਕਾਰਜ ਲਈ ਅਸੀਂ ਦੁਨੀਆਂ 'ਤੇ ਆਏ ਹਾਂ, ਪਰਮੇਸ਼ਰ ਨੇ ਸਾਨੂੰ ਭੇਜਿਆ, ਉਹ ਆਤਮ ਵਸਤੂ ਨਾਮ ਬਾਰੇ ਤਾਂ ਲੋਕ ਪੁੱਛਦੇ ਨੇ, ਹੋਰ ਇੱਧਰ ਉਹਦੀਆਂ ਗੱਲਾਂ ਲੂਣ ਹਲਦੀ ਮੰਗਦੇ ਰਹਿੰਦੇ ਨੇ। ਫਿਰ ਇਹਨਾਂ ਨੇ ਉੱਠ ਕੇ ਮਹਾਰਾਜ ਨੂੰ ਬੇਨਤੀ ਕੀਤੀ ਕਿ ਆਪ ਕਿਰਪਾ ਕਰੋ, ਅੰਮ੍ਰਿਤ ਤੋਂ ਪਹਿਲਾਂ ਹੀ ਲਿਆ ਹੋਇਆ ਸੀ। ਫਿਰ ਮਹਾਰਾਜ ਕਹਿਣ ਲੱਗੇ, ਚੰਗਾ, ਸਵੇਰੇ ਬੁੱਧਵਾਰ ਇਤਨੇ ਵਜੇ ਨਾ ਕੇਸੀ ਇਸ਼ਨਾਨ ਕਰਕੇ ਆ ਜਾਏ। ਫਿਰ ਉਹ ਮਹਾਰਾਜ ਦੇ ਕੋਲ ਪਹੁੰਚ ਗਏ। ਮਹਾਰਾਜ ਨੇ ਫਿਰ ਉਹਨਾਂ ਨੂੰ ਸਾਰੀ ਜਿਹੜੀ ਸਿਮਰਨ ਦੀ ਤਰਤੀਬ ਜੋਗਤੀ ਸੀ ਸਮਝਾਈ। ਫਿਰ ਉਹ ਨਾਮ ਦੀ ਕਮਾਈ ਕਰਕੇ ਉੱਚੀ ਅਵਸਥਾ ਪ੍ਰਾਪਤ ਕੀਤੀ, ਕਿਉਂਕਿ ਜਦੋਂ ਸਾਧੂਆਂ ਦੀ ਜਿੱਥੇ ਪਰਮੇਸ਼ੁਰ ਦਿਆਲੂ ਹੁੰਦਾ, ਮਹਾਂਪੁਰਖਾਂ ਦੀ ਸੰਗਤ ਹੁੰਦੀ ਹੈ, ਉਹਨਾਂ ਨੇ ਫਿਰ ਅੰਮ੍ਰਿਤ ਰੂਪੀ ਨਾਮ, ਅੰਮ੍ਰਿਤ ਹਲਕਾ ਨਾਮ ਜਿਹੜਾ ਹਰੀ ਅੰਮ੍ਰਿਤ ਰੂਪੀ ਨਾਮ, ਤਿੰਨ ਦਿਨ ਉਹਨਾਂ ਜਿਹਨਾਂ ਨੇ ਜਪ ਲਿਆ। ਉਸ ਜਪਦੇ ਜੋ ਮਾਘ ਦਾ ਮਹੀਨਾ ਹੁਣ ਬਸ ਭੂਮੀ ਆਸਣ ਲਾ ਕੇ ਸਵਾ ਮਹੀਨਾ ਫਿਰ ਜਾਪ ਕਰਨ, ਖੇਤੀਬਾਤੀ ਕਰਦੇ ਹਨ, ਸਿਮਰਨ ਕਰਨਾ, ਬਹੁਤ ਸਾਰੇ ਸੁੱਖ ਮਹੀਨੇ ਗੁੱਟ ਕੇ ਪਾਠ ਕਰਦੇ ਹਾਂ ਕਰਦੇ ਹਾਂ, ਜਿਵੇਂ ਕਿ ਪੁਰਾਣੇ ਹੋ ਗਏ। ਸੋ ਇਸ ਤਰ੍ਹਾਂ ਹਰ ਵੇਲੇ ਸਿਮਰਨ ਵਿੱਚ, ਬਾਣੀ ਵਿੱਚ, ਜਾਂ ਭਾਈ ਸਾਹਿਬ ਭਾਈ ਗੁਰਦਾਸ 12 ਪੜ੍ਹਨੀਆਂ ਦੀ ਚਾਰਨੀਆਂ, ਇਹ ਮਹਾਂਪੁਰਖ ਹੁੰਦੀ ਸੰਗਤ ਨੂੰ ਕਿਰਪਾ ਨਾਲ ਨਾਮ ਜਪਿਆ ਜਾਂਦਾ ਹੈ। ਖੁਜ ਹੈ ਕੋਟਾ ਸੰਗ ਬਹੁਤ ਅਨੰਤ ਕੇ, ਜਿਸ ਵਜਾਏ ਆਪ ਜਿਹੜਾ ਤਿਸ ਹੈ, ਉਹ ਜਿਹੜਾ ਅਨੰਤ ਰੂਪ ਬੇਅੰਤ ਰੂਪ ਵਾਲਾ ਆ, ਉਹਦੇ ਲਈ ਅਸੰਗ ਬਹੁਤ ਅਨੰਤ ਕੇ, ਉਸ ਅਨੰਤ ਪਰਮਾਤਮਾ ਦੇ ਅਨੰਤ ਰੂਪ ਵਾਲੇ ਪਰਮੇਸ਼ਰ ਦੇ ਤਾਂ ਬਹੁਤ ਗੁਰਮੁਖ ਪਿਆਰੇ ਅਸੰਖਾਂ ਮਿਲ ਮਿਲਾ ਕੇ ਕਰੋੜਾਂ ਯਤਨ ਕਰਕੇ ਖੋਜਦੇ ਆ, ਲੇਕਿਨ ਮਹਾਰਾਜ ਜੀ ਨੂੰ ਆਪ ਕਿਰਪਾ ਕਰਕੇ ਸਮਝਾਉਂਦੇ ਆ, ਉਹ ਹੀ ਜਿਸ ਵਜਾਏ ਆਪ ਜੀ ਨੂੰ ਆਪ ਬੁਝਾ ਦਿੰਦੇ ਆ ਨੇੜਾ ਤੇ ਸੀ। ਉਹਨਾਂ ਨੂੰ ਪਰਮਾਤਮਾ ਨੇੜੇ ਹੁੰਦਾ, ਨੇੜੇ ਹੋ ਕੇ ਮਿਲਦਾ ਹੈ। ਸਰਨਾ ਹੀ ਦਾਤਾਰ ਆਪਣਾ ਨਾਮ ਦਿਓ, ਉਸ ਮਾਲਕ ਦੇ ਚਰਨਾਂ 'ਚ ਇੰਨੀ ਬੇਨਤੀ ਕਰਦਾ ਰਹੇ, ਕਿਉਂਕਿ ਅਰਦਾਸ 'ਚ ਬੜੀ ਬਰਕਤ ਆ। ਜਿੱਥੇ ਆਪਣੇ ਕੋਈ ਵਾਹ ਸਮਰੱਥਾ ਨਾ ਚੱਲੇ, ਉਸੇ ਵੇਲੇ ਮਹਾਰਾਜ ਚਰਨਾਂ 'ਚ ਅਰਦਾਸ ਕਰੋ, ਹੇ ਦਾਤਾ, ਹੇ ਪ੍ਰਭੂ, ਮੈਨੂੰ ਤੁਸੀਂ ਭੁੱਲੋ ਨਾ, ਭਰਾਵੋ ਨਾ, ਕਿਰਪਾ ਕਰਕੇ ਆਪਣਾ ਨਾਮ ਦਾ ਦਾਨ, ਭਗਤੀ ਦਾ ਦਾਨ ਦੇ ਦਿਓ। ਗੁਣ ਗਾਵਾ ਦਿਨ ਰਾਤ ਨਾਨਕ ਚਾਹੋ ਇਹੋ, ਮੈਂ ਦਾਸ ਹਮੇਸ਼ਾ ਤੁਹਾਡੇ ਗੁਣ ਦਾ ਗਾਉਂਦਾ ਰਹਾਂ। ਇਹ ਚਾਅ ਬਣਿਆ ਰਹੇ, ਐਸਾ ਚਾਅ ਬਣਿਆ ਰਹੇ, ਦਿਨ ਰਾਤ ਆਪ ਜੀ ਦੇ ਪਵਿੱਤਰ ਗੁਣ ਗਾਉਂਦਾ ਰਹਾਂ। ਰਾਗ ਸੂਈ ਮਹਲਾ ਪਹਿਲਾ ਕੁਛ ਹੈ ਜੀ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਸਤਿਗੁਰ ਸੱਚੇ ਪਾਤਸ਼ਾਹ ਜੀ ਉੱਤਮ ਮੱਧਮ ਅਤੇ ਕਨਿਸ਼ਠ, ਇਹ ਤਿੰਨ ਤਰ੍ਹਾਂ ਦੇ ਜਗਿਆਸੂ ਆ, ਉਹਨਾਂ ਦੀ ਅਵਸਥਾ ਜਿਹੜੀ ਉਹ ਦੱਸ ਰਿਹਾ। ਕਨਿਸ਼ਠ ਦਾ ਨਾਂ ਕੁਚਜੀ ਹੈ, ਜਿਹੜਾ ਮੱਧਮ ਹੈ ਉਹਦਾ ਨਾਂ ਸੁਚਜੀ ਹੈ, ਜਿਹੜਾ ਉੱਤਮ ਹੈ ਉਹਦਾ ਨਾਂ ਗੁਣਵੰਤੀ ਹੈ। ਪਹਿਲਾਂ ਜਿਹੜਾ ਕਨਿਸ਼ਠ ਹੈ ਉਹਦੀ ਅਵਸਥਾ ਬਾਰੇ ਦੱਸਾਂਗੇ। ਮਨ ਕੁਚਜੀ ਮਾਵਟ ਦੋਸੜੇ, ਹੋਂ ਕਿਉਂ ਸੁਹਰਾਵਣ ਜਾਓ ਜੀ। ਮੰਜ ਮਨੇ ਮਨ ਕੁਚਜੀ, ਭੈੜੇ ਕਰਮਾਂ ਦੇ ਕਰਨ ਵਾਲੇ, ਮੇਰੇ ਵਿੱਚ ਇੰਨੇ ਦੋਸ਼ ਹੈ। ਮਾਵਣ ਉਹ ਕਹਿੰਦੇ ਮਿਉਂਦੇ ਨੇ, ਕਹਿੰਦੇ ਮੈਂ ਫਿਰ ਸੋ ਬਾਕੀ ਜਿਹੜਾ ਪਰਮੇਸ਼ਰ ਹੈ ਉਹਦੇ ਨਾਲ ਰਾਵਣ ਮਾਨਣ ਵਾਸਤੇ ਕਿਵੇਂ ਜਾਵਾਂ। ਕਿਉਂ ਸੋ ਰਾਵਣ ਜੀ, ਕਿਉਂ ਆਪਣੇ ਸੋ ਮਾਲਕ ਨੂੰ ਰਾਵਣ ਮੈਨੇ ਉਹਦੇ ਆਨੰਦ ਨੂੰ ਮਾਨਣ ਵਾਸਤੇ ਜਾਵਾਂ। ਮਨ ਮੈਨੇ ਮੇਰੇ ਵਿੱਚ ਕੁਛ ਜੀ ਵਿੱਚ ਖੋਟੇ ਚੱਜ ਖੋਟੇ ਕਰਮ ਕਰਤੱਬਿਆ ਅਮਾਵਣ ਘੁੰਮੀ ਆਉਂਦੇ ਨੇ, ਇੱਕ ਦੂਜੇ ਪਿਛੜਾਉਂਦੀ ਆ, ਕੌਣ ਜਾਣਾ ਮੇਰਾ ਨਾਂ ਹੋ ਜੀ। ਉਹ ਜਿਹੜੇ ਮਹਾਂਪੁਰਖ ਰੂਪੀ ਸਖੀਆਂ ਨੇ, ਉਹ ਨਿਰੰਕਾਰ ਦੇ ਚਰਨਾਂ ਵਿੱਚ ਇੱਕ ਦੂਜੀ ਤੋਂ ਇੱਕ ਚੜ੍ਹਾਉਂਦੀਆਂ, ਮੈਨੇ ਚੜ੍ਹਦੀ ਕਲਾ ਵਾਲੀਆਂ ਪਾਤਸ਼ਾਹ ਜੀ ਦਰਗਾਹ ਕਹਿੰਦੇ ਕਿ ਨਾ ਕਹਿੰਦੇ ਮੇਰੇ ਨਾਂ ਨੂੰ ਉੱਥੇ ਭਲਾ ਕੌਣ ਜਾਣਦਾ ਹੈ, ਕੌਣ ਜਾਣਾ ਮੇਰਾ ਨਾਂ 'ਚ, ਮੇਰਾ ਉੱਥੇ ਕੌਣ ਨਾਂ ਜਾਣਦਾ। ਉੱਥੇ ਤਾਂ ਚੜ੍ਹਦੇ ਤੋਂ ਚੜ੍ਹਦੇ ਗੁਰਸਿੱਖ ਹਨ, ਜਿਨੀ ਸਖੀ ਸੌ ਰਾਹ ਵਿਆਹ ਸੇ ਅੰਬੀ ਛਾਬੜੀ ਇਹ ਜੀਓ, ਜਿਨ੍ਹਾਂ ਮਹਾਂਪੁਰਖਾਂ ਰੂਪੀ ਸੰਤਾਂ ਰੂਪੀ ਸਖੀਆਂ ਨੇ ਪਤੀ ਨਿਰੰਕਾਰ ਦੇ ਨਾਮ ਆਨੰਦ ਨੂੰ ਰਾਵਿਆਂ ਨੇ ਮਾਣਿਆ, ਉਹ ਸੰਤਾਂ ਰੂਪ ਸਖੀਆਂ ਅੰਬ ਦੀ ਛਾਂ ਵਾਂਗ ਸ਼ੀਤਲ ਠੰਡੇ ਸੁਭਾਅ ਵਾਲੀਆਂ ਹਨ। ਸੇਵਨ ਮੰਜਨਾ ਆਵ

ਕੇ ਹੁਣ ਮੰਝ ਨਾ ਆਵਣੇ, ਮੰਝ ਮੈਨੇ ਮੇਰੇ 'ਚ ਨਹੀਂ ਆ ਰਹੇ ਹਨ। ਹੋਂ ਕਹਿ ਜੀ ਦੋਸਤ, ਹੋਂ ਮੈਨੇ ਮੈਂ ਆਪਣਾ ਦੋਸਤ ਕਿਹੜੇ ਜੀਵ ਉੱਤੇ ਤੇਰੇ ਉਤਾਰਨ ਕਰਾਂ, ਭਾਵੇਂ ਦੋਸਤ ਤਾਂ ਮੇਰੇ 'ਚ ਹੈ। ਕਿਆ ਗੁਣ ਤੇਰੇ ਵਿਥਰਾ ਹੋਂ, ਕਿਆ ਕਿਆ ਕਿੰਨਾ ਤੇਰਾ ਨਾਵ ਜੀਓ। ਆਪ ਜੀ ਤੇਰੇ ਵਿੱਚ ਕਿਹੜੇ ਕਿਹੜੇ ਗੁਣਾਂ ਨੂੰ ਵਿਥਰਾ ਮੈਨੇ ਵਿਸਥਾਰ ਕਰਾਂ, ਤੇਰੇ ਤਾਂ ਬਿਆੰਦ ਗੁਣ ਔਰ ਹੋਂ ਮੈਂ ਤੇਰਾ ਕਿਹੜਾ ਕਿਹੜਾ ਨਾਮ ਕਿੰਨਾ ਮੈਨੇ ਲੈਣਾ ਕਰਾਂ। ਇਸ ਸਿੰਧੀ ਮੁਲਤਾਨੀ ਬੋਲੀ ਦੇ ਸ਼ਬਦ। ਇੱਕ ਤਟੋਲ ਅੰਬੜਾ ਹੁਣ ਸਾਧ ਕਰਵਾਉਣਾ ਤੇਰਾ ਜਾਓ ਜੀਓ, ਇਹ ਪਾਤਸ਼ਾਹ ਮੈਂ ਆਪ ਜੀ ਦੇ ਇੱਕ ਹੀ ਟੋਲ ਟੋਲ ਨਾਮ ਹੈ ਪਰਪਕਾਰ, ਇਹਨੂੰ ਅੰਬੜਾ ਮੈਨੇ ਨਹੀਂ ਪਹੁੰਚ ਸਕਦੀ ਹਾਂ। ਆਪ ਜੀ ਨੇ ਮੈਨੂੰ ਬਿਆੰਤ ਪਦਾਰਥ ਦਿੱਤੇ, ਲੇਕਿਨ ਮੈਂ ਇੱਕ ਪਦਾਰਥ ਨੂੰ ਵੀ ਨਹੀਂ ਪਹੁੰਚ ਸਕਦੀ। ਮੈਂ ਆਪ ਜੀ ਉੱਤੋਂ ਸਦਾ ਵਾਸਤੇ ਕੁਰਬਾਨ ਬਲਿਹਾਰ ਜਾਂਦੀ ਹਾਂ, ਸਦ ਮੈਨੂੰ ਸਦਾ ਵਾਸਤੇ ਕੁਰਬਾਨ ਬਲਿਹਾਰ ਜਾਂਦੀ ਹਾਂ। ਇੱਕ ਟੋਲ ਪਰਪਕਾਰ ਤੇ ਅੰਬੜਾ ਮੈਨੂੰ ਨਹੀਂ ਪਹੁੰਚ ਸਕਦੀ। ਸੋਇਨਾ ਰੁਪਾ ਰੰਗਲਾ ਮੋਤੀ ਤੈ ਮਾਣਕ ਜੀਓ, ਸੋਇਨਾ ਸੋਨਾ, ਸੋਨੇ ਦੇ ਗਹਿਣੇ, ਸੋਨੇ ਦੀਆਂ ਮੋਹਰਾਂ, ਰੁਪਾ ਚਾਂਦੀ ਹੈ, ਚਾਂਦੀ ਦੇ ਬਰਤਨ ਹੈ, ਮੋਤੀ ਹੈ, ਮਾਣਕ, ਇਹ ਜਿੰਨੇ ਵੀ ਪਦਾਰਥ ਰੰਗਲਾ ਮੈਨੇ ਆਨੰਦ ਦੇਣ ਵਾਲੇ ਹੈ ਦੁਨਿਆਵੀ ਲੋਕਾਂ ਨੂੰ। ਫਿਰ ਵਸਤੂ ਸਾਹਿਬ ਦਿੱਤੀ ਹੈ ਮੈਂ ਤਿੰਨ ਸੌ ਲਾਇਆ ਚੇਤੀ ਜੀ, ਉਸ ਨਾਮ ਕਾਰਨ ਸਾਰੀਆਂ ਵਸਤੂ ਚੀਜ਼ਾਂ ਸਹਿਮੇ ਨੇ, ਉਹਦਾ ਮਾਲਕ ਪਰਮੇਸ਼ਰ ਆ, ਉਹਨੇ ਮੈਨੂੰ ਦਿੱਤੀਆਂ, ਲੇਕਿਨ ਮੈਂ ਉਹਨਾਂ ਚੀਜ਼ਾਂ ਸਿਓ ਚੀਜ਼ਾਂ ਦੇ ਸਿਓ ਮੈਨੇ ਨਾਲ ਚਿੱਤ ਲਾ ਲਿਆ, ਜਿਹਨੇ ਦਿੱਤੀਆਂ ਦਾਤਾਂ ਉਹਨੂੰ ਖੁਲਾ ਦਿੱਤਾ। ਮੰਦਰ ਮਿੱਟੀ ਸੰਦੜੇ ਪੱਥਰ ਕੀ ਤੇਰਾ ਸੀ ਜੀ, ਉਹ ਇਹ ਮਿੱਟੀ ਔਰ ਪੱਥਰਾਂ ਦੇ ਸੰਦੜੇ ਮੈਨੇ ਦੇ, ਇਹ ਨਾਲ ਜਿਹੜੇ ਮੰਦਰ ਰਾਸ ਮੈਨੇ ਬਣਾ ਬਣਾ ਕੇ ਬੜੇ ਤਿਆਰ ਕੀਤੇ ਹੋਏ ਆ। ਹੁਣ ਇੰਨੀ ਟੋਲੀ ਭੁੱਲੀ ਆ ਸਰ ਅਤੇ ਸਕੰਤ ਨੂੰ ਬੈਠੀ ਪਾਸ ਜੀ, ਹੁਣ ਕਹਿੰਦੇ ਮੈਂ ਇਹਨਾਂ ਟੋਲੀ ਨੇ ਟੋਲ ਮੈਨੇ ਪਦਾਰਥਾਂ ਦੇ ਵਿੱਚ ਫਸ ਕੇ ਭੁੱਲ ਗਈ, ਔਰ ਉਹ ਨਿਰੰਕਾਰ ਦੇ ਪਾਸ ਕੋਲ ਸੰਗਤ 'ਚ ਜਾ ਕੇ ਕਦੀ ਵੀ ਨਹੀਂ ਬੈਠੀ। ਇਹ ਪਰਮੇਸ਼ਰ ਦਾ ਨਾਂ ਸੁਣੀ, ਕਥਾ ਕੀਰਤਨ ਸੁਣੀ, ਅੰਬਰ ਕੁੰਜਾਂ ਕੁਰਲੀਆਂ ਮੰਗ ਬੈਠੇ ਆਏ ਜੀ, ਅੰਬਰ ਮੈਨੇ ਆਕਾਸ ਵਿੱਚ ਕੁੰਜਾਂ ਕੁਰਲੀਆਂ ਕੁਰਲਣਾ ਮੈਨੇ ਬੋਲ ਚੁੱਕੀ, ਔਰ ਬਗ ਲਿਆ ਕੇ ਬਹਿ ਗਿਆ। ਇਸੇ ਤਰ੍ਹਾਂ ਅੰਬਰ ਮੈਨੇ ਅੰਬਰ ਮੈਨੇ ਇਹ ਦਸਮ ਦੁਆਰ ਸਿਰ ਤੋਂ ਕੁੰਜਾਂ ਮੈਨੇ, ਕੁੰਜ ਕਾਲੇ ਰੰਗ ਦੀ ਹੁੰਦੀ ਹੈ, ਕਾਲੇ ਕੇਸ, ਕੁਰਲੀਆਂ ਮੈਨੇ ਕੁਰਲ ਗਏ, ਭਾਵ ਕੀ ਹੈ ਉਹ ਕਾਲੇ ਕੇਸ ਚਲੇ ਗਏ ਹਨ। ਹੁਣ ਬਗ ਮੈਨੇ ਚਿੱਟੇ ਕੇਸ ਆ ਕੇ ਬੈਠੇ ਮੈਨੇ ਬੈਠ ਗਏ, ਧੌਲੇ ਆ ਗਏ ਹਨ। ਫਿਰ ਦੇ ਆਕਾਸ਼ ਦੇ ਅੰਦਰ ਕੁੰਜਾਂ ਇਹ ਜਿਹੜੀਆਂ ਬਾਦਸ਼ਨਾਵਾਂ ਸਨ, ਕੁਰਲੀਆਂ ਬੋਲ ਲਈਆਂ, ਪੁੱਤਰ ਸੁੱਤ ਵਾਸ਼ਨਾ, ਧਾਂਦੀ ਵਾਸ਼ਨਾ, ਲੋਕ ਵਾਸ਼ਨਾ, ਲੋਕ ਮੈਨੂੰ ਚੰਗਾ ਚਾਹੁੰਦੇ ਹਨ, ਇਹ ਕੁਰਲੀਆਂ ਮੈਨੇ ਬੋਲਦੀਆਂ। ਔਰ ਬਗਲਿਆਂ ਦੀ ਨਾ ਜਿਹੜੇ ਕਾਮ ਕ੍ਰੋਧ ਮੋਹ ਖਾ ਰਿਹਾ, ਇਹ ਆ ਕੇ ਬੈਠੇ ਮੈਨੇ ਬੈਠ ਗਏ ਹਨ, ਇਹ ਛਾਉਣੀ ਪਾ ਕੇ ਬਹਿ ਗਏ। ਸਾਧਨ ਚੱਲੀ ਸਹਾਰਾ ਹੈ, ਕਿਆ ਮੋਹਦੇ ਸੀ ਅੱਗੇ ਜਾ ਜੀ, ਸਾਧਨ ਚੱਲੀ ਸਹਾਰਾ, ਜਿਸ ਸਮੇਂ ਇਹ ਜੀ ਰੂਪੀ ਸਾਧਨ ਮੈਨੇ ਇਸਤਰੀ ਪਰਲੋਕ ਰੂਪੀ ਸਹੁਰੇ ਘਰ ਵਿੱਚ ਚੱਲੀ ਜਾਏਗੀ, ਅੱਗੇ ਜਾ ਕੇ ਕੀ ਮੋਹਦੇ ਸੀ, ਕਿਹੜਾ ਮੂੰਹ ਦਿਖਾਏਗੀ, ਕੀ ਮੂੰਹ ਦਿਖਾਏਗੀ, ਜਾਂ ਸਾਰੇ ਕੰਮੀ ਬੇਮੁੱਖਾਂ ਵਾਲੇ ਕੀਤੇ, ਸੁੱਤੀ ਸੁੱਤੀ ਝਾਲ ਕੇ ਜਾਂ ਭੁੱਲੀ ਵਾਟੜੀ ਆ ਸੀ ਜੀ, ਪੇਨੀ ਦੇ ਸੁੱਤੀ ਸੁੱਤੀ ਨੂੰ ਝਾਲ ਮੈਨੂੰ ਚਿੱਟਾ ਦਿਨ ਥੀਆ ਮੈਨੂੰ ਹੋ ਗਿਆ। ਉਹ ਬਹੁਤ ਆ ਗਿਆ ਅੰਤਾ ਦੀ ਨਹੀਂ, ਸੁੱਤੀ ਸੁੱਤੀ ਨੂੰ ਕਾਲ ਰੂਪੀ ਝਾਲ ਜਿਹੜਾ ਦਿਨ ਸੀ ਚੜ ਗਿਆ, ਨਿਰੰਕਾਰ ਦੀ ਭਗਤੀ ਰੂਪੀ ਬਾਟ ਜਿਹੜਾ ਰਸਤਾ ਸੀ ਉਹ ਤੁਰਨਾ ਉਹ ਤਾਂ ਭੁੱਲ ਹੀ ਗਿਆ। ਉਹ ਮਾਇਆ ਪਦਾਰਥਾਂ ਦੀ ਆਸਾ ਕਰਕੇ ਇਹ ਜਿਹੜਾ ਪਰਮੇਸ਼ੁਰ ਦੀ ਭਗਤੀ ਰੂਪੀ ਬਾਟ ਰਸਤਾ ਇਹਨੂੰ ਭੁੱਲ ਗਈ ਹੈ। ਕਹਿ ਸਹਿ ਨਾਲ ਹੁਣ ਮੁਕਤੀ ਉਸ ਦੁੱਖਾਂ ਕਰੀ ਆਸ ਜੀਓ, ਦੁੱਖਾਂ ਕੂੰ ਕਰੀ ਆਸ ਜੀਓ।
ਉਸ ਨਿਰੰਕਾਰ ਨਾਲੋਂ ਮੁਤੀ ਅਸਮੇ ਨੇ ਮੁਤੀ ਅਸਮੇ ਨੇ ਛੁੱਟੜ ਹੋ ਗਈ, ਵਿਛੋੜਾ ਹੋ ਗਿਆ ਔਰ ਦੁੱਖਾਂ ਨੂੰ ਧਰੀ ਆਸ ਧਾਰਨ ਕਰ ਰਹੀ ਹੈ, ਦੁੱਖ ਭੋਗ ਰਹੀ ਹਾਂ। ਤੁਧ ਗੁਣ ਮੈਂ ਸਭ ਅਵਗੁਣ ਇੱਕ ਨਾਨਕ ਹੀ ਅੱਲਾਹ ਜੀ। ਇਹ ਪਾਤਸ਼ਾਹ ਆਪ ਜੀ ਵੀ ਤਾਂ ਸਾਰੇ ਸ਼ੁਭ ਗੁਣ, ਮੇਰੇ 'ਚ ਦੁਨੀਆਂ ਦੇ ਸਾਰੇ ਔਗੁਣ। ਮੇਰੀ ਤਾਂ ਆਪ ਜੀ ਦੇ ਚਰਨ 'ਚ ਅਰਦਾਸ ਬੇਨਤੀ ਹੈ ਜੀ, ਮਿਹਰ ਕਰ ਦਿਓ ਸਭ ਰਾਤੀ ਸੁਹਾਗਣੀ ਮੈਂ ਦੁਹਾਗਣ ਕਾਹੀ ਰਾਤ ਜੀ। ਉਹ ਜਿੰਨੀਆਂ ਵੀ ਸੁਹਾਗਣ ਉਹ ਆਪ ਤਾਂ ਆਪ ਜੀ ਦੇ ਪ੍ਰੇਮ 'ਚ ਰਾਤੀ ਮੈਨੇ ਰੰਗੀਆਂ ਹੋਈਆਂ, ਮੈਂ ਦੁਹਾਗਣ ਛੁੱਟੜ ਜਿਹੜੀ ਕਿਸੇ ਪ੍ਰਕਾਰ ਦੀ ਆਪਣੇ ਵਿੱਚ ਰਾਤ, ਮੈਂ ਦੁਹਾਗਣ ਨੂੰ ਕਿਸੇ ਪ੍ਰਕਾਰ ਆਪਣੇ ਵਿੱਚ ਰਾਤ ਮੈਨੂੰ ਤਦਾਕਾਰ ਕਰ ਲਓ। ਜਿਹੜੀਆਂ ਸੁਹਾਗਣ ਇਸਤਰੀ ਦੀਆਂ ਬਾਲਕ ਜੋਗਨ ਬਿਰਧ ਇਹ ਅਵਸਥਾ ਰੂਪੀ ਰਾਤਾਂ ਸਫਲ ਆ, ਮੈਂ ਜਿਹੜੀ ਦੁਹਾਗਣ ਛੁੱਟੜ ਦੀ ਕੋਈ ਵੀ ਅਵਸਥਾ ਰੂਪੀ ਰਾਤ ਸਫਲ ਕਰ ਦਿਓ। ਤੁਸੀਂ ਮਹੱਲਾ ਪਹਿਲਾ ਸੁੱਚਾ ਜੀ, ਜਾ ਤੂੰ ਤਾਂ ਮੈਂ ਸਭ ਕੋ ਤੂੰ ਸਾਹਿਬ ਮੇਰੀ ਰਾਸ ਜੀ ਹੁਣ ਜੀ। ਜਿਹੜੀ ਸ੍ਰੇਸ਼ਟ ਕਰਤੱਬਾਂ ਦੇ ਕਰਨ ਵਾਲੀ ਮੱਧਮ ਦੂਸਰੇ ਦਰਜੇ ਦੀ ਵਿਵਿਆ ਸਰੂਪ ਇਸਤਰੀ ਜੀਵਾਤਮੋ ਕਹਿ ਰਹੀ ਹੈ, ਹੇ ਸਾਹਿਬ ਮਾਲਕ ਜਾਂ ਤੂੰ, ਜੇ ਤੁਸੀਂ ਪ੍ਰਾਪਤ ਹੋ ਜਾਓ ਤਾਂ ਸਾਰੇ ਪਦਾਰਥ ਮੈਨੂੰ ਪ੍ਰਾਪਤ ਹੋ ਜਾਂਦੇ ਹਨ। ਜੇ ਤੁਸੀਂ ਮੇਰੇ ਰਾਖੇ ਹੈ ਤਾਂ ਸਾਰਾ ਕੋਈ ਮੇਰਾ ਹਿੱਤ ਕਰਨ ਵਾਲਾ ਹੈ, ਜੇ ਤੁਸੀਂ ਮੇਰੇ ਹੈ ਤਾਂ ਸਾਰੇ ਕੋਈ ਮੈਨੂੰ ਆਪਣਾ ਜਾਣਦੇ, ਆਪ ਹੀ ਮੇਰੇ ਸਾਹਿਬ ਹੈ ਅਤੇ ਤੁਹਾਡਾ ਨਾਮ ਹੀ ਮੇਰੀ ਪੂੰਜੀ ਹੈ। ਤੁਸੀਂ ਮੈਨੂੰ ਸ਼ਰਧਾ ਅਤੇ ਸ਼ੁਭ ਗੁਣ ਰੂਪੀ ਜਿਹੜੀ ਪੂੰਜੀ ਦੇਣ ਵਾਲੇ ਹੋ। ਤੁਹਾਡਾ ਅੰਤਰ ਹਾਂ ਸੁਖ ਵਸਾਂ, ਤੂੰ ਅੰਤਰ ਸਾਵਾਸ ਜੀਓ। ਜਦੋਂ ਤੁਸੀਂ ਸਾਡੇ ਹਿਰਦੇ 'ਚ ਪ੍ਰਗਟ ਹੋ ਗਏ ਹਾਂ ਤਾਂ ਮੈਂ ਸੁਖੀ ਵਸ ਰਹੀ ਹਾਂ ਅਤੇ ਆਪ ਜੀ ਸੰਸਾਰ ਦੇ ਅੰਦਰ ਸਾਵਾਸ ਧੰਨਤਾ ਯੋਗ ਦੇਣ ਵਾਲੇ ਨੇ। ਜੇ ਸਾਨੂੰ ਵਡਿਆਈ ਮਿਲਦੀ ਹੈ, ਸ਼ਾਬਾਸ਼ ਮਿਲਦੀ ਹੈ, ਇਹ ਸਾਨੂੰ ਸਰੂਪੇ ਮਿਲਦੇ ਹੈ ਅਤੇ ਸਭ ਤੇਰੀ ਕਿਰਪਾ ਹੈ। ਭਾਣੇ ਤੱਕ ਤਾਂ ਵਡਾਈ ਆ, ਭਾਣੇ ਭੀਖ ਅਰਦਾਸ ਜੀ ਆਪ ਜੀ ਦੇ ਭਾਣੇ ਹੁਕਮ 'ਚ ਰਾਜ ਤੱਕ ਦੀਆਂ ਵਡਿਆਈਆਂ ਵੀ ਪ੍ਰਾਪਤ ਹੁੰਦੀਆਂ ਹਨ ਅਤੇ ਆਪ ਜੀ ਦੇ ਭਾਣੇ ਵਿੱਚ ਅਰਦਾਸ ਸਾਧੂ ਹੋ ਕੇ ਸਿੱਖਿਆ ਮੰਗ ਰਹੇ ਹਾਂ। ਆਪ ਦੇ ਭਾਣੇ ਵਿੱਚ ਹੀ ਸਰੂਪ ਤੱਕ ਦੀਆਂ ਵਡਿਆਈਆਂ ਮਿਲਦੀਆਂ, ਆਪ ਦੇ ਭਾਣੇ 'ਚ ਉਦਾਸੀ ਨੂੰ ਹੋ ਕੇ ਦੁਨੀਆਂ ਇਹ ਜੂਨੀਆਂ ਰੂਪੀ ਭੇਖਿਆਂ ਵਿੱਚ ਫਿਰ ਰਹੇ ਹਾਂ, ਅਨੇਕਾਂ ਜੂਨੀਆਂ ਵਿੱਚ ਘੁੰਮ ਫਿਰ ਰਿਹਾ। ਇਹ ਨਿਰੰਕਾਰ ਇਹ ਜਿਹੜਾ ਪੁਰਸ਼ ਹੈ ਆਪ ਜੀ ਦੇ ਹੁਕਮ 'ਚ ਤੇਰੇ ਨਾਮ ਦਾ ਅਭਿਆਸ ਕਰਕੇ ਤੇਰੇ ਸਰੂਪ ਵਿੱਚ ਲੀਨ ਹੋ ਜਾਂਦਾ ਔਰ ਜਨਮ ਮਰਨ ਦੇ ਜਿਹੜੇ ਗੇੜ ਚੱਕਰ ਇਹਨਾਂ ਤੋਂ ਬਚ ਜਾਂਦਾ। ਆਪ ਜੀ ਦੇ ਹੁਕਮ ਵਿੱਚ ਮਨੁੱਖ ਜਿਹੜਾ ਤੇਰੇ ਨਾਮ ਤੋਂ ਬੇਮੁੱਖ ਹੋ ਕੇ 84 ਲੱਖ ਜੂਨਾਂ ਦੇ ਚੱਕਰ 'ਚ ਪੈ ਜਾਂਦਾ ਹੈ, ਜਿਸ ਤਰ੍ਹਾਂ ਖੂਹਦੀਆਂ ਟਿੰਡਾਂ ਕਦੀ ਥੱਲੇ ਭਰ ਕੇ ਉਹਦੀਆਂ ਖਾਲੀ ਹੋ ਥੱਲੇ ਰਹਿ ਜਾਂਦੀ, ਇਸੇ ਤਰ੍ਹਾਂ ਇਹ ਜੀਵ ਆਉਂਦਾ ਜਾਂਦਾ ਆ। ਇਹ ਸਾਰਾ ਕੁਝ ਤੇਰੇ ਹੁਕਮ ਵਿੱਚ ਹੀ ਹੋ ਰਿਹਾ ਹੈ। ਭਾਵੇਂ ਥਲ ਸਿਰ ਸਰਗ ਹੈ, ਕਮਲ ਫੁੱਲੇ ਆਕਾਸ਼ ਜੀਓ, ਇਹ ਨਿਰੰਕਾਰ ਆਪ ਦੇ ਹੁਕਮ ਵਿੱਚ ਥਲ ਸੁੱਕੀ ਧਰਤੀ ਫਿਰ ਮੈਨੂੰ ਉੱਤੇ ਸਰਗ ਹੈ, ਨਦੀਆਂ ਚੱਲ ਰਹੀਆਂ ਔਰ ਆਕਾਸ਼ ਦੇ ਵਿੱਚ ਕਵਲ ਫੁੱਲ ਫੁੱਲੇ ਖਿੜ ਰਹੇ, ਤੇਰੇ ਭਾਣੇ 'ਚ ਸਾਰਾ ਕੁਛ ਹੋ ਰਿਹਾ ਹੈ। ਔਰ ਇਸ ਤਰ੍ਹਾਂ ਜਿੱਥੇ ਕਹਿੰਦੇ ਹਾਂਜੀ ਕਹਿੰਦੇ ਵਿਸ਼ੇਸ਼ਟੀ ਆਕਾਸ਼ ਕੁੜੀਆ ਬਣ ਕੇ ਬੈਠੇ, ਉਹਨਾਂ ਦੀ ਕੁੜੀਆ ਦੇ ਆਲੇ ਦੁਆਲੇ ਫੁੱਲ ਖਿੜੇ ਹੋਏ ਸੀ ਔਰ ਥਲਾਂ ਦੀ ਨੇ ਖੁਸ਼ ਕਿਹੜੇ ਅੰਤਿਸ਼ ਕਰਨੇ, ਉਹਨਾਂ ਦੇ ਅੰਦਰ ਪ੍ਰੇਮ ਰੂਪੀ ਨਦੀਆਂ ਦੇ ਪ੍ਰਵਾਹ ਚੱਲ ਪੈਂਦੇ ਜੇ ਤੇਰੀ ਕਿਰਪਾ ਹੋ ਜਾਏ। ਔਰ ਹਿਰਦੇ ਰੂਪੀ ਆਕਾਸ਼ ਪਵਿੱਤਰ ਗੁਣਾਂ ਰੂਪੀ ਕਵਲ ਫੁੱਲ ਜਿਹੜੇ ਫੁੱਲੇ ਮੈਨੂੰ ਖਿੜ ਜਾਂਦੇ ਆ ਜੇ ਤੇਰੀ ਕਿਰਪਾ ਹੋ ਜਾਏ। ਭਾਣੇ ਭਵਜ ਲੰਘੀ ਆ, ਭਾਣੇ ਮੰਝ ਭਰੀ ਆਸ ਜੀ, ਆਪ ਜੀ ਦੇ ਭਾਣੇ ਹੁਕਮ 'ਚ ਸੰਸਾਰ ਸਾਗਰ ਤੋਂ ਲੰਘ ਜਾਈਦਾ, ਆਪ ਜੀ ਦੇ ਭਾਣੇ ਵਿੱਚ ਪਾਪਾਂ ਨਾਲ ਭਰ ਕੇ ਇਹ ਸੰਸਾਰ ਸਾਗਰ ਦੇ ਮੰਝ ਮੈਨੂੰ ਵਿੱਚ ਇਹ ਜੀਵ ਡੁੱਬ ਜਾਂਦਾ ਹੈ, ਕਿਉਂਕਿ ਪਾਪ ਪੱਥਰ ਆ ਉਹ ਇਹਨੂੰ ਡੋਬਦੇ ਆ। ਭਾਣੇ ਸੋ ਸੌ ਰੰਗਲਾ ਸਿਫਤਰਤਾ ਗੁਣਤਾ ਸੀ, ਭਾਣੇ ਮੈਨੇ ਆਪ ਦੇ ਹੁਕਮ ਵਿੱਚ ਉਹ ਰੰਗਲਾ
ਆਨੰਦ ਵਾਲਾ ਜਿਹੜਾ ਪਰਮੇਸ਼ੁਰ ਆ, ਉਹ ਗੁਣਾਂ ਦਾ ਤਾਸ, ਖਜ਼ਾਨੇ ਦੀ ਜਿਹੜੀ ਸਿਫਤ ਹੈ, ਸਲਾਹ, ਇਹ ਰਤਾ, ਇਹ ਜੀਵਤ ਦਾ ਆਕਾਰ ਹੁੰਦਾ। ਜੇ ਉਹਦੀ ਕਿਰਪਾ ਹੋ ਜਾਏ ਫਿਰ ਹੀ ਉਹਦੇ ਆਨੰਦ ਵਾਲਾ ਬਣਦਾ, ਔਰ ਉਹਦੇ ਗੁਣਾਂ ਦੇ ਖਜ਼ਾਨੇ ਦੀ ਸਿਫਤ ਸਲਾਹ ਕਰਦਾ ਹੈ, ਉਹਦੇ 'ਚ ਲੀਨ ਹੁੰਦਾ ਹੈ। ਭਾਣੇ ਸਹੁ

ਦਿੱਤਾ, ਮੈਨੂੰ ਡਿੱਗ ਪਈ, ਕਿਰਪਾ ਕਰੋ। ਕਿਆ ਮਾਗੋ, ਕਿਆ ਕਹਿ ਸੁਣੀ, ਮੈਂ ਦਰਸ਼ਨ ਪਿਆ ਸੀ ਜੀਓ। ਹੁਣ ਨਿਰੰਕਾਰ ਮੈਨੂੰ ਤਾਂ ਕੇਵਲ ਇੱਕੋ ਇੱਕ ਆਪਦੇ ਦਰਸ਼ਨ ਦੀ ਭੁੱਖ ਆ, ਇਹੀ ਪਿਆਸ ਆ। ਕੀ ਤੂੰ ਬਿਨਾਂ ਮੰਗਾਂ ਕੀ, ਕਹਾਂ ਕੀ ਅਤੇ ਸੁਣਾਂ ਕੀ। ਹੁਣ ਇੱਕੋ ਇੱਕ ਇੱਛਾ, ਆਪਣਾ ਦਰਸ਼ਨ ਦੇ ਦਿਓ। ਗੁਰਸਾਹਿਬ ਦੀ ਸਭ ਪਾਇਆ ਸੱਚ ਨਾਨਕ ਕੀ ਅਰਦਾਸ ਜੀ। ਪਾਤਸ਼ਾਹ ਨੇ ਮੇਰੀ ਤਾਂ ਇਹ ਸੱਚੀ ਬੇਨਤੀ ਹੈ ਕਿ ਹਰੇਕ ਨੇ ਸਤਿਗੁਰਾਂ ਦੇ ਉਪਦੇਸ਼ ਕਰਕੇ ਸੌ ਮਾਲਕ ਪਰਮਾਤਮਾ ਨੂੰ ਪਾਇਆ। ਜਿਹਨੇ ਕਿਹਨੇ ਵੀ ਪਾਇਆ, ਉਹਦੀ ਉਪਦੇਸ਼ ਨੂੰ ਮੰਨ ਕੇ ਉਹਦੀ ਕਿਰਪਾ ਨਾਲ ਹੀ ਪਾਇਆ ਹੈ। ਤੁਸੀਂ ਮੰਨ ਲਓ ਪੰਜਵਾਂ ਗੁਣਵੰਤੀ 763 ਅੰਗ 'ਤੇ ਕਿਰਪਾ ਕਰਦੇ ਹਨ। ਜੋ ਦੀ ਸਾਹਿਬਗੁਰ ਸਿੱਖੜਾ ਇਸ ਨਿਗਨ ਲਾਗੋ ਪਾਏ ਜੀ। ਹੁਣ ਜਿਹੜੇ ਉੱਤਮ ਜਿਗਿਆਸੂ ਸ਼ੁਭ ਗੁਣ ਵਾਲੇ, ਉਹਨਾਂ ਬਾਰੇ ਉਪਦੇਸ਼ ਦਿੰਦੇ ਹਨ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਪਵਿੱਤਰ ਸਿੱਖਿਆ ਨੂੰ ਲੈਣ ਵਾਲਾ, ਗ੍ਰਹਿਣ ਕਰਨ ਵਾਲਾ ਜਿਹੜਾ ਵੀ ਗੁਰਸਿੱਖ ਨਜ਼ਰ ਆਉਂਦਾ ਹੈ, ਦੇਸੇ ਦੇਸ ਰਿਹਾ, ਕਹਿੰਦੇ ਵੀ ਮੈਂ ਉਹਨੂੰ ਨਿਉਂ ਨਿਉਂ ਕੇ ਚੁੱਕ ਚੁੱਕ ਕੇ ਉਹਨਾਂ ਦੇ ਚਰਨੀ ਲੱਗਦੀ ਹਾਂ। ਆਖਾਂ ਬਿਰਥਾਂ ਜੀ ਕਿ ਗੁਰੂ ਸੱਜਣ ਦੇਹ ਮਿਲਾਏ ਜੀ। ਮੈਂ ਉਹਨਾਂ ਦੇ ਅੱਗੇ ਆਪਣਾ ਜੀ, ਮਨ ਦੀ ਸਾਰੀ ਬਿਰਥਾ ਜਿਹੜੀ ਪੀੜਾ ਹਾਲਤ, ਉਹ ਕਹਿ ਰਹੀ ਹਾਂ ਕਿ ਇਹ ਸੱਜਣੋ ਜਿਹੜੇ ਇਹ ਸਤਿਗੁਰੋ, ਮੈਨੂੰ ਉਹਨਾਂ ਦੇ ਨਾਲ ਮਿਲਾ ਦਿਓ। ਇਹ ਸੱਜਣ, ਇਹ ਸਤਿਗੁਰੂ, ਮੈਨੂੰ ਉਹਨਾਂ ਗੁਰਮੁਖਾਂ ਨਾਲ ਮਿਲਾ ਦਿਓ। ਸੋਈ ਦਾ ਸੁਪਦੇਸੜਾ ਮੇਰਾ ਮਨ ਅੰਤ ਕਾਹੋ ਜਾਏ ਜੀਓ। ਇਹੋ ਮਨ ਤੈਂ ਕੋ ਡੇਵਸਾ, ਮੈਂ ਮਾਰਗ ਦੇਹੋ ਬਤਾਏ ਜੀਓ। ਮੈਨੂੰ ਐਸਾ ਸੁੰਦਰ ਉਪਦੇਸ਼ ਦੱਸੋ, ਜਿਹੜੇ ਉਪਦੇਸ਼ ਨੂੰ ਮੈਂ ਸੁਣ ਕੇ ਮੇਰਾ ਜਿਹੜਾ ਮਨ ਅੰਤ ਮੈਨੂੰ ਹੋਰ ਕਿਸੇ ਪਾਸੇ ਨਾ ਦੌੜੇ ਨਾ ਜਾਵੇ। ਇਹ ਮੈਂ ਆਪਣਾ ਮਨ ਆਪ ਜੀ ਨੂੰ ਤੈਨੂੰ ਦੇ ਦਿਆਂਗਾ। ਆਪ ਕਿਰਪਾ ਕਰਕੇ ਮੈਨੂੰ ਨਿਰੰਕਾਰ ਦੀ ਪ੍ਰਾਪਤੀ ਦਾ ਜਿਹੜਾ ਰਸਤਾ ਬਤਾਏ, ਇਹ ਦੱਸ ਦੇਣਾ ਕਰੋ। ਹਾਂ ਆਇਆ ਦੂਰੋਂ ਚੱਲ ਕੈ, ਮੈਂ ਤਾਂ ਕੀ ਤੌਰ ਸਿਰਣ ਆਏ ਜੀਓ। ਮੈਂ ਸਰ ਕੀ ਚਿੱਤ ਮੈਂ, ਮੇਰਾ ਸਭੋ ਦੁੱਖ ਗਵਾਏ ਜੀ। ਮੈਂ ਬਹੁਤ ਦੂਰ ਤੋਂ ਚੱਲ ਕੇ ਭਾਵ ਚਰਾਸੀ ਲੰਘਜੂਨਾਂ ਨੂੰ ਭੋਗਦਾ ਭੋਗਦਾ, ਹਾਂਜੀ ਹੁਣ ਭਟਕਦਾ ਭਟਕਦਾ ਤੁਹਾਡੀ ਚਰਨ ਸ਼ਰਨ ਵਿੱਚ ਆਇਆ ਹਾਂ। ਇੱਕ ਮੈਂ ਆਪ ਜੀ ਦੀ ਚਰਨ ਸ਼ਰਨ ਤੱਕੀ ਹੈ। ਮੈਂ ਆਪਣੇ ਚਿੱਤ ਮਨ ਦੇ ਵਿੱਚ ਇਹ ਆਸ ਰੱਖੀ ਹੈ ਕਿ ਆਪ ਜੀ ਮੇਰਾ ਉਧਾਰ ਕਰੋਗੇ, ਮੇਰੀ ਕਲਿਆਣ ਕਰੋਗੇ। ਇਸ ਵਾਸਤੇ ਮੇਰਾ ਸਾਰਾ ਦੁੱਖ ਗਵਾਏ ਦੂਰ ਕਰ ਦਿਓ। ਹੁਣ ਹਾਰ ਅੰਭ ਕੇ ਤੁਹਾਡੀ ਸ਼ਰਨ ਵਿੱਚ ਆ ਗਿਆ। ਇਸ ਵਚਨ ਸੁਣ ਕੇ ਅੱਗੇ ਗੁਰਸਿੱਖ ਨੇ ਇਹ ਵਚਨ ਕਿਹਾ ਕਿ ਤੁਮਾਰਗ ਚੱਲੇ ਭਾਈ ਅੜੇ, ਗੁਰ ਕਹੇ ਸੁਕਾਰ ਕਮਾਏ ਜੀਓ। ਤਿਆਗੇ ਮਨ ਕੀ ਮੱਤੜੀ, ਵਿਸਾਰੇ ਦੂਜਾ ਭਾਓ ਜੀਓ। ਕਹਿੰਦੇ ਹੇ ਭਾਈ, ਹੇ ਗੁਰਮੁਖਾ, ਇਹ ਜਿਹੜਾ ਰਸਤਾ ਨਾ, ਇੱਧਰ ਤੁਰ ਪਾ। ਗੁਰਮੁਖ ਗਾਡੀ ਆ ਕਿਹੜਾ ਰਾਹ, ਜਿਹੜਾ ਗੁਰੂ ਕਹਿਣ, ਜੋ ਰਸਤਾ ਤੇ ਚੱਲਣ ਲਈ ਸਤਿਗੁਰੂ ਹਨ, ਉਸੇ ਕਾਰ ਸੇਵਾ ਨੂੰ ਘੁਮਾਉਣਾ ਕਰ। ਔਰ ਮਨ ਦੀ ਮਤ ਤਿਆਗ ਦੇ, ਅਤੇ ਦੂਜਾ ਦਵੈਸ਼ ਪਾ, ਇਹਨੂੰ ਵੀ ਵਿਸਾਰ ਦੇ, ਭੁਲਾ ਦੇਣਾ ਕਰ। ਤਿਆਗੇ ਮਨ ਕੀ ਮਤੜੀ, ਆਪਣੇ ਮਨ ਦੀ ਮਤ ਤਿਆਗ ਦੇ, ਦਵੈਸ਼ ਵਾਲਾ ਭਾਵ ਇਹਨੂੰ ਵਿਸਾਰ ਦੇ, ਭੁਲਾ ਦੇ। ਇਉਂ ਭਾਵ ਹੈ ਹਰਦਰ ਸਾਹਿਬ ਦਾ ਨੈਣ ਲੱਗਾ, ਤੱਥੀ ਵਾਓ ਜੀ, ਆਪੋ ਬੋਲਣਾ ਜਾਣਦਾ, ਮੈਂ ਕਿਹਾ ਸਭ ਹੁਕਮ ਆਓ ਜੀ। ਇਸ ਪ੍ਰਕਾਰ ਨਾਲ ਤੂੰ ਨਿਰੰਕਾਰ ਦੇ ਦਰਸ਼ਨ ਨੂੰ ਪਾ ਲੈਗਾ, ਤੈਨੂੰ ਫਿਰ ਤੱਤੀ ਵਾਹ ਹਵਾ ਵੀ ਨਹੀਂ ਲੱਗੇਗੀ। ਇਹ ਦੁੱਖ ਰੂਪੀ ਤੱਤੀ ਹਵਾ ਹਾਂਜੀ, ਔਰ ਪਰਾਈ ਹਾਂਜੀ, ਇਸਤਰੀ ਰੂਪੀ ਮਾਇਆ ਰੂਪੀ ਤੱਤੀ ਹਵਾ ਨਹੀਂ ਲੱਗੇਗੀ, ਔਰ ਨਰਕ ਰੂਪੀ ਤੱਤੀ ਹਵਾ ਨਹੀਂ ਲੱਗੇਗੀ। ਇਸ ਵਿੱਚ ਇਹ ਪਾਤਸ਼ਾਹ ਕਿਰਪਾ ਕਰੋ, ਇਹ ਗਰੀਬ ਨਿਵਾਜ, ਮੈਂ ਆਪਣੇ ਆਪ ਤੋਂ ਕੋਈ ਬੋਲਣਾ ਵੀ ਨਹੀਂ ਜਾਣਦਾ, ਮੈਨੂੰ ਇਹ ਵੀ ਸੋਝੀ ਨਹੀਂ ਕਿਹੜਾ ਬਚਨ ਕਰਨਾ ਸੰਗਤ ਵਿੱਚ। ਮੈਂ ਜੋ ਕੁਛ ਕਿਹਾ ਇਹ ਸਤਿਗੁਰੂ ਤੁਹਾਡੇ ਹੁਕਮ 'ਚ ਕਿਹਾ, ਬੇਨਤੀ ਹੈ ਆਪ ਕਿਰਪਾ ਕਰੋ, ਦਇਆ ਕਰੋ। ਹਰ ਭਗਤ ਖਜ਼ਾਨਾ ਬਖਸਿਆ ਗੁਰੂ ਨਾਨਕ ਕੀ ਪਸਾਓ ਜੀ। ਮੈਂ ਬਹੁੜ ਨਾ ਤ੍ਰਿਸ਼ਨਾ ਭੁੱਖੜੀ ਹਾਂ, ਰਜਾ ਤ੍ਰਿਪਤਾ ਵਾਏ ਜੀ। ਪਾਤਸ਼ਾਹ ਸਮਤ ਦਿੰਦੇ ਹੈ, ਜਿਸ ਵੇਲੇ ਸਤਿਗੁਰਾਂ ਨੇ ਕਿਰਪਾ ਕੀਤੀ, ਉਪਦੇਸ਼ ਰੂਪੀ ਪਸਾਓ ਮੈਨੂੰ ਦਾਨ ਦੇਣਾ ਕੀਤਾ, ਤੇ ਨਿਰੰਕਾਰ ਦੀ ਭਗਤੀ ਰੂਪੀ ਖਜ਼ਾਨਾ ਬਖਸ਼ਿਆ। ਪਾਤਸ਼ਾਹ ਨੇ ਮੈਨੂੰ ਪਦਾਰਥਾਂ ਦੀ ਤ੍ਰਿਸ਼ਨ ਰੂਪੀ ਭੁੱਖ ਭੁੱਖ ਆਈ, ਕੋਈ ਨਹੀਂ ਰਹਿ ਗਈ। ਹੁਣ ਪਾਤਸ਼ਾਹ ਨੇ ਮੈਂ

ਦੇ ਪਦਾਰਥਾਂ ਨੂੰ ਵੀ ਰਾਜੇ ਦੇਣ, ਪਰਲੋਕ ਦੇ ਪਦਾਰਥਾਂ ਨੂੰ ਵੀ ਤ੍ਰਿਪਤੀ ਹੋ ਗਈ ਹੈ, ਸਵਰਗ ਦੇ ਪਦਾਰਥਾਂ ਨੂੰ ਵੀ ਅਗਾੜਵੇਂ ਨੇ ਰਾਜੇ ਗਿਆ। ਹੁਣ ਕੋਈ ਭੁੱਖੜੀ ਭੁੱਖ ਰਹੀ ਨਹੀਂ ਗਈ, ਮੈਂ ਬਹੁਤ ਮੈਨੂੰ ਪੁਣਾ ਹੁਣ ਕੋਈ ਤ੍ਰਿਸ਼ਨਾ ਕੋਈ ਭੁੱਖ ਨਹੀਂ ਰਹੀ। ਜੋ ਗੁਰ ਦੀ ਸਹਿ ਸਿੱਖੜਾ ਤੁਸੀਂ ਨਿਮ ਨਾ ਗੋ ਪਾਏ ਜੀ। ਜਿਹੜਾ ਗੁਰੂ ਦਾ ਸਿੱਖ ਦਿਸੜਾ ਦਿਸ ਰਿਹਾ ਹੈ, ਦਿਸ ਰਿਹਾ, ਮੈਂ ਝੁੱਕ ਨਿਮ ਨੇ ਝੁੱਕ ਝੁੱਕ ਕੇ ਇੰਨੀ ਨਿਮਰਤਾ ਦੇ ਨਾਲ ਉਹਨਾਂ ਦੇ ਚਰਨੀ ਲੱਗਦਾ ਹਾਂ। ਰਾਗ ਸੁਖੀ ਸਾਨੂੰ ਮਹਿਲਾ ਪਹਿਲਾ ਘਰ ਪਹਿਲਾਂ ਇੱਕ ਓਂਕਾਰ ਤਾਂ ਤੁਹਾਡ ਪ੍ਰਸਾਦ ਪਰ ਜੋਗਨ ਮੈਂ ਮਤ ਪਈ ਜਿਹੜਾ ਘਰ ਪਾਉਣੀ ਬਲਰਾਮ ਜੀ ਉਹ ਰਾਗ ਸੂਈ ਹੈ ਸੰਤਾਂ ਦੀ ਬਾਣੀ। ਪਹਿਲੇ ਸਾਥ ਪਹਿਲੇ ਘਰ 'ਚ ਕਿਰਪਾ ਕਰਦੇ ਹਨ, ਪਹਿਲੇ ਘਰ ਵਿੱਚ ਕਿਰਪਾ ਕਰ ਰਹੇ ਹਨ। ਇੱਕ ਓਂਕਾਰ ਸਤਿਗੁਰ ਪ੍ਰਸਾਦ ਵਾਹਿਗੁਰੂ ਜੀ ਕਹਿਣ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਪ੍ਰਾਪਤੀ ਹੁੰਦੀ ਹੈ। ਪਰ ਜੋਗਨ ਮੈਂ ਮਤ ਪਈ ਜਿਹੜਾ ਘਰ ਪਾਉਣੀ ਬਲਰਾਮ ਜੀ ਉਹ ਇਹ ਭਾਈ ਇਹ ਜੀਵ ਰੂਪੀ ਇਸ ਜਿਹੜਾ ਮਾਤ ਲੋਕ ਰੂਪੀ ਪੇਕਾ ਘਰ ਹੈ ਇਹ 'ਚ ਘਰ ਪਾਉਣੀ ਪੇਕੇ ਘਰ 'ਚ ਪ੍ਰਾਹਣੀ ਵਾਂਗੂ, ਕਿਉਂਕਿ ਪੇਕੇ ਘਰ ਲੜਕੀਆਂ ਜਿਹੜੀਆਂ ਉਹ ਇੱਕ ਸਕੂਲ ਆ ਜਿੱਥੋਂ ਸਿੱਖਾ ਲੈਣੀਆਂ ਅਤੇ ਸਹੁਰੇ ਘਰ 'ਚ ਕਾਮਯਾਬ ਹੋਣ, ਦੁਨਿਆਵੀ ਕੰਮ ਵੀ ਸਿੱਖਣੇ ਕਾਰ ਵਿਹਾਰ, ਔਰ ਸਹੁਰੇ ਘਰ 'ਚ ਕਿਵੇਂ ਮਾਨ ਸਨਮਾਨ ਲੈਣਾ, ਮਾਤਾ ਪਿਤਾ ਸਨਮਾਨ ਕਿਵੇਂ ਬਣਾਉਣਾ। ਪਰ ਯੋਗਨ ਵਾਸਤਾ ਜਿਹੜੀ ਆ ਕੇ ਪਰ ਯੋਗ ਇਹੀ ਇੱਕ ਮੈਂ ਕਹਿੰਦੇ ਮੈਨੇ ਸ਼ਰਾਬ ਇਹਦੇ ਵਿੱਚ ਮਤ ਜਿਹੜੀ ਮਸਤ ਹੋ ਰਹੀ ਇਹਦੇ ਕਿਵੇਂ ਤਰੇ। ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਬੇਨਤੀ ਕਰੇ ਹੈ ਰਾਮ ਰਮੇ ਹੋਏ ਮੈਂ ਆਪ ਜੀ ਤੋਂ ਬਲਵਣੇ ਮਲਿਹਾਰ ਜਾਂਦਾ ਹਾਂ। ਪਰ ਯੋਗਨ ਮੈਂ ਮਤ ਪੇ ਜਿਹੜੇ ਪਰ ਜਵਾਨੀ ਦੇ ਵਿੱਚ ਮੈਨੇ ਇਹ ਮਤ ਦੇ ਅੰਦਰ ਹੰਕਾਰ ਦੀ ਸ਼ਰਾਬ ਪੀਤੀ ਹੋਈ ਹੈ ਘਰ ਪਾਉਣੇ ਬਲਰਾਮ ਜੀ ਉਹ ਇਸ ਵਾਸਤੇ ਇਹ ਪੇਕੇ ਘਰ ਦੇ ਵਿੱਚ ਪ੍ਰਾਹੁਣਿਆਂ ਦੀ ਨਿਆਏ ਨਹੀਂ ਇਸ ਵਾਸਤੇ ਇਹ ਨਿਰੰਕਾਰ ਮੇਰੇ ਤੋਂ ਬਲਿਹਾਰ ਜਾਂਦੀ ਹੈ ਕਿਰਪਾ ਕਰੋ ਇਹ ਸੰਸਾਰ ਪੇਕਾ ਕਰਿਆ ਪਰਲੋਕ ਸਹੁਰਾ ਕਰਿਆ ਜਿਹੜਾ ਇਸ ਲੋਕ ਵਿੱਚ ਆਪਣਾ ਜਨਮ ਸਵਾਰ ਦੇ ਪਰਲੋਕ 'ਚ ਉਹਨਾਂ ਨੂੰ ਢੋਈ ਮਿਲਦੀ ਹੈ। ਮੈਲੀਆ ਗੁਣ ਚਿੱਤ ਗਿਣ ਗੁਰ ਗੁਣ ਨਾਲ ਸੁਭਾਵਣੀ ਬਲਰਾਮ ਜੀ ਚਿੱਤ ਦੇ ਵਿੱਚ ਬਹੁਤ ਔਗਣ ਧਾਰਨ ਕਰਕੇ ਇਹ ਜੀਵ ਰੂਪੀ ਜਿਹੜੀ ਇਸਤਰੀ ਜੀਵਾਤਮਾ ਇਹ ਮੈਲੀ ਹੋ ਰਹੀ ਸਤਿਗੁਰਾਂ ਦੇ ਉਪਦੇਸ਼ ਤੋਂ ਬਿਨਾਂ ਉਹ ਜਿਹੜਾ ਰਾਮ ਰਮਿਆ ਹੋਇਆ ਬਲਿਹਾਰ ਜਾਣੇ ਯੋਗ ਹੈ ਉਹਦੀ ਪ੍ਰਾਪਤੀ ਦੇ ਗੁਣ ਜਿਹੜੇ ਉਹ ਹਿਰਦੇ 'ਚ ਸਮਾ ਨਹੀਂ ਰਹੇ ਹਨ ਉਹ ਤਾਂ ਸਮਾਉਂਦੇ ਹੀ ਨਹੀਂ ਔਗਣ ਧਾਰੇ ਹੋਏ ਗੁਣ ਸਾਰਨਾ ਜਾਣੀ ਭਰਮ ਭੁਲਾਉਣੀ ਜੋਗਨ ਵਾਦ ਗਵਾਇਆ ਇਹ ਜਿਹੜੀ ਜੀਵ ਰੂਪੀ ਇਸਤਰੀ ਨੇ ਪਵਿੱਤਰ ਗੁਣਾਂ ਦੀ ਸੰਭਾਲ ਕਰਨੀ ਇਹ ਤਾਂ ਜਾਣੀ ਨਹੀਂ ਭਰਮਾਂ ਵਿੱਚ ਭੁੱਲੀ ਹੋਈ ਹੈ ਔਰ ਇਹ ਜਵਾਨੀ ਦੇ ਵਿੱਚ ਜਿਹੜੀ ਇਹ ਸ਼ੌਂਕ ਵਾਸਤਾ ਰੂਪੀ ਜੋਗਨ ਨੂੰ ਬਾਦ ਨੇ ਵਿਅਰਥ ਗਵਾ ਲਿਆ ਕਿਉਂਕਿ ਪਰ ਜੀ ਕਹਿੰਦੇ ਨੇ ਭਾਵ ਸਬਰ ਕੇ ਸਾਗਰ ਕੇ ਤਰਨ ਕੋ ਤਰਨ ਅਵਸਥਾ ਹੋਏ ਕਿ ਜਵਾਨ ਅਵਸਥਾ ਸੰਸਾਰ ਸਾਗਰ ਨੂੰ ਤਰਨ ਲਈ ਸਰੀਰ ਬਾਲੂ ਹੁੰਦਾ ਉਹ ਤਾਂ ਦੇਹਾਂ ਕਾਰਨ ਲੱਗ ਕੇ ਜੀਵ ਨੂੰ ਗਵਾ ਲਿਆ ਬਰ ਕਰ ਦਰ ਦਰਸ਼ਨ ਨਹੀਂ ਜਾਤਾ ਫਿਰ ਕਰ ਸਹਿਜ ਨਾ ਪਾਇਆ ਉਹ ਜਿਹੜਾ ਨਿਰੰਕਾਰ ਮਾਲਕ ਹੈ ਇਹ ਕਹਿੰਦੇ ਸਰੀਰ ਘਰ ਦੇ ਦਰ ਮੈਨੇ ਅੰਦਰ ਲੇਕਿਨ ਉਹਦਾ ਦਰਸ਼ਨ ਕਰਨਾ ਤਾਂ ਜਾਣਿਆ ਹੀ ਨਹੀਂ ਪਾਇਆ ਹੀ ਕਿਉਂ ਪਰਮਾਤਮਾ ਦਾ ਇਹਨੂੰ ਸਹਿਜ ਨਾ ਪਾਇਆ ਉਹ ਜਿਹੜਾ ਗਿਆਨ ਸੀ ਉਹ ਚੰਗਾ ਨਹੀਂ ਲੱਗਦਾ ਉਦੋਂ ਗੁਰੂ ਦਾ ਉਪਦੇਸ਼ ਚੰਗਾ ਨਹੀਂ ਸੀ ਲੱਗਦਾ। ਸਤਿਗੁਰ ਪੂਛਣਾ ਮਾਰਗ ਚਾਲੀ ਸੂਚੀ ਰਹਿਣਗੇ ਹਨ ਪੂਰੇ ਗੁਰਾਂ ਨੂੰ ਪੁੱਛ ਕੇ ਨਿਰੰਕਾਰ ਦੀ ਪ੍ਰਾਪਤੀ ਰੂਪੀ ਜਿਹੜਾ ਸ੍ਰੇਸ਼ਟ ਰਸਤਾ ਸੀ ਉਹ ਤਾਂ ਚੱਲੀ ਨਹੀਂ ਔਰ ਵਿਦਿਆ ਦੀ ਨੀਂਦ 'ਚ ਸੁੱਤਿਆਂ ਸੁੱਤਿਆਂ ਇਹ ਅਵਸਥਾ ਰੂਪੀ ਰਹਿਣ ਜਿਹੜੀ ਰਾਤ ਸੀ ਬਿਆਨੀ ਇਹਨਾਂ ਨੇ ਇਸ ਤਰ੍ਹਾਂ ਬੀਤ ਗਈ। ਨਾਨਕ ਬਾਲਤਣ ਰਾੜੇ ਪਾ ਬਿਨ ਫਿਰ ਤਨ ਘੁੰਮਲਣ ਪਾਤਸ਼ਾਹ ਕਹਿੰਦੇ ਜਿਹੜੀ ਜੀਵ ਰੂਪੀ ਇਸਤਰੀ ਨੇ ਬਾਲਤਣ ਜਦੋਂ ਬਾਲ ਅਵਸਥਾ ਤੋਂ ਹੀ ਰੰਡੇ ਪਾ ਰੰਡੀ ਭਾਵ ਕੀ ਨਾਸਤਕ ਬਣ ਗਈ ਪਰਮਾਤਮਾ ਦੀ ਹੋਂਦ ਮੰਨਣ ਤੋਂ ਮਨੁੱਖਰ ਹੋ ਗਈ ਇਸ ਤਰ੍ਹਾਂ ਕਹਿ ਰਹੀ ਹੈ ਕਿ ਪਰਮਾਤਮਾ ਤਾਂ ਕੋਈ ਹੈ ਹੀ ਨਹੀਂ ਪਰਮਾਤਮਾ ਦੀ ਪ੍ਰਾਪਤੀ ਦੇ ਨਾਲ ਇਹ ਜੀਵ ਰੂਪੀ ਇਸਤਰੀ ਜਿਹੜੀ ਘੁੰਮਲਾ ਨਹੀਂ ਮੈਨੂੰ ਕਮਲਾ ਗਈ ਇਹਨੂੰ ਚਾਹੀਦਾ ਤਾਂ ਇਹ ਸੀ ਕਿ ਇਸ ਤਰ੍ਹਾਂ ਬੇਨਤੀਆਂ ਕਰੇ
ਬਾਬਾ ਮੈਂ ਵਰ ਦੇ ਮੈਂ ਹਰ ਵਾਰ ਭਾਵੇਂ ਤਿਸ ਕੀ ਬਲਰਾਮ ਜੀਓ। ਹੇ ਬਾਬਾ ਹੇ ਸਤਿਗੁਰੂ ਮੈਨੂੰ ਨਿਰੰਕਾਰ ਰੂਪੀ ਹਾਂਜੀ ਮਾਲਕ ਦੀ ਪ੍ਰਾਪਤੀ ਕਰਾ ਦਿਓ। ਕਿਉਂ ਮੈਨੂੰ ਨਿਰੰਕਾਰ ਰੂਪੀ ਹਾਂਜੀ ਜਿਹੜਾ ਮਾਲਕ ਰੂਪ ਪਾਉਂਦਾ ਆ ਪਰਮੇਸ਼ੁਰ ਬਲਿਹਾਰ ਜਾਣੇ ਜਾਊਗਾ ਉਹਦੀ ਮਨ 'ਚ ਇੱਛਾ ਲੱਗ ਰਹੀ ਹੈ। ਰੱਬ ਰਹਿਆ ਜੁਗ ਚਾਰ ਤਿਰਪਨ ਬਾਣੀ ਜਿਸ ਕੀ ਬਲਰਾਮ ਜੀ ਉਹ ਨਿਰੰਕਾਰ ਚਾਰੇ ਯੁਗਾਂ 'ਚ ਰੱਬ ਰਹਿਆ ਵਿਆਪਕ ਹੋ ਰਿਹਾ ਔਰ ਤਿੰਨੇ ਪੁਣ ਮਾਤਰੂ ਸਵਰਗ ਪਤਾਲ ਜਿਹਦੀ ਬਾਣੀ ਇਹ ਸਾਰੀ ਉਹਦੀ ਬਨਾਵਟ ਹੈ। ਉਸ ਪਰਮੇਸ਼ਰ ਦੇ ਉੱਪਰ ਮੈਂ ਬਲਿਹਾਰ ਬਲਿਹਾਰ ਜਾਂਦੀ ਹਾਂ। ਤਿਰਭਵਨ ਕੰਤ ਰਵੈ ਸੁਹਾਗਣ ਅਵਗਣ ਵੰਤੀ ਦੂਰ ਹੈ ਉਹ ਤਿੰਨਾਂ ਭਵਨਾਂ ਜਿਹੜੀਆਂ ਸੁਹਾਗਣ ਇਸਤਰੀਆਂ ਆਪਣੇ ਮਾਲਕ ਦੇ ਆਨੰਦ ਨੂੰ ਰਾਵਦੀਆਂ ਔਰ ਉਗਣ ਵਾਲੀਆਂ ਇਸਤਰੀਆਂ ਤੋਂ ਦੂਰ ਰਹਿੰਦੀਆਂ ਕਿਉਂਕਿ ਉਹ ਮਨਮੁਖਤਾ ਕਰਕੇ ਦੂਰ ਹੈ ਉਹ ਗੁਰਮੁਖਤਾ ਕਰਕੇ ਨੇੜੇ ਹੈ। ਜੈਸੀ ਆਸਾ ਤੈਸੀ ਮਨ ਸਭ ਪੂਰ ਰਿਹਾ ਭਰਪੂਰ ਹੈ ਉਹ ਸੁਹਾਗਣ ਇਸਤਰੀਆਂ ਜਿਹੋ ਜਿਹੀ ਆਸਾ ਇੱਛਾ ਕਰਦੀਆਂ ਉਹ ਮਾਲਕ ਤੈਸੀ ਮਨ ਸਾ ਉਹਨਾਂ ਦੀਆਂ ਬਾਸ਼ਨਾਂ ਪੂਰੀਆਂ ਕਰਦਾ ਉਹ ਮਾਲਕ ਐਸਾ ਸਾਰੇ ਭਰਪੂਰ ਹੋ ਕੇ ਸਾਰੇ ਪਰਿਪੂਰਨ ਹੋ ਰਿਹਾ ਹੈ। ਹਾਂਜੀ ਜਿਹੋ ਜਿਹੀ ਕੋਈ ਆਸਾ ਕਰਦੀ ਹੈ ਪੂਰੀ ਮਨਸਾ ਉਹ ਪੂਰੀ ਕਰਦਾ ਰਿਹਾ ਭਰਪੂਰ ਜਿਹੜਾ ਸਾਰੇ ਭਰਪੂਰ ਵਿਆਪਕ ਹੋ ਰਿਹਾ। ਇਹ ਰੂਪੀ ਇਸਤਰੀ ਜਿਹੋ ਜਿਹੀ ਆਸਾ ਕਰਦੀ ਹੈ ਤੈਸੀ ਦੀ ਮਨਸਾ ਦਸ਼ਾ ਹੋ ਜਾਂਦੀ ਹੈ। ਹਰ ਕੀ ਨਾਰ ਸੋ ਸਰਵ ਸੁਹਾ ਬਨਰਾਂਡਨ ਮੈ ਲੈ ਦੇਸੇ ਜਿਹੜੇ ਨਿਰੰਕਾਰ ਪਰਮੇਸ਼ਰ ਦੀ ਜੀਵ ਰੂਪੀ ਇਸਤਰੀ ਉਹ ਸਾਰੀ ਤਰ੍ਹਾਂ ਕਰਕੇ ਸੁਹਾਗਣ ਰਹਿੰਦੀ ਭਾਵ ਜਿਹੜੇ ਗੁਰਮੁਖ ਉਹਨਾਂ ਦਾ ਸਦਾ ਹੀ ਪਰਮੇਸ਼ਰ ਨਾਲ ਮਿਲਾਪ ਰਹਿੰਦਾ ਨਾ ਉਹ ਰਾਂਡ ਪੂਰਨਡੀਮੇ ਨੇ ਨਾਸਤਕ ਨਹੀਂ ਹੁੰਦੀ ਪਰਮਾਤਮਾ ਦੀ ਹੋਣ ਤੋਂ ਮੁਨਕਰ ਨਹੀਂ ਹੁੰਦੀ ਨਾ ਕਹਿੰਦੇ ਉਹਦੇ ਅਤੇ ਨਾ ਹੀ ਉਸਦੇ ਮੈਲ ਬਸ ਹੁੰਦੇ ਰਾਂਡ ਨਾਲ ਮੈਲੇ ਵੇਸੇ ਉਹਦੇ ਜਿਹੜੇ ਮੈਲੇ ਬੇਸ ਵੀ ਨਹੀਂ ਹੁੰਦੇ ਪਾਪਾਂ ਕਰਕੇ ਇਹਦਾ ਸਰੀਰ ਰੂਪੀ ਜਾਮਾ ਮੈਲਾ ਹੁੰਦਾ ਨਾ ਮੈਲ ਨਾ ਭਰਦਾ ਉਹਦੇ ਕਹਿੰਦੇ ਮੈਲੇ ਬੇਸ ਨਹੀਂ ਹੁੰਦੇ ਉਹਦਾ ਸਰੀਰ ਵੀ ਮਨ ਵੀ ਸ਼ੁੱਧ ਰਹਿੰਦਾ ਭਾਵ ਉਹਦੇ 'ਤੇ ਜਿਹੜੇ ਕਾਮ ਕ੍ਰੋਧ ਆਦਿਕ ਬੈਰੀ ਹੈ ਆਪਣਾ ਜ਼ੋਰ ਬਲ ਨਹੀਂ ਪਾਉਂਦੇ ਹਨ ਇਹੀ ਮਨ ਨੂੰ ਮੈਲਾ ਕਰਦੇ ਆ ਕਾਮ ਕ੍ਰੋਧ ਅਹੰਕਾਰ ਇਹ ਜ਼ੋਰ ਨਹੀਂ ਪਾਉਂਦੇ। ਨਾਨਕ ਮੈਂ ਵਰ ਸਾਚਾ ਪਾਵੈ ਜੋ ਜੋ ਪ੍ਰੀਤਮ ਤੈਸੇ ਪਾਤਸ਼ਾਹ ਕਿਰਪਾ ਕਰਦੇ ਯੋਗਾਂ ਯੋਗਾਂ 'ਚ ਹਾਂਜੀ ਉਹ ਪ੍ਰੀਤਮ ਪਿਆਰਾ ਜਿਹੜਾ ਸੰਤਾਂ ਨੂੰ ਉਹ ਨਿਰੰਕਾਰ ਸੰਤਾਂ ਨੂੰ ਪਾਉਂਦਾ ਚੰਗਾ ਲੱਗਦਾ ਕਹਿੰਦੇ ਇਸੇ ਤਰ੍ਹਾਂ ਮੈਨੂੰ ਵੀ ਸੱਚਾ ਵਰ ਨਿਰੰਕਾਰ ਵਾਹਿਗੁਰੂ ਪਾਉਂਦਾ ਹੁਣ ਉਹੀ ਚੰਗਾ ਲੱਗਦਾ ਸੋਝੀ ਆ ਗਈ ਬਾਬਾ ਲਗਨ ਗਣਾਏ ਅੰਬੀ ਵੰਝਾਂ ਸਾਹੁਰੇ ਬਲਰਾਮ ਜੀਓ। ਜਗਿਆਸੂ ਸਤਿਗੁਰਾਂ ਨੂੰ ਬੇਨਤੀ ਕਰ ਰਿਹਾ ਹੇ ਬਾਬਾ ਹੇ ਸਤਿਗੁਰੋ ਜਿਹੜੀ ਮਹਾਰਾਜ ਦੇ ਚਰਨਾਂ ਨੂੰ ਲੇਵ ਲਾਉਣੀ ਇੱਕ ਲਗਨ ਬਣਾਵੋ ਇਹ ਕਹਿੰਦੇ ਸਾਹਰ ਹੈ ਜਿਹੜਾ ਪਰਲੋਕ ਘਰ ਲੋਕਾਂ ਤੋਂ ਪਰੇ ਜਿਹੜਾ ਪਰਮੇਸ਼ੁਰ ਹੈ ਬਲਿਹਾਰ ਜਾਣ ਯੋਗ ਉਹਦੇ ਵਿੱਚ ਕਹਿੰਦੇ ਅੰਬੀ ਮੈਂ ਵੀ ਵੰਝਾਂ ਮੈਨੇ ਜਾਣਾ ਕਰਾਂ ਇਸ ਲਈ ਕਿਰਪਾ ਕਰੋ ਉਸ ਪਰਮਾਤਮਾ ਨੂੰ ਪ੍ਰਾਪਤ ਕਰ ਲਵਾਂ ਹਾਂਜੀ ਜਿਵੇਂ ਜੋਤ ਚਾਲੇ ਲਗਨ ਗਿਣਦੇ ਵੇਖ ਬਿਰਖਿਆ ਮਿਥਣਿਆ ਕਰਕਿਆ ਸਿੰਘਿਆ ਕੰਨਿਆ ਤੋਲਾ ਇਹ ਜਿਹੜੀਆਂ ਰਾਸੀਆਂ ਰਾਸੀਆਂ ਦਾ ਜਿਹੜਾ ਉਹਦੇ ਹੁਣ ਇਹਨੂੰ ਲਗਨ ਕਹਿ ਦਿੰਦੇ ਆ ਸਮਾਂ ਜਿਹੜਾ ਇਸ ਕਰਕੇ ਉਹ ਸਮਾਂ ਬਣਾ ਦਿਓ ਜਦੋਂ ਲਿਵ ਲੱਗ ਜਾਏ ਸਾਹਾ ਹੁਕਮ ਰਜਾਏ ਸੋਨਾ ਟਲਿਆ ਜੋ ਪ੍ਰਭ ਕਰੇ ਬਲਰਾਮ ਜੀ ਰਜਾਈ ਮੈਨੂੰ ਜਿਹੜਾ ਉਹਦਾ ਹੁਕਮ ਇਹ ਸਾਹਾ ਸਧਾਉਣਾ ਕਰੇ ਔਰ ਜਿਹੜਾ ਹੁਕਮ ਨਿਰੰਕਾਰ ਜੀ ਕਰਦੇ ਆ ਉਹ ਐਵੇਂ ਕਿਵੇਂ ਚੱਲਦਾ ਇਸ ਵਾਸਤੇ ਮੈਂ ਪਰਮੇਸ਼ੁਰ ਤੋਂ ਬਲਰਾਮ ਜੀ ਬਲਿਹਾਰ ਜਾਂਦੀ ਕਿਰਤ ਪਿਆ ਕਰਤੇ ਕਰ ਪਾਇਆ ਮੇਟਣ ਸਿੱਖਿਆ ਕੋਈ ਇਹਨਾਂ ਜੀਵਾਂ ਦੇ ਮੱਥੇ ਦੇ ਕਰਤੇ ਪੁਰਖ ਨੇ ਕਿਰਤ ਕਰਮ ਦਾ ਲੇਖਾ ਜਿਹੜਾ ਲਿਖ ਦਿੱਤਾ ਪਾ ਦਿੱਤਾ ਉਹਦੇ ਮੁਤਾਬਕ
ਫਲ ਪੈਂਦਾ ਭੋਗੇ ਬਿਨਾਂ, ਉਹਨੂੰ ਕੋਈ ਹਟਾ ਨਹੀਂ ਸਕਦਾ। ਜਦੋਂ ਗੁਰੂ ਦੀ ਸ਼ਰਨ ਲੈ ਲੈ, ਕਹਿੰਦੇ ਜਿਵੇਂ ਭਾਈ ਸ਼ਮੀਰ ਦੇ ਸੁਪਨੇ ਸੀ, ਜਨਮ ਪ੍ਰਤਾਪ ਤੇ ਕਰ ਸਕਦੇ, ਆਪਣੇ ਆਪ ਬੜਾ ਔਖਾ ਹੈ। ਜਾਈ ਨਾ ਉਹ ਨਰ ਹੈ, ਕੇਵਲ ਆਪ ਰਹਿਣਾ ਕੇਵਲ ਨਰ ਹੈ, ਉਹਦਾ ਨਿਯੰਤਾ ਪ੍ਰੇਰਕ ਨਿਹ ਕੇਵਲ ਸ਼ੁੱਧ ਪਰਮੇਸ਼ੁਰ, ਉਹਦੇ ਨਾਮ ਜਪਣ ਵਾਲੇ ਜਿਹੜੇ ਮਹਾਂਪੁਰਖ ਆ, ਇਹੀ ਜਾਈ ਹੈ। ਜਾਂਜੀ ਹੁੰਦੇ ਜਿਹੜੇ ਲਾੜੇ ਨੂੰ ਜਾਂਜੀ ਚਾਹੁੰਦੇ, ਮਾਨੀ ਹੁੰਦੇ ਜਿਹੜੇ ਲੜਕੀ ਦੇ ਬਲ ਹੁੰਦੇ, ਉਸ ਦੇ ਨਾਮ ਦੇ ਉਹ ਜਾਂਜੀ ਹੈ। ਉਹ ਨਿਰੰਕਾਰ ਕਹਿ ਸਾ ਤਿੰਨਾਂ ਲੋਕਾਂ 'ਚ ਰੱਬ ਪਰਿਪੂਰਨ ਹੋ ਰਿਹਾ। ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ, ਮਾਇ ਨਰਾ ਸੀਰੋਏ ਵਿਛੁਨੀ ਬਾਲੀ ਵੱਲ ਹੈ ਹਿੱਤੇ, ਬਾਲੀ ਮੈਨੇ ਲੜਕੀ ਦਾ ਬਲ ਹੈ ਹਿੱਤੇ, ਲੜਕੀ ਭਾਵ ਲਾੜੇ ਨਾਲ ਜਦੋਂ ਪਿਆਰ ਹੁੰਦਾ ਅਥਵਾ ਵਿਆਹ ਹੋ ਜਾਂਦਾ ਤੇ ਮਾਤਾ ਨਰਾਸ ਹੋਈ ਵਿਛੜ ਕੇ ਰੋਂਦੀ। ਇਸੇ ਤਰ੍ਹਾਂ ਜਗਿਆਸੂ ਰੂਪ ਲੜਕੀ ਦਾ ਜਿਸ ਵੇਲੇ ਬਲ ਹੈ ਹਿੱਤੇ, ਬਾਲ ਆਉਣ ਬਾਲ ਨਿਰੰਕਾਰ ਨਾਲ ਪ੍ਰੇਮ ਹੁੰਦਾ ਅਤੇ ਮਾਇਆ ਨਰਾਸ ਹੋਈ ਵਿਛੜ ਕੇ ਰੋਂਦੀ ਹੈ ਕਿ ਮੇਰੇ ਪਾਸੋਂ ਬਚ ਗਈ, ਕਿਉਂਕਿ ਮਾਇਆ ਨੇ ਵੀ ਆਪਣਾ ਜਾਲ ਪਾਇਆ ਨਾ। ਜਿਵੇਂ ਲੜਕੀ ਵਿਆਹੁੰਦੇ ਅਤੇ ਉਹਦੀ ਮਾਂ ਰੋਂਦੀ ਨਾ, ਇਹ ਵੀ ਫਿਰ ਹੁੰਦੀ ਮਾਇਆ, ਮਾਇਆ ਰੂਪੀ ਮਾਂ ਰੋਂਦੀ ਹੈ। ਨਾਨਕ ਸਾਜ ਸਭ ਸੁਖ ਮੈਲੀ ਗੁਰ ਚਰਨੀ ਪ੍ਰਭ ਚੇਤੇ, ਪਾਤਸ਼ਾਹ ਕਹਿੰਦੇ ਸੱਚੇ ਸਤਿਗੁਰਾਂ ਦੇ ਉਪਦੇਸ਼ ਦੁਆਰਾ। ਜਦੋਂ ਸਤਿਗੁਰਾਂ ਧਿਆਨ ਕਰਕੇ ਨਿਰੰਕਾਰ ਨੂੰ ਚੇਤੇ ਕਰੇ ਤਾਂ ਮੈਲੀ, ਫਿਰ ਜਿਹੜਾ ਜਗਿਆਸੂ ਰੂਪੀ ਇਸਤਰੀ ਹੈ, ਇਹਨੂੰ ਆਤਮਕ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਜਿਸ ਤਰ੍ਹਾਂ ਸਿਆਣੇ ਮਾਤਾ ਪਿਤਾ ਲੜਕੀ ਦਾ ਵਿਆਹ ਦੂਰ ਕਰਦੇ ਆ, ਕਿਉਂਕਿ ਸਹੁਰੇ ਘਰੋਂ ਲੜਕੇ ਪੇਕੇ ਘਰ ਆ ਕੇ ਨਾ ਬਹਿ ਜਾਏ, ਬਾਬਲ ਦੀ ਤੜੀ ਦੂਰ ਨਾ ਆਵੇ ਘਰ ਪਈ ਜਾ ਬਲਰਾਮ ਜੀ। ਉਹ ਬਾਬਲ ਮੈਨੇ ਸਤਿਗੁਰ ਸੱਚੇ ਪਾਤਸ਼ਾਹ, ਉਹਨਾਂ ਨੇ ਸਾਰਿਆਂ ਤੋਂ ਦੂਰ ਜਿਹੜਾ ਪਰਮੇਸ਼ੁਰ ਹੈ, ਉਸ ਪਰਮੇਸ਼ੁਰ ਦੇ ਨਾਲ ਜਗਿਆਸੂ ਰੂਪੀ ਜਿਹੜੀ ਲੜਕੀ ਹੈ ਇਹ ਵਿਆਹ ਦਿੱਤੀ ਹੈ, ਤਾਂ ਕਿਉਂ ਫਿਰ ਮਾਤਲੁਕ ਰੂਪੀ ਪੇਕੇ ਘਰ 'ਚ ਮੁੜ ਕੇ ਨਾ ਆਵੇ। ਇਸ ਵਾਸਤੇ ਉਸ ਪਰਮੇਸ਼ੁਰ ਤੋਂ ਬਲਿਹਾਰ ਜਾਂਦੀ ਹੈ। ਸਾਹਾ ਸੋ ਜਮਾ ਆਹ, ਚੰਗਾ ਨਹੀਂ। ਇਹ ਹਿੰਦੂ ਮਤ ਦੇ ਮੁਤਾਬਕ ਗ੍ਰਹਿ ਅਰਕਾਂ ਦੀ ਗਿਣਤੀ ਕਰਕੇ ਵਿਆਹ ਲਈ ਜਿਹੜਾ ਦਿਨ ਮਿਥਿਆ ਜਾਂਦਾ, ਉਹਨੂੰ ਇਹ ਹਿੰਦੂ ਲੋਕ ਸਾਹਾ ਕਹਿ ਦਿੰਦੇ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵ ਹੋ ਤੇਲ। ਰਹਿਸੀ ਵੇਖ ਹਦੂਰ ਪਿਰ ਰਾਵੀ, ਪਰ ਸੋਈ ਹੈ ਬਲਰਾਮ ਜੀ। ਸਾਸਾ ਛੋ ਢੰਗ ਤੇ ਫਿਰ ਜਿਹੜਾ ਪਰਮਾਤਮਾ ਨੂੰ ਆਪਣੇ ਹਦੂਰ ਕੋਲ ਵੇਖ ਕੇ ਉਹਨੂੰ ਰਾਵੀ, ਉਹਨੂੰ ਰਾਵੀ ਚੇਤੇ ਕਰਕੇ ਰਹਿਸੀ ਆਨੰਦਿਤ ਹੋ ਜਾਂਦੀ ਹੈ। ਘਰ ਸੋਈ ਹੈ, ਘਰ ਦੇ ਸੁਹਾਵਣੇ ਕਰਨ ਵਾਲਾ ਕੌਣ? ਪਰਮੇਸ਼ੁਰ ਰੂਪੀ ਪਤੀ ਹੈ। ਉਸ ਨਿਰੰਕਾਰ ਤੋਂ ਮੈਂ ਬਲਿਹਾਰ ਜਾਂਦੀ ਹਾਂ। ਉਸ ਪਰਮਾਤਮਾ ਆਪਣੇ ਹਜ਼ੂਰ ਨੇੜੇ ਦੇਖ ਕੇ ਆਨੰਦਿਤ ਹੁੰਦੀ ਹੈ। ਉਹਨੂੰ ਚੇਤੇ ਕਰਕੇ ਘਰ ਦੇ ਵਿੱਚ ਫਿਰ ਸੋਹੀ ਹੈ। ਘਰ ਦੇ ਵਿੱਚ ਘਰ ਨੂੰ ਸੋਹਣਾ ਕਰਨ ਵਾਲਾ ਕੌਣ? ਸੋਭਨੀਕ ਪਰਮੇਸ਼ੁਰ ਹੈ। ਉਹ ਤੋਂ ਬਲਿਹਾਰ ਜਾਂਦੀ ਹੈ। ਘਰ ਨੂੰ ਸੁਹਾਵਣਾ ਕਰਨ ਵਾਲਾ ਪਰਮੇਸ਼ੁਰ ਹੈ। ਸੱਚੇ ਫਿਰ ਲੋੜੀ ਪ੍ਰੀਤ ਮਜੋੜੀ ਮਤ ਪੂਰੀ ਪ੍ਰਧਾਨ, ਸੱਚੇ ਨਿਰੰਕਾਰ ਨੇ ਜਿਹੜੀ ਸਰੂਪੀ ਇਸਤਰੀ ਲੋੜੀ ਜਦੋਂ ਚਾਹੀ ਉਹ ਜਿਹੜਾ ਪ੍ਰੀਤਮ ਪਿਆਰਾ ਸਤਿਗੁਰਾਂ ਨਾਲ ਜੋੜੀ, ਅਤੇ ਸਤਿਗੁਰਾਂ ਨਾਲ ਜੋੜੀ ਅਤੇ ਕਹਿੰਦੇ ਉਸੇ ਦੀ ਜਿਹੜੀ ਮਤ ਅਕਲ ਸੀ ਉਹ ਪੂਰਨ ਹੋ ਗਈ, ਔਰ ਉਹੀ ਪ੍ਰਧਾਨੇ ਮੈਨੇ ਮੁਖੀ ਸ਼੍ਰੋਮਣੀ ਬਣ ਗਈ ਹੈ। ਸੰਯੋਗੀ ਮੇਲਾ ਥਾਨ ਸੁਹੇਲਾ ਗੁਣਵੰਤੀ ਗੁਰਗਿਆਨ ਨੇ, ਇਹ ਸੁਹੇਲਾ ਸੁਖਦਾਈ ਥਾਨ ਕਿਹੜਾ? ਸਤਸੰਗਤ ਹੈ, ਉਹਦੇ ਨਾਲ ਜਿਹੜਾ ਸ੍ਰੇਸ਼ਟ ਕਰਮ ਦੇ ਸੰਯੋਗਾਂ ਕਰਕੇ ਮਿਲਾਪ ਹੋ ਗਿਆ। ਪਾਤਸ਼ਾਹ ਕਹਿੰਦੇ ਫਿਰ ਗੁਣਾਂ ਦੇ ਗਿਆਨਾਂ ਦੁਆਰਾ, ਫਿਰ ਸਤਿਗੁਰਾਂ ਦੇ ਗਿਆਨ ਦੁਆਰਾ ਸ਼ੁਭ ਗੁਣਾਂ ਵਾਲੀ ਬਣ ਗਈ, ਕਿਉਂਕਿ ਜਦੋਂ ਗੁਰੂ ਦਾ ਗਿਆਨ ਧਾਰਿਆ ਫਿਰ ਇਹ ਸ਼ੁਭ ਗੁਣ ਹੋਣਗੇ। ਗੁਰੂ ਦੀ ਵਿਚਾਰ ਪਹਿਲਾਂ ਵੀ ਸ਼ੁਭ ਗੁਣ ਧਾਰਨੇ ਆ, ਉਹ ਗੁਣ ਤਿਆਗਣੇ ਨੇ, ਦਸ ਔਗੁਣ ਤਿਆਗਣੇ, ਦਸ ਗੁਣ ਗਣਨ ਕਰਨੇ, ਫਿਰ ਇਹ ਖਾਲਸਾ ਬਣੇਗਾ। ਸਰਵਲੋਚ ਦੱਸਿਆ
ਸਤ ਸੰਤੋਖ ਸਦਾ ਸੱਚ ਫਲ ਹੈ, ਸੱਚ ਮੁੱਲ ਹੈ ਫਿਰ ਪਾਏ ਸਤ ਸੰਤੋਖ ਦੇ। ਸਤ ਸੰਤੋਖ, ਧੀਰਜ, ਧਰਮ, ਵਿਵੇਕ, ਵਿਚਾਰ ਆਦਿ ਸ਼ੁਭ ਗੁਣ ਜਿਹੜੇ, ਜਦੋਂ ਇਹਨਾਂ ਦੇ ਸਹਿਤ ਬੁੱਧੀ ਰੂਪੀ ਪੱਲੇ 'ਚ, ਹਾਂਜੀ, ਫਿਰ ਜਿਹੜਾ ਸਦਾ ਵਾਸਤੇ ਸੱਚ ਨਾਮ ਨੂੰ ਧਾਰਨ ਕਰ ਲਿਆ। ਪਾਤਸ਼ਾਹ ਦੇ ਕਿਉਂ ਸੱਚ ਨੂੰ ਬੋਲੇ, ਫਿਰ ਉਹ ਮਾਲਕ ਪਤੀ ਨੂੰ ਪਾਉਂਦੀ ਹੈ। ਨਾਨਕ ਵਿਛੜਨਾ ਦੁੱਖ ਪਾਏ, ਗੁਰਮਤਿ ਅੰਕ ਸਮਾਏ। ਪਾਤਸ਼ਾਹ ਕਹਿੰਦੇ ਉਹ ਜਿਹੜੀ ਫਿਰ ਜੀਵ ਰੂਪੀ ਇਸਤਰੀ ਹੈ, ਉਹ ਸਤਿਗੁਰ ਸੱਚੇ ਦਾ ਸਿੱਖਿਆ ਦੁਆਰਾ ਅੰਕ ਸਰੂਪ ਦੇ ਵਿੱਚ ਸਮਾ ਜਾਂਦੀ ਹੈ ਅਤੇ ਪਰਮਾਤਮਾ ਤੋਂ ਵਿਛੜ ਕੇ ਫਿਰ ਦੁੱਖ ਨਹੀਂ ਪਾਉਂਦੀ। ਫਿਰ ਕੀ ਵਿਛੜਨਾ, ਜਿਵੇਂ ਨਦੀ ਹੁਣ ਸਮੁੰਦਰ 'ਚ ਪੈ ਗਈ, ਫਿਰ ਕੀ ਵਿਛੜਨਾ। ਰਾਗ ਸੂਹੀ ਮਹਲਾ ਪਹਿਲਾ, ਛੰਦ ਵਲ ਦੂਜਾ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਰਾਗ ਸੂਹੀ ਦੇ ਵਿੱਚ ਪਹਿਲੇ ਪਾਤਸ਼ਾਹ ਸੰਤਾਂ ਦੀ ਬਾਣੀ 'ਚ ਦੂਸਰੇ ਖਰਚ ਕਿਰਪਾ ਕਰਦੇ ਹਨ। ਵਾਹਿਗੁਰੂ ਜੀ ਇੱਕ ਹਨ, ਓਂਕਾਰ ਪ੍ਰਕਾਸ਼ ਰੂਪ ਹਨ। ਸਤਿਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਪ੍ਰਾਪਤੀ ਹੁੰਦੀ ਹੈ। ਅੰਮ੍ਰਿਤ ਸਾਜ ਨੇ ਆਏ ਸੱਚੇ ਨੀਲ ਮਲਾਏ, ਅਸੀਂ ਸੱਜਣਾਂ ਦੇ ਘਰ ਵਿੱਚ ਆ ਗਏ ਹਾਂ। ਸਾਜਨ ਉਹ ਜਿਹੜੇ ਮਹਾਂਪੁਰਖ ਸਾਡੇ ਘਰ 'ਚ ਆਏ, ਸੱਚੇ ਨਾਮ ਨੂੰ ਮੇਲ ਮਿਲਾ ਦਿੱਤਾ, ਸੱਚੇ ਨਾਮ ਦੇ ਮੇਲ ਵਿੱਚ ਮਿਲਾਇਆ ਅਤੇ ਸਾਡੇ ਘਰ ਸਾਜਨ ਪਵਿੱਤਰ ਗੁਣ ਆ ਗਏ। ਜਦੋਂ ਪਵਿੱਤਰ ਗੁਣ ਸੱਚੇ ਦੇ ਮੇਲ ਨਾਲ ਮਿਲਾਉਣ ਵਾਲੇ ਆ ਅਤੇ ਸਾਡੇ ਘਰ ਵਿੱਚ ਸਾਜਨ ਪਰਮਾਤਮਾ ਆ ਗਿਆ। ਉਹ ਸੱਚੇ ਪਰਮਾਤਮਾ ਨੇ ਪੰਜਾਂ ਤੱਤਾਂ ਦੇ ਮੇਲ ਵਿੱਚ ਸੰਸਾਰ ਨੂੰ ਮਿਲਾਇਆ, ਤਾਂ ਅਸੀਂ ਇੱਕ ਨਿਸ਼ਚਾ ਕੀਤਾ ਕਿ ਹਾਂ, ਜਿਵੇਂ ਤਮਾਮ ਹਾਂਜੀ ਅਤੇ ਘਰ ਦੇ ਵਿੱਚ ਸੱਜਣ ਪਰਮਾਤਮਾ ਆ ਕੇ ਵੱਸ ਗਿਆ, ਸਾਡੇ ਘਰ ਵਿੱਚ ਸੱਜਣ ਮਹਾਤਮਾ ਆਇਆ, ਸੱਚੇ ਦੇ ਮੇਲ ਨਾਲ ਮਿਲਾਉਣ ਵਾਲੇ ਆ। ਸਹਿਜ ਮਿਲਾਏ ਹਰਮਨ ਪਾਏ, ਪੰਜ ਮੇਲੇ ਸੁੱਖ ਪਾਇਆ ਹਰਮਨ ਪਾਏ। ਜਿਹੜਾ ਸਾਰਿਆਂ ਦਾ ਸ਼੍ਰੋਮਣੀ ਹਰੀ ਸਭ ਨੂੰ ਹਰਿਆਂ ਕਰਨਾ ਕਰਨ ਨੂੰ ਭਾਵ ਹੈ। ਪੰਜ ਮੇਲੇ, ਪੰਜ ਮੇਲੇ ਸ੍ਰੇਸ਼ਟ ਕੌਣ, ਮਹਾਤਮਾ ਨਾਲ ਮਿਲੇ ਅਤੇ ਉਹਨਾਂ ਨੇ ਕਿਰਪਾ ਕਰਕੇ ਸਹਿਜ ਮਿਲਾਇਆ, ਸਹਿਜ ਮੈਨੂੰ ਗਿਆਨ ਦੇ ਨਾਲ ਮਿਲਾ ਦਿੱਤਾ। ਭਾਵ ਕੀ, ਗਿਆਨ ਨਾਲ ਮਿਲਾਇਆ ਤਾਂ ਆਤਮਾ ਰੂਪੀ ਸੁੱਖ ਪਾ ਲਿਆ, ਕਿਉਂਕਿ ਜਦੋਂ ਆਤਮਾ ਦਾ ਗਿਆਨ ਹੋ ਜਾਏ ਤਾਂ ਸੁੱਖ ਹੀ ਸੁੱਖ ਹੈ। ਸਾਰੀ ਵਸਤ ਪ੍ਰਾਪਤ ਹੋਈ ਜਿਸੇ ਤੀ ਮਨ ਲਾਇਆ, ਕਿਉਂਕਿ ਜਿਹੜੀ ਵਸਤੂ ਦੇ ਨਾਲ ਮਨ ਨੂੰ ਲਾਇਆ ਉਹ ਆਤਮਾ ਰੂਪੀ ਵਸਤੂ ਪ੍ਰਾਪਤ ਹੋ ਗਈ। ਜਦੋਂ ਆਤਮਾ ਚਿੰਤਨ ਕਰਨ ਲੱਗ ਪਿਆ ਕਿ ਆਤਮਾ ਪ੍ਰਾਪਤ ਹੋਣੀ ਸੀ, ਅੰਦਰ ਮਿਲ ਪਿਆ ਮਨ ਮੰਨਿਆ ਘਰ ਮੰਦਰ ਸੋਹ ਆਏ, ਮੰਦਰ ਮੈਨੇ ਅੰਦਰੋਂ, ਇਹ ਜਿਹੜਾ ਸੋਭਨੀ ਘਰ ਕਿਹੜਾ ਸੀ, ਸਤਸੰਗਤ। ਜਦੋਂ ਉਹਦੇ ਨਾਲ ਦਿਨਾਂਤ ਮਿਲਾਪ ਹੋ ਗਿਆ ਕਿ ਸਤਿਗੁਰਾਂ ਦੇ ਕਹਿੰਦੇ ਮਨ ਮੰਨਿਆ, ਫਿਰ ਮੰਤਰ ਜਿਹੜਾ ਸੀ ਉਹਨੂੰ ਮੰਨ ਲਿਆ ਆਪਣੇ 'ਚ, ਫਿਰ ਪਾਤਸ਼ਾਹ ਕਹਿੰਦੇ ਅੰਦਰੋਂ ਘਰ ਜਿਹੜਾ ਸੀ ਕਿਹੜਾ, ਅੰਤਿਸ਼ਕਰਮ, ਇਹ ਸੋਭਾ ਵਾਲਾ ਹੋ ਗਿਆ। ਜਾਂ ਅੰਤਿਸ਼ਕਰਮ ਸੋਭਾ ਵਾਲਾ ਹੋਇਆ ਤਾਂ ਵਿਦਿਆ ਰੂਪੀ ਅੰਨ ਜਿਹੜੀ ਰਾਤ ਤੋਂ ਗਿਆਨ ਰੂਪੀ ਜਿਹੜਾ ਦਿਨ ਸੀ ਚੜ ਗਿਆ। ਜਦੋਂ ਗਿਆਨ ਰੂਪੀ ਦਿਨ ਚੜ੍ਹ ਗਿਆ ਪਰਮਾਤਮਾ ਨਾਲ ਮਿਲਾਪ ਹੋ ਗਿਆ। ਜਦ ਉਹਦੇ ਨਾਲ ਮਿਲਾਪ ਹੋ ਗਿਆ ਉਹਦੇ ਉੱਤੇ ਮਨ ਮੰਨ ਗਿਆ, ਫਿਰ ਕਹਿੰਦੇ ਸਾਰੇ ਘਰਾਂ ਦੇ ਅੰਦਰ ਉਹ ਸੋਭਾ ਜਿਹੜਾ ਪਰਮਾਤਮਾ ਸੀ ਉਹਨੂੰ ਨਿਸ਼ਚੇ ਕਰ ਲਿਆ। ਦਿਨ ਰਾਤ ਸਤਸੰਗਤ ਨਾਲ ਮਿਲਾਪ ਹੋ ਗਿਆ, ਸਤਿਗੁਰਾਂ ਦੇ ਮੰਤਰ ਨੂੰ ਜਦੋਂ ਮੰਨ ਲਿਆ ਅਤੇ ਫਿਰ ਪ੍ਰਗਟ ਤੌਰ 'ਤੇ ਘਰ ਕੱਚੇ ਦੇ ਮੰਦਰ ਪੱਕੇ ਇਹ ਸੇਵਾ ਸੋਭਾ ਵਾਲੇ ਬਣ ਗਏ। ਪੰਜ ਸਭ ਤੋਂ ਆਨੰਦ ਵਾਜੇ ਹਮਕਰ ਸਾਜਨੇ ਆਏ। ਪਾਤਸ਼ਾਹ ਦੇ ਜਿਸ ਸਮੇਂ ਅਸੀਂ ਸਾਜਨ ਮਹਾਂਪੁਰਖਾਂ ਦੇ ਘਰ 'ਚ ਆਏ, ਪੰਜ ਜਿਹੜੇ ਸ੍ਰੇਸ਼ਟ ਹਾਂਜੀ ਸਤਨਾਮ ਵਾਹਿਗੁਰੂ ਦੇ ਸ਼ਬਦ ਧੁਨ, ਇਹਨਾਂ ਦੀ ਧੁਨ ਪੈਦਾ ਹੋਈ, ਇਹਨਾਂ ਦੇ ਵਿਚਾਰਨ ਰੂਪੀ ਅਣਹਦ ਮੈਨੇ ਇੱਕ ਰਸ ਵਾਜੇ ਵਜੇ। ਫਿਰ ਕੀ ਹੋਇਆ, ਸਾਡੇ ਅੰਤਿਸ਼ਮਨ ਰੂਪੀ ਘਰ ਵਿੱਚ ਸਾਜਨ ਪਵਿੱਤਰ ਗੁਣ ਆ ਗਿਆ, ਕਿਉਂਕਿ ਜਿਹੜੇ ਪਵਿੱਤਰ ਗੁਣ ਇਹ ਹੀ ਦੇ ਮਿੱਤਰ ਆ, ਔਗਣ ਇਹਦੇ ਵੈਰੀ। ਜਦੋਂ ਸ਼ੁਭ ਗੁਣ ਆ ਗਿਆ ਫਿਰ ਸੁੱਧੋ ਆਹ, ਬੁੱਧੋ ਆਹ, ਨਿਰਵਿਕਾਰੋ ਆਹ, ਐਸੇ ਨਿਰਵਿਕਾਰੋ ਆਹ ਇਹ ਰੂਪ ਜਿਹੜੇ ਪੰਜ ਸ਼ਬਦਾਂ ਦੀ ਜਿਹੜੀ ਧੁਨ ਸੀ ਇੱਕ ਰਸ ਵਜਾਈ। ਜਦੋਂ ਸ਼ਬਦਾਂ ਦੀ ਧੁਨੀ ਵੱਜੀ ਫਿਰ ਪਾਤਸ਼ਾਹ ਕਹਿੰਦੇ ਸਾਡੇ ਘਰ ਵਿੱਚ ਸਾਜਨ ਪਰਮਾਤਮਾ ਜਿਹੜਾ ਆ ਕੇ ਪ੍ਰਗਟ ਹੋ ਗਿਆ। ਆਵਾ ਉਮੀਦ ਪਿਆਰੇ ਮੰਗਲ ਗਾਵਾ ਨਾਰੇ, ਇਹ ਪਿਆਰੇ ਮਿੱਤਰੋ ਆਓ, ਪਿਆਰੇ ਮਿੱਤਰੋ ਆਵੋ, ਮਹਾਤਮਾ ਰੂਪੀ ਨਾਰੇ ਨਾਰੀਆਂ ਨਾਲ ਮਿਲ ਕੇ
ਪਰਮਾਤਮਾ ਦੇ ਮੰਗਲਾਂ ਨੂੰ ਖੁਸ਼ੀਆਂ ਦੇ ਗੀਤ ਗਾਓ। ਮੰਗਲਾਂ ਦਾ ਨਾਰੇ ਨਾਲਾ ਜਿਹੜਾ ਪ੍ਰਵਾਹ ਕੌਣ ਪਰਮਾਤਮਾ ਉਹਦੇ ਜਸ ਨੂੰ ਗਾਓ। ਜਦੋਂ ਗਾਓਗੇ ਨਾਰੇ ਫਿਰ ਇਹ ਸ਼ਬਦ ਨਹੀਂ ਹੋਏਗਾ ਰੇਰੇ ਦਰਗਾਹ ਕਹੇ ਨਾ ਖੂਹ। ਤੁਹਾਡੇ ਨੂੰ ਕੋਈ ਅੜੇਗਾ ਨਹੀਂ, ਜਿੱਧਰ ਜਾਓਗੇ ਜੈ ਜੈਕਾਰ ਹੋਵੇਗੀ। ਸੱਚ ਮੰਗਲ ਗਾਵੋ ਤਾਂ ਪ੍ਰਭਾਵ ਹੋ ਸੋਹੇ ਲੜਾਂ ਜੋ ਵਿਚਾਰੇ। ਜਦੋਂ ਸੱਚ ਸਰੂਪ ਨਿਰੰਕਾਰ ਦੇ ਮੰਗਲ ਗੀਤ ਗਾਓਗੇ ਅਤੇ ਪਰਮਾਤਮਾ ਨੂੰ ਭਾ ਜਾਓਗੇ, ਫਿਰ ਕਹਿੰਦੇ ਚਾਰੇ ਯੁਗਾਂ ਵਿੱਚ ਸੋਹੇ ਲੜਾਂ, ਕੋਈ ਯੋਗ ਹੋਏ ਉਹ 'ਚ ਆਨੰਦ ਪ੍ਰਾਪਤ ਹੋਏਗਾ। ਆਪਣੇ ਘਰ ਆਇਆ ਥਾਨ ਸੁਹਾਇਆ ਕਾਰਜ ਸ਼ਬਦ ਸਵਾਰੇ, ਸੁਹਾਇਆ ਥਾਨ ਉਹ ਆਪਣਾ ਜਿਹੜਾ ਘਰ ਕਿਹੜਾ ਐਸਾ ਸਮਝੇ, ਉਹਦੇ ਵਿੱਚ ਜਦੋਂ ਆਵੇ ਤਾਂ ਸਤਿਗੁਰਾਂ ਦੇ ਉਪਦੇਸ਼ ਦੁਆਰਾ ਇਹ ਮੁਕਤੀ ਰੂਪੀ ਕਾਰਜ ਜਿਹੜਾ ਇਹ ਕਾਰਜ ਨੂੰ ਸਵਾਰਨਾ ਕੀਤਾ। ਹੁਣ ਇੱਥੇ ਚੱਕਰ ਗੱਲ ਗਈ ਸੁਹਾਇਆ ਥਾਨ ਜੋ ਆਪਣਾ ਘਰ ਸਾ ਸਮਝਿਆ, ਉਹਦੇ ਵਿੱਚ ਜਦ ਆਇਆ ਤਾਂ ਗੁਰੂ ਦੇ ਉਪਦੇਸ਼ 'ਤੇ ਗ੍ਰਹਿਣ ਕਰਨ ਵੱਲ ਰੂਪੀ ਕਾਰਜ ਨੂੰ ਸਵਾਰਨਾ ਕੀਤਾ। ਜਾਂ ਉਪਦੇਸ਼ ਰੂਪੀ ਕਾਰਜ ਨੂੰ ਸਵਾਰਿਆ ਤਾਂ ਸੁਹਾਇਆ ਥਾਨ ਜਿਹੜਾ ਆਪਣਾ ਘਰ ਅੰਤਰਮੁਖਤਾ ਹੈ, ਕਹਿੰਦੇ ਉਹਦੇ 'ਚ ਆਇਆ

ਉਹਦੇ ਵਿੱਚ ਆਇਆ ਤਾਂ ਫਿਰ ਇਹ ਨਿਸ਼ਚੇ ਕੀਤਾ ਸ਼ਬਦ। ਬ੍ਰਹਮ ਨੇ ਸਾਰੇ ਕਾਰਜ ਸਵਾਰੇ ਜਾਂ ਨਿਸ਼ਚੇ ਕੀਤਾ ਤਾਂ ਸੁਹਾਇਆ, ਤਾਂ ਜਿਹੜਾ ਆਪਣਾ ਘਰ ਸਰੂਪ ਹੈ ਉਹਦੇ ਵਿੱਚ ਆਇਆ ਤਾਂ ਬ੍ਰਹਮ ਦੀ ਪ੍ਰਾਪਤੀ ਰੂਪੀ ਕਾਰਜ ਨੂੰ ਸੁਧਾਰਿਆ, ਅਥਵਾ ਆਪਣੇ ਸਰੂਪ ਨੂੰ ਬ੍ਰਹਮ ਰੂਪ ਨਿਸ਼ਚੇ ਕੀਤਾ ਤਾਂ ਸੁਹਾਇਆ ਮੈਨੇ, ਤਾਂ ਜਿਹੜਾ ਆਪਣੇ ਘਰ ਸੰਸਾਰ ਹੈ ਉਹਦੇ ਅੰਦਰ ਨਿਰੰਕਾਰ ਨੂੰ ਆਇਆ ਨਿਸ਼ਚੇ ਕੀਤਾ ਸ਼ਬਦ ਦੁਆਰਾ, ਹੋਰਨਾਂ ਦੇ ਕਾਰਜ ਕੰਮਾਂ ਨੂੰ ਸੁਧਾਰਨਾ ਕੀਤਾ। ਗਿਆਨ ਮਹਾਰਸ ਨੇਤਰੀ ਅੰਜਨ ਤਿਰਪਣ ਰੂਪ ਦਿਖਾਇਆ। ਜਦੋਂ ਸਤਸੰਗ ਰੂਪੀ ਘਰ 'ਚ ਆਇਆ ਇਹ ਹਿਰਦਾ ਰੂਪੀ ਥਾਨ ਸੁਹਾ ਸੋਭਨੀਕ ਹੋ ਗਿਆ ਅਤੇ ਸ਼ਬਦ ਦੀ ਕਮਾਈ ਕਰਕੇ ਸਾਰੇ ਕਾਰਜ ਸਵਾਰ ਲਏ। ਗਿਆਨ ਮਹਾਰਸ ਨੇਤਰੀ ਅੰਜਨ ਤਿਰਪਣ ਰੂਪ ਦਿਖਾਇਆ। ਇਹ ਮਹਾਰਸ ਇਹ ਆਨੰਦਦਾਇਕ ਜਿਹੜਾ ਗਿਆਨ ਹੈ, ਇਹੀ ਅੰਜਨ ਇਹ ਸੁਰਮ ਸਤਿਗੁਰੂ ਸੱਚੇ ਪਾਤਸ਼ਾਹ ਨੇ ਬੁੱਧੀ ਰੂਪੀ ਅੱਖਾਂ ਵਿੱਚ ਪਾ ਦਿੱਤਾ ਅਤੇ ਜਦੋਂ ਬੁੱਧੀ ਤੋਂ ਪੜਦਾ ਚੱਕਿਆ ਗਿਆ ਅਤੇ ਤਿੰਨੇ ਭਾਵਨਾਵਾਂ ਨੂੰ ਮਿਥਿਆ ਰੂਪ ਝੂਠਾ ਜਾਣਿਆ ਅਤੇ ਫਿਰ ਬ੍ਰਹਮ ਰੂਪ ਦਿਖਾ ਦਿੱਤਾ ਕਿ ਸੱਚ ਰਹਿਣ ਵਾਲਾ ਪਰਮੇਸ਼ਰ ਹੈ। ਸਖੀ ਮਿਲੋ ਰਸ ਮੰਗਲ ਵਾਲ ਹੁਮ ਕਰ ਸਾਜਨ ਹੋਇਆ, ਇਹ ਸਖੀ ਹੋ ਜਗਿਆ ਸੂ ਇਸ ਤਰ੍ਹਾਂ ਸਾਡੇ ਘਰ ਵਿੱਚ ਸਾਜਨ ਨਿਰੰਕਾਰ ਆਇਆ, ਤੁਸੀਂ ਵੀ ਮਿਲ ਕੇ ਰਸ ਪਿਆਰ ਦੇ ਨਾਲ ਮੰਗਲਾਂ ਗੀਤਾਂ ਨੂੰ ਗਾਓ। ਮੰਤਨ ਅੰਮ੍ਰਿਤ ਪੈਨਾ ਅੰਤਰ ਪ੍ਰੇਮ ਰਤਨ, ਉਸ ਵੇਲੇ ਹਿਰਦੇ ਅੰਦਰ ਪ੍ਰੇਮ ਅਤੇ ਰਤਨ ਬਰਾਗ ਪੈਦਾ ਹੋ ਗਿਆ। ਫਿਰ ਕੀ ਹੋਇਆ, ਮਨ ਅਤੇ ਤਨ ਇਹ ਨਾਮ ਰੂਪੀਆਂ ਦੇ ਪਿੰਨਾ ਮੈਨੇ ਭਿੱਜ ਗਿਆ। ਅੰਤਰ ਰਤਨ ਪਦਾਰਥ ਮੇਰਾ ਪਰਮ ਤੱਤ ਵਿਚਾਰੂ, ਮੇਰੇ ਹਿਰਦੇ ਦੇ ਅੰਦਰ ਰਤਨ ਬੈਰਾਗ, ਐਸਾ ਪਦਾਰਥ ਪੈਦਾ ਹੋਣ ਕਰਕੇ ਪਰਮ ਤੱਤ ਜਿਹੜਾ ਸਿਧਾਂਤ ਸੀ ਅਸਲੀਅਤ ਨੂੰ ਵਿਚਾਰਨਾ ਕੀਤਾ। ਜੰਤ ਭੇਗ ਤੋਂ ਸਫਲ ਹੋ ਦਾਤਾ ਸਿਰ ਸਿਰ ਦੇਵ ਨੁਹਾਰ, ਇਹ ਸਾਰੇ ਜੀਵ ਜੰਤ ਭੇਖੀ ਹੈ, ਇੱਕ ਆਪ ਜੀ ਸਹਿਤ ਫਲਾਂ ਦੇ ਦਾਤੇ ਨੇ। ਇਸ ਸੰਸਾਰ ਨੂੰ ਸਿਰ ਸਿਰ ਸਿਰ ਸਿਰ ਕੇ ਪੈਦਾ ਕਰਕੇ ਸਿਰ ਵ ਸਿਰ ਜਿੱਥੇ ਕੋਈ ਹੈਗਾ ਉੱਥੇ ਉਹਨਾਂ ਨੂੰ ਰਿਜਕ ਵਗੈਰਾ ਦੇਣ ਵਾਲੇ ਨੇ। ਅਤੇ ਜਿੰਨੇ ਵੀ ਜੀਵ ਜੰਤ ਆ ਇਹਨਾਂ ਦੇ ਅਨੇਕਾਂ ਤਰ੍ਹਾਂ ਦੇ ਭੇਗ ਹੈ, ਇਹਨਾਂ ਨੂੰ ਫਲ ਦੇਣ ਵਾਲਾ ਦਾਤਾ ਤੂੰ ਹੀ ਹੈ, ਸਾਰਿਆਂ ਨੂੰ ਭੋਜਨ ਪਾਣੀ ਦੇਣ ਵਾਲਾ ਵੀ ਤੂੰ ਹੀ, ਤੂੰ ਜਾਣ ਗਿਆਨੀ ਅੰਤਰ ਜਾਮੀ ਆਪੇ ਕਾਰਨ ਕਿੰਨਾ, ਇਹ ਗਿਆਨੀ ਸਤਿਗੁਰੂ ਤੂੰ ਗਿਆਨੀਆਂ ਨਾਲ ਮਿਲ ਕੇ ਅੰਤਰ ਜਾਮੀ ਜਿਹੜਾ ਪਰਮੇਸ਼ੁਰ ਨੂੰ ਜਾਣ ਲਿਆ। ਜਦੋਂ ਤੂੰ ਅੰਤਰ ਜਾਮੀ ਨਿਰੰਕਾਰ ਪਰਮੇਸ਼ੁਰ ਨੂੰ ਜਾਣੇਗਾ ਫਿਰ ਤੂੰ ਗਿਆਨੀ ਹੋ ਜਾਏਗਾ। ਸਾਰੇ ਕਾਰਨ ਕਾਰਜਾਂ ਨੂੰ ਪੁਨਰੰਕਾਰ ਨੇ ਆਪੇ ਕੀਤਾ ਕਿਉਂਕਿ ਕਰਤਾ ਪੁਰਖ ਤੇ ਉਹੀ ਹੈ।

0: ਤਨ-ਮਨ ਅੰਮ੍ਰਿਤ ਪੀਣਾ। ਇਹ ਸਖੀਓ ਜਿਗਿਆਸੂ ਸੁਣੋ, ਜਿਸ ਸਮੇਂ ਮਨਮੋਹਨ ਪਰਮੇਸ਼ੁਰ ਨੇ ਮਹਾਤਮਾ ਨੂੰ ਕੀ ਮੋਹਣੀ ਇਹ ਇਸਤਰੀਆਂ ਦੇ ਮਨ ਨੂੰ ਮੋਹ ਲਿਆ ਅਤੇ ਬ੍ਰਹਮਾਨੰਦ ਰੂਪੀ ਅੰਮ੍ਰਿਤ ਤਨ ਅਤੇ ਮਨ ਜਿਹੜਾ ਸੀ ਉਹਦੇ 'ਚ ਭਿੱਜ ਗਿਆ। ਆਤਮ ਰਾਮ ਸੰਸਾਰਾ ਸਾਚਾ ਗਿਲ ਤੁਮਾਰਾ, ਇਹ ਸੱਚੇ ਆਤਮਾ ਰਾਮ ਨਿਰੰਕਾਰ ਪਰਮੇਸ਼ੁਰ, ਇਹ ਸਾਰਾ ਸੰਸਾਰ ਤੁਮਾਰਾ, ਆਪ ਜੀ ਦਾ ਆਪਣਾ ਹੀ ਖੇਲ ਆ, ਇਹ ਤੇਰੀ ਰਚਨਾ। ਇਹ ਆਤਮਾ ਰਾਮ ਪਰਮਾਤਮਾ ਤੁਹਾਡਾ ਸੰਸਾਰ ਹੀ ਜਿਹੜਾ ਖੇਲ ਇਹ ਸੱਚਾ ਆ। ਸੱਚ ਖੇਲ ਤੁਮਾਰਾ ਅਗਮਾ ਪਾਰਾ ਤੁਰ ਦਿਨ ਕੌਣ ਹੋ ਜਾਣ, ਇਹ ਅਗਮਾ ਪਾਰ ਨਿਰੰਕਾਰ ਪਰਮੇਸ਼ੁਰ ਤੁਹਾਡਾ ਖੇਲ ਸੱਚਾ ਆ। ਆਪ ਜੀ ਦੋ ਇਸ ਵਚਨ ਨੂੰ ਕੌਣ ਸਮਝਾ ਸਕਦਾ, ਸਿੱਧ ਸਾਧਕ ਸਿਆਣੇ ਕਿ ਤੇਰੇ ਤੁਝ ਵੇਨ ਕਰਨ ਕਹਾਏ, ਸਿੱਧ ਵੀ ਕਿੰਨੇ ਹੀ ਆ, ਸਾਧਕ ਸਾਧਨਾ ਕਰਨ ਵਾਲੇ ਜਗਿਆਸੂ ਸਿਆਣੇ ਵੀ ਕਿੰਨੇ ਹੀ ਆ, ਪਰ ਆਪ ਜੀ ਤੋਂ ਬਿਨਾਂ ਕੋਈ ਕਹਿ ਕਹਾ ਸਕਦਾ। ਕਾਲ ਬਕਾਲ ਭੈ ਦੇਵਾਂ ਨੇ ਮਨ ਰੱਖਿਆ ਗੁਰੂ ਠਾਏ, ਪਾਤਸ਼ਾਹ ਕਹਿੰਦੇ ਜਿਹਨਾਂ ਗੁਰੂ ਪਿਆਰਿਆਂ ਨੇ ਮਨ ਦਾ ਜਿਹੜਾ ਮਨ ਸਤਿਗੁਰਾਂ ਨੇ ਟਿਕਾਣੇ ਰੱਖਿਆ ਭਾਵ ਅਕਾਗਰ ਕਰ ਦਿੱਤਾ, ਉਹਨਾਂ ਦੇ ਕੇ ਕਾਲ ਵਕਾਲ ਇਹ ਜੰਮਣ ਮਨ ਦੋਨੋਂ ਦੁਬਾਨੇ ਮੈਨੂੰ ਚੱਲੇ ਹੋ ਗਏ, ਭਾਵ ਨਿਵਿਰਤ ਹੋ ਗਿਆ, ਦੂਰ ਹੋ ਗਿਆ। ਨਾਨਕਾ ਗੁਣ ਸਭ ਜਲਾਏ ਗੁਣ ਸੰਗਮ ਪ੍ਰਭਾਜ, ਪਾਤਸ਼ਾਹ ਕਹਿੰਦੇ ਜਿਹਨਾਂ ਨੇ ਸਤਿਗੁਰਾਂ ਦੇ ਉਪਦੇਸ਼ ਦੁਆਰਾ ਔਗੁਣਾਂ ਨੂੰ ਜਲਾ ਦਿੱਤਾ, ਸਾੜ ਦਿੱਤਾ, ਉਹਨਾਂ ਗੁਰਮੁਖ ਪਿਆਰਿਆਂ ਨੇ ਗੁਣਾਂ ਦੇ ਸੰਗਮ ਮਿਲਾਪ ਸੰਬੰਧ ਕਰਕੇ ਨਿਰੰਕਾਰ ਨੂੰ ਪਾਉਣਾ ਕੀਤਾ ਹੈ। ਰਾਗ ਸੂਈ ਮਹਲਾ ਪਹਿਲਾ ਕਰਤੀ, ਜੈ ਓਂਕਾਰ ਸਤਿਗੁਰ ਪ੍ਰਸਾਦ, ਆਪ ਹੋ ਸੱਜਣਾ ਹੋ ਦੇਖ ਦਰਸ਼ਨ ਤੇਰਾ ਰਾਮ, ਕਰ ਆਪਣੜੈ ਖੜੀ ਤੱਕਾਂ ਮੈਂ ਮਨ ਚਾਓ ਕਣਿਦਾ ਰਾਮ। ਰਾਗ ਸੂਈ ਪਹਿਲੇ ਪਾਤਸ਼ਾਹ ਤੀਸਰੇ ਕਾਰਜ ਕਿਰਪਾ ਕਰਦੇ, ਵਾਹਿਗੁਰੂ ਜੀ ਖਨ ਓਂਕਾਰ ਪ੍ਰਕਾਸ਼ ਰੂਪੈ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਆਪ ਹੋ ਸੱਜਣਾ ਹੋ ਦੇਖ ਦਰਸ਼ਨ ਤੇਰਾ ਰਾਮ, ਕਰ ਆਪਣੜੈ ਖੜੀ ਤੱਕਾਂ ਮੈਂ ਮਨ ਚਾਓ ਕਣਿਦਾ ਰਾਮ। ਇਹ ਸੱਜਣ ਸੂਬੇ ਨਾਮਕਾਰ, ਆਪ ਜੀ ਆਓ, ਆਪ ਜੀ ਦੇ ਦਰਸ਼ਨ ਦੇਖਣਾ ਕਰੀਏ, ਆਪਣੇ ਸਰੀਰ ਘਰ ਵਿੱਚ ਮੈਂ ਖੜੀ ਹੋ ਕੇ ਅਥਵਾ ਅਕਾਗਰ ਚਿੱਤ ਹੋ ਕੇ ਆਪ ਜੀ ਦਾ ਰਾਹ ਤੱਕਾਂ ਤੱਕ ਰਹੀ, ਇਹ ਰਮੇ ਹੋਏ ਰਾਮ ਮੇਰੇ ਮਨ ਵਿੱਚ ਤੇਰੇ ਦਰਸ਼ਨ ਦਾ ਖਾਣਾ ਮੈਨੂੰ ਬਹੁਤ ਉਤਸ਼ਾਹ ਲੱਗ ਰਿਹਾ ਹੈ। ਕਈ ਜਗ੍ਹਾ ਆਪ ਹੋੜੇ ਨੂੰ ਵੀ ਪਾਠ ਅੰਤਰ ਆ, ਪਰ ਆਮ ਜੋ ਹੈ ਆਪ ਹੋ ਪਾਠ ਹੀ ਹੈ। ਮਨ ਜਾਓ ਹਨੇਰਾ ਸੁਣ ਪ੍ਰਾਂ ਮੇਰਾ, ਮੈਂ ਤੇਰਾ ਪਰਵਾਸਾ, ਦਰਸ਼ਨ ਦੇਖ ਪਈ ਨੇ ਕੇਵਲ ਜਨਮ ਮਰਨ ਦੁੱਖ ਨਾਸਾ। ਇਹ ਪਾਤਸ਼ਾਹ ਮੇਰੇ ਮਨ 'ਚ ਕਾਣਾ ਮੈਨੂੰ ਬਹੁਤ ਤੁਹਾਡੇ ਮਿਲਾਪ ਦਾ ਉਤਸ਼ਾਹ ਹੋ ਰਿਹਾ, ਇਹ ਮੇਰੇ ਨਿਰੰਕਾਰ ਆਪ ਜੀ ਮੇਰੀ ਬੇਨਤੀ ਸੁਣੋ, ਮੈਨੂੰ ਆਪ ਜੀ ਦਾ ਭਰੋਸਾ, ਆਪ ਜੀ ਦੇ ਦਰਸ਼ਨ ਦੇਖ ਕੇ ਮੈਂ ਨਿਖ ਕੇ ਵੀ ਸ਼ੁੱਧ ਹੋ ਗਈ, ਔਰ ਜਨਮ ਮਰਨ ਦਾ ਦੁੱਖ ਜਿਹੜਾ ਤੁਹਾਡੀ ਕਿਰਪਾ ਨਾਲ ਨਾਸ ਹੋ ਗਿਆ ਹੈ। ਸਗਲੀ ਜੋਤ ਜਾਤਾ ਤੂੰ ਸੋਈ ਮਿਲਿਆ, ਪਾਏ ਸੁਪਾਏ ਨਾਨਕ ਸਾਜਨ ਗੋਬਲ ਜਾਈਏ, ਸਾਜ ਮਿਲੇ ਘਰ ਆਏ। 765 ਅੰਗ ਤੇ ਸਗਲੀ ਜੋਤ ਸਾਰੀਆਂ ਜੋਤੀਆਂ ਵਿੱਚ ਕਹਿੰਦੇ ਹੈ ਨਿਰੰਕਾਰ ਤੈਨੂੰ ਇੱਕ ਨੂੰ ਜਾਤਾ ਮੈਨੇ ਜਾਣਿਆ, ਜਿਨ੍ਹਾਂ ਗੁਰਮੁਖਾਂ ਨੂੰ ਆਪ ਜੀ ਮਿਲੇ ਹੋ ਪਾਏ ਪ੍ਰੇਮ ਕਰਕੇ ਸੁਭਾਵਿਕ ਮਿਲੇ, ਪਾਤਸ਼ਾਹ ਕਿਰਪਾ ਕਰਦੇ ਸਾਜਨ ਨਿਰੰਕਾਰ ਤੋਂ ਬਲਿਹਾਰ ਜਾਈਏ, ਸਤਸੰਗਤ ਘਰ ਵਿੱਚ ਆਏ ਤਾਂ ਵੀ ਕਹਿੰਦੇ ਸੱਚੇ ਨਾਮ ਨਾਲ ਮਿਲੇ। ਜਦੋਂ ਅੰਤਰ ਮੁੱਖ ਮੁੱਖਤਾ ਰੂਪੀ ਘਰ 'ਚ ਆ ਗਏ ਅਤੇ ਜਿਹੜਾ ਸੱਚਾ ਸਾਰੇ ਮਿਲ ਰਿਹਾ ਉਹਦੇ ਸਰੂਪ ਰੂਪੀ ਘਰ ਵਿੱਚ ਆ ਗਏ ਹਾਂ, ਘਰ ਆਏ ਰੜੇ ਸਾਜਨਾ ਤਾਂ ਤਨ ਕਰੀ ਸਰ ਸ਼੍ਰੀ ਰਾਮ। ਜਿਸ ਸਮੇਂ ਅੰਤਰਗਨ ਰੂਪੀ ਘਰ ਵਿੱਚ ਸਾਜਨ ਨਿਰੰਕਾਰ ਆਏ ਅੜੇ ਆਇਆ, ਭਾਵ ਕੀ ਪ੍ਰਗਟ ਹੋਇਆ, ਕਹਿੰਦੇ ਗਿਆ ਸਰੂਪੀ ਧਨ ਜਿਹੜੀ ਜੀਵਾਤਮਾ ਖਰੀ ਸਰ ਸੀ ਬਹੁਤ ਆਨੰਦ ਦੇ ਸਹਿਤ ਹੋ ਗਈ। ਹੁਣ ਚੱਕਰ ਕਰੇ ਅਰਥ ਲੱਗੇ, ਜਿਸ ਵੇਲੇ ਸੱਜਣ ਮਹਾਤਮਾ ਦੇ ਘਰ ਸਤਸੰਗ ਵਿੱਚ ਆਏ, ਸੱਜਣ ਮਹਾਤਮਾ ਮੇਰੇ ਘਰ ਵਿੱਚ ਚੱਲ ਕੇ ਆਏ ਤਾਂ ਧਨ ਖਰੀ ਸਰ ਚੰਗੀ ਸ਼ਾਇਦ ਪ੍ਰੇਮ ਦੇ ਹੋ ਗਏ ਜਾਂ ਪ੍ਰੇਮ ਦੇ ਸਾਧ ਹੋਏ ਤਾਂ ਕਰਦੇ ਸੱਜਣ ਪਵਿੱਤਰ ਗੁਣ ਸ਼ੁਭ ਗੁਣ ਆਏ, ਸ਼ੁਭ ਗੁਣ ਆਏ ਤਾਂ ਧਨ ਕਰੀ ਸਰ ਸੀ ਆਦਿਕ ਤਾਤ ਪਰ ਦੀ ਸਹਿਤ ਹੋ ਗਈ। ਸਰਸੀਮ ਨੇ ਬਹੁਤ ਆਦਕ ਤਾਤਪਾਰੀ ਸਿਧਾਂਤ ਦੇ ਸਹਿਤ ਹੋ ਗਏ। ਉਹ ਸੱਜਣ ਪਰਮਾਤਮਾ ਘਰ ਵਿੱਚ ਆ ਕੇ ਪ੍ਰਾਪਤ ਹੋਏ। ਤਾਂ ਤਨ ਖਰੀ ਸਰਸੀ ਆਦਕ ਮੈਨੂੰ ਬਹੁਤ ਹੀ ਆਨੰਦ ਦੇ ਸਹਿਤ ਹੋਈ। ਹਰ ਮੋਹੇੜੀ ਸਾਜ ਸਾਲ ਠਾਕਰ ਦੇਖ ਰਹਨ ਸੀ ਰਾਮ ਸੱਚੇ ਸਤਿਗੁਰਾਂ ਦੇ ਉਪਦੇਸ਼ ਰਾਹੀਂ ਨਿਰੰਕਾਰ ਨੂੰ ਬੋਲਿਆ ਅਤੇ ਠਾਕਰ ਰਾਮ ਰਮੇ ਨੂੰ ਦੇਖ ਕੇ ਰਹਨ ਸੀ ਮੈਨੇ ਆਨੰਦ ਦੇ ਸਹਿਤ ਹੋ ਗਈ। ਗੁਣ ਸੰਗ ਰਹਨ ਸੀ ਖਰੀ ਸਾਜ ਸੀ ਜਾਂ ਰਾਵੀ ਰੰਗ ਰਾਤਾ ਜਦੋਂ ਪਵਿੱਤਰ ਗੁਣਾਂ ਦੇ ਨਾਲ ਰਹਨ ਸੀ ਰਹੀ ਤਾਂ ਫਿਰ ਖਰੀ ਸਾਹਿਬ ਵੀ ਬਹੁਤ ਆਨੰਦ ਦੇ ਸਹਿਤ ਹੋ ਗਈ। ਫਿਰ ਕਹਿੰਦੇ ਫਿਰ ਰੰਗ ਰਾਤ ਹੈ ਅਤੇ ਪਰਮਾਤਮਾ ਦੇ ਆਨੰਦ ਨੂੰ ਰਾਵੀ ਮੈਨੇ ਇਸ ਨੇ ਮੰਨਣਾ ਕੀਤਾ ਜਾਂ ਰਾਵੀ ਰੰਗ ਰਾਤ। ਮੈਂ ਤੁਹਾਨੂੰ ਚੇਤੇ ਕੀ ਤਾਂ ਉਹਦੇ ਰੰਗ ਵਿੱਚ ਰਤੇ ਹੋਏ ਔਗੁਣ ਮਾਰ ਗੁਣੇ ਕਰ ਛਾਇਆ ਪੂਰੇ ਪ੍ਰਭੂ ਵਧਾ ਤਾ। ਔਗੁਣਾਂ ਦੇ ਮਾਰਨੇ ਕਰਕੇ ਗੁਣੀ ਜਿਹੜਾ ਸ਼ੁਭ ਗੁਣਾਂ ਦਾ ਮਾਲਕ ਪਰਮਾਤਮਾ ਦੇ ਘਰ ਜਾ ਕੇ ਛਾਇਆ ਇਸ ਤੋਂ ਹੋ ਗਏ ਟਿਕ ਗਏ ਅਤੇ ਪੂਰਨ ਪਰਮਾਤਮਾ ਵਧਾ ਤਾ ਜਿਹੜਾ ਸਾਰੇ ਫਲਾਂ ਦਾ ਦਾਤਾ ਹੈ। ਤਸਕਰ ਮਾਰ ਬਸੀ ਪੰਚਾਇਣ ਅਗਲ ਕਰੇ ਵਿਚਾਰੇ ਪੰਚਾਇਣ ਪੰਚ ਆਇਣ ਪੰਜ ਜਣੇ ਸਾਧ ਸੰਤੋਖ ਦਇਆ ਧਰਮ ਤੀਰਜ ਹੋਏ ਪੰਜ ਸ੍ਰੇਸ਼ਟਤਾਈ ਪੰਜ ਪਰਮਾਤਮਾ ਦਾ ਆਇਣ ਘਰ ਕੀ ਹੈ ਸਤਸੰਗਤ ਇਹ ਜਿਹੜੇ ਕਾਮ ਕ੍ਰੋਧ ਆਦਿਕ ਚੋਰਾਂ ਦੇ ਮਾਰਨ ਵਾਲਾ ਵਿਚਾਰ ਦੇ ਵਿਚਾਰ ਪੂਰਵਕ ਅਦਲ ਮੈਨੇ ਕਰੇ ਨਿਆਂ ਕਰਨ ਵਾਲਾ ਕੌਣ ਅਦਲ ਮੈਨੇ ਨਿਆਂ ਅਤੇ ਸਤਸੰਗ ਦੇ ਜਦ ਬਸੀ ਤਾਂ ਵਿਚਾਰ ਪੂਰਵਕ ਮੇਰੇ ਜਿਹੜੇ ਕਾਮ ਆਦਿਕ ਚੋਰ ਸੀ ਇਹ ਗੁਰੂ ਮਹਾਰਾਜ ਨੇ ਮਾਰ ਦਿੱਤੇ। ਫਿਰ ਪੰਚਾਇਣ ਬਸੀ ਪੰਜ ਜਿਹੜੇ ਸਾਧ ਸੰਤੋਖ ਆਦਿਕ ਸੀਗੇ ਇਹਨਾਂ 'ਚ ਵੱਸ ਗਈ ਅਤੇ ਜਦੋਂ ਸਾਧ ਸੰਤੋਖ ਆਦਿਕ ਵਿੱਚ ਵਸੀ ਤਾਂ ਵਿਚਾਰ ਕੇ ਅਦਲ ਕਰੇ ਨਿਆਂ ਕਰਨ ਵਾਲਾ ਜਿਹੜਾ ਪੰਚਾਇਣ ਪਰਮੇਸ਼ਰ ਹੈ ਨਿਰੰਕਾਰ ਪਰਮਾਤਮਾ ਉਹਦੇ 'ਚ ਵਸੀ ਜਾਂ ਉਹਦੇ 'ਚ ਵਸੀ ਤਾਂ ਜਮਦੂਤਾਂ ਰੂਪੀ ਜਿਹੜੇ ਤਸਕਰ ਇਹਨਾਂ ਚੋਰਾਂ ਨੂੰ ਮਾਰ ਮੈਨੇ ਮਾਰ ਦਿੱਤਾ। ਨਾਨਕ ਰਾਮ ਨਾਮ ਨਿਸਤਾਰਾ ਗੁਰਮੁਖ ਮੇਰੇ ਪਿਆਰੇ ਪਾਤਸ਼ਾਹ ਕਹਿੰਦੇ ਪਰਮੇਸ਼ੁਰ ਨਾਮ ਜਪ ਕਰਕੇ ਨਿਸਤਾਰਾ ਕਲਿਆਣ ਹੁੰਦੀ ਹੈ ਪਾਰਾ ਤਾਰਾ ਹੁੰਦਾ। ਇਸ ਵਾਸਤੇ ਹੀ ਪਿਆਰਿਓ ਸਤਿਗੁਰਾਂ ਦੀ ਜਿਹੜੀ ਸਿੱਖਸ਼ਾ ਆ ਉਹਦੇ 'ਚ ਮਿਲਣਾ ਕਰੋ। ਬਰ ਪਾਏ ਜਿਹੜਾ ਬਾਲੀਅੜੇ ਆਸਾ ਮਨਸਾ ਪੂਰੀ ਰਾਮ ਜਦੋਂ ਬਾਲੜੀ ਅਜੀਬ ਰੂਪੀ ਇਸਤਰੀ ਨੇ ਨਿਰੰਕਾਰ ਰੂਪੀ ਬਰ ਪਰਮੇਸ਼ੁਰ ਨੂੰ ਪਾ ਲਿਆ ਤਾਂ ਫਿਰ ਰਮੇ ਹੋਏ ਰਾਮ ਨੇ ਇਸ ਲੋਕ ਦੀ ਆਸਥਾ ਅਤੇ ਪ੍ਰਲੋਕ ਦੀਆਂ ਮਨਸ਼ਾ ਜਿਹੜੀਆਂ ਸੀ ਸਾਰੀਆਂ ਪੂਰੀਆਂ ਕਰ ਦਿੱਤੀਆਂ ਹਨ। ਫਿਰ ਰਾਵਿਆੜੀ ਸਬਦ ਰਲੀ ਰੱਬ ਰਹਿਣ ਦੂਰੀ ਨਾਲ ਸਤਿਗੁਰਾਂ ਦੇ ਉਪਦੇਸ਼ ਵਿੱਚ ਰਲੀ ਹੁਣ ਫਿਰ ਪਰਮਾਤਮਾ ਨੂੰ ਰਾਵਿਆ ਚੇਤੇ ਵੀ ਤਾਂ ਔਰ ਇਸ ਤਰ੍ਹਾਂ ਨਿਸ਼ਚੇ ਕਰ ਲਿਆ ਕਿ ਉਹ ਨਿਰੰਕਾਰ ਸਾਰੇ ਰੱਬ ਪੂਰਨ ਹੋ ਰਿਹਾ ਦੂਰ ਨੇ ਉਹ ਤਾਂ ਹਰ ਜਗ੍ਹਾ ਵਿਆਪਕ ਆ। ਪ੍ਰਭ ਦੂਰ ਨਾ ਹੋਈ ਘੱਟ ਘੱਟ ਸੋਈ ਤਿਸਕੀ ਨਾਲ ਸੁਭਾਈ ਆਪੇ ਰਸੀ ਆਪੇ ਰਾਵੈ ਜਿਉਂ ਥਿਰ ਦੀ ਵਡਿਆਈ। ਉਹ ਨਿਰੰਕਾਰ ਦੂਰ ਨਹੀਂ ਹੋ ਰਿਹਾ ਘਟਾਂ ਘਟਾਂ ਸਾਰੇ ਗੱਲ ਨਹੀਂ ਸੋਭਾ ਪਾ ਰਿਹਾ ਸਾਰੀਆਂ ਉਸੇ ਦੀਆਂ ਨਾਰੀਆਂ ਇਸਤਰੀਆਂ ਹਨ ਦਾਸੀਆਂ ਹਨ। ਉਹ ਆਪ ਸਾਰੇ ਰਸਾਂ ਨੂੰ ਪੈਦਾ ਕਰਨ ਵਾਲਾ ਆਪੇ ਰਸਾਂ ਦੇ ਰਾਵਣ ਭੋਗਣ ਵਾਲਾ ਜਿਵੇਂ ਉਹਦੀ ਵਡਿਆਈ ਇੱਛਾ ਹੁੰਦੀ ਉਵੇਂ ਕਿਵੇਂ ਖੇਲ ਕਰ ਰਿਹਾ ਹੈ। ਅਮਰ ਅਡੋਲੋ ਅਮੋਲੋ ਪਾਰਾ ਗੁਰਪੁਰਿਆ ਸੱਚ ਪਾਈਐ ਨਾਨਕ ਆਪੇ ਯੋਗ ਸੰਯੋਗੀ ਨਦਰ ਕਰੇ ਲਵਲਾਈਏ। ਉਹ ਸੱਚਾ ਅਮਰ ਉਹ ਤਾਂ ਮਰਨ ਤੋਂ ਰਹਿ ਗਿਆ ਅਡੋਲ ਡੋਲਣ ਤੋਂ ਰਹਿ ਗਿਆ ਅਮੋਲ ਬੜਾ ਅਮੋਲ ਪਿਆ ਉਹਦਾ ਪਾਰਾ ਉਹਦਾ ਪਾਰਾ ਬਣ ਬੇਅੰਤ ਗੁਣ ਵਾਲਾ ਪੂਰੇ ਸਤਿਗੁਰਾਂ ਦੁਆਰਾ ਪ੍ਰਾਪਤ ਕੀਤਾ ਜਾਂਦਾ ਹੈ। ਨਾਨਕ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਦੇ ਆ ਔਰ ਨਾਨਕ ਆਪੇ ਯੋਗੀ ਮਹਾਤਮਾ ਦਾ ਸੰਯੋਗ ਮਿਲਾਉਣ ਵਾਲਾ ਔਰ ਜੀ ਤੇ ਮੇਹਰ ਦੀ ਨਜ਼ਰ ਕਰਦਾ ਹੈ ਕਹਿੰਦੇ ਉਹ ਫਿਰ ਉਹਦੇ ਵਿੱਚ ਆਪਣੀ ਲਿਵ ਵਿਅਕਤੀ ਨੂੰ ਲਾਉਂਦਾ ਹੈ। ਫਿਰ ਉਚੜੀਏ ਮਾੜੜੀਏ ਅਤੇ ਉਹ ਲੋਹਾ ਸਰਤਾਜਾ ਰਾਮ ਅੰਬੇ ਸੰਤਾਈ ਦੇਸ ਗੁਣਾ ਅਨੰਦ ਸਬਦ ਅਗਾਜਾ ਰਾਮ। ਉਹ ਪਰਮੇਸ਼ੁਰ ਤਿੰਨਾਂ ਲੋਕਾਂ ਦੇ ਸਿਰ ਦਾ ਤਾਜ ਛਤਰ ਹੈ। ਕਹਿੰਦੇ ਉਸ ਸ਼੍ਰੀ ਪਰਮਾਤਮਾ ਦੀ ਭਗਤੀ ਬਕੁੰਠ ਧਾਮ ਸਤਸੰਗਤ ਮਨੁੱਖਾ ਦੇਹ ਰੂਪੀ ਮਾੜੜੀਏ ਮਾੜੀ ਮੈਨੇ ਅਟਾਰੀ ਜਿਹੜੀ ਹੈ ਇਹ ਸਾਰਿਆਂ ਤੋਂ ਉਚੜੀਏ ਮੈਨੇ ਉੱਚੀ ਹੈ। ਉਹਦੇ ਗੁਣਾਂ ਨੂੰ ਦੇਖ ਕੇ ਕਹਿੰਦੇ ਮੈਂ ਬੜੀ ਅਸਚਰਜ ਹੋ ਗਈ ਹੈ। ਉਹ ਜਿਹੜਾ ਰਾਮ ਸ਼ਬਦ ਮੈਨੇ ਬ੍ਰਹਮ ਆਨੰਦ ਮੈਨੇ ਇੱਕ ਰਸ ਸਾਰੇ ਆਗਾਜ਼ਾਂ ਮੈਨੇ ਵਿਸ਼ੇਸ਼ ਕਰਕੇ ਉਹ ਨਿਰੰਕਾਰ ਪ੍ਰਗਟ ਹੋ ਰਿਹਾ ਹੈ। ਹੁੰਦੇ ਸੰਭਜ ਦੇ ਗੁਣ ਉਹਦੇ ਗੁਣਾਂ ਦੇ ਕੇਸ ਅਸਚਰਜ ਹੋ ਗਈ ਆਨੰਦ ਸ਼ਬਦ ਇੱਕ ਰਸ ਉਹਦਾ ਸ਼ਬਦ ਆਗਾਜ਼ਾਂ ਮੈਨੇ ਪ੍ਰਗਟ ਹੋ ਰਿਹਾ। ਤਿੰਨਾਂ ਲੋਕਾਂ ਦਾ ਸਰਤਾਜ ਉਹ ਹੀ ਹੈ। ਬ੍ਰਹਮ ਵਿਚਾਰੀ ਕਰਨੇ ਸਾਰੀ ਰਾਮ ਨਾਮਨੀ ਸਾਨੂੰ ਨਾਮ ਬਿਨਾਂ ਖੋਟੋ ਨਹੀਂ ਠਾਰ ਨਾਮ ਰਤਨ ਪ੍ਰਵਾਣੂ। ਸਤਿਗੁਰਾਂ ਦੇ ਉਪਦੇਸ਼ ਨੂੰ ਜਦੋਂ ਵਿਚਾਰ ਕੀਤੀ ਕਰਨੀ ਸਾਰੀ ਜਿਹੜੀ ਸਾਧੂ ਨੇ ਸ਼ਬਦ ਵਿਚਾਰ ਕਰਨੀ ਹੈ ਇਹ ਕਰਨੀ ਸਾਰੀ ਇਹ ਸ੍ਰੇਸ਼ਟ ਕਰਨੀ ਹੈ। ਔਰ ਇਸੇ ਇਹਦੇ ਕਰਕੇ ਪਰਮਾਤਮਾ ਦਾ ਨਾਮ ਰੂਪੀ ਨਿਸ਼ਾ ਨੂੰ ਪਰਵਾਨਾ ਮਿਲਦਾ ਹੈ ਸਿਮਰਨ ਦੁਆਰਾ ਵਿਚਾਰ ਦੁਆਰਾ। ਪਰਮਾਤਮਾ ਦੇ ਨਾਮੇ ਨੂੰ ਖੋਟੋ ਨਹੀਂ ਖਾਂਦੇ ਜਿਹੜੇ ਖੋਟੇ ਆ ਉਹਨਾਂ ਨੂੰ ਸਾਰ ਜਗ੍ਹਾ ਨਹੀਂ ਮਿਲਦੀ। ਅਤੇ ਨਾਮ ਰੂਪੀ ਰਤਨ ਕਰਕੇ ਪਾਤਸ਼ਾਹ ਕਹਿੰਦੇ ਉਹਦੀ ਦਰਗਾਹ 'ਚ ਪ੍ਰਵਾਨ ਨੀਕ ਹੋਈਦਾ ਆ। ਮਤ ਪਤ ਪੂਰੀ ਪੂਰਾ ਪ੍ਰਵਾਨਾ ਨਾ ਬਿਨਾ ਜਾਸੀ ਨਾਨਕ ਗੁਰਮੁਖ ਆਪ ਪਛਾਣੇ ਪ੍ਰਭ ਜੈਸੇ ਬਣਾਸੀ। ਜਿਨ੍ਹਾਂ ਦੇ ਕੋਲ ਪੂਰਾ ਨਾਮ ਸਤਿਗੁਰਾਂ ਦਾ ਉਪਦੇਸ਼ ਰੂਪੀ ਪ੍ਰਵਾਨਾ ਪ੍ਰਮਾਣ ਪੱਤਰ ਆ ਉਹਨਾਂ ਦੀ ਫਿਰ ਜਿਹੜੀ ਪ੍ਰਤਿਸ਼ਠਾ ਔਰ ਸਾਥ ਉਹਨਾਂ ਦੀ ਅਕਲ ਵੀ ਪੂਰੀ ਹੈ ਅਤੇ ਜਿੱਤ ਵੀ ਨਾ ਆਉਂਦੇ ਆ ਨਾ ਜਾਂਦੇ ਆ। ਪਾਤਸ਼ਾਹ ਕਹਿੰਦੇ ਸਤਿਗੁਰਾਂ ਦੁਆਰਾ ਆਪਣੇ ਸਰੂਪ ਨੂੰ ਜਿਹੜਾ ਪਛਾਣ ਲੈਂਦਾ ਉਹ ਫਿਰ ਨਿਰੰਕਾਰ ਅਵਿਨਾਸ਼ੀ ਜੈਸੀ ਉਹਦੇ ਵਰਗੇ ਹੀ ਹੋ ਜਾਂਦੇ ਆ। ਉਹ ਨਿਰੰਕਾਰ ਨੂੰ ਅਵਿਨਾਸ਼ੀ ਨਾਸ ਤੋਂ ਰਹਿਤ ਹੋ ਗਏ। ਬ੍ਰਹਮ ਗਿਆਨੀ ਸਤਿ ਜੀਵਨੀ ਮਰਤਾ ਇਸੀ ਵਾਸਤਾ ਪ੍ਰਾਪਤ ਹੋ ਜਾਂਦੀ ਹੈ। ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਗ ਸੂਈ ਸੰਧੂ ਮਹਲਾ ਪਹਿਲਾ ਘਰ ਚੌਥਾ। ਵਾਹਿਗੁਰੂ ਜੀ ਅੱਖਾਂ ਨੂੰ ਓਂਕਾਰ ਪ੍ਰਕਾਸ਼ ਰੂਪਨ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਨੂੰ ਮਿਲਦੇ ਹਨ। ਰਾਗ ਸੂਹੀ ਹੈ ਸੰਤਾਂ ਦੀ ਬਾਣੀ ਪਹਿਲੇ ਸਤਿਗੁਰੂ ਚੌਥੇ ਘਰ 'ਚ ਕਿਰਪਾ ਕਰਦੇ ਹਨ। ਜਿਨ ਪੀਆ ਤਿੰਨ ਦੇਖਿਆ ਜਗ ਧੰਦੜਾ ਲਾਇਆ ਜਿਸ ਨਿਰੰਕਾਰ ਨੇ ਸਦਾ ਨੂੰ ਪੈਦਾ ਕੀਤਾ ਉਸ ਨਿਰੰਕਾਰ ਨੇ ਦੇਖਿਆ ਮੈਨੂੰ ਇਹਦੀ ਪਾਲਣਾ ਪੋਸਣਾ ਕੀਤੀ ਹੈ। ਆਪੇ ਹੀ ਸਾਰੇ ਸੰਸਾਰ ਨੂੰ ਜਗ ਨੂੰ ਧੰਦਿਆਂ ਵਿੱਚ ਲਾਇਆ ਹੋਇਆ ਹੈ। ਦਾਨ ਤੇਰਾ ਘਰ ਚਾਨਣਾ ਧਨ ਚੰਦ ਦੀ ਪਾਇਆ ਉਸ ਨਿਰੰਕ ਨੇ ਨਾਮ ਦਾ ਦਾਨ ਕਰਕੇ ਘਰ ਵਿੱਚ ਚਾਨਣਾ ਗਿਆਨ ਲਾਇਆ ਅਤੇ ਉਹਦੀ ਕਿਰਪਾ ਦੇ ਨਾਲ ਹੀ ਤਨ ਦੇ ਵਿੱਚ ਪਹਿਲਾਂ ਪਰੋਹ ਗਿਆਨ ਹੁੰਦਾ ਅਤੇ ਤਨ ਵਿੱਚ ਅਪਰੋਕਸ਼ ਗਿਆਨ ਰੂਪੀ ਚੰਦਰਮਾ ਜਿਹੜਾ ਉਹ ਪ੍ਰਕਾਸ਼ ਕਰਨ ਵਿੱਚ ਆਇਆ। ਪਰਮਾਤਮਾ ਦੇ ਨਾਮ ਦਾਨ ਕਰਕੇ ਕਹਿੰਦੇ ਘਾਟ ਵਿੱਚ ਸਤੋ ਗੁਣ ਵਿਰਾਗ ਰੂਪੀ ਚੰਦਰਮਾ ਦੀ ਪਾਇਆ ਮੈਨੂੰ ਪ੍ਰਕਾਸ਼ਿਤ ਹੋਇਆ। ਘਰ ਦੇ ਜਾਣ ਅਪਰੋਕਸ਼ ਗਿਆਨ ਹੋ ਗਿਆ। ਚੰਦੋ ਦੀ ਪਾਇਆ ਦਾਨ ਹਰ ਕਾ ਦੁੱਖ ਹੁੰਦੇ ਰਾ ਉੱਠ ਗਿਆ। ਗੁਣ ਗਿਆਨ ਲਾੜੇ ਨਾਲ ਸੋਇਆ ਪਰਖ ਮੋਹਣੀਆਂ ਲਾਇਆ। ਪਰਮਾਤਮਾ ਦੇ ਨਾਮ ਦਾਨ ਕਰਕੇ ਜਦ ਸਤੋ ਗੁਣ ਵਿਰਾਗ ਅਪਰੋਕਸ਼ ਗਿਆਨ ਰੂਪੀ ਚੰਦਰਮਾ ਪ੍ਰਕਾਸ਼ਿਤ ਹੋਇਆ ਜਿਹੜਾ ਦੁੱਖ ਦੇਣ ਵਾਲਾ ਗਿਆਨ ਰੂਪੀ ਹਨੇਰਾ ਉੱਠ ਗਿਆ ਚਲੇ ਗਿਆ। ਸ਼ੁਭ ਗੁਣਾਂ ਰੂਪੀ ਚੰਦ ਲਾੜੇ ਮਾਲਕ ਦੇ ਨਾਲ ਸੋ ਰਹੀ ਹੈ ਔਰ ਸ੍ਰੇਸ਼ਟ ਅਤੇ ਜਿਹੜੀ ਆਸੂ ਰੂਪੀ ਜਿਹੜੀ ਮੋਹਣੀ ਇਸਤਰੀ ਹੈ ਉਸਨੇ ਕਹਿੰਦੇ ਪਰਖੇ ਉਸਨੇ ਅਹੰਕਾਰ ਨੂੰ ਪ੍ਰਾਪਤ ਕਰ ਲਿਆ ਹੈ। ਵੀ ਆਹ ਹੋਆ ਸੋ ਸਥਿਤੀ ਬਣ ਸਕਦੀ ਆਇਆ ਜ਼ਿੰਦਗੀ ਹੱਥਨ ਦੇਖਿਆ ਜਗ ਧੰਦੜਾ ਲਾਇਆ। ਇਸੇ ਪਰ ਸੋਭਾ ਦੇ ਨਾਲ ਬੜੀ ਜਿਤਨ ਵਿਆਹ ਹੋਇਆ। ਪੰਜ ਜਿਹੜੇ ਸ੍ਰੇਸ਼ਟ ਸਤਿਗੁਰੂ ਦੇ ਪਰਮ ਪੁੱਤਰ ਉਪਦੇਸ਼ ਦੁਆਰਾ ਅਤੇ ਨਿਰੰਕਾਰ ਆ ਕੇ ਪ੍ਰਾਪਤ ਹੋ ਗਿਆ। ਜਿਸ ਪਰਮੇਸ਼ਵਰ ਨੇ ਸੰਸਾਰ ਨੂੰ ਪੈਦਾ ਕੀਤਾ ਉਸ ਨੇ ਦੇਖਿਆ ਦੇਖ ਰਿਹਾ ਨੂੰ ਪਾਲ ਪੋਸ ਰਿਹਾ ਸਾਰੇ ਸੰਸਾਰ ਨੂੰ ਧੰਦਿਆਂ ਜਿਵੇਂ ਆਪੇ ਲਾਇਆ ਹੋਇਆ। ਕਿਉਂਕਿ ਪਰੋਖ ਅਤੇ ਅਪਰੋਖ ਭੇਦ ਕਰਕੇ ਬ੍ਰਹਮ ਗਿਆਨ ਇਹ ਦੋ ਤਰ੍ਹਾਂ ਦਾ ਮੰਨਿਆ ਗ੍ਰੰਥਾਂ ਨੇ। ਸੱਚੇ ਗਿਆਨ ਅਨੰਤ ਬ੍ਰਹਮ ਬਜਾਨੀ ਆਤ ਉਹ ਸੱਚੇ ਤਾਂ ਆਨੰਦ ਸਰੂਪ ਹੈ ਵੇਦਾਂ ਸ਼ਾਸਤਰਾਂ ਮਹਾਤਮਾ ਦੁਆਰਾ ਜਾਣਨ ਯੋਗ ਹੈ। ਉਹ ਜਿਹੜਾ ਐਸਾ ਬ੍ਰਹਮ ਇਸ ਜਿਹੜਾ ਜਾਣਨ ਸੱਚੇ ਤਾਂ ਆਨੰਦ ਸਰੂਪ ਇਹ ਪਰੋਖ ਬ੍ਰਹਮ ਗਿਆਨ ਹੈ। ਪ੍ਰਸ਼ਨ ਇਹ ਪਰੋਖ ਬ੍ਰਹਮ ਗਿਆਨ ਕਿਸ ਪ੍ਰਕਾਰ ਹੁੰਦਾ? ਸਤਿਗੁਰਾਂ ਦੇ ਔਰ ਸ਼ਾਸਤਰਾਂ ਦੇ ਬਚਨਾਂ 'ਚ ਜਦੋਂ ਵਿਸ਼ਵਾਸ ਰੱਖਿਆ ਜਾਏ ਉਹਦੇ ਨਾਲ ਪਰੋਖ ਬ੍ਰਹਮ ਗਿਆਨ ਹੁੰਦਾ। ਪਰੋਖ ਬ੍ਰਹਮ ਗਿਆਨ ਕਰਕੇ ਕੀ ਫਲ ਪ੍ਰਾਪਤ ਹੁੰਦਾ? ਪਰ ਸਤਿਵਾ ਪਾਦਕ ਅਵਾਰਮ ਦੀ ਨਿਵਰਤੀ ਹੋ ਜਾਂਦੀ ਹੈ। ਅਗਿਆਨ ਦੀਆਂ ਦੋ ਸ਼ਕਤੀਆਂ ਮੰਨੀਆਂ, ਅਵਾਰਮ ਅਤੇ ਬਖੇਤ। ਅਗੋਂ ਅਵਾਰਮ ਦੀਆਂ ਦੋ ਸ਼ਕਤੀਆਂ, ਇੱਕ ਸਤਵਾ ਪਾਦਕ ਹੈ, ਦੂਜੀ ਅਪਾਨਾ ਪਾਦਕ ਹੈ। ਇਹਨਾਂ ਦੋਵਾਂ ਦੀ ਨਿਵਰਤੀ ਵਾਸਤੇ ਦੋ ਪ੍ਰਕਾਰ ਦਾ ਬ੍ਰਹਮ ਗਿਆਨ ਕਿਹਾ, ਪਰੋਖ ਅਤੇ ਅਪਰੋਖ ਭੇਦ ਕਰਕੇ ਹੈ। ਵਸਤੂ ਨਹੀਂ ਹੈ ਐਸੀ ਜਿਹੜੀ ਪ੍ਰਤੀਤੀ ਕਰਾਉਣ ਵਾਲੀ ਸ਼ਕਤੀ ਹੈ, ਉਹਨੂੰ ਅਸਤਵਾ ਪਾਦਕ ਕਹਿ ਦਿੰਦੇ ਹਨ ਕਿ ਪਰਮਾਤਮਾ ਹੈ ਹੀ ਨਹੀਂ। ਪ੍ਰਸ਼ਨ, ਅਪਰੋਖ ਬ੍ਰਹਮ ਗਿਆਨ ਕਿਹਨੂੰ ਕਹਿੰਦੇ ਹਨ? ਉੱਤਰ, ਸਤਚਿਤ ਆਨੰਦ ਸਰੂਪ ਬ੍ਰਹਮ ਮੈਂ ਹੂੰ ਐਸਾ ਜਿਹੜਾ ਜਾਣਨਾ, ਉਹਨੂੰ ਅਪਰੋਕਸ਼ ਬ੍ਰਹਮ ਗਿਆਨ ਕਹਿੰਦੇ ਹਨ। ਅਪਰੋਕਸ਼ ਬ੍ਰਹਮ ਗਿਆਨ ਕਿਸ ਤੋਂ ਹੁੰਦਾ? ਗੁਰੂ ਮੁਖ ਤੋਂ, ਤੱਤ ਮਸੀਹ ਆਦਿ। ਜਦੋਂ ਮਹਾਂਵਾਕ ਦੇ ਸੁਣਨ ਨਾਲ ਅਪਰੋਕਸ਼ ਬ੍ਰਹਮ ਗਿਆਨ ਹੁੰਦਾ ਹੈ। ਅਪਰੋਕਸ਼ ਗਿਆਨ ਦਾ ਫਲ ਕੀ ਹੈ? ਅਪਾਨਾ ਪਾਦਕ, ਵਸਤੂ ਦੀ ਪ੍ਰਤੀਤੀ ਨਾ ਹੋਣੀ, ਅਵਰਨ ਅਤੇ ਵਿਸ਼ੇਸ਼ ਰੂਪ ਕਾਰਜ ਸਹਿਤ ਅਵਿਦਿਆ ਦੀ ਨਿਵਿਰਤੀ ਹੀ ਅਪਰੋਕਸ਼ ਬ੍ਰਹਮ ਗਿਆਨ ਦਾ ਫਲ ਹੈ। ਓਮ ਬਲਿਹਾਰੀ ਸਾਜਨਾ ਮੀਤਾਂ ਅਵਰੀਤਾਂ, ਇਹੋ ਤਨ ਜਿਨ ਸੋ ਗਾਢਿਆ ਮਨ ਲਈ ਅੜਾ ਦਿੱਤਾ। ਉਹ ਜਿਹੜੇ ਸੱਜਣ ਸਰੂਪ ਮਹਾਤਮਾ ਤੋਂ ਮੈਂ ਬਲਿਹਾਰ ਜਾਂਦਾ, ਜਿਨ੍ਹਾਂ ਸੰਤਾਂ ਰੂਪੀ ਮਿੱਤਰਾਂ ਨੇ ਅਵਰੀਤਾਂ, ਹੋਰ ਹੀ ਰੀਤੀ ਮਰਿਆਦਾ। ਲੋਕ ਤਾਂ ਮਾਇਆ ਨੂੰ ਗ੍ਰਹਿਣ ਕਰਦੇ, ਇਕੱਠੀ ਕਰਦੇ, ਸੰਤ ਮਹਾਤਮਾ ਤਿਆਗਦੇ ਆ ਇਹ ਸਰੀਰ, ਜਿਹਨਾਂ ਮਹਾਤਮਾ ਦੀ ਸੇਵਾ ਕਰਨ ਦੇ ਨਾਲ ਗਾਢਿਆ ਮਿਲਿਆ ਹੋਇਆ, ਉਹਨਾਂ ਨੂੰ ਮੰਨ ਦਿੱਤਾ ਅਤੇ ਉਹਨਾਂ ਦਾ ਉਪਦੇਸ਼ ਲਿਆ। ਲੀਆ ਤਾਂ ਦੀਆ ਮਾਨ ਜਿਨ ਸਿਉਂ ਸੇ ਸੱਜਣ ਕਿਉਂ ਵਿਸਰੈ, ਜਿਨ ਦੇ ਸਿਆ ਆਇਆ ਹੋਏ ਰਲੀਆ ਜੀ ਛੇਤੀ ਗਿਆ ਰਹਿ। ਜਿਨ੍ਹਾਂ ਦੇ ਨਾਲ ਜਦੋਂ ਮੰਨ ਦਿੱਤਾ ਅਤੇ ਨਾਮ ਦਾ ਉਪਦੇਸ਼ ਲੈ ਲਿਆ, ਜਿਨ੍ਹਾਂ ਦਾ ਦਿੱਤਾ ਹੋਇਆ ਮਾਨ ਲਿਆ, ਉਹ ਸੱਜਣ ਮਹਾਂਪੁਰਖ ਕਿਵੇਂ ਭੁੱਲ ਸਕਦੇ? ਜਿਨ੍ਹਾਂ ਸੰਤਾਂ ਦੀ ਦੇਸ ਉਹਨਾਂ ਦੇ ਪਾਸੇ ਆਉਣ ਕਰਕੇ ਬੇਅੰਤ ਰਲੀਆਂ ਹੋਏ, ਬਹੁਤ ਖੁਸ਼ੀਆਂ ਪ੍ਰਾਪਤ ਹੁੰਦੀਆਂ ਹਨ। ਐਸੇ ਸੰਤਾਂ ਮਹਾਤਮਾ ਆਪਣੇ ਮਨ ਦੇ ਨਾਲ ਜੀ ਦੇ ਨਾਲ ਪੜ੍ਹ ਕੇ ਰਹਿਣਾ ਕਰੇ, ਭਾਵ ਉਹਨਾਂ ਦੇ ਚਰਨਾਂ ਦਾ ਧਿਆਨ ਰੱਖੇ, ਕਦੇ ਵੀ ਉਹਨਾਂ ਦੀ ਸੰਗਤ ਤਿਆਗੇ ਨਾ। ਸਗਲ ਗੁਣ ਅਵਗੁਣ ਨਾ ਕੋਈ ਹੋਏ, ਨੀਤਾਂ ਨੀਤਾਂ ਹੋ ਬਣਿਆਰੀ ਸਾਜਨਾ ਮੀਤਾਂ ਅਵਰੀਤਾਂ। ਜਿਹਨਾਂ ਸੰਤਾਂ ਨੇ ਸਾਰੇ ਉਹਨਾਂ ਦੇ ਸਾਰੇ ਸ਼ੁਭ ਗੁਣ ਔਗੁਣ ਕੋਈ ਨਹੀਂ, ਹਮੇਸ਼ਾ ਗੁਣ ਹੀ ਗੁਣ ਉਹਨਾਂ ਦੇ ਅੰਦਰ ਹੁੰਦੇ। ਐਸੇ ਜਿਹੜੇ ਸੱਜਣ ਸੁਰਖੀ ਮਹਾਂਪੁਰਖ ਹੈ, ਉਹਨਾਂ ਤੋਂ ਹੀ ਬਲਿਹਾਰ ਜਾਂਦੇ ਹਾਂ। ਜਿਹਨਾਂ ਮਹਾਂਪੁਰਖਾਂ ਦੀ ਹੋਰ ਹੀ ਰੀਤੀ ਹੈ, ਗੁਣਾਂ ਕਹਾਵੇ ਵਾਸਲਾ ਕਢਵਾਸ ਲੀਤ ਹੈ। ਜੇ ਕਹਿੰਦੇ ਕਿਸੇ ਸੱਜਣ ਮਹਾਂਪੁਰਖ ਅੰਤਾਂ ਕਰਨ ਸ਼ੁਭ ਗੁਣਾਂ ਦਾ ਵਾਸਲਾ ਡੱਬਾ ਹੋ ਜਾਣ, ਤਾਂ ਉਹਦੇ ਵਿੱਚ ਸ਼ੁਭ ਗੁਣ ਕੱਢ ਕੇ ਭਗਤੀ ਰੂਪੀ ਬਾਸ ਜਿਹੜੀ ਸੁਗੰਧੀ ਹੈ ਉਹ ਲੈਣਾ ਕਰੀਏ। ਅਤੇ ਆਮ ਦੁਨੀਆਂ ਉਗਣੇ ਇਕੱਠੇ ਕਰੀ ਜਾਂਦੀ ਹੈ ਅਤੇ ਜਿਹੜੇ ਗੁਰਮੁਖ ਸ਼ੁਭ ਗੁਣ ਗ੍ਰਹਿਣ ਕਰਦੇ। ਜੇ ਗੁਣ ਹੋਵਣ ਸਾਜਨ ਮਿਲ ਸਾਜ ਕਰੀ ਜਿਆ, ਸਾਜ ਕਰੀ ਜਿਆ ਗੁਣ ਕਰੀ ਛੋਟਾ ਗੁਣ ਚਲੀਏ। 766 ਅੰਗ 'ਤੇ ਜੇ ਕਹਿੰਦੇ ਸਾਜਨ ਉਹਦੇ ਮਹਾਤਮਾ ਦੇ ਅੰਦਰ ਪਵਿੱਤਰ ਗੁਣ ਹੋਣ, ਸ਼ੁਭ ਗੁਣ ਹੋਣ, ਉਹਨਾਂ ਮਹਾਂਪੁਰਖਾਂ ਨੂੰ ਮਿਲ ਕੇ ਸਾਂਝ ਭਾਈਵਾਲੀ ਕਰਨਾ ਕਰੀਏ। ਸ਼ੁਭ ਗੁਣਾਂ ਦੀ ਸਾਂਝ ਭਾਈਵਾਲੀ ਕਰੀਏ ਅਤੇ ਜਿੰਨੇ ਔਗੁਣ ਇਹਨਾਂ ਨੂੰ ਛੱਡ ਕੇ ਨਿਰੰਕਾਰ ਦੇ ਪਾਸੇ ਤੁਰ ਪਈਏ। ਪਹਿਰੇ ਪਟੰਬਰ ਕਾਲੇ ਡੰਬਰ, ਆਪਣਾ ਪਿੜ ਮਿਲੀ ਹੈ, ਆਪਣਾ ਪਿੜ ਮਿਲੀ ਹੈ, ਜਿੱਥੇ ਜਾ ਗਈ ਹੈ ਪਲਾ ਗਈ ਹੈ ਚੋਲ ਅਮਰ ਪੀਜਿਆ। ਪ੍ਰੇਮ ਰੂਪੀ ਪਟੰਬਰ ਰੇਸ਼ਮੀ ਵਸਤੂ ਨੂੰ ਪਹਿਨ ਕੇ ਸ਼ੁਭ ਗੁਣਾਂ ਦੇ ਅਡੰਬਰ ਨੂੰ ਬਣਾਉਣਾ ਕਰੀਏ। ਸ਼ੁਭ ਗੁਣਾਂ ਦੇ ਅਡੰਬਰ ਨੂੰ ਬਣਾ ਕੇ ਪਾਤਸ਼ਾਹ ਦੇ ਗਿਆਨ ਰੂਪੀ ਪਟੰਬਰ ਨੂੰ ਪਹਿਨੇ, ਇੱਜ਼ਤ ਰੂਪੀ ਕੱਪੜਾ, ਔਰ ਆਪਣੇ ਪੇੜ ਸਰੂਪ ਨੂੰ ਮਲਣਾ ਕਰੀਏ। ਜਿੱਥੇ ਵੀ ਜਾ ਕੇ ਬੈਠੀਏ ਉੱਥੇ ਜਾ ਕੇ ਭਲੇ ਪਵਿੱਤਰ ਵਚਨ ਕਥਨ ਕਰੀਏ। ਔਰ ਅਤੇ ਬਾਸ਼ਨ ਪੰਜਾਂ ਕੋਸ਼ਾਂ ਰੂਪੀ ਬੂਰ ਨੂੰ ਝੋਲ ਮੈਨੇ ਹਟਾ ਕੇ, ਝੋਲ ਮੈਨੇ ਵਿਚਾਰ ਕੇ ਇਹ ਬ੍ਰਹਮਾਨੰਦ ਰੂਪੀ ਜਿਹੜਾ ਅੰਮ੍ਰਿਤ ਆ ਇਹਨੂੰ ਪੀਣਾ ਕਰੀਏ। ਗੁਣਾਂ ਦਾ ਹੋਵੇ ਵਾਸਲਾ ਕੰਡਵਾਸ ਲਈਏ। ਜੇ ਕਹਿੰਦੇ ਮਹਾਂਪੁਰਖਾਂ ਦਾ ਅੰਤਿਸ਼ਕਰਨ ਸ਼ੁਭ ਗੁਣਾਂ ਦਾ ਵਾਸਲਾ ਡੱਬਾ ਹੋਵੇ, ਪਾਤਸ਼ਾਹ ਕਹਿੰਦੇ ਉਹਦੇ ਵਿੱਚੋਂ ਸ਼ੁਭ ਗੁਣ ਜਿਹੜੇ ਕੱਢ ਕੇ ਇਹ ਭਗਤੀ ਰੂਪੀ ਬਾਸ਼ਨਾ ਜਿਹੜੀ ਸੁਗੰਧੀ ਇਹਨੂੰ ਲੈਣਾ ਕਰੀਏ। ਆਪ ਕਰੇ ਫਿਰ ਸਾਖੀ ਹੋਰ ਕਰੇ ਨਾ ਕੋਈ, ਆਖਤਾ ਹੋ ਜਾਈਏ ਜੇ ਫੁਲੜਾ ਹੋਈ। ਉਹਨਾਂ ਕਰ ਸਾਰਾ ਕੁਝ ਆਪੇ ਕਰਾ ਰਿਹਾ, ਹੋਰ ਕਿਹਨੂੰ ਕਹੀਏ, ਹਾਂਜੀ, ਜੋ ਕੁਛ ਕਰ ਦੇਵੇ, ਕਿਉਂਕਿ ਹੋਰ ਕੋਈ ਕੁਝ ਕਰਨ ਨੂੰ ਸਮਰੱਥ ਤਾਕਤਵਰ ਸ਼ਕਤੀਵਾਨ ਹੈ ਹੀ ਨਹੀਂ। ਹੋਰ ਕਿਸ ਨੂੰ ਆਖਣ ਵਾਸਤੇ ਤਾਂ ਜਾਈਏ ਜੇ ਉਹ ਨਿਰੰਕਾਰ ਭੁਲਾਇਆ ਹੋਵੇ, ਜੇ ਹੋਏ ਭੁਲਾ ਜਾਏ ਕਿ ਜਾਪ ਕਰਤਾ ਕਿ ਉਹ ਭੁੱਲਿਆ, ਸੁਣੇ ਦੇਖਿਆ ਬਾਅਦ ਚ ਕਹਿੰਦਾ ਦਾਨ ਮੰਗਿਆ ਲਈ। ਜੇਕਰ ਕਹਿੰਦੇ ਭੁੱਲਾ ਹੋਵੇ ਤਾਂ ਜਾ ਕੇ ਕਹੀਏ ਕਿ ਸਹੀ ਉਹ ਕਰਤਾ ਨਿਰੰਕਾਰ ਆਪ ਕਿਵੇਂ ਭੁੱਲ ਸਕਦਾ। ਪ੍ਰਤਾਪ ਜੀ ਤੁਹਾਨੂੰ ਸੁਣਾਈਏ ਕਿ ਮੇਰੇ ਕੱਪੜੇ ਪਾਟੇ ਆ ਅਤੇ ਉਹ ਦਿੰਦਾ, ਜਾਂ ਕਿਸੇ ਨੂੰ ਦਿਖਾਈਏ ਤਾਂ ਉਹ ਦਿੰਦਾ, ਜਾਂ ਆਪਣੇ ਮੂੰਹੋਂ ਕਹੀਏ ਮੈਂ ਬੜਾ ਗਰੀਬ ਹਾਂ ਮੈਨੂੰ ਕੋਈ ਮਿਲਣਾ ਚਾਹੀਦਾ ਤਾਂ ਦੋ ਦਿੰਦਾ। ਲੇਕਿਨ ਉਹ ਨਿਰੰਕਾਰ ਐਸਾ ਦਿਆਲੂ ਆ, ਸੁਣੇ ਦੇਖੇ ਕਹੇ ਤੋਂ ਬਿਨਾਂ ਅਣਮੰਗਿਆ ਦਾਨ ਦਿੰਦਾ। ਜਿਹਨਾਂ ਨੂੰ ਦਾਨ ਦਿੰਦਾ ਉਹਨਾਂ ਵਿੱਚ ਅਣਮੰਗ ਕਰਨ ਦਾ ਮੰਗਣ ਦੀ ਇੱਛਾ ਨਹੀਂ ਰਹਿੰਦੀ, ਭਾਵ ਮੰਗਣ ਜੋਗਾ ਨਹੀਂ ਰਹਿੰਦਾ। ਅਣਮੰਗ ਜਿਹੜੇ ਮਹਾਤਮਾ ਉਹਨਾਂ ਨੂੰ ਉਹੀ ਦਾਨ ਦਿੰਦਾ। ਮੰਗਿਆ ਦਾਨ ਜਿਹੜਾ ਦੁੱਖ ਹੈ, ਜਿਹਨੂੰ ਕੋਈ ਨਹੀਂ ਮੰਗਦਾ ਦੁੱਖ ਦਾ ਦਾਨ ਵੀ ਉਹੀ ਦਿੰਦਾ। ਜਿਹੜਾ ਦਾਨ ਮੰਗਿਆ ਹੋਇਆ ਕੋਈ ਨਾ ਦੇਵੇ, ਧਾਮ ਬਾਮ ਸਰੂਪ ਘਰ ਇਸਤਰੀ ਆਪਣਾ ਸੁੰਦਰ ਰੂਪ ਉਸਨੂੰ ਉਹੀ ਦਿੰਦਾ। ਇਹ ਤਾਂ ਉਹਦੀ ਲੀਲਾ ਹੀ ਆ। ਜਿਵੇਂ ਬੇਬੇ ਨਾਨਕੀ ਦੇ ਘਰ 'ਚ ਕੋਈ ਮੰਗਤਾ ਆਇਆ, ਬੇਬੇ ਜੀ ਖੈਰ ਪਾਉਣ ਲਈ ਤੁਰਨ ਲੱਗੇ, ਬਾਬਾ ਸ੍ਰੀ ਜਨਮ ਛੋਲਿਆਂ ਨੇ ਬੋਰੀਆਂ ਭੁੱਖ ਭਰ ਕੇ ਦਿੱਤੀ। ਬੇਬੇ ਜੀ ਕਹਿੰਦੇ ਕੀ ਦੇ ਕੇ ਆਇਓ? ਕਹਿੰਦੇ ਮੋਤੀ ਹੈ ਕਿੱਥੋਂ? ਜਿਹਦੇ ਛੋਲੇ ਨੇ ਬੋਰੀਆਂ ਜਿਹੜੇ ਮੰਗਤੇ ਵੀ ਝੋਲੀ ਦਿੱਤੀ ਉਹ ਮੋਤੀਆਂ ਨਾਲ ਭਰੀ। ਕਹਿੰਦੇ ਗੁਰੂ ਨਾਨਕ ਸਾਹਿਬ ਜੀ ਦੇ ਘਰ 'ਚ ਆ ਕੇ ਮੰਗਤਾ ਮੰਗਤਾ ਰਿਹਾ, ਫਿਰ ਫਾਇਦਾ ਕੀ? ਦਾਤਾ ਬਣਾ ਕੇ ਤੋਰਿਆ। ਇਹ ਐਸਾ ਘਰ ਹੈ, ਦਾਨ ਦੇ ਦਾਤਾ ਜਾਗੋ ਦਾਤਾ ਨਾਨਕਾ ਸੱਚ ਸੋਈ, ਆਪ ਕਰੇ ਕਿ ਸਾਖੀ ਹੋਰ ਕਰੇ ਨੂੰ। ਉਹ ਨਿਰੰਕਾਰ ਦਾਤਾ ਦਾਨ ਦਿੰਦਾ ਹੈ, ਜਗਤ ਦਾ ਫਲਵਰ ਦਾਤਾ ਵੀ ਉਹੀ ਹੈ। ਪਾਤਸ਼ਾਹ ਦੇ ਨਾਲ ਸਤਿਗੁਰ ਪਾਤਸ਼ਾਹ ਕਿਰਪਾ ਕਰਦੇ ਆ, ਉਹ ਨਿਰੰਕਾਰ ਸੱਚਾ ਆ, ਉਹ ਪਰਮਾਤਮਾ ਸਾਰਾ ਕੁਛ ਆਪੇ ਕਰ ਕਰਾ ਰਿਹਾ। ਹੋਰ ਕਿਹਨੂੰ ਕਹੀਏ, ਜੋ ਕੁਝ ਕਰਕੇ ਦਿਖਾ ਦੇਵੇ ਨਹੀਂ ਕਰ ਸਕਦਾ, ਕਿਉਂਕਿ ਹੋਰ ਕੋਈ ਕਰਨੇ ਜੋਗਾ ਨਹੀਂ, ਸਮਰੱਥ ਨਹੀਂ। ਉਹ ਮਾਲਕ ਏ ਸਾਰੇ ਕਰਨਾਂ ਨੂੰ ਕਰਨ ਵਾਸਤੇ ਸਮਰੱਥ ਹੈ।
1: ਥੈਂਕ ਯੂ ਫੋਰ ਲਿਸਨਿੰਗ ਟੂ CISK ਸਿੱਖ ਰੇਡੀਓ 94.3 FM broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: Waheguru Ji Ka Khalsa, Waheguru Ji Ki Fateh. ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Mr.

ਸ਼ਹੀਦਾਂ ਦੇ ਸਜੇ ਹੋਏ ਆਲਮਾਨਾ ਦਰਬਾਰ ਦੇ ਵਿੱਚ ਜੁੜ ਬੈਠੀ ਸਜ ਬੈਠੇ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਸ਼ਹੀਦਾਂ ਨੂੰ ਪ੍ਰੇਮ ਦੇ ਹਕੀਕਤ ਦੇ ਸ਼ਕਤਾਂ ਦੇ ਫੁੱਲ ਭੇਟ ਕਰ ਰਹੀ ਸਾਹਿਬਾਂ ਦੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ ਆਓ ਇਹ ਸ਼ਹੀਦ ਸਿੰਘ ਨੋਟਾਂ ਵੋਟਾਂ ਦੇ ਭੁੱਖੇ ਨਹੀਂ ਨਾ ਸ਼ਹੀਦਾਂ ਨੂੰ ਭੁੱਖੇ ਕੋਈ ਦੁਨਿਆਵੀ ਲੋਕਾਂ ਤੋਂ ਪ੍ਰਭਤਾ ਦੀ ਪ੍ਰਭੂ ਤੇ ਪ੍ਰਭੂ ਦੇ ਪਿਆਰੇ ਇੱਕੋ ਹੀ ਚੀਜ਼ ਦੇ ਭੁੱਖੇ ਨੇ ਉਹ ਪਿਆਰ ਪਿਆਰ ਗੋਬਿੰਦ ਭਾਓ ਭਗਤ ਦਾ ਭੁੱਖਾ ਤੇ ਉਹਨਾਂ ਦੇ ਪਿਆਰੇ ਵੀ ਪ੍ਰੇਮ ਦੇ ਹੀ ਭੁੱਖੇ ਨੇ ਉਹ ਜਿਹੜਾ ਵੀ ਇਹਨਾਂ ਦੇ ਦਰਵਾਜ਼ੇ ਉੱਤੇ ਪ੍ਰੇਮ ਦੇ ਨਾਲ ਚੱਲ ਕੇ ਆ ਜਾਵੇ ਉਹਦੀਆਂ ਝੋਲੀਆਂ ਭਰੀਆਂ ਹੀ ਜਾਂਦੀਆਂ ਨੇ ਇੱਥੋਂ ਕੋਈ ਖਾਲੀ ਨਹੀਂ ਜਾ ਸਕਦਾ ਕਿਉਂਕਿ ਜੋ ਕੁਝ ਪਰਮੇਸ਼ਰ ਨੇ ਕਰਮਾਂ ਵਿੱਚ ਨਹੀਂ ਵੀ ਲਿਖਿਆ ਜੇ ਕੋਈ ਦੇ ਸਕਦਾ ਨਾ ਤੇ ਉਹ ਇਹ ਸ਼ਹੀਦ ਸਿੰਘ ਨੇ ਹੋਰ ਕੋਈ ਨਹੀਂ ਦੇ ਸਕਦਾ ਜੋ ਤੁਹਾਡੇ ਕਰਮਾਂ ਵਿੱਚ ਨਹੀਂ ਵੀ ਲਿਖਿਆ ਹੋਇਆ ਸ਼ਹੀਦਾਂ ਦੇ ਉੱਤੇ ਪਰਮੇਸ਼ਰ ਦੀ ਐਡੀ ਕਿਰਪਾ ਉਹ ਦਾਤਾਂ ਵੀ ਲੈ ਕੇ ਦੇ ਦਿੰਦੇ ਨੇ ਇਹੋ ਜਿਹੇ ਸ਼ਹੀਦ ਮਹਾਨ ਬ੍ਰਹਮ ਗਿਆਨੀ ਬ੍ਰਹਮ ਨੇਸਤੀ ਬ੍ਰਹਮ ਸਰੋਤਰੀ ਔਰ ਪਰਮੇਸ਼ਰ ਦੀ ਅਗੰਮੀ ਤਾਕਤ ਪਰਮੇਸ਼ਰ ਦੀ ਅਗੰਮੀ ਜੋਤ ਬਾਣੀ ਤੇ ਬਾਣੀ ਦੇ ਧਾਰਨੀ ਸ਼੍ਰੀਮਾਨ ਸੱਚਖੰਡ ਵਾਸੀ ਜਥੇਦਾਰ ਬਾਬਾ ਹਨੂਮਾਨ ਸਿੰਘ ਸਾਹਿਬ ਜੀ ਅਤੇ ਸ਼ਹੀਦਾਂ ਦੀ ਯਾਦ ਵਿੱਚ ਜੁੜੇ ਬੈਠੇ ਹੋ ਪਿਆਰਿਓ ਮੈਂ ਅਕਸਰ ਇਹ ਗੱਲ ਕਹਿੰਦਾ ਹੁੰਦਾ ਜਦੋਂ ਇੱਕ ਦੂਜੇ ਨੂੰ ਫਤਿਹ ਬੁਲਾਈਏ ਨਾ ਇਹ ਸਮਝ ਕੇ ਨਾ ਬੁਲਾਇਆ ਕਰੀਏ ਕਿ ਅਸੀਂ ਇੱਕ ਦੂਜੇ ਨੂੰ ਆਪ ਹੀ ਗੁਰਸਿੱਖ ਹੀ ਫਤਿਹ ਬੁਲਾ ਰਹੇ ਹਾਂ ਇਹ ਸਮਝਿਆ ਕਰੀਏ ਉਹ ਜਿਨ੍ਹਾਂ ਦੀ ਯਾਦ ਦੇ ਵਿੱਚ ਜੁੜੇ ਬੈਠੇ ਆ ਉਹ ਕਿਤੇ ਗੈਰ ਹਾਜ਼ਰ ਥੋੜੀ ਰਹੇ ਉਹ ਹਾਜ਼ਰ ਹੀ ਨੇ ਫਤਿਹ ਉਹਨਾਂ ਨੂੰ ਬੁਲਾਉਣੀ ਆਏ ਹੋ ਇਸ ਦਰਬਾਰ ਚ ਅੱਗੇ ਵੀ ਆਉਂਦੇ ਹੋਵੋਗੇ ਪਰ ਦਿਲ ਦੇ ਵਿੱਚ ਇਹ ਪਿਆਰ ਭਰ ਕੇ ਇੱਕ ਵਾਰੀ ਉਹਨਾਂ ਸ਼ਹੀਦਾਂ ਸਿੰਘਾਂ ਨੂੰ ਤੇ ਮਹਾਂਪੁਰਖ ਬਾਬਾ ਹਨੂੰਮਾਨ ਸਿੰਘ ਸਾਹਿਬ ਜੀ ਨੂੰ ਜਥੇਦਾਰ ਸਾਹਿਬ ਜੀ ਨੂੰ ਯਾਦ ਕਰਕੇ ਆਓ ਸਾਰੇ ਜਿੰਨੇ ਜੁੜ ਬੈਠੇ ਹੋ ਬੁਲੰਦ ਆਵਾਜ਼ ਦੇ ਵਿੱਚ ਫਤਿਹ ਬੁਲਾਓ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀਮਾਨ ਬਾਬਾ ਹਨੂੰਮਾਨ ਸਿੰਘ ਸਾਹਿਬ ਜੀ ਬੁੱਢੇ ਸਾਲ ਦੇ ਸੱਤਵੇਂ ਜਥੇਦਾਰ ਤੇ ਅਕਾਲ ਤਖ਼ਤ ਦੇ ਵੀ ਜਥੇਦਾਰ ਤੇ ਸਿੱਖ ਪੰਥ ਦੇ ਉਹ ਸ਼੍ਰੋਮਣੀ ਸ਼ਹੀਦਾਂ ਵਿੱਚ ਗਿਣੇ ਜਾਣ ਵਾਲੇ ਮਹਾਨ ਤਪਸਵੀ ਮਹਾਨ ਪਰਉਪਕਾਰੀ ਜਿਨ੍ਹਾਂ ਨੇ ਦੇਸ਼ ਬਦਲੇ ਕੌਮ ਬਦਲੇ ਨੇਕੀ ਬਦਲੇ ਸੱਚ ਬਦਲੇ ਪਰਉਪਕਾਰ ਬਦਲੇ ਧਰਮ ਦੀ ਖਾਤਰ ਉਹ ਗੈਰਤ ਦੀ ਖਾਤਰ ਆਪਣੇ ਧਨ ਦੀ ਪ੍ਰਵਾਹ ਨਹੀਂ ਕੀਤੀ ਹੱਸ ਹੱਸ ਕੇ ਸ਼ਹੀਦੀ ਪ੍ਰਾਪਤ ਕੀਤੀ ਸੱਚ ਲਈ ਲੜਦੇ ਆ ਉਹ ਮਹਾਂਪੁਰਖ ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਸ਼ਹੀਦਾਂ ਸਿੰਘਾਂ ਜਿੱਥੇ ਜੁੜੇ ਬੈਠੇ ਹੋ ਸੁਹਾਣਾ ਇਹ ਸੱਚਮੁੱਚ ਸੁਹਾਣਾ ਜੇ ਬਣਾਇਆ ਨਾ ਤੇ ਇਹਨੂੰ ਸੁਹਾਣਾ ਬਾਬੇ ਹਨੂੰਮਾਨ ਸਿੰਘ ਨੇ ਬਣਾਇਆ ਕੋਈ ਹੋਰ ਨਹੀਂ ਬਣਾ ਸਕਿਆ ਜ਼ਿਕਰ ਚੱਲਦਾ ਉਹਨਾਂ ਸ਼ਹੀਦਾਂ ਦਾ ਮੈਂ ਉਹਨਾਂ ਦਾ ਇਤਿਹਾਸ ਆਖਾਂਗਾ ਪਰ ਇੱਕ ਗੱਲ ਦਾ ਨਿਰਣਾ ਕਰਦਾ ਜਾਵਾਂ ਇਹ ਸ਼ਹੀਦ ਲਫ਼ਜ਼ ਸਾਡਾ ਪੰਜਾਬੀ ਭਾਸ਼ਾ ਦਾ ਨਹੀਂ ਇਹ ਹੈ ਅਰਬੀ ਭਾਸ਼ਾ ਦਾ ਸ਼ਬਦ ਤੇ ਸਾਡੇ ਦੇਸ਼ ਵਿੱਚ ਉਦੋਂ ਆਇਆ ਜਦੋਂ ਇੱਥੇ ਵਿਦੇਸ਼ੀਆਂ ਨੇ ਹਮਲੇ ਕੀਤੇ ਇੱਕ ਤੋਂ ਇੱਕ ਵੱਧ ਕੇ ਆਉਂਦਾ ਰਿਹਾ ਹਿੰਦੁਸਤਾਨ ਦਾ ਹੁਸਨ ਹਿੰਦੁਸਤਾਨ ਦੀਆਂ ਇਸਤਰੀਆਂ ਹਿੰਦੁਸਤਾਨ ਦਾ ਧਨ ਦੌਲਤ ਖਜ਼ਾਨਾ ਇੱਥੋਂ ਲੁੱਟ ਕੇ ਲਿਜਾਂਦਾ ਰਿਹਾ ਕੋਈ ਮਾਂ ਦਾ ਪੁੱਤ ਉਹਨਾਂ ਦੇ ਸਾਹਮਣੇ ਨਾ ਖੜਾ ਹੋ ਗਿਆ ਭੈਣਾਂ ਦੀਆਂ ਇੱਜ਼ਤਾਂ ਪੀਰਾਂ ਤੋਂ ਬਚਾਈਆਂ ਨਾ ਗਈਆਂ ਇਹੋ ਜਿਹੇ ਹਾਲਾਤ ਫਿਰ ਕੀ ਹੋਇਆ ਫਿਰ ਗੁਰੂ ਨੇ ਕਿਰਪਾ ਕੀਤੀ ਆਪ ਪਰਮੇਸ਼ਰ ਨਿਰਗੁਣ ਤੋਂ ਸਰਗੁਣ ਸਰੂਪ ਧਾਰ ਕੇ ਇਸ ਪੰਜਾਬ ਦੀ ਧਰਤੀ ਤੇ ਆਇਆ ਔਰ ਪਿਆਰਿਓ ਫਿਰ 10 ਜਾਮਿਆਂ ਦੇ ਵਿੱਚ ਮਨੁੱਖਤਾ ਨੂੰ ਉਹਨਾਂ ਨੇ ਪੂਰਨ ਮਨੁੱਖ ਬਣਾਇਆ ਤੇ ਫਿਰ ਜੇ ਡੱਕਾ ਲਾਇਆ ਤੇ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਨੇ ਉਹਨਾਂ ਨੂੰ ਲਾਇਆ ਕੋਈ ਹੋਰ ਨਹੀਂ ਰੋਕ ਸਕਿਆ ਸ਼ਹੀਦ ਸ਼ਬਦ ਉਦੋਂ ਹੀ ਆਇਆ ਵਿਦੇਸ਼ੀ ਹਮਲੇ ਹੋਏ ਇਹ ਸ਼ਬਦ ਆਇਆ ਭਾਸ਼ਾ ਅਰਬੀ ਪਰ ਇਹਨਾਂ ਅਰਬੀ ਲੋਕਾਂ ਨੇ ਨਹੀਂ ਇਸ ਸ਼ਬਦ ਨੂੰ ਸਮਝਿਆ ਜਿੰਨਾ ਗੁਰੂ ਗੋਬਿੰਦ ਸਿੰਘ ਦੇ ਖਾਲਸੇ ਨੇ ਸਮਝਿਆ ਨਹੀਂ ਕੋਈ ਸਮਝ ਸਕਿਆ ਦੂਜੇ ਧਰਮਾਂ ਵਿੱਚ ਵੀ ਸ਼ਹੀਦੀਆਂ ਹੋਈਆਂ ਪਰ ਹਿੰਦੁਸਤਾਨ ਦਾ ਇਤਿਹਾਸ ਪੜ੍ਹੀਏ ਨਾ ਇੱਕ ਵੀ ਗ੍ਰੰਥ ਵਿੱਚ ਗੁਰੂ ਸਾਹਿਬਾਂ ਤੋਂ ਪਹਿਲਾਂ ਸ਼ਹੀਦਾਂ ਦਾ ਜ਼ਿਕਰ ਨਹੀਂ ਆਉਂਦਾ ਕੋਈ ਵੀ ਸ਼ਹੀਦ ਦਾ ਜ਼ਿਕਰ ਨਹੀਂ ਕਿਸੇ ਵੀ ਗ੍ਰੰਥ ਦੇ ਵਿੱਚ ਤੇ ਪਿਆਰਿਓ
ਹੋਰ ਧਰਮਾਂ ਵਿੱਚ ਇਸਲਾਮ ਦੇ ਵਿੱਚ ਵੀ ਸ਼ਹੀਦੀਆਂ ਹੋਈਆਂ ਪਰ ਲਾਲਚ ਦਿੱਤਾ ਗਿਆ ਭਈ ਜੇ ਧਰਮ ਲਈ ਕੁਰਬਾਨ ਹੋਵੋਗੇ ਅੱਗੇ ਗਿਆਂ ਨੂੰ ਹੂਰਾਂ ਮਿਲਣਗੀਆਂ ਅੱਗੇ ਗਿਆਂ ਨੂੰ ਪਰੀਆਂ ਮਿਲਣਗੀਆਂ ਤੇ ਅੰਗੂਰਾਂ ਦੀ ਸ਼ਰਾਬ ਜਿਹੜੀਆਂ ਚੀਜ਼ਾਂ ਇੱਥੇ ਨਹੀਂ ਮਿਲੀਆਂ ਗਾਹ ਜਾ ਕੇ ਲੈ ਲਿਓ ਇਹ ਲਾਲਚ ਦੇ ਕੇ ਲੋਕਾਂ ਨੂੰ ਮਰਵਾਇਆ ਗਿਆ ਸਿੱਖ ਧਰਮ ਦੇ ਵਿੱਚ ਵੀ ਸ਼ਹੀਦੀਆਂ ਤੇ ਕੌਮ ਹੀ ਸ਼ਹੀਦਾਂ ਦੀ ਹੈ ਚਮਕੌਰ ਸਾਹਿਬ ਗਏ ਹੋ ਨਾ ਕਦੇ ਤੇ ਪੜ੍ਹਿਓ ਦਰਸ਼ਨੀ ਪਿਓੜੀ ਦੇ ਉੱਤੇ ਲਿਖਿਆ ਹੋਇਆ ਬਸ ਹਿੰਦ ਮੇ ਏਕ ਤੀਰਥ ਹੈ ਯਾਤਰਾ ਕੇ ਲੀਏ ਉਹ ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲੀਏ ਇੱਥੇ ਸ਼ਹੀਦੀਆਂ ਹੋਈਆਂ ਖੁਦਾ ਲਈ ਇੱਥੇ ਸ਼ਹੀਦੀਆਂ ਹੋਈਆਂ ਹੱਕ ਲਈ ਇਹ ਸਤਿਗੁਰੂ ਨੇ ਕਿਰਪਾ ਕੀਤੀ ਜਦੋਂ ਜਦੋਂ ਵੀ ਦੁਨੀਆਂ ਉੱਤੇ ਕੂੜ ਫੈਲਦਾ ਜਦੋਂ ਜਦੋਂ ਵੀ ਇਸ ਧਰਤੀ ਦੇ ਤਖਤੇ ਦੇ ਉੱਤੇ ਕੋਈ ਸਰਕਾਰ ਆਪਣੇ ਹਕੂਮਤ ਦੇ ਨਸ਼ੇ ਦੇ ਵਿੱਚ ਅੰਨੀ ਹੋ ਕੇ ਪਰਦਾ ਉੱਤੇ ਜ਼ੁਲਮ ਕਰਦੀ ਹੈ ਨਾ ਤੇ ਸ਼ਹੀਦ ਸਿੰਘ ਉਦੋਂ ਪੈਦਾ ਹੁੰਦੇ ਮਾਂ ਦੀ ਭੁੱਖ ਚੋਂ ਜੰਮ ਕੇ ਨਹੀਂ ਆਉਂਦੇ ਜਦੋਂ ਸਰਕਾਰ ਜ਼ੁਲਮ ਕਰੇ ਤੇ ਜਿਹੜੇ ਉਹਨੂੰ ਰੋਕਣ ਲਈ ਉੱਠਦੇ ਨੇ ਕੁਰਬਾਨੀਆਂ ਦਿੰਦੇ ਨੇ ਸੱਚ ਲਈ ਮਰ ਮਿਟਦੇ ਨੇ ਉਹਨਾਂ ਨੂੰ ਸ਼ਹੀਦ ਆਖਿਆ ਜਾਂਦਾ ਇਹ ਐਵੇਂ ਨਹੀਂ ਰੁਤਬਾ ਮਿਲ ਜਾਂਦਾ ਸ਼ਹੀਦਾਂ ਦੀ ਬਸਤੀ ਇਹ ਬਣਦੀ ਨਾ ਸਸਤੀ ਇਹ ਬਣਦੀ ਹੈ ਤਾਂ ਹੀ ਉਹ ਮਟਾਈਏ ਜੇ ਹਸਤੀ ਉਸ ਹਸਤੀ ਨੂੰ ਮਿਲਦਾ ਇਹ ਰੁਤਬਾ ਨਰਾਲਾ ਇਹ ਰੁਤਬੇ ਦੇ ਅੰਦਰ ਹੈ ਗੈਰਤ ਦੀ ਮਾਲਾ ਇਹ ਮਾਲਾ ਦੇ ਮਣਕੇ ਨਾ ਹੁੰਦੇ ਵਿਚਾਰੀ ਖਰੀਦੇਗਾ ਉਹੀ ਜਿਹੜਾ ਸੱਚਾ ਵਪਾਰੀ ਵਪਾਰੀ ਉਹੀ ਜੋ ਸੁਣਦਾ ਕਰਦਾ ਹੈ ਸੱਚਾ ਖਰੀਦੇਗਾ ਉਹੀ ਜੋ ਚੌਰੀ ਦਾ ਬੱਚਾ ਬੱਚਾ ਜੋ ਬਚਨਾ ਦਾ ਪੂਰਾ ਪ੍ਰੇਮੀ ਮਤੀ ਦਾ ਸਬੰਧ ਸੁਭਾਅ ਮਰਦ ਨੇਮੀ ਨੇਮੀ ਨਮਾਣਾ ਤੇ ਪ੍ਰੀਤਮ ਦਾ ਪਿਆਰਾ ਅੱਜ ਚੱਲੇ ਧਰਮ ਲਈ ਜੋ ਸਿਰ ਤੇ ਆਰਾ ਆਰਾ ਚੱਲੇ ਸਿਹਾ ਸੱਸ ਅਲਾਏ ਓਏ ਕਾਰਾ ਬਣਾ ਕੇ ਕਰੋ ਇਹ ਅਲਾਏ ਅਲਾਏ ਸੁਰੀਲੀ ਸੁਤੰਤਰ ਜੀ ਸੁਰ ਤੋਂ ਹੁਣ ਲਿਖਿਆ ਜੋ ਧੁਰ ਤੋਂ ਇਹ ਧੁਰ ਕੀ ਬਾਣੀ ਸਿੰਘਾਂ ਲਈ ਸਾਬਰ ਬੰਦ ਬੰਦ ਕਟਾਉਣੋ ਹੁੰਦੇ ਨਾ ਨਾਬਰ ਨਾਬਰ ਨਾ ਹੁੰਦੇ ਇਹ ਗੁਰੂ ਦੇ ਪਿਆਰੇ ਉਹ ਜਿਉਂਦਿਆਂ ਦੇ ਬੇਸ਼ੱਕ ਕੋਈ ਖੋਪਰੇ ਉਤਾਰੇ ਐਵੇਂ ਨਹੀਂ ਬਣ ਜਾਂਦੀ ਸ਼ਹੀਦਾਂ ਦੀ ਬਸਤੀ ਸ਼ਹੀਦ ਕਦੋਂ ਪੈਦਾ ਹੁੰਦੇ ਨੇ ਉਹ ਜਦੋਂ ਕੁੜ ਦੁਨੀਆਂ ਤੇ ਫੈਲੇ ਵਧੇਰੇ ਜਦੋਂ ਇਸ ਧਰਤੀ ਤੇ ਵੱਧ ਜਾਣ ਪਾਪੀ ਉੱਡ ਜਾਵੇ ਰਹਿਮ ਜਦੋਂ ਕੰਬ ਲਾ ਕੇ ਤੇ ਜ਼ੁਲਮ ਦੀ ਫੈਲਾਵਟ ਵੀ ਜਾਵੇ ਨਾ ਨਾਪੀ ਜਦੋਂ ਦੌਰ ਰਿਸ਼ਵਤ ਦਾ ਤੇਜ਼ੀ ਨਾਲ ਚੱਲੇ ਫੜ ਲੈਣ ਰਾਜੇ ਕਸਾਈਆਂ ਦੇ ਚਾਲੇ ਜਦੋਂ ਮੰਨੀ ਜਾਵੇ ਮਕਾਰਾਂ ਦੀ ਹਰ ਗੱਲ ਜਦੋਂ ਜਾਣ ਦਰੜੇ ਮਨੁੱਖ ਭੋੜੇ ਭਾੜੇ ਜ਼ਾਲਮਾਂ ਦੀ ਅਦਾਲਤ ਦੇ ਅੰਦਰ ਜਦੋਂ ਛੁੱਟੀ ਆਦਲਾਂ ਤੇ ਬੇਅਦਲੀ ਦੀ ਚੱਲੇ ਨਿਤ ਹੀ ਅਮੀਰਾਂ ਦੀਆਂ ਝਿੜਕਾਂ ਜਦੋਂ ਜਾਣ ਸੀਨੇ ਗਰੀਬਾਂ ਦੇ ਥੱਲੇ ਜ਼ਾਲਮ ਦਾ ਖੰਜਰ ਉਛੜ ਕੇ ਮਿਆਨੋ ਜਦੋਂ ਬੇਗੁਨਾਹਾਂ ਦੀ ਗਰਦਨ ਵੱਲ ਜਾਵੇ ਉਹ ਚਿੜੀਆਂ ਦੀ ਮੌਤ ਤੇ ਗੁਆਰਾਂ ਦਾ ਟੋਲਾ ਜਦੋਂ ਪਾਵੇ ਖਿੱਲੀ ਤੇ ਤਾੜੀ ਵਜਾਵੇ ਯਤੀਮਾਂ ਦੀਆਂ ਰੋ ਰੋ ਕੇ ਬਹਿ ਜਾਣ ਕੱਕਾ ਕੋਈ ਕੋਲ ਬਹਿ ਕੇ ਨਾ ਦੇਵੇ ਸਲਾਸੇ ਫਖਰ ਵਿੱਚ ਆ ਕੇ ਅਮੀਰਾਂ ਦੇ ਦਸਤੇ ਜਦੋਂ ਜਾਣ ਭੰਨੇ ਫਕੀਰਾਂ ਦੇ ਕਾਸੇ ਵਿਧਵਾ ਦੇ ਦਿਲ ਦੀਆਂ ਆਹਾਂ ਦੀ ਹਨੇਰੀ ਤਦੋਂ ਜਾ ਕੇ ਅਰਸ਼ਾਂ ਦੇ ਕਿੰਗਰੇ ਕੰਬਾਵੇ ਉਹ ਤਦੋਂ ਸੁਣ ਕੇ ਦੀਨਾਂ ਤੇ ਦੁਖੀਆਂ ਦੀਆਂ ਕੂਕੜਾਂ ਔਰ ਰੱਬ ਵੀ ਸੰਘਾਸਣ ਤੇ ਟਿਕਣਾ ਨਾ ਪਾਵੇ ਭਈ ਕਦੋਂ ਉਸ ਕਾਦਰ ਦਾ ਪਾ ਕੇ ਇਸ਼ਾਰਾ ਫਿਰ ਪਰਕ ਦੀ ਜ਼ਬਾਨਾਂ ਦੇ ਜੋਸ਼ਾਂ ਦੀ ਦੁਨੀਆ ਉਹ ਲਾਉਂਦੇ ਨੇ ਉੱਠ ਕੇ ਕੋਈ ਨਾਰਾ ਅਜਿਹਾ ਤੇ ਫੱਟ ਜਾਗ ਪੈਂਦੀ ਦੁਨੀਆ ਬਸ ਫਿਰ ਵੀ ਹੱਸ ਕੇ ਆ ਸ਼ਮਾ ਤੇ ਸੜਨ ਲਈ ਨਿਕਲਦੇ ਨੇ ਬੰਨ ਬੰਨ ਕੇ ਟੋਲੇ ਪਤੰਗੇ ਉਹ ਕੋਈ ਨਾਲ ਰੰਬੀਆਂ ਦੇ ਖੋਪੜ ਲਹਾਵੇ ਤੇ ਕੋਈ ਖੱਲ ਪੁੱਠੀ ਲਹਾਉਂਦਾ ਨਾ ਸੰਗੇ ਖੱਪੀ ਤਲੀ ਤੇ ਖੱਪੀ ਹਥੇਲੀ ਤੇ ਰੱਖੇ ਕੋਈ ਸਿਰ ਨੂੰ ਮਗਤਲ ਦੇ ਅੰਦਰ ਕੋਈ ਬੰਦ ਬੰਦ ਕਟਾਵੇ ਓਏ ਫਾਂਸੀ ਦਾ ਤਖਤਾ ਕੋਈ ਹੱਥ ਕੇ ਕਬੂਲੇ ਤੇ ਨੀਹਾਂ ਦੇ ਵਿੱਚ ਕੋਈ ਆਪਾ ਚਣਵਾ ਦੇ ਫਿਰ ਅੰਤ ਪਤਾ ਕੀ ਹੈ ਇਹਨਾਂ ਸ਼ਹੀਦਾਂ ਦੇ ਚਰਬੀ ਦੇ ਕਤਰੇ ਦਾ ਸਦਕਾ ਗਾਉਂਦੀ ਏ ਦੁਨੀਆ ਖੁਸ਼ੀ ਦਾ ਤਰਾਨਾ ਸ਼ਹੀਦਾਂ ਦੇ ਅੰਦਰ ਉਹ ਤਾਕਤ ਹੈ ਕੋਮਲ ਓਏ ਰੱਖ ਦਿੰਦੇ ਇੱਕਦਮ ਬਦਲ ਕੇ ਜ਼ਮਾਨਾ ਇਹਨਾਂ ਦੇ ਵਿੱਚ ਇੰਨੀ ਪਾਵਰ ਹੁੰਦੀ ਹੈ ਐਵੇਂ ਇਹਨਾਂ ਦੀਆਂ ਯਾਦਗਾਰਾਂ ਉੱਤੇ ਅੱਜ ਮੇਲੇ ਲੱਗਦੇ ਢਾਡੀ ਸਿੰਘਾਂ ਤੋਂ ਸ਼ਹੀਦਾਂ ਦੀ ਮਹਿਮਾ ਸੁਣਦੇ ਹੀ ਚੱਲੇ।

ਜਜ਼ਬਿਆਂ ਦੇ ਲਾਭੂ ਲਾ ਦੇਵੇ ਇਹ ਚੜੇ ਤੂਫਾਨਾਂ ਨੂੰ ਸ਼ਾਂਤ ਕਰਦਾ ਤੇ ਕਿਧਰੇ

ਸੋਨੇ ਵਾਂਗੂ ਡਰਦੇ

0: ਜਕਾਰਾ ਬਣਾਵੇ ਨਿਹਾਲ ਹੋ ਜਾਵੇ ਸ਼ੀਸ਼ਾ ਸਿੰਘਾਂ ਦੇ ਚਰਨਾਂ ਨੂੰ ਪਾਵੇ
1: ਸਾਸਰੀ ਅਕਾਲ
0: ਪਿਆਰਿਓ ਬਾਬਾ ਹਨੂਮਾਨ ਸਿੰਘ ਸਾਹਿਬ ਜਿਨ੍ਹਾਂ ਦੇ ਸਥਾਨ ਦੇ ਉੱਤੇ ਜੁੜੇ ਬੈਠੇ ਹੋ ਬਹੁਤ ਵੱਡੀ ਸ਼ਖਸੀਅਤ ਨੇ ਸਿੱਖ ਪੰਥ ਦੀ ਪਰ ਸਾਡਾ ਇਹ ਦੁਖਾਂਤ ਅਸੀਂ ਆਪਣੇ ਜਰਨੈਲਾਂ ਦਾ ਇਤਿਹਾਸ ਨਹੀਂ ਸਾਂਭਿਆ ਨਾ ਜਥੇਬੰਦੀਆਂ ਨੇ ਸਾਂਭਿਆ ਨਾ ਸਾਡੇ ਵਿਦਵਾਨ ਲਿਖਾਰੀਆਂ ਨੇ ਸਾਂਭਿਆ ਆਪਸ ਦੇ ਵਿੱਚ ਉਲਝਦੇ ਫਿਰਦੇ ਆ ਇੱਕ ਦੂਜੇ ਉੱਤੇ ਸ਼ਿਕੰਜੇ ਕੱਸੀ ਜਾਂਦੇ ਆ ਜੋ ਕਰਨੇ ਵਾਲਾ ਕੰਮ ਉਹ ਕੀਤਾ ਹੀ ਨਹੀਂ ਬਾਬਾ ਹਨੂਮਾਨ ਸਿੰਘ ਸਾਹਿਬ ਜਿਨ੍ਹਾਂ ਦਾ ਜਨਮ ਹੋਇਆ ਨਰੰਗਪੁਰ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਇੱਕ ਆਮ ਪਿੰਡ ਦੇ ਵਿੱਚ ਬਾਬਾ ਜੀ ਦਾ ਜਨਮ ਹੋਇਆ ਤੇ ਧੰਨ ਬਾਬਾ ਹਨੂਮਾਨ ਸਿੰਘ ਸਾਹਿਬ ਜਿਨ੍ਹਾਂ ਦੇ ਪਿਤਾ ਜੀ ਬਾਬਾ ਕਰਜਾ ਸਿੰਘ ਜੀ ਪਾਠ ਬੰਦਗੀ ਵਾਲੇ ਸਨ ਪਰਮੇਸ਼ਰ ਜੀ ਸਿਫਤ ਸਲਾਹ ਕਰਦੇ ਸਨ ਤੇ ਮਾਤਾ ਹਰਨਾਮ ਕੌਰ ਵੀ ਸੱਚਮੁੱਚ ਮਹਾਂ ਹਰਨਾਮ ਕੌਰ ਸੀ ਜਿਹੜੀ ਹਰ ਪਹਿਰ ਉਸ ਪਰਮੇਸ਼ਰ ਨੂੰ ਯਾਦ ਕਰਦੀ ਸੀ ਤੁਲਸੀਦਾਸ ਨੇ ਇੱਕ ਗੱਲ ਕਹੀ ਹੈ ਉਹ ਕਹਿੰਦਾ ਮਾਂ ਪੁੱਤਰ ਪੈਦਾ ਕਰਨਾ ਚਾਹੁੰਦੀ ਹੈ ਘਰ ਪਰ ਵੇਖੀ ਕਿਤੇ ਐਵੇਂ ਧਰਤੀ ਦੇ ਉੱਤੇ ਕੋਈ ਉਹੋ ਜਿਹਾ ਪੋਤਣਾ ਪੈਦਾ ਕਰਦੀ ਜਿਹਦੇ ਕਰਕੇ ਤੇਰੀ ਭੁੱਖ ਨੂੰ ਵੀ ਦਾਗ ਲੱਗ ਜਾਏ ਪੁੱਤ ਪੈਦਾ ਕਰਨਾ ਜਨਨੀ ਜਨੇ ਤੋਂ ਭਗਤ ਜਨ ਕਹਿ ਦਾਤਾ ਕਹਿ ਸੂਰ ਓਏ ਨਾਹੀਂ ਤੋਂ ਜਨਨੀ ਬਾਝ ਰਹੇ ਕਾਹੇ ਗਵਾਵੇ ਨੂਰ ਕਹਿੰਦਾ ਮਾਂ ਪੁੱਤ ਪੈਦਾ ਕਰ ਭਗਤ ਜੇ ਭਗਤ ਨਹੀਂ ਸੂਰਮਾ ਸੂਰਮਾ ਨਹੀਂ ਤੇ ਦਾਨੀ ਤੇ ਜੇ ਤਿੰਨਾਂ ਵਿੱਚੋਂ ਇੱਕ ਨੂੰ ਵੀ ਜਨਮ ਨਹੀਂ ਦੇ ਸਕਦੀ ਫਿਰ ਆਪਣਾ ਨੂਰ ਨਾ ਗਵਾਏ ਦੇਣਾ ਬਾਂਝ ਰਹਿ ਕਿੱਡੀ ਵੱਡੀ ਗੱਲ ਕਹਿ ਗਿਆ ਉਹ ਇਹ ਮਾਂ ਦੇ ਹੱਥ ਹੈ ਹਾਂ ਹੈ ਅਗਰ ਮਾਂ ਹੁਣ ਪਿਆਰ ਵਾਲੀ ਹੋਵੇ ਬੰਦਗੀ ਵਾਲੀ ਹੋਵੇ ਤੇ ਉਹ ਭਗਤ ਨੂੰ ਜਨਮ ਦੇਵੇ ਤੇ ਮਾਂ ਸੂਰਮੀਆਂ ਦਾ ਇਤਿਹਾਸ ਸੁਣਨ ਵਾਲੀ ਹੋਵੇ ਇਤਿਹਾਸ ਪੜ੍ਹਨ ਵਾਲੀ ਹੋਵੇ ਉਹਦੇ ਘਰ ਦੇ ਵਿੱਚ ਸੂਰਮਾ ਪੁੱਤਰ ਪੈਦਾ ਹੋਵੇਗਾ ਮਾਂ ਦਾਨ ਪੁੰਨ ਵਾਲੀ ਹੋਵੇ ਨਾ ਦਾਨੀ ਪੁੱਤਰ ਨੂੰ ਪੈਦਾ ਕਰੇਗੀ ਤੇ ਹੁਣ ਤੇ ਦੁਖਾਂਤ ਹੀ ਏ ਆ ਖਸਮ ਖਾਣੇ ਟੈਲੀਵਿਜ਼ਨ ਨੇ ਦੁਨੀਆ ਭਰ ਛੱਡੀ ਜਿਹੜਾ ਨਾ ਹੀ ਟੀਵੀ ਨਾ ਇਹ ਟੀਵੀ ਦੀ ਬਿਮਾਰੀ ਜਿਹਨੂੰ ਲੱਗ ਜਾਏ ਨਾ ਉਹ ਆਪ ਤੇ ਜਾਂਦਾ ਹੀ ਹੈ ਜਿਹੜਾ ਨੇੜੇ ਤੇੜੇ ਰਹਿੰਦਾ ਉਹਨੂੰ ਵੀ ਲੈ ਜਾਂਦਾ ਤੇ ਬੀਬੀਆਂ ਤੇ ਉੱਠਦੀਆਂ ਨੇ ਹੁਣ ਟੈਲੀਵਿਜ਼ਨਾਂ ਦੇ ਮੋਹਰੇ ਟੈਲੀਵਿਜ਼ਨਾਂ ਚ ਕੌਣ ਨੇ ਉੱਥੇ ਬਾਂਦਰ ਟਕੂਸੀਆਂ ਮਾਰਦੇ ਆ ਸਮੈਕੀਏ ਉਹ ਨਸ਼ੇੜੀ ਜਿਹੜੇ ਆਪ ਨਸ਼ੇ ਨਾਲ ਰੱਜੇ ਹੁੰਦੇ ਆ ਤੇ ਜਿਹੋ ਜਿਹੇ ਤੱਕਣੇ ਫਿਰ ਘਰ ਦੇ ਵਿੱਚ ਉਹੋ ਜਿਹੇ ਜੰਮਣੇ ਆ ਫਿਰ ਜਦੋਂ ਜੰਮ ਪੈਂਦੇ ਤਾਂ ਫਿਰ ਰੋਂਦੇ ਆ ਭਾਈ ਮਹਾਰਾਜ ਸ਼ਹੀਦੋ ਸਿੰਘ ਹੁਣ ਤੁਸੀਂ ਕਿਰਪਾ ਕਰੋ ਸਾਡੇ ਬੱਚੇ ਦੇ ਉੱਤੇ ਫਿਰ ਇਸ ਤਰ੍ਹਾਂ ਗੱਲ ਨਹੀਂ ਬਣਨੀ ਮਾਂ ਨੂੰ ਹਾਂ ਸਰਦਾਰ ਕਪੂਰ ਸਿੰਘ ਜਿਹਨਾਂ ਸਾਚੀ ਸਾਥੀ ਲਿਖੀਏ ਕਿਸੇ ਨੇ ਪੁੱਛਿਆ ਕਹਿੰਦੇ ਸਰਦਾਰ ਸਾਹਿਬ ਕਿਹੜੀ ਉਮਰ ਦੇ ਵਿੱਚ ਬੱਚੇ ਨੂੰ ਸਿੱਖਿਆ ਦਿੱਤੀ ਜਾਵੇ ਤੇ ਉਹ ਚੰਗੀ ਏ ਉਹ ਕਹਿੰਦੇ ਬੱਚੇ ਦੇ ਜੰਮਣ ਤੋਂ 20 ਸਾਲ ਪਹਿਲਾਂ ਉਹ ਸਵਾਲ ਕਰਨ ਵਾਲਾ ਕਹਿੰਦਾ ਕਮਾਲ ਕਰਦੇ ਹੋ ਬੱਚਾ ਜੰਮਿਆ ਨਹੀਂ ਤੇ 20 ਸਾਲ ਪਹਿਲਾਂ ਉਹਨੂੰ ਸਿੱਖਿਆ ਕਿੱਥੋਂ ਦਾਂਗੇ ਸਰਦਾਰ ਕਪੂਰ ਸਿੰਘ ਜੀ ਲੰਬੀ ਸੋਚਣ ਵਾਲੇ ਕਹਿੰਦੇ ਸੱਜਣਾ ਜਿਹੋ ਜਿਹਾ ਬੱਚਾ ਮਾਂ ਚਾਹੁੰਦੀ ਹੈ ਨਾ 20 ਸਾਲ ਪਹਿਲਾਂ ਆਪਣੇ ਆਪ ਨੂੰ ਉਹ ਜਿਹਾ ਬਣਾ ਲਏ ਉਹਦੇ ਘਰ ਦੇ ਵਿੱਚ ਉਹੋ ਜਿਹਾ ਹੀ ਪੁੱਤਰ ਪੈਦਾ ਹੋਵੇ ਹੁਣ ਮਾਂ ਮਹਾਂ ਹਰਨਾਮ ਕੌਰ ਜਿਹੜੀ ਬੰਦਗੀ ਕਰਦੀ ਏ ਜਿਹੜੀ ਸਿਮਰਨ ਕਰਦੀ ਏ ਉਸ ਪਰਮੇਸ਼ਰ ਦੇ ਕੋਲੋਂ ਇੱਕੋ ਹੀ ਗੱਲ ਮੰਗਦੀ ਏ ਸਤਿਗੁਰੂ ਕਲਗੀਆਂ ਵਾਲਿਆ ਪੁੱਤਰ ਬਖਸ਼ੀ ਮੈਂ ਆਪਣੇ ਸੁੱਖ ਲਈ ਨਹੀਂ ਮੰਗਦੀ ਇਹੋ ਜਿਹਾ ਪੁੱਤਰ ਬਖਸ਼ੀ ਜਿਹੜਾ ਤੇਰੇ ਚੱਲ ਪੰਥ ਦੀ ਸੇਵਾ ਕਰੇ ਜਿਹੜਾ ਤੇਰੇ ਪੰਥ ਦੀ ਸੇਵਾ ਕਰੇ ਇਹੋ ਜਿਹਾ ਪੁੱਤਰ ਦੇਵੀ ਜਿਹੜਾ ਭਗਤ ਵੀ ਹੋਵੇ ਜਿਹੜਾ ਸੂਰਮਾ ਵੀ ਹੋਵੇ ਤੇ ਦਾਨੀ ਏਡਾ ਵੱਡਾ ਹੋਵੇ ਤੇਰੇ ਪੰਥ ਨੂੰ ਲੋੜ ਪੈ ਜਾਏ ਸਿਰਾਂ ਦੀ ਤੇ ਆਪਣੇ ਸਿਰ ਦੀ ਭੇਟ ਵੀ ਚੜਾ ਦੇਵੇ ਮੈਨੂੰ ਇਹੋ ਜਿਹਾ ਪੁੱਤਰ ਚਾਹੀਦਾ ਮਾਧਗਰ ਦਾਸਾਂ ਪੂਰੀਆਂ ਹੋਈਆਂ ਅੰਤ ਉਹ ਨਰੰਗਪੁਰੇ ਦੇ ਵਿੱਚ ਮਹਾਂਪੁਰਖਾਂ ਦਾ ਜਨਮ ਹੋਇਆ
1: ਅਮਰ ਸ਼ਹੀਦ ਧੰਨ ਬਾਬਾ ਹਨੂਮਾਨ ਸਿੰਘ ਹੈ ਅਮਰ ਸ਼ਹੀਦ ਧੰਨ ਬਾਬਾ ਹਨੂਮਾਨ ਸਿੰਘ ਬੁੱਢਾ ਦਲ ਜਥੇਦਾਰ ਸਤਵਾ ਕਹਾਇਆ

ਹੱਥ ਪਾਸ ਹੱਥ ਚੋਰੀ ਖਾਲਸਾ

ਸਮਾਂ ਟੁੱਟਿਆ ਬਾਦ ਵੀ ਸਭ ਮਿਲਦੇ ਸਮਾਂ ਟੁੱਟਿਆ ਬਾਦ ਵੀ ਸਭ ਮਿਲਦੇ ਜੇ ਥੋੜੇ ਸਮੇਂ ਬਾਦ ਵੀ ਧੋਏ ਜਾਂਦੇ ਬਿਨਾਂ ਖੁਸ਼ੀ ਦੇ ਹੱਸਿਆ ਨਹੀਂ ਜਾਂਦਾ ਤੇ ਰੋਏ ਸਮਾਂ ਦੇ ਬਾਦ ਵੀ ਰੋਏ ਜਾਂਦੇ ਕਰਦਾ ਮੋਟੀ ਪਰੋਏ ਜਾਂਦੇ ਸਰਪਤਾਜ ਗੁਲਾਮੀ ਜਗ ਤੋਂ ਸਰਪਤਾਜ ਗੁਲਾਮੀ ਦੇ

0: ਜਿਹਦੀ ਬਾਂਹ ਫੜੀਆ ਕਦੇ ਛੋੜੀਆ ਨਾ
1: ਸੱਚ ਰੰਗ ਕਿਤੇ ਫੁੱਜ ਜਾਣਾ ਇਸ ਯਾਦ ਦੇ ਸੂਰਿਆਂ ਦੇ ਹੌਸਲੇ ਬੁਲੰਦ ਕਰਦੇ ਫਿਰ ਵਸਦੇ ਸੂਰਿਆਂ ਦੇ ਹੌਸਲੇ ਬੁਲੰਦ ਕਰਦੇ ਫਿਰ ਵਸਦੇ
0: ਚੁੱਕਰੇ ਕਿਨਾਰ ਮੈਂ ਜਨਾਬ ਦੀ

0: ਖਾਨ ਪੀਂਦੀਆਂ ਅੱਜ ਛੇਤੀ ਪੜ ਤੂੰ ਮੇਰਾ ਭਾਰੀ ਅੱਜ ਮਤ ਖਾਨ ਪੀਂਦੀਆਂ ਅੱਜ ਛੇਤੀ ਪੜ ਤੂੰ
1: ਮੈਨੂੰ ਹੁੰਦੀ ਜਾਂ ਪਿੱਟ ਤਸਵੀਰ ਤੁਗਲੀ ਪੈਰ ਦੇਖ ਮੁਹੱਬਤੀ ਤੁਹਾਡੇ ਹੱਥ ਵਿੱਚ ਹੱਥ ਚੋਰੀ ਖਾਲਸਾ ਜਿੱਤ ਪੰਜਾਬ ਦੀ ਤੁਹਾਡੇ ਹੱਥ ਵਿੱਚ ਹੱਥ ਚੋਰੀ ਖਾਲਸਾ ਜਿੱਤ ਪੰਜਾਬ ਦੀ ਤੁਹਾਡੇ ਹੱਥ ਵਿੱਚ ਹੱਥ ਚੋਰੀ ਖਾਲਸਾ ਜਿੱਤ ਪੰਜਾਬ ਦੀ
2: ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
4: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
5: Jasmesh Pita de parivar vichode pichon unna da rasoiya Gangu chote sahibzadeyan ate Mata Gujri nu apne pind Khedi le gaya dhan de laalch vich aake ate sariyan wafadariyan bhula ke dadi pote giriftar karwa de। ਉਸ ਦਿਲ ਹਲੂਣ ਦੇ ਦਰਦ ਦੀ ਗਾਥਾ ਦਾ ਵਰਣਨ ਇਸ ਤਰ੍ਹਾਂ ਹੈ।

ਸਾਹਿਬਜ਼ਾਦਿਆਂ ਦੀਆਂ ਸੁੰਦਰ ਜਵਾਨੀਆਂ ਦੇਖ ਕੇ ਗਦਗਦ ਹੋਈਆਂ ਮਾਵਾਂ ਨੇ ਜਦੋਂ ਉਹਨਾਂ ਦੀਆਂ ਸ਼ਾਦੀਆਂ ਖਾਨਾ ਆਬਾਦੀਆਂ ਲਈ ਗੁਰੂ ਗੋਬਿੰਦ ਸਿੰਘ ਕੋਲ ਅਰਜ਼ ਕੀਤੀ ਤਾਂ ਇਸ ਦੁਨਿਆਵੀ ਖਾਹਿਸ਼ਾਂ ਦੀ ਥਾਂ ਪੁੱਤਰਾਂ ਨੂੰ ਦੀਨ ਦੁਨੀ ਦੀ ਰੱਖਿਆ ਲਈ ਭੇਂਟ ਹੋਣ ਦੀ ਇਲਾਹੀ ਜ਼ਿੰਮੇਦਾਰੀ ਬਾਰੇ ਦਸ਼ਮੇਸ਼ ਪਿਤਾ ਨੇ ਇਸ ਤਰ੍ਹਾਂ ਦੱਸਿਆ।

ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਸਵੈਮਾਨ ਦੇ ਝੰਡੇ ਨੂੰ ਝੁਲਦਾ ਰੱਖਣ ਲਈ ਛੋਟੇ ਸਾਹਿਬਜ਼ਾਦੇ ਨੇ ਬੇਰਹਿਮ ਵਜ਼ੀਦੇ ਹੱਥੋਂ ਜਿਵੇਂ ਸ਼ਹੀਦੀ ਪਾਈ, ਉਸ ਨੂੰ ਕਵੀ ਕਰਨੈਲ ਸਿੰਘ ਪਾਰਸ ਨੇ ਇੰਜ ਕਲਮਬੱਧ ਕੀਤਾ ਹੈ।

ਵੱਡੇ ਸਾਹਿਬਜ਼ਾਦਿਆਂ ਦੀ ਜੋੜੀ ਦੇਸ਼ ਕੌਮ ਦੇ ਲੇਖੇ ਲਾ ਕੇ ਚਮਕੌਰ ਦੀ ਗੜੀ ਚੋਂ ਦਸਮੇਸ਼ ਪਿਤਾ ਮਾਛੀਵਾੜੇ ਦੇ ਜੰਗਲਾਂ ਵੱਲ ਹੋ ਤੁਰੇ। ਉਸ ਦਰਦਨਾਕ ਦ੍ਰਿਸ਼ ਦਾ ਵਰਣਨ ਇੰਜ ਕੀਤਾ ਜਾ ਰਿਹਾ।

ਚਮਕੌਰ ਦੀ ਗੜੀ ਦੇ ਬਾਹਰ ਦੁਸ਼ਮਣਾਂ ਨਾਲ ਲੋਹਾ ਲੈਂਦਿਆਂ ਸਾਹਿਬਜ਼ਾਦਾ ਅਜੀਤ ਸਿੰਘ ਸ਼ਹੀਦ ਹੋ ਗਏ ਤਾਂ ਵੀਰ ਗਤੀ ਪਾ ਗਏ ਵੱਡੇ ਵੀਰ ਵਾਂਗ ਜੂਝ ਕੇ ਜੰਗ 'ਚ ਜਾਣ ਲਈ ਛੋਟੇ ਸਾਹਿਬਜ਼ਾਦੇ ਜੁਝਾਰ ਸਿੰਘ ਨੇ ਆਪਣੇ ਪਿਤਾ ਤੋਂ ਆਗਿਆ ਇਸ ਤਰ੍ਹਾਂ ਮੰਗੀ।

ਵੈਰੀਆਂ ਵੱਲੋਂ ਸੁਲਾ ਦੀਆਂ ਸਹੁੰਆਂ ਚੁੱਕਣ ਪਿੱਛੋਂ ਦਸਮੇਸ਼ ਪਿਤਾ ਨੇ ਅੱਧੀ ਰਾਤ ਨੂੰ ਆਨੰਦਪੁਰ ਦਾ ਕਿਲਾ ਛੱਡ ਕੇ ਮੁਸੀਬਤਾਂ ਤੇ ਮੌਤ ਨਾਲ ਜੂਝਣ ਦਾ ਮਹੂਰਤ ਆਪਣੇ ਹੱਥੀਂ ਕੀਤਾ। ਪ੍ਰੰਤੂ ਕਿਲੇ ਚੋਂ ਬਾਹਰ ਨਿਕਲਦਿਆਂ ਹੀ ਦੁਸ਼ਮਣਾਂ ਨੇ ਉਹਨਾਂ ਉੱਪਰ ਹੱਲਾ ਬੋਲ ਦਿੱਤਾ। ਪਰਿਵਾਰ ਦੇ ਖੇਰੂੰ ਖੇਰੂੰ ਤੇ ਵੱਖ ਵੱਖ ਹੋਣ ਦੇ ਦੁਖਾਂਤ ਦਾ ਵਰਣਨ ਇਸ ਤਰ੍ਹਾਂ ਪੇਸ਼ ਹੈ।

ਖਾਲਸਾ ਪੰਥ ਦੀ 300 ਸਾਲਾ ਸਾਜਨਾ ਦਿਵਸ ਨੂੰ ਸਤਿਕਾਰ ਅਤੇ ਸ਼ਰਧਾ ਨਾਲ ਮਨਾ ਰਹੀਆਂ ਸਮੂਹ ਸਿੱਖ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਲਾਮੀ ਗ੍ਰਸਤੇ ਭਾਰਤ ਵਰਸ਼ ਦਾ ਚਿਹਰਾ ਅਣਖ ਦੀਆਂ ਕਿਰਨਾਂ ਨਾਲ ਚਮਕਾਉਣ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਖਾਲਸਾ ਸਾਜਿਆ। ਗੁਰੂ ਜੀ ਨੇ ਵਰਦਿਆਂ ਨੂੰ ਬਾਦਸ਼ਾਹ, ਮੁਰਦਿਆਂ ਨੂੰ ਮਹਾਂਬਲੀ ਅਤੇ ਬੁਜ਼ਦਿਲਾਂ ਨੂੰ ਬਹਾਦਰ ਬਣਾ ਦਿੱਤਾ। ਖੂਨ ਮੰਗਿਆ ਤੇਗ ਨੇ, ਹੋ ਲੋਹੀ ਲਾਖੀ, ਚੰਡੀ ਭੇਟਾ ਭਾਲ ਦੀ, ਗੁਰ ਦਸਵੇਂ ਪਾਖੀ, ਮੰਨੀ ਪੰਜ ਪਿਆਰਿਆਂ, ਸਤਿਗੁਰ ਦੀ ਆਖੀ, ਜਨਮ ਖਾਲਸੇ ਪੰਥ ਦਾ ਅੱਜ ਮਹਾਂ ਵਿਸਾਖੀ, ਜਨਮ ਖਾਲਸੇ ਪੰਥ ਦਾ ਅੱਜ ਮਹਾਂ ਵਿਸਾਖੀ।

ਪਰਮਾਤਮਾ ਦਾ ਗਿਆਨ। ਪਦਾਰਥ ਦਾ ਗਿਆਨ ਅੰਧਾ ਮਨੁੱਖ ਹਾਸਲ ਨਹੀਂ ਕਰ ਸਕਦਾ, ਕਿਉਂ ਜਦ ਉਹ ਪਦਾਰਥ ਨੂੰ ਵੇਖ ਹੀ ਨਹੀਂ ਸਕਦਾ ਤਾਂ ਉਹਦੀ ਖੋਜ ਕੀ ਕਰੇਗਾ। ਵਿਗਿਆਨ ਸਾਰੇ ਦਾ ਸਾਰਾ ਅੱਖਾਂ 'ਤੇ ਖੜਾ ਹੈ, ਦ੍ਰਿਸ਼ਟੀ 'ਤੇ ਖੜਾ ਹੈ, ਦੇਖਣ 'ਤੇ ਖੜਾ ਹੈ। ਚੰਦਰਮਾ ਨੂੰ ਦੇਖ ਹੀ ਨਹੀਂ ਸਕਦਾ ਤਾਂ ਚੰਦਰਮਾ ਵਿੱਚ

ਇਸ ਵਾਸਤੇ ਸਾਇੰਸ ਦੀ ਦੁਨੀਆਂ ਵਿੱਚ ਕੋਈ ਅੰਧਾ ਮਨੁੱਖ ਸਾਇੰਟਿਸਟ ਨਹੀਂ ਹੋ ਸਕਦਾ, ਨਹੀਂ ਹੋ ਸਕਦਾ। ਦੂਸਰਾ, ਧਰਮ ਦਾ ਗਿਆਨ, ਪਰਮਾਤਮਾ ਦਾ ਗਿਆਨ ਸੁਣਨ 'ਤੇ ਖੜਾ ਹੈ, ਵੇਖਣ 'ਤੇ ਨਹੀਂ ਖੜਾ। ਵੇਖ ਕੇ ਕੋਈ ਸਾਇੰਟਿਸਟ ਬਣੇਗਾ, ਸੁਣ ਕੇ ਕੋਈ

संत बने। वेख के कोई पदार्थ का ज्ञानी बनेगा, सुन के कोई परमात्मा का ज्ञानी बनेगा, सुन के ही सिद्ध बनेगा, पीर बनेगा, नाथ बनेगा। धर्म की सारी उपलब्धि सुनन ते खड़ी है, साइंस की सारी उपलब्धि वेखण ते खड़ी है, दृष्टि ते खड़ी है। जो जितना गहरा वेख सकता है ते जितना दूर तक वेख सकता है, वो उतना ही सियाणा साइंटिस्ट हो जाता है। जो जितना गहराई दे सुन सकता है, धर्म विच उसनों उतनी गहराई मिल जाती। कोई मनुख धार्मिक दुनिया च कितना क गहरा है, जितनी उदी स्रोत गहरी है। इस नुक्ते नु बड़े ध्यान नाल सुनना है। ए सिल अलोणी चटनी, अलोणी सिल चटनी। चलो थोड़ा जिहा फोका मैं हंकार भी प्रगट कर दिया, ये अवस्था मैनू भावें प्राप्त नहीं हुई पर इसकी मैनू समझ है, इस वास्ते अर्ज कर रहे हैं। क्यों? इस अवस्था नू प्राप्त करन वास्ते बहुत बड़ी गहराई चाहिए। बस मैनू इतनी समझ आई है कि गहराई चाहिए, वो गहराई मेरे को नहीं, लेकिन समझ पे मैनू आ गई है। जिसनों असी सुनना कहते हैं ये नहीं सुनना, ये कोई गहरा सुनना नहीं, ये कुछ भी नहीं होएगा। सारी जिंदगी भी सुनते रहिए, कुछ भी नहीं। जैसे किसी जमीन दे च पानी 100 फुट की गहराई पर हो गए तो मैं 4 फुट की गहराई तक खुदाई करा, 4 फुट मैनू पानी ना मिले, फिर मैं दूजी जगह खुदाई करा, तीजी जगह खुदाई करा, चौथी जगह खुदाई करा, सिर्फ 4-4 फुट तो मैनू पानी ना मिले तो आखिर मैं कह देंगा पानी नहीं है। नास्तिक लोग इतों ही आते। और मैं ये भी अर्ज करें, बड़े बड़े पढ़े लिखे कलम दे धनी ये लिखारी हो सकते ने, स्रोते नहीं है। ये बुलारे हो सकते ने, स्रोते नहीं है। ये भी मैं सकते इस वास्ते किसी इस चक्कर च ना पैना है। बहुत सारिया डिग्रियां प्राप्त कीतियां ने इसने, इसने PhD की है। रविदास से PhD करते पैने, लोग कबीर से करते पैने। फिर रविदास से PhD कर रहे, पहले रविदास नु सुनो ते सही। पर हुण मैं अर्ज करा, 4-4 फुट की गहराई ते मैं जमीन की खुदाई करा ते पानी ते 100 फुट ते, फिर मैनू प्राप्त ना हो गए तो फिर मैं यही कह देंगा जमीन दे च पानी नहीं है। ये फैसला अक्सर ये बड़े बड़े सियाने मनुख कर दे। हर तरह की धार्मिक शक्ति तो भी इनकारी हो जाते हैं, धार्मिक साहित्य तो भी इनकारी हो जाते हैं, धार्मिक ज्ञान तो भी इनकारी हो जाते हैं, धार्मिक वक्तव्य तो भी इनकारी हो जाते हैं। और इनकारी वो आते हैं, मेहनत बड़ी करते हैं, बस 4-4 फुट खुदाई करते हैं, ज्यादा नहीं। तो 100 फुट खुदाई करिए तो खेत बनेगी। हुण मैं अर्ज करा, चलो तुसी प्रश्न कर सकते हो, कितनी गहराई चो सुनिए, सुनना कितना गहरा होवे। एक खास प्रश्न है थोड़े विच, जिहड़े सियाणे सूझवान सत्संगी बैठे होणगे जरूर गल पकड़ दे चाहे। अज दा इस तरह दा वाक ना होंदा ते इह मैनूं ख्याल भी नहीं मिलना सी। कोई प्रश्न करे कितना गहरा सुनिए, जितनी गहराई चो बोलना आउंदा है। मैं बोल रहा, बोलना सारियां दा गहराई तो आउंदा है। जो जी होए सो उगवे, मौका क्या हो, पमण नाभि नाल टकरांदी है, उत्थों धुन खड़ी आउंदी है। इस वास्ते नाभि नूं धुनी कहिंदे, आवाज़ इत्थों उठदी है।
ਬੋਲ ਤੇ ਸਾਰਿਆਂ ਦੇ ਗਹਿਰੇ ਨੇ, ਗਹਿਰਾਈ ਤੋਂ ਆਉਂਦੇ ਨੇ। ਛੇ ਆਮ ਸਾਧਾਰਨ ਮਨੁੱਖ ਹੈ, ਨਾਸਤਿਕ ਮਨੁੱਖ ਹੈ, ਅਧਾਰਮਿਕ ਮਨੁੱਖ ਹੈ, ਬੋਲਣਾ ਤੇ ਸਾਰਿਆਂ ਦੇ ਗਹਿਰਾਈ ਚ ਆਉਂਦਾ, ਹਰ ਇੱਕ ਦਾ ਗਹਿਰਾਈ ਚ। ਕਿਉਂ? ਬੋਲ ਨਿਕਲਦਾ ਹੀ ਗਹਿਰਾਈ ਚ ਹੋਵੇ। ਇਹ ਵੀ ਮੈਂ ਅਰਜ਼ ਕਰਦਾ, ਉਮੀਦ ਇਹ ਗੱਲ ਪਕੜਦੇ ਚ ਆਈ ਹੋਵੇਗੀ, ਕੋਈ ਮਨੁੱਖ ਉੱਪਰੋਂ ਉੱਪਰੋਂ ਨਹੀਂ ਬੋਲਦਾ, ਬੋਲ ਹੀ ਨਹੀਂ ਸਕਦਾ, ਉੱਪਰੋਂ ਉੱਪਰੋਂ ਨਹੀਂ ਬੋਲਦਾ, ਨਾਭੀ ਤੋਂ ਉੱਠਦਾ। ਆਵਾਜ਼ ਧੁਨੀ ਤੋਂ ਉੱਠਦੀ ਹੈ, ਨਾਭੀ ਤੋਂ ਉੱਠਦੀ ਹੈ, ਸਵਾਸੀ ਅਤੇ ਧੁਨੀ ਕਹਿੰਦੇ। ਬੋਲਣਾ ਸਾਰਿਆਂ ਦਾ ਗਹਿਰ ਹੈ, ਆਵਾਜ਼ ਸਾਰਿਆਂ ਦੀ ਗਹਿਰਾਈ ਤੋਂ ਆਉਂਦੀ ਹੈ, ਸਰੋਤ ਗਹਿਰੀ ਨਹੀਂ ਹੈ, ਸੁਣਨਾ ਗਹਿਰਾ ਨਹੀਂ। ਅਤੇ ਜਦ ਸੁਣਨਾ ਗਹਿਰਾ ਨਹੀਂ ਹੈ ਤਾਂ ਕੁਛ ਵੀ ਨਹੀਂ ਹੋਵੇ, ਕੁਛ ਵੀ ਨਹੀਂ ਹੋਵੇ। ਮੈਂ ਅਕਸਰ ਅਰਜ਼ ਕਰਦਾ ਹੁੰਦਾ, ਸਾਰਾ ਦਿਨ ਮੈਂ ਬਾਣੀ ਪੜ੍ਹਾਂ, ਉਹ ਤਾਂ ਗਹਿਰਾਈ 'ਚੋਂ ਆਵਾਜ਼ ਉੱਠੇਗੀ, ਧੁਨ ਤੇ ਧੁਨੀ ਤੋਂ ਉੱਠੇਗੀ, ਪਰ ਜੇ ਮੇਰਾ ਸੁਣਨਾ ਉਤਨਾ ਹੀ ਗਹਿਰਾ ਨਹੀਂ ਜਿਤਨੀ ਗਹਿਰਾਈ ਤੋਂ ਆਵਾਜ਼ ਉੱਠ ਰਹੀ ਹੈ, ਮੇਰੀ ਜ਼ਿੰਦਗੀ ਬਦਲਣ ਨਹੀਂ ਲੱਗੀ, ਕੁਛ ਵੀ ਨਹੀਂ ਹੋ। ਸਾਰੀ ਜ਼ਿੰਦਗੀ ਕਈ ਕੀਰਤਨ ਕਰਦੇ ਰਹਿੰਦੇ ਨੇ, ਕੁਛ ਵੀ ਨਹੀਂ। ਸਾਰੀ ਜ਼ਿੰਦਗੀ ਕਈ ਪਾਠ ਕਰਦੇ ਰਹਿੰਦੇ ਨੇ, ਉਹੀ ਕ੍ਰੋਧ ਹੈ, ਉਹੀ ਲੋਭ ਹੈ, ਉਹੀ ਈਰਸ਼ਾ ਹੈ, ਉਹੀ ਵਿਤਕਰਾ ਹੈ। ਕਾਰਨ, ਬੋਲਣਾ ਸਾਰਿਆਂ ਦਾ ਗਹਿਰਾਈ ਤੋਂ ਹੈ। ਗਾਲੀ ਵੀ ਕੱਢਣੀ ਹੈ ਅਤੇ ਗਹਿਰਾਈ ਤੋਂ ਆਉਂਦੀ ਹੈ। ਸੁਖਮਨੀ ਸਾਹਿਬ ਦਾ ਪਾਠ ਵੀ ਕਰਨਾ ਹੈ ਤਾਂ ਗਹਿਰਾਈ ਤੋਂ ਆਉਂਦਾ ਹੈ, ਅੰਦਰ ਤੋਂ ਬਾਹਰ ਪ੍ਰਗਟ ਹੁੰਦਾ ਹੈ। ਥੋੜ੍ਹੀ ਬਾਹਰ ਦੀ ਹਵਾ ਬਦਲ ਸਕਦੀ ਹੈ, ਥੋੜ੍ਹੀਆਂ ਬਾਹਰ ਦੀਆਂ ਤਰੰਗਾਂ ਠੀਕ ਹੋ ਸਕਦੀਆਂ, ਥੋੜ੍ਹਾ ਬਾਹਰ ਦਾ ਵਾਤਾਵਰਣ। ਮੈਂ ਇਹ ਨਹੀਂ ਕਹਿੰਦਾ ਕਿ ਉਹ ਬਾਣੀ ਜੋ ਬਾਹਰ ਪ੍ਰਗਟ ਹੋਈ ਹੈ ਬਾਹਰ ਦੀ ਫਿਜ਼ਾ ਨੂੰ ਪਵਿੱਤਰ ਨਹੀਂ ਕਰਦੀ, ਹਵਾ ਦੇ ਚਲੋ ਚੰਗੀਆਂ ਆਵਾਜ਼ਾਂ ਚੰਗੇ ਬੋਲ ਫੈਲਣਗੇ, ਇਤਨਾ ਤਾਂ ਹੈ। ਪਰ ਜਿਹਦੇ ਅੰਦਰੋਂ ਬਾਹਰ ਪ੍ਰਗਟ ਹੋ ਰਿਹਾ ਉਹਦੀ ਜ਼ਿੰਦਗੀ 'ਚ ਕੋਈ ਪਲਟਾ ਨਹੀਂ, ਕੁਛ ਵੀ ਨਹੀਂ, ਕੁਛ ਵੀ ਨਹੀਂ। ਸਾਰੀ ਸਾਰੀ ਜ਼ਿੰਦਗੀ ਬ੍ਰਾਹਮਣ ਵੇਦਾਂ ਦਾ ਪਾਠ ਕਰਦੇ ਰਹੇ, ਹੋਇਆ ਤਾਂ ਕੁਛ ਵੀ। ਪਾਠ ਪੜ੍ਹੇ ਔਰ ਵੇਦ ਵਿਚਾਰਿਓ ਨਿਵਲ ਭਯੰਗਮ ਸਾਧੇ, ਪੰਚ ਜਨਾ ਸਿਉਂ ਸੰਗ ਨਾ ਛੁਟਕਿਓ ਅਦਕ ਅਹਮ ਬੁੱਧ ਬਾਧੇ। ਇੱਕ ਸੱਜਣ ਕਹਿਣ ਲੱਗਾ, ਗਿਆਨੀ ਜੀ ਇਹ ਤੁਹਾਡੇ ਨਾਲ ਵਿਚਾਰ ਵਟਾਂਦਰਾ ਕਰਨਗੇ, ਇਹ ਛੋਟੀ ਦੇ ਇੰਜੀਨੀਅਰ ਨੇ, ਬਹੁਤ ਵੱਡੇ ਇੰਜੀਨੀਅਰ। ਮੈਂ ਕਿਹਾ ਇੰਜੀਨੀਅਰਿੰਗ ਬਾਰੇ ਜਾਣਦੇ ਹੋਣਗੇ, ਧਰਮ ਬਾਰੇ ਕੀ ਜਾਣਦੇ? ਧਰਮ ਦੀ ਸਾਧਨਾ ਅਲੱਗ ਹੈ, ਉਹਦਾ ਇੰਜੀਨੀਅਰਿੰਗ ਨਾਲ ਕੀ ਮਤਲਬ? ਇੰਜੀਨੀਅਰ ਹੋਵੇਗਾ। ਦੇਖੋ ਮੇਰਾ ਦੰਦ ਦੁਖਦਾ ਹੋਵੇ ਅਤੇ ਮੈਂ ਮੋਟਰ ਮਕੈਨਿਕ ਕੋਲ ਥੋੜ੍ਹੀ ਜਾਂਦਾ ਮੇਰਾ ਦੰਦ ਠੀਕ ਕਰ, ਮੈਂ ਡੈਂਟਿਸਟ ਕੋਲ ਜਾਂਦਾ। ਪਰ ਮੇਰੀ ਕਾਰ ਖਰਾਬ ਹੋ ਜਾਏ ਤਾਂ ਮੈਂ ਡੈਂਟਿਸਟ ਕੋਲ ਥੋੜ੍ਹੀ ਜਾਂਦਾ ਮੇਰੀ ਗੱਡੀ ਜ਼ਰਾ ਠੀਕ ਕਰ, ਉਹ ਤਾਂ ਫਿਰ ਮੈਂ ਮੋਟਰ ਮਕੈਨਿਕ ਕੋਲ ਜਾਂਦਾ। ਮੈਂ ਕਿਹਾ ਤੁਸੀਂ ਮੈਨੂੰ ਇਹ ਆਖਿਆ, ਇਹ ਬਹੁਤ ਵੱਡੇ ਇੰਜੀਨੀਅਰ ਨੇ ਅਤੇ ਇੰਜੀਨੀਅਰਿੰਗ ਬਾਰੇ ਜਾਣਦੇ ਹੋਣਗੇ, ਅਤੇ ਮੈਂ ਇੰਜੀਨੀਅਰਿੰਗ ਦੇ ਮੁਤਾਲਕ ਕੋਈ ਚਰਚਾ ਕਰਨ ਵੀ ਨਹੀਂ ਲੱਗਾ ਕਿਉਂਕਿ ਮੈਂ ਨਹੀਂ ਕੁਝ ਜਾਣਦਾ, ਮੈਂ ਇਸ ਸੰਬੰਧ 'ਚ ਨਹੀਂ ਕੁਝ। ਗੱਲ ਖਤਮ। ਜੇ ਧਰਮ ਦੇ ਸੰਬੰਧ 'ਚ ਕੁਝ ਜਾਣ ਲੈਣ ਤਾਂ ਗੱਲ ਕਰਦੇ। ਬੰਦਾ ਉਹ ਇੰਜੀਨੀਅਰ ਸਿਆਣਾ ਸੀ, ਥੋੜ੍ਹਾ ਗੁਰਮੁਖ ਸੀ, ਕਹਿੰਦੇ ਗਿਆਨੀ ਜੀ ਤੁਸੀਂ ਠੀਕ ਕਿਹਾ, ਤੁਸੀਂ ਠੀਕ ਕਿਹਾ। ਬੜੇ ਤੋਂ ਬੜੇ ਪੜ੍ਹਿਆ ਲਿਖਿਆ ਮਨੁੱਖ ਵੀ ਧਰਮ ਦੇ ਸੰਬੰਧ 'ਚ ਅਗਿਆਨੀ ਹੋਵੇ, ਬਿਲਕੁਲ ਅਗਿਆਨੀ ਹੋਵੇ। ਔਰ ਕਈ ਦਫ਼ਾ ਐਸਾ ਵੀ ਹੋ ਸਕਦਾ ਹੈ ਬਿਲਕੁਲ ਇੱਕ ਅਨਪੜ੍ਹ ਧਰਮ ਦੇ ਸੰਬੰਧ 'ਚ ਮਹਾਨ ਗਿਆਨੀ ਹੋਵੇਗਾ। ਕਿਉਂ? ਜੋ ਪ੍ਰਾਣੀ ਗੋਬਿੰਦ ਦਿਆਵੇ ਪੜ੍ਹਿਆ ਅਨਪੜ੍ਹਿਆ ਪਰਮਗਤ ਕਾ ਪਾਵੇ, ਉਹ ਤਾਂ ਸਰੋਤ 'ਤੇ ਖੜਾ ਹੈ, ਗਿਆਨ ਸੁਣਨ 'ਤੇ ਖੜਾ ਹੈ। ਕਬੀਰ ਰਵਿਦਾਸ ਲਈ ਸਦਨਾ ਸਹਿਣ ਲਈ ਵਿਦਿਆਲਿਆਂ ਦੇ ਦਰਵਾਜ਼ੇ ਬੰਦ ਸਨ ਅਤੇ ਧਰਮ ਮੰਦਰਾਂ ਦੇ ਦਰਵਾਜ਼ੇ ਵੀ ਬੰਦ ਸਨ। ਕੁਛ ਪੜ੍ਹ ਸਕਣ
ਪੜਾਉਂਦੇ ਸਨ, ਬ੍ਰਾਹਮਣ ਤੇ ਬ੍ਰਾਹਮਣ ਤੇ ਸ਼ੂਦਰ ਦੀ ਛਾਇਆ ਨਹੀਂ ਲੈਂਦਾ ਸੀ। ਵਿਦਿਆਲਿਆਂ ਦੇ ਦਰਵਾਜ਼ੇ ਵੀ ਬੰਦ, ਮੰਦਰਾਂ ਦੇ ਦਰਵਾਜ਼ੇ ਵੀ। ਲੇਕਿਨ ਰਵਿਦਾਸ ਕਹਿੰਦੇ ਨੇ ਹੁਣ ਬਨਾਰਸ ਦਾ ਜਿਹੜਾ ਸਭ ਤੋਂ ਵੱਡਾ ਪੁਰੋਹਿਤ ਹੈ, ਸਭ ਤੋਂ ਵੱਡਾ ਪੜ੍ਹਾ ਲਿਖਾ ਹੈ, ਉਹ ਮੈਨੂੰ ਡੰਡੌਤ ਕਰਦਾ, ਇੱਕ ਅਨਪੜ੍ਹ ਨੂੰ ਡੰਡੌਤ ਕਰਦਾ। ਨਾਗਰ ਜਨਾ ਮੇਰੀ ਜਾਤ ਬਖਿਆਤ ਚਮਾਰੰਗ, ਵਿਖਿਆਤ ਹੈ, ਸਾਰਿਆਂ ਨੂੰ ਪਤਾ ਹੈ ਕਿ ਮੈਂ ਚਮਾਰ। ਨਾਗਰ ਜਨਾ ਮੇਰੀ ਜਾਤ ਬਖਿਆਤ ਚਮਾਰੰਗ, ਪਰ ਹਿਰਦੇ ਨਾਮ ਗੋਬਿੰਦ ਗੁਣਸਾਰ, ਹਿਰਦੇ ਵਿੱਚ ਗੋਬਿੰਦ ਦਾ ਨਾਮ। ਮੇਰੀ ਜਾਤ ਕੁਡਵਾਂਡਲਾ ਢੋਰ ਢੋਵੰਤਾ, ਅੱਜ ਹੂੰ ਬਨਾਰਸੀ ਆਸ ਪਾਸਾ। ਅਜੇ ਵੀ ਬਨਾਰਸ ਦੇ ਆਲੇ ਦੁਆਲੇ ਰਵਿਦਾਸ ਕਹਿੰਦੇ ਨੇ ਮੇਰੀ ਬਿਰਾਦਰੀ ਦੇ ਬੰਦੇ ਮਰੇ ਹੋਏ ਪਸ਼ੂਆਂ ਦੀ ਖੱਲ ਲਾਉਂਦੇ ਨੇ, ਚਮੜਾ ਪਕਾਉਂਦੇ ਨੇ, ਚਮੜਾ ਰੰਗਦੇ ਨੇ, ਜੁੱਤੀਆਂ ਬਣਾਉਂਦੇ ਨੇ। ਅੱਜ ਹੂੰ ਬਨਾਰਸੀ ਆਸ ਪਾਸ, ਪਰ ਅਬ ਵਿਪਰ ਤੇ ਪ੍ਰਧਾਨ ਕਰੇ ਡੰਡੌ, ਤੇਰੇ ਨਾਏ ਸਰਨਾਏ ਰਵਿਦਾਸ ਦਾਸ। ਹੁਣ ਪ੍ਰਧਾਨ ਪਿਰੋਹਤ, ਹੁਣ ਚੋਟੀ ਦਾ ਪੜ੍ਹਾ ਲਿਖਾ ਇਹ ਬ੍ਰਾਹਮਣ ਪੁਰੋਹਿਤ ਮੈਨੂੰ ਮੱਥਾ ਟੇਕਦਾ, ਡੰਡੌਤ ਕਰਦਾ। ਇਹ ਮੈਂ ਇਸ ਵਾਸਤੇ ਕਹਿ ਰਿਹਾ ਕਿ ਪੜ੍ਹਾਈ ਲਿਖਾਈ ਦੇ ਚੱਕਰ ਇਹ ਸੰਸਾਰ ਦੇ ਉੱਤੇ ਲਾਭ ਦੇ ਸਕਦੇ ਨੇ, ਧਰਮ ਦੀ ਦੁਨੀਆ 'ਚ ਇਹਨਾਂ ਦੀ ਕੋਈ ਵੈਲਿਊ ਨਹੀਂ, ਕੁਛ ਵੀ ਵੈਲਿਊ ਨਹੀਂ। ਇਹ ਵੀ ਮੈਂ ਇਸ ਕਰਦਾ ਉੱਕੀ ਵੈਲਿਊ ਨਹੀਂ। ਇੱਕ ਚੋਟੀ ਦਾ ਸਾਇੰਟਿਸਟ ਵੀ ਅਧਾਰਮਿਕ ਹੁੰਦਾ, ਇਹ ਵੀ ਮੈਂ ਇਸ ਕਰਦਾ। ਇੱਕ ਛੋਟੀ ਦਾ ਇੰਜੀਨੀਅਰ ਵੀ ਅਧਾਰਮਿਕ ਹੋਵੇਗਾ ਅਗਰ ਸਰੋਤਾ ਨਹੀਂ ਹੈ। ਇੱਕ ਬਹੁਤ ਵੱਡਾ ਪੜ੍ਹਾ ਲਿਖਾ ਹੋਵੇ ਅਧਾਰਮਿਕ ਹੋਵੇਗਾ ਅਗਰ ਧਰਮ ਨੂੰ ਸੁਣਨ ਵਾਲਾ ਨਹੀਂ ਹੈ। ਧਰਮ ਪੜ੍ਹਨ 'ਤੇ ਵੀ ਨਹੀਂ ਖੜਾ, ਸੁਣਨ 'ਤੇ ਖੜਾ। ਸ੍ਰੁਤਵਾ ਧਰਮੰਗ ਵਿਜਾਨਾ ਸੀ, ਉਪਨਿਸ਼ਦਾਂ ਦੇ ਰਿਸ਼ੀ ਵੀ ਕਹਿੰਦੇ ਨੇ ਸਰਵਨ ਕਰਨੇ ਸੇ ਹੀ ਧਰਮ ਕੀ ਪ੍ਰਾਪਤੀ। ਸੁਣ ਕੇ ਅਸੀਂ ਸਿੱਧ ਬਣ ਸਕਦੇ ਹਾਂ, ਪੀਰ ਬਣ ਸਕਦੇ ਹਾਂ, ਨਾਥ ਬਣ ਸਕਦੇ ਹਾਂ, ਗਿਆਨੀ ਬਣ ਸਕਦੇ ਹਾਂ, ਸੰਤੋਖੀ ਬਣ ਸਕਦੇ ਹਾਂ, ਦਾਨੀ ਬਣ ਸਕਦੇ ਹਾਂ, ਸਾਰੇ ਪਾਪਾਂ ਦਾ ਨਾਸ਼ ਕਰ ਸਕਦੇ ਹਾਂ, ਸਾਰੇ ਦੁੱਖਾਂ ਨੂੰ ਮਿਟਾ ਸਕਦੇ ਹਾਂ। ਨਾਨਕ ਭਗਤਾਂ ਸਦਾ ਵਿਗਾਸ, ਸੁਣੀਏ ਲੋਕ ਪਾਪ ਕਾ। ਕੱਲ੍ਹ ਹੀ ਮੈਨੂੰ ਮਿਲੇ ਦੋ ਚਾਰ ਸੱਜਣ, ਬੜੇ ਸੁਣੇ ਨੇ ਕੀਰਤਨ ਕਥਾਵਾਂ ਬਾਣੀ, ਸਾਡੇ ਦੁੱਖ 'ਤੇ ਨਹੀਂ ਮਿਲੇ। ਇਹ ਤਰਨ ਤਾਰਨ ਸਾਹਿਬ ਦੇ ਜੀ ਕੱਲ ਬਾਰ ਬਾਰ ਇੱਕੋ ਹੀ ਗੱਲ ਕਹੀ, ਮੇਰੇ 'ਤੇ ਦੁੱਖ ਵੱਧ ਗਏ ਨੇ, ਵੱਧ ਗਏ ਨੇ। ਤੁਸੀਂ ਕਹਿੰਦੇ ਹੋ ਸੁਣਨ ਨਾਲ ਦੁੱਖ ਮਿਟ ਜਾਂਦੇ, ਮੇਰੇ 'ਤੇ ਵੱਧ ਗਏ ਨੇ। ਮੈਂ ਤਾਂ ਬਿਨਾਂ ਨਾਗਾ ਆਉਣ ਅਧਕੜ ਜਿਹੀ ਉਮਰ ਦਾ ਹੋਵੇਗਾ, ਉਹਨੇ ਖੇੜਾ ਹੀ ਨਹੀਂ ਛੱਡਿਆ। ਸਰਦਾਰ ਤ੍ਰਿਲੋਚਨ ਸਿੰਘ ਨੇ ਉਹਨੂੰ ਇੱਕ ਪਾਸੇ ਕੀਤਾ, ਜਦੋਂ ਉਹ ਕਾਫੀ ਸਮੇਂ ਤੱਕ ਕਹਿੰਦਾ ਰਿਹਾ ਮੇਰੇ ਦੁੱਖ 'ਤੇ ਨਹੀਂ, ਮੈਂ ਸਰੋਤਾਂ, ਮੈਂ ਬਿਨਾਂ ਨਾਗਾ ਸੁਣਦਾ, ਬਿਨਾਂ ਨਾਗਾ ਦਰਬਾਰ ਸਾਹਿਬ ਆਉਣਾ, ਮੈਂ ਬਿਨਾਂ ਨਾਗਾ ਕੀਰਤਨ ਸੁਣਨਾ, ਕਥਾ ਸੁਣਨਾ, ਪਾਠ ਸੁਣਨਾ, ਮੇਰੇ ਦੁੱਖ ਰੋਜ਼ ਰੋਜ਼ ਵੱਧ ਗਏ ਨੇ, ਘਟੇ ਕੋਈ ਨਹੀਂ। ਮਿਟਣਾ ਤਾਂ ਇੱਕ ਪਾਸੇ, ਘਟੇ ਵੀ ਨਹੀਂ, ਉਲਟਾ ਵੱਧ ਗਏ। ਦਰਅਸਲ ਜਿਸ ਢੰਗ ਨਾਲ ਕਹਿ ਰਿਹਾ ਸੀ ਉਹ ਸ਼ਾਇਦ ਹਿੰਮਤ ਹੀ ਜੁਟਾ ਲੈਂਦਾ ਵੀ ਤੁਸੀਂ ਗਲਤ ਕਹਿੰਦੇ ਹੋ, ਝੂਠ ਕਹਿੰਦੇ ਹੋ, ਸੁਣਨ ਨਾਲ ਦੁੱਖ ਨਹੀਂ ਮਿਟਦੇ। ਕਿਉਂਕਿ ਜਿਸ ਢੰਗ ਨਾਲ ਕਹਿ ਰਿਹਾ ਸੀ ਔਖੇ ਔਖੇ ਕਹਿ ਰਿਹਾ, ਮੇਰੇ 'ਤੇ ਦੁੱਖ ਵੱਧ ਗਏ, ਦੁੱਖਾਂ ਨੇ
ਉਹਦਾ ਤਵਾਜ਼ਨ ਜਿਹੜਾ ਲੱਗਦਾ ਡਾਵਾਂ ਡੋਲ ਕੀਤਾ ਹੋਇਆ। ਭਾਵੇਂ ਮੈਂ ਉਹਨੂੰ ਆਖਿਆ ਤੂੰ ਨਹੀਂ ਸੁਣਿਆ ਹੋਵੇਗਾ, ਨਹੀਂ ਸੁਣਿਆ, ਕੀ ਹੋਇਆ ਤੂੰ ਰੋਜ਼ ਆਉਂਦਾ। ਅਗਰ ਸੁਣਿਆ ਹੋਵੇਗਾ ਤਾਂ ਉਸ ਤਰ੍ਹਾਂ ਜਿਵੇਂ ਪਾਣੀ 'ਤੇ 100 ਫੁੱਟ 'ਤੇ ਸੀ ਅਤੇ ਮੈਂ ਖੁਦਾਈ ਕੀਤੀ 4 ਫੁੱਟ, ਅਤੇ ਮੇਰੇ ਹੱਥ ਮਿੱਟੀ 'ਤੇ ਆ ਗਈ, ਪਾਣੀ 'ਤੇ ਆਇਆ ਕੋਈ? ਮੇਰੇ ਹੱਥ ਰੋੜੀਆਂ ਗੀਟੀਆਂ 'ਤੇ ਆ ਗਈਆਂ, ਪਾਣੀ 'ਤੇ ਆਇਆ ਹੀ ਕੋਈ? ਅਤੇ ਫਿਰ ਮੈਂ ਕਹਿ ਦਿਆਂ ਲੈ ਮੈਂ ਤਾਂ 100 ਜਗ੍ਹਾ ਖੁਦਾਈ ਕਰ ਲਈ ਹੈ, ਪਾਣੀ ਨਹੀਂ ਹੈ, ਪਾਣੀ ਨਹੀਂ। ਹਾਂ, ਇਹ 4 ਫੁੱਟ ਦੀ ਖੁਦਾਈ ਮੈਂ 400 ਜਗ੍ਹਾ ਵੀ ਕਰ ਲਵਾਂ ਤਾਂ ਪਾਣੀ ਨਹੀਂ ਹੈ, ਨਹੀਂ। ਰਾਜਸਥਾਨ ਦੇ ਜੈਸਲਮੇਰ ਦੇ ਇਲਾਕੇ 'ਚ 500 ਫੁੱਟ ਖੋਦਣਾ ਪੈਂਦਾ ਤਾਂ ਪਾਣੀ ਨਿਕਲਦਾ। ਅਤੇ ਦਾਸ ਅਲਵਰ ਰਹਿੰਦਾ, ਉੱਥੇ ਖੂਹ ਦੀ ਖੁਦਾਈ ਕਰਾਈ ਸੀ, 120 ਫੁੱਟ 'ਤੇ ਪਾਣੀ ਨਿਕਲਿਆ। ਚਾਤ ਮਾਰੀਏ ਤਾਂ ਥੱਲੇ ਅੰਧੇਰਾ ਹੀ ਅੰਧੇਰਾ ਦਿਖਾਈ ਦੇ, ਗਹਿਰਾ ਗਹਿਰਾਈ 'ਚ ਹੈ, ਮਰੂਥਲ ਦਾ ਇਲਾਕਾ ਹੈ। ਅਤੇ 4 ਫੁੱਟ ਖੋਦਣ ਤੋਂ ਬਾਅਦ ਅਤੇ ਮੈਂ ਐਲਾਨੀਆਂ ਕਹਿਦਿਆਂ, ਜਿਹੜੇ ਕਹਿੰਦੇ ਨੇ ਧਰਤੀ ਵਿੱਚ ਪਾਣੀ ਹੈ, ਪਾਣੀ ਹੈ, ਤਾਂ ਫਿਰ ਮੈਂ ਐਲਾਨੀਆਂ ਕਹਿਦਿਆਂਗਾ ਨਹੀਂ, ਮੈਂ ਤਾਂ ਖੁਦਾਈ ਕਰਕੇ ਦੇਖ ਲਏ। ਇਸ ਤਰ੍ਹਾਂ ਹੀ ਲੋਕ ਕਹਿੰਦੇ ਨੇ, ਅਸੀਂ ਤਾਂ ਸੁਣ ਕੇ ਵੇਖ ਲਏ, ਰੋਜ਼ ਸੁਣਦੇ, ਰੋਜ਼ ਸੁਣਦੇ, ਦੁੱਖ ਤਾਂ ਮਿਟੇ ਹੀ ਕੋਈ, ਰੋਜ਼ ਸੁਣਦੇ ਹਾਂ ਪਾਪ ਤਾਂ ਮਿਟੇ ਹੀ ਕੋਈ ਨਹੀਂ, ਰੋਜ਼ ਸੁਣਦੇ ਹਾਂ ਸੰਤਾਪ ਤਾਂ ਮਿਟੇ ਹੀ ਕੋਈ ਨਹੀਂ। ਇਸ ਮੰਜੀ ਸਾਹਿਬ ਅਸਥਾਨ 'ਤੇ, ਇਤਿਹਾਸਕ ਅਸਥਾਨ 'ਤੇ ਮੈਨੂੰ ਕਹਿਣ ਦੇਣਾ, ਔਰ ਮੈਂ ਵੀ ਐਲਾਨੀਆਂ ਕਹਿ ਦਿਆਂ ਨਹੀਂ ਸੁਣੇ, ਨਹੀਂ ਸੁਣੇ, ਸੁਣਦਿਆਂ ਮਿਟਦੇ ਨੇ, ਸੁਣਦਿਆਂ ਸਾਰੇ ਦੁੱਖ ਮਿਟਦੇ ਨੇ। ਇੱਕ ਨੇ ਹਿੰਮਤ ਵੀ ਕਰ ਲਈ ਸੀ, ਗਿਆਨੀ ਜੀ ਤੁਹਾਡੇ ਮਿਟ ਗਏ ਨੇ, ਇਸ ਤਰ੍ਹਾਂ ਮਿਲਦੇ ਨੇ, ਤੁਹਾਡੇ ਦੁੱਖ ਮਿਟ ਗਏ ਨੇ। ਮੈਂ ਆਖਿਆ ਮੈਨੂੰ ਸਮਝ ਆ ਗਈ ਹੈ, ਇਤਨੀ ਖੁਦਾਈ 'ਤੇ ਪਾਣੀ ਨਿਕਲ ਸਕਦਾ ਹੈ ਫਿਰ ਪਿਆਸ ਮਿਟ ਸਕਦੀ ਹੈ, ਇਤਨੀ ਮੈਨੂੰ ਸਮਝ ਆ ਗਈ ਹੈ। ਪਰ ਮੈਂ ਇਤਨੀ ਖੁਦਾਈ ਕੀਤੀ ਨਹੀਂ, ਮੈਂ ਕਬੂਲ ਕਰਦਾ, ਪਰ ਮੈਨੂੰ ਸਮਝ ਆ ਗਈ। ਇਹ ਭਾਵੇਂ ਤੁਸੀਂ ਹੰਕਾਰ ਸਮਝ ਲਓ ਅਤੇ ਭਾਵੇਂ ਕੁਝ ਸਮਝ ਲਓ, ਮੈਨੂੰ ਇਤਨੀ ਸਮਝ ਆ ਗਈ ਹੈ ਖੁਦਾਈ 'ਤੇ 100 ਫੁੱਟ 'ਤੇ ਕਰਾਂਗੇ ਤਾਂ ਨਿਕਲੇਗਾ। ਅਗਰ ਮੇਰੀ ਪਿਆਸ ਨਹੀਂ ਮਿਟੀ, ਮੇਰੇ ਦੁੱਖ ਨਹੀਂ ਮਿਟੇ, ਤਾਂ ਮੈਂ ਇਤਨੀ ਖੁਦਾਈ ਨਹੀਂ ਕਰ ਸਕਿਆ। ਲੇਕਿਨ ਮੈਨੂੰ ਇੰਨੀ ਸਮਝ ਹੈ ਇਤਨੀ ਗਹਿਰਾਈ 'ਤੇ ਪਾਣੀ ਹੈ, ਇਤਨੀ ਗਹਿਰਾਈ 'ਤੇ ਪਾਣੀ ਹੈ। ਅੱਜ ਕੱਲ੍ਹ ਤਾਂ ਮੀਟਰ ਵੀ ਦੱਸ ਦਿੰਦੇ ਨੇ, ਮੈਂ ਤਾਂ ਦੇਖ ਕੇ ਦੰਗ ਰਹਿ ਗਿਆ, ਜ਼ਮੀਨ 'ਤੇ ਰੱਖਦੇ ਨੇ, ਕਹਿੰਦੇ ਨੇ ਇਤਨੀ ਗਹਿਰਾਈ 'ਤੇ ਪਾਣੀ ਨਿਕਲੇ। ਇਸ ਤਰ੍ਹਾਂ ਸਾਇੰਸ ਦੀ ਦੁਨੀਆ ਤਰੱਕੀ ਕਰ ਗਈ। ਤਾਂ ਗੁਰਬਾਣੀ ਦੱਸਦੀ ਹੈ ਕਿਤਨੀ ਗਹਿਰਾਈ ਤੋਂ ਸੁਣੋਗੇ, ਦੁੱਖ ਮਿਟ ਜਾਣਗੇ, ਪਾਪ ਮਿਟ ਜਾਣਗੇ। ਗਹਿਰਾਈ ਕਿਤਨੀ ਹੋਵੇ, ਜਿਤਨੀ ਗਹਿਰਾਈ ਤੋਂ ਬੋਲਣਾ ਆਉਂਦਾ, ਆਵਾਜ਼ ਆਉਂਦੀ ਹੈ ਵਾਹਿਗੁਰੂ ਆਵੇਗਾ ਤਾਂ ਧੁਨੀ ਤੋਂ, ਨਾਭੀ ਤੋਂ ਕਿੱਥੋਂ ਆਵੇਗਾ, ਇੱਥੋਂ ਹੀ ਆਵੇ। ਪਵਨ ਨਾਭੀ ਨਾਲ ਟਕਰਾਏਗੀ, ਆਵਾਜ਼ ਬਣੇਗੀ, ਉਹਨੂੰ ਪਰਾ ਕਹਿੰਦੇ ਨੇ, ਹਿਰਦੇ ਤੱਕ ਆਏਗੀ, ਇਹ ਵਾਹਿਗੁਰੂ ਸ਼ਬਦ ਬਣ ਜਾਏਗਾ, ਕੰਠ ਤੱਕ ਆਏਗੀ, ਪੂਰਾ ਵਾਕ ਬਣ ਜਾਏਗਾ, ਜ਼ਬਾਨ ਉਸਨੂੰ ਬਿਆਨ ਕਰ ਦੇਗੀ। ਇਹ ਸਾਰਾ ਸਿਸਟਮ ਪ੍ਰਭੂ ਨੇ ਆਟੋਮੈਟਿਕ ਬਣਾਇਆ ਹੋਇਆ ਆਪਣੇ ਆਪ ਨੂੰ। ਇੱਕ ਦਫ਼ਾ ਬੋਲਣ ਦਾ ਫੁਰਨਾ ਮਨ ਵਿੱਚ ਪੈਦਾ ਹੋ ਜਾਏ, ਫਿਰ ਸਭ ਕੁਝ ਅੰਦਰ ਬਣਨਾ ਸ਼ੁਰੂ ਹੋ ਜਾਏ, ਔਰ ਬੜਾ ਜਲਦੀ। ਹੁਣ ਜਿਤਨੀ ਗਹਿਰਾਈ ਤੋਂ ਇਹ ਧੁਨ ਉੱਠੀ ਹੈ, ਇਤਨਾ ਹੀ ਗਹਿਰਾ ਮੇਰਾ ਸੁਣਨਾ ਹੋਵੇ। ਗਹਿਰਾਈ ਤੋਂ ਧੁਨ ਦਾ ਉੱਠਣਾ ਪ੍ਰਾਕਿਰਤਿਕ ਹੈ, ਰੱਬੀ ਨਿਯਮ ਹੈ। ਇਤਨੀ ਗਹਿਰਾਈ ਤੱਕ ਸੁਣਨਾ
ਇਹ ਪ੍ਰਾਕਿਰਤਿਕ ਨਿਯਮ ਨਹੀਂ ਹੈ, ਸਾਧਨਾ ਹੈ, ਮਿਹਨਤ। ਜਿੰਨੀ ਨਾਮ ਦੇ ਆਇਆ ਗਏ ਮੈਂ ਸਖਤ ਗਾਲ, ਜਿਤਨੀ ਗਹਿਰਾਈ ਚੋ ਧੁਨ ਦਾ ਨਿਕਲਣਾ ਪ੍ਰਾਕਿਰਤਿਕ ਹੈ, ਕਿ ਇਤਨੀ ਗਹਿਰਾਈ ਤੱਕ ਧੁਨ ਦਾ ਜਾਣਾ ਵੀ ਪ੍ਰਾਕਿਰਤਿਕ ਹੋਵੇ, ਇਹ ਕਥਾ ਕੀਰਤਨ ਸੁਣਨ ਦੀ ਲੋੜ ਹੀ ਨਹੀਂ, ਇਹ ਪਾਠ ਕਰਨ ਦੀ ਲੋੜ ਹੀ ਨਹੀਂ, ਇਹ ਜਪ ਤਪ ਕਰਨ ਦੀ ਲੋੜ ਹੈ। ਜਿਤਨੀ ਗਹਿਰਾਈ ਚੋਂ ਵਾਹਿਗੁਰੂ ਦੀ ਧੁਨ ਆ ਰਹੀ ਹੈ, ਇਤਨੀ ਗਹਿਰਾਈ 'ਚ ਹੁਣ ਚਲੀ ਜਾਏਗੀ, ਕਪਾਟ ਖੁੱਲ ਜਾਣਗੇ, ਕਪਾਟ ਤੇ ਖੁੱਲਣਗੇ ਇਤਨੀ ਗਹਿਰਾਈ 'ਚ ਜਾਵੇ, ਪਰ ਇਤਨੀ ਗਹਿਰਾਈ 'ਚ ਬਿਨਾਂ ਸਾਧਨਾ ਤੋਂ ਨਹੀਂ ਜਾਏਗੀ, ਨਹੀਂ ਜਾਏਗੀ, ਬਿਨਾਂ ਮਿਹਨਤ ਤੋਂ ਨਹੀਂ ਜਾਏਗੀ, ਬਿਨਾਂ ਘਾਲਣਾ ਤੋਂ ਨਹੀਂ ਜਾਏਗੀ। ਜਿੰਨੀ ਨਾਮ ਦਿਆਇਆ ਗਏ ਮਸ਼ਕਤ ਦਾ। ਹੁਣ ਮੈਂ ਅਰਜ਼ ਕਰਾਂ ਡਾਕਟਰ ਬਣਨ ਵਾਸਤੇ, ਇੰਜੀਨੀਅਰ ਬਣਨ ਵਾਸਤੇ, ਲਾਇਰ ਬਣਨ ਵਾਸਤੇ, ਚੋਟੀ ਦਾ ਸਾਇੰਟਿਸਟ ਬਣਨ ਵਾਸਤੇ, ਜਿਤਨੀ ਸਰੀਰਕ ਅਤੇ ਦਿਮਾਗੀ ਮਿਹਨਤ ਕਰਨੀ ਪੈਂਦੀ ਹੈ, ਉਸ ਤੋਂ ਲੱਖਾਂ ਗੁਣਾ ਵੱਧ ਮਿਹਨਤ ਕਰਨੀ ਪਏਗੀ, ਤਾਂ ਇਤਨੀ ਗਹਿਰਾਈ 'ਚ ਇਹ ਸ਼ਬਦ ਜਾਏਗਾ, ਨਹੀਂ ਤਾਂ ਨਹੀਂ ਜਾਏਗਾ। ਇੰਨੀ ਇਕਾਗਰਤਾ ਚਾਹੀਦੀ, ਇਤਨੀ ਇਕਾਗਰਤਾ ਚਾਹੀਦੀ, ਤਾਂ ਗਹਿਰਾਈ 'ਚ ਜਾਏਗਾ। ਲੋਕ ਤਾਂ ਮੈਂ ਦੇਖਿਆ 4 ਫੁੱਟ ਵੀ ਖੁਦਾਈ ਨਹੀਂ ਕਰਦੇ, 1 ਫੁੱਟ ਹੀ ਖੁਦਾਈ ਕਰਦੇ, 2 ਇੰਚ ਖੁਦਾਈ ਕਰਦੇ ਨੇ, ਕਹਿੰਦੇ ਪਾਣੀ ਹੈ ਹੀ ਕੋਈ। ਕਈ ਤਾਂ ਖੁਦਾਈ ਕਰਦੇ ਨੇ ਮੱਥਾ ਟੇਕਿਆ ਤੇ ਵੱਜੇ, ਕੁਛ ਵੀ ਮਿਹਨਤ ਹੈ, ਬੜੀ ਭਾਰੀ ਮਿਹਨਤ ਹੈ। ਔਰ ਮੈਂ ਕਰਾਂ ਇਸ ਮਿਹਨਤ ਵਰਗੀ ਹੋਰ ਕੋਈ ਮਿਹਨਤ ਹੀ ਨਹੀਂ, ਇਹਦੀ ਮੈਂ ਕਰਾਂ। ਥੱਕ ਜਾਂਦੇ ਨੇ, ਟੁੱਟ ਜਾਂਦੇ ਨੇ ਕਈ, ਤਰਲੇ ਲੈਂਦੇ ਨੇ, ਪਰਮਾਤਮਾ ਤੂੰ ਕੋਈ ਮਦਦ ਕਰਨ ਨਾਲ, ਤੂੰ ਕੁਝ ਸਾਡੇ ਨਾਲ ਜੋ ਅਵਲ ਤੇ ਜਿਸਦਾ ਮਨ ਬਣ ਗਿਆ ਮੈਂ ਇਤਨੀ ਗਹਿਰਾਈ 'ਚ ਸੁਣਨਾ, ਤੋ ਜਿੱਥੇ ਤੱਕ ਮੇਰਾ ਅੰਦਾਜ਼ਾ ਹੈ ਪ੍ਰਭੂ ਆਪ ਸਹਾਇਕ ਹੁੰਦਾ ਹੁੰਦਾ, ਪਰਮਾਤਮਾ ਆਪ ਮਦਦਗਾਰ ਹੁੰਦਾ। ਕਿਉਂ? ਜਦ ਵੀ ਕੋਈ ਇਤਨੀ ਗਹਿਰਾਈ 'ਚ ਚਲਾ ਗਿਆ ਅਤੇ ਅੰਮ੍ਰਿਤ ਰਸ ਨੂੰ ਉਸਨੇ ਪ੍ਰਾਪਤ ਕਰ ਲਿਆ, ਉਹਨੇ ਫਿਰ ਇੱਕ ਗੱਲ ਆਖੀ ਹੈ, ਇਹ ਖੇਡ ਮੇਰੀ ਮਿਹਨਤ ਨਾਲ ਨਹੀਂ ਬਣੀ, ਮੇਰੀ ਗਾਲਣਾ ਨਾਲ ਵੀ ਨਹੀਂ ਬਣੇ, ਫਿਰ ਕਿਵੇਂ ਬਣ ਗਏ? ਇਹਦਾ ਇਹ ਮਤਲਬ ਤਾਂ ਨਹੀਂ ਗਾਲਣਾ ਨਹੀਂ ਗਾਲੀ, ਗਾਲਣਾ ਗਾਲੀ ਹੈ, ਮਿਹਨਤ ਵੀ ਕੀਤੀ। ਲੇਕਿਨ ਇੱਕ ਗੱਲ ਦੀ ਸਮਝ ਆ ਗਈ ਹੈ, ਜੇ ਗਾਲਣਾ ਦੀ ਸਫਲਤਾ ਮਿਲੀ ਹੈ, ਇਹ ਉਹਦੀ ਬਖਸ਼ਿਸ਼ ਦਾ ਸਦਕਾ, ਉਹਦੀ ਰਹਿਮਤ ਦਾ ਸਦਕਾ, ਮੇਰੀ ਮਿਹਨਤ ਕਰਕੇ ਇਹ ਗੱਲ ਨਹੀਂ। ਗਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤ। ਦੁਨੀਆਂ ਦੇ ਤਮਾਮ ਮਹਾਂਪੁਰਸ਼ਾਂ ਨੇ, ਬ੍ਰਹਮ ਗਿਆਨੀਆਂ ਨੇ ਇੱਕ ਜ਼ਬਾਨ ਹੋ ਕੇ ਆਖਿਆ ਹੈ, ਤੂੰ ਮਿਲਿਆ, ਇਹ ਤੇਰੀ ਰਹਿਮਤ ਹੈ, ਮੇਰੀ ਮਿਹਨਤ ਨਹੀਂ, ਇਹ ਤੇਰੀ ਬਖਸ਼ਿਸ਼ ਹੈ, ਮੇਰੀ ਕਾਲਨਾ ਨਹੀਂ। ਕਿਉਂ? ਮੈਂ ਤੇ ਥੱਕ ਗਿਆ ਸੀ, ਟੁੱਟ ਗਿਆ ਸੀ, ਹਿੰਮਤ ਹਾਰ ਗਿਆ ਸੀ, ਤੂੰ ਸਹਾਇਕ ਹੋ ਗਏ। ਇੱਕ ਦਫ਼ਾ ਕੋਈ ਇਰਾਦਾ ਕਰ ਲਵੇ, ਖੁਦਾਈ ਮੈਂ 100 ਫੁੱਟ ਤੱਕ ਕਰਨੀ, ਇਤਨਾ ਦ੍ਰਿੜ ਸੰਕਲਪ ਕਰ ਲਵੇ, ਪ੍ਰਭੂ ਮਦਦਗਾਰ ਹੋ ਜਾਂਦਾ ਹੋ ਜਾਂਦਾ। ਇਹਨੂੰ ਉਸਤਾਦ ਜ਼ੋਕ ਨੇ ਬੈਰੂਨੀ ਰੂਪ ਦੇ 'ਚ ਇੰਜ ਵੀ ਬਿਆਨ ਕੀਤਾ ਹੈ, ਮੈਂ ਅਕੇਲਾ ਹੀ ਚਲਾ ਥਾ ਰਾਹੇ ਸ਼ੌਕ ਮੈਂ, ਲੋਕ ਸਾਥ ਆਤੇ ਗਏ ਔਰ ਕਾਰਵਾਂ ਬਨਤਾ ਗਏ। ਕਹਿੰਦਾ ਇਸ ਪਿਆਰ ਦੇ ਮਾਰਗ ਤੇ, ਸ਼ੌਕ ਦੇ ਮਾਰਗ ਤੇ ਚੱਲਿਆ ਤੇ ਮੈਂ ਇਕੱਲਾ ਹੀ ਸੀ, ਉਦਾਸ ਵੀ ਸੀ ਤੇ ਨਿਰਾਸ਼ ਵੀ ਸੀ, ਬੜੀ ਮਦਦ ਮਿਲ ਗਈ, ਬੜੀ ਮਦਦ ਮਿਲ ਗਈ, ਬੜੀ ਦੁਨੀਆ ਨਾਲ ਆ ਗਈ, ਬੜੇ ਸਹਾਇਕ ਮਿਲ ਗਏ, ਬੜੇ ਮਦਦਗਾਰ ਮਿਲ ਗਏ, ਬਸ ਸਿਰਫ ਦ੍ਰਿੜ ਇਰਾਦਾ ਕਰਨ ਦੀ ਲੋੜ ਹੈ, ਦ੍ਰਿੜ ਇਰਾਦਾ ਨਹੀਂ ਬਣਦਾ। ਇਹਨੂੰ ਕਹਿੰਦੇ ਦ੍ਰਿੜ ਸੰਕਲਪ, ਸੰਕਲਪ ਦੇ ਮੁਕਾਬਲੇ 'ਤੇ ਵਿਕਲਪ ਖੜਾ ਹੋ ਜਾਂਦਾ।
ਜਿਸ ਦ੍ਰਿੜ ਇਰਾਦਾ ਕੀਤਾ ਅੰਮ੍ਰਿਤ ਵੇਲੇ ਤਿੰਨ

ਮੈਂ ਇੰਝ ਵੀ ਆਖਿਆ ਕੀ ਕਰੀਏ ਗਿਆਨੀ ਜੀ, ਨਹੀਂ ਲਾਉਣ ਲੱਗ ਪੈਂਦੇ, ਨਹੀਂ ਲਾਉਣ ਲੱਗ ਉਹ ਵਾਸੀਆਂ ਆਉਣ ਲੱਗ ਪੈਂਦੀਆਂ ਨੇ, ਨਹੀਂ ਲਾਉਣ ਲੱਗ ਪੈਂਦੀ ਹੈ। ਕਿਉਂ? ਰੇਤ ਹੀ ਰੇਤ ਪੱਲੇ ਪੈ ਰਹੀ ਹੈ, ਪਾਣੀ ਤਾਂ ਮਿਲਿਆ ਕੋਈ, ਗੀਟੀਆਂ ਹੀ ਗੀਟੀਆਂ ਪੱਲੇ ਪੈ ਰਹੀਆਂ ਨੇ, ਜਲ ਤਾਂ ਨਿਕਲਿਆ ਹੀ ਨਹੀਂ। ਤੋ ਗੀਟੀਆਂ ਨਹੀਂ ਚਾਹੀਦੀਆਂ ਸਨ ਪਿਆਸੇ ਨੂੰ, ਤੇ ਪਾਣੀ ਚਾਹੀਦੀਆਂ ਸਨ, ਮਿਲਦੀਆਂ ਗੀਟੀਆਂ ਪਈ। ਪਿਆਸੇ ਨੂੰ ਜਲ ਚਾਹੀਦਾ ਸੀ, ਮਿਲਦੀ ਤੇ ਰੇਤ ਪਈ ਹੈ, ਖੁਦਾਈ ਕਰਦੇ ਹਾਂ। ਇਹਨੂੰ ਮਹਾਰਥ ਚਾਹੀਦਾ ਸੀ, ਬਣੀ ਹੋਈ ਹੈ ਬੇਰਥੀ, ਪਾਠ ਕਰਦੇ ਹਾਂ, ਜਪ ਕਰਦੇ ਹਾਂ। ਇਹਨੂੰ ਮਹਾ ਆਨੰਦ ਚਾਹੀਦਾ ਸੀ, ਦੁੱਖ ਬਣਿਆ, ਦੁੱਖ ਬਣਿਆ। ਇਹਨੂੰ ਮਹਾਨ ਖੇੜਾ ਚਾਹੀਦਾ ਸੀ, ਮੁਰਝਾਣਾ ਬਣਿਆ। ਉਹ ਜਿਹੜਾ ਸੰਕਲਪ ਹੈ ਉਹਦੇ ਮੁਕਾਬਲੇ ਤੇ ਵਿਕਲਪ ਖੜਾ ਹੋ ਜਾਂਦਾ, ਸੰਕਲਪ ਟੁੱਟ ਜਾਂਦਾ। ਮਨੁੱਖ ਆਪਣੇ ਇਰਾਦਿਆਂ ਵਿੱਚ ਸਫਲ ਨਹੀਂ, ਸਫਲ ਨਹੀਂ। ਨਹੀਂ, ਜਿਤਨੀ ਗਹਿਰਾਈ ਤੋਂ ਆਵਾਜ਼ ਉੱਠੀ ਹੈ ਉਤਨਾ ਹੀ ਗਹਿਰਾ ਸੁਣਨਾ ਹੋਵੇ, ਬਸ ਇਹ ਹੀ ਨਾਪ ਤੋਲ ਹੈ, ਹੋਰ ਕੋਈ ਨਾਪ ਤੋਲ ਨਹੀਂ। ਇਸ ਤੋਂ ਇਲਾਵਾ ਹੋਰ ਕੋਈ ਨਾਪ ਤੋਲ ਹੈ, ਕਿਸੇ ਕੋਲ ਪੁੱਛਣ ਦੀ ਵੀ ਲੋੜ ਨਹੀਂ, ਜਗ੍ਹਾ ਜਗ੍ਹਾ ਭਟਕਣ ਦੀ ਵੀ ਲੋੜ ਨਹੀਂ। ਉਹ ਕੀ ਨਾ ਭਟਕਿਆ ਕਰੋ। ਇਤਨੀ ਗੱਲ ਚਲੋ ਮੈਂ ਦਾਅਵੇ ਨਾਲ ਕਹਿ ਦਿਆਂ, ਇਤਨੀ ਗਹਿਰਾਈ ਨਾਲ ਜਦ ਤੁਸੀਂ ਸੁਣਿਆ ਨਾ, ਕਪਾਟ ਖੁੱਲ ਜਾਣਾ, ਆਨੰਦ ਦੇ ਝਰਨੇ ਵਗ ਪੈਣਗੇ, ਰਸ ਦੇ ਸੋਮੇ ਫੁੱਟ ਪੈਣਗੇ, ਸ਼ਕਤੀ ਦੀ ਬਾਰਿਸ਼ ਹੋ ਜਾਏਗੀ। ਮਹਾਰਾਜ ਤੇ ਇੱਥੇ ਤੱਕ ਕਹਿੰਦੇ, ਨੌ ਨਿਧੀ ਅਠਾਰੇ ਸਿੱਧੀ, ਪਿੱਛੇ ਲੱਗਿਆ ਫਿਰਨ ਜੋ ਹਰ ਹਿਰਦੇ ਸਦਾ ਵਸ। ਇਹਦੇ 'ਚ ਆਪਣਾ ਹਿਰਦਾ ਜੋੜਨਾ ਪਏਗਾ, ਬੁੱਧ ਨਹੀਂ। ਹੁਣ ਆਪ ਦੀ ਗਿਆਨ ਲਈ ਅਰਜ਼ ਕਰਾਂ, ਇੱਕ ਸੈਂਟਿਸਟ ਪਦਾਰਥ ਦੀ ਖੋਜ ਕਰਨ ਲੱਗਿਆਂ 99% ਆਪਣੀ ਬੁੱਧ ਨੂੰ ਅੱਗੇ ਕਰਦਾ, 1% ਆਪਣੇ ਹਿਰਦੇ ਨੂੰ ਅੱਗੇ ਕਰਦਾ। ਆਪਣੀ ਅਕਲ ਨੂੰ, ਆਪਣੀ ਬੁੱਧ ਨੂੰ 99% ਅੱਗੇ ਕਰਦਾ। ਜਿਨ੍ਹਾਂ ਜਿਨ੍ਹਾਂ ਤਾਰਕਿਕ ਲੋਕਾਂ ਦੇ ਮੈਂ ਲੇਖ ਪੜ੍ਹੇ ਨੇ, ਤਰਕ ਗੁਰੂ ਤੇ ਤਰਕ, ਗੁਰਬਾਣੀ ਤੇ ਤਰਕ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੋਲਾਂ ਤੇ ਤਰਕ, ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਪੜ੍ਹੇ ਲਿਖੇ ਨੇ ਮੈਂ। ਤੇ ਜਦ ਮੈਂ ਉਹਨਾਂ ਨੂੰ ਇਹ ਆਖਿਆ, ਤੁਸੀਂ 99% ਅਕਲ ਆਪਣੀ ਅੱਗੇ ਕੀਤੀ ਹੈ, ਹਿਰਦਾ 1%। ਇਹ ਗਹਿਰਾਈ ਤਾਂ ਨਸੀਬ ਹੋਵੇਗੀ, 90% ਆਪਣਾ ਹਿਰਦਾ ਅੱਗੇ ਕਰੋ ਤੇ 10% ਆਪਣੀ ਬੁੱਧ ਅੱਗੇ ਕਰੋ। ਉਹ ਕਹਿਣ ਲੱਗੇ, ਸਾਨੂੰ ਪਸ਼ੂ ਸਮਝਿਆ ਹੋਇਆ। ਮੈਨੂੰ ਇੰਝ ਕਹਿਣ ਲੱਗੇ, ਅਸੀਂ ਕੋਈ ਪਸ਼ੂ ਹਾਂ? ਮਨੁੱਖ ਅਕਲ ਅੱਗੇ ਕਰਾਂਗੇ। ਮਹਾਰਾਜ ਵੀ ਕਹਿੰਦੇ ਨੇ, ਅਕਲੀ ਸਾਹਿਬ ਸੇਵੀਏ, ਅਕਲੀ ਪਾਈਏ ਮਾਂ। ਪਰ ਅਕਲ ਇਤਨੀ ਵਰਤੋ 10%, ਇਸ ਤੋਂ ਜ਼ਿਆਦਾ। ਸਾਧ ਸੰਗਤ ਬਿਨ ਭਾਵ ਨਹੀਂ ਉਪਜੇ, ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਭਾਵਨਾ ਨੂੰ ਅੱਗੇ ਕਰ, ਭਾਵ ਨੂੰ ਅੱਗੇ ਕਰ, ਹਿਰਦੇ ਨੂੰ ਅੱਗੇ ਕਰ। ਇਸ ਤੋਂ ਬਿਨਾਂ ਭਗਤ ਕਿੱਥੇ? ਭਗਤੀ ਭਾਵਨਾ ਨਾਲ ਆਉਂਦੀ ਹੈ, ਹਿਰਦੇ ਨਾਲ ਆਉਂਦੀ ਹੈ, ਬੁੱਧ ਨਾਲ ਨਹੀਂ ਆਉਂਦੀ। ਬੁੱਧ ਨਾਲ ਤੇ ਰਸਤਾ ਵੇਖਣਾ ਹੁੰਦਾ, ਭਾਵਨਾ ਨਾਲ ਰਸਤੇ ਤੇ ਚੱਲਣਾ ਹੁੰਦਾ। ਕਿਤਨਾ ਵੀ ਰਸਤਾ ਵੇਖ ਲੈ, ਅੱਖਾਂ ਤੈਨੂੰ ਮੰਜ਼ਿਲ ਤੇ ਨਹੀਂ ਪਹੁੰਚਾ ਸਕਦੀਆਂ, ਪੈਰ ਪਹੁੰਚਾਉਣਗੇ। ਕੋਈ ਅੱਖਾਂ ਨੂੰ ਮੱਥਾ ਨਹੀਂ ਟੇਕਦਾ, ਸਭ ਪੈਰਾਂ ਨੂੰ ਹੀ ਮੱਥਾ ਟੇਕਦਾ। ਇਹ ਚੱਲਦੇ, ਇਹ ਪਹੁੰਚਾਉਂਦੀ। ਕੋਈ ਬੜੇ ਬੜੇ ਪੜ੍ਹੇ ਲਿਖਿਆਂ ਨੂੰ, ਗਿਆਨੀਆਂ ਨੂੰ ਮੱਥਾ ਨਹੀਂ ਟੇਕਦਾ, ਭਗਤਾਂ ਨੂੰ ਮੱਥਾ ਟੇਕਦਾ, ਭਾਵਨਾ ਨਾਲ ਭਰਿਆ ਹੈ। ਇਤਨੀ ਮੈਚ ਕਰਦੇ ਪੈਰ ਨੇ ਉਹਨਾਂ ਕੋਲ। ਬੁੱਧਹੀਣ ਅਗਰ ਭਾਵਨਾ ਅੰਦਰ ਹੈ, ਭਟਕ ਭਟਕ ਕੇ ਵੀ ਪਹੁੰਚ ਜਾਏਗਾ। ਅਕਲ 100% ਵਰਤ ਰਿਹਾ, ਉਹ ਰਾਰ ਦਾ ਉਹ ਰਾਰ ਰਹਿ ਜਾਏਗਾ, ਪਾਰ ਪਹੁੰਚੇਗਾ ਹੀ ਨਹੀਂ, ਕਿਉਂਕਿ ਚੱਲਣ ਵਾਸਤੇ ਇਹਦੇ ਕੋਲ ਪੈਰ ਹੈ ਨਹੀਂ। ਗਿਆਨੀ ਰਹਿ ਜਾਂਦੇ ਨੇ, ਉਹ ਰਾਰ ਹੀ ਰਹਿ ਜਾਂਦੇ। ਬੜੇ ਬੜੇ ਪੜ੍ਹੇ ਲਿਖੇ

0: ਰਹਿ ਜਾਂਦੇ ਨੇ ਕਿਉਂਕਿ ਵੇਖ ਲੈਂਦੇ ਨੇ ਰਸਤਾ ਚੱਲਣ ਦੀ ਤੋਫੀਕ ਹੈ ਹੀ ਨਹੀਂ, ਭਾਵਨਾ ਹੈ ਹੀ ਨਹੀਂ। ਕਦੀ ਕਦੀ ਕੋਈ ਪੜ੍ਹਾ ਲਿਖਾ ਹਿੰਮਤ ਕਰਦਾ, ਬਹੁਤ ਪੜ੍ਹੇ ਲਿਖੇ ਸਨ ਭਾਈ ਸਾਹਿਬ ਭਾਈ ਵੀਰ ਸਿੰਘ, ਉਹਨਾਂ ਨੇ ਆਪਣੀ ਬੁੱਧ ਨੂੰ ਪਿੱਛੇ ਰੱਖ ਦਿੱਤਾ, ਭਾਵਨਾ ਨੂੰ ਅੱਗੇ ਹੀ। ਬਹੁਤ ਪੜ੍ਹੇ ਲਿਖੇ ਸਨ ਰਾਬਿੰਦਰ ਨਾਥ ਟੈਗੋਰ, ਉਹਨਾਂ ਨੇ ਆਪਣੀ ਭਾਵਨਾ ਨੂੰ ਅੱਗੇ ਕੀਤਾ, ਅਕਲ ਨੂੰ ਪਿੱਛੇ ਰੱਖਿਆ। ਬਹੁਤ ਪੜ੍ਹੇ ਲਿਖੇ ਸਨ ਡਾਕਟਰ ਮੁਹੰਮਦ ਇਕਬਾਲ, ਉਹ ਤੇ ਐਲਾਨੀਆਂ ਕਹਿੰਦੇ ਨੇ, ਤੇਰੇ ਸੀਨੇ ਮੇਂ ਦਮ ਹੈ ਦਿਲ ਨਹੀਂ, ਤੇਰੇ ਸੀਨੇ ਮੇਂ ਦਮ ਹੈ ਦਿਲ ਨਹੀਂ, ਤੇਰਾ ਦਮ ਗਰਮ ਯੇ ਮਹਿਫਿਲ ਨਹੀਂ ਹੈ, ਨਿਕਲ ਜਾ ਅਕਲ ਸੇ ਆਗੇ ਕੇ ਯੇ ਨੂਰ ਚਿਰਾਗੇ ਰਾਹ ਹੈ ਮੰਜ਼ਿਲ ਨਹੀਂ, ਲੰਘ ਜਾ ਅਕਲ ਤੋਂ, ਇਹ ਤੇ ਰਸਤੇ ਦਾ ਦੀਵਾ ਸੀ, ਮੰਜ਼ਿਲ ਨਹੀਂ ਟਿਕਾਣਾ ਨਹੀਂ, ਨਿਕਲ ਜਾ ਅਕਲ ਸੇ ਆਗੇ ਕੇ ਯੇ ਨੂਰ ਚਿਰਾਗੇ ਰਾਹ ਹੈ ਮੰਜ਼ਿਲ ਨਹੀਂ। ਇੱਕ ਬਹੁਤ ਅਕਲਮੰਦ ਮਨੁੱਖ ਨੂੰ ਆਪਣੀ ਅਕਲ ਤੋਂ ਅੱਗੇ ਲੰਘਣਾ ਬੜਾ ਔਖਾ ਹੈ। ਅਕਲ ਤੋਂ ਪਿੱਛੇ ਚਲੇ ਗਏ ਤਾਂ ਪਸ਼ੂ ਹੋ ਗਏ, ਪਾਗਲ ਹੋ ਗਏ, ਅਕਲ ਤੋਂ ਅੱਗੇ ਚਲੇ ਗਏ ਤਾਂ ਸੰਤ ਹੋ ਗਏ, ਭਗਤ ਹੋ ਗਏ, ਭਗਵੰਤ ਹੋ ਗਏ। ਅਕਲ ਨਹੀਂ ਪੁਚਾਏਗੀ, ਇਹ ਵੀ ਮੈਂ ਨਹੀਂ ਪੁਚਾਏਗੀ, ਕਿਤਨਾ ਵੀ ਅਕਲਮੰਦ ਹੋ, ਸਿਰਫ ਰਸਤਾ ਦਿਖਾ ਦੇਗੀ, ਪੁਚਾਏਗੀ ਨਹੀਂ। ਇਤਨੀ ਇਸਦੀ ਲੋੜ ਹੈ, ਦਿਖਾ ਦੇ, ਪੁਚਾਉਂਦੀ ਨਹੀਂ ਹੈ, ਪੁਚਾਉਂਦੀ ਭਾਵਨਾ ਹੈ, ਪੁਚਾਉਂਦੀ ਸ਼ਰਧਾ ਹੈ, ਪੁਚਾਉਂਦਾ ਵਿਸ਼ਵਾਸ ਹੈ। ਜਾਂ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਕਿਸ ਮਨ ਪ੍ਰਗਟਾਇਆ। ਜਿਤਨਾ ਸਿਆਣਾ ਪੜ੍ਹਾ ਲਿਖਾ ਮਨੁੱਖ ਹੋਵੇਗਾ, ਭਰੋਸਾ ਕਰਨਾ ਔਖਾ ਹੋ ਜਾਂਦਾ, ਨਹੀਂ ਹੋ। ਇਸ ਵਾਸਤੇ ਚੋਟੀ ਦੇ ਪੜ੍ਹੇ ਲਿਖੇ ਮਨੁੱਖ ਵਾਹਿਗੁਰੂ ਵਾਹਿਗੁਰੂ ਜਪਣ ਦੇ ਸ਼ਰਮ ਮਹਿਸੂਸ ਕਰਦੇ ਨੇ ਕਿ ਇੱਕੋ ਹੀ ਬੋਲਦਾ ਰਟਨ ਕਰਨਾ। ਇਸ ਤਰ੍ਹਾਂ ਦੇ ਇੱਕ ਬੰਦੇ ਨੇ ਤਾਂ ਮੈਨੂੰ ਦਿੱਲੀ ਘੇਰ ਲਿਆ ਸੀ ਸੁਭਾਵਕ, ਮੈਂ ਸ਼ਾਇਦ ਤੁਹਾਨੂੰ ਅਰਜ਼ ਕੀਤੀ ਹੈ। ਮੈਨੂੰ ਕਹਿਣ ਲੱਗਾ ਇੱਥੇ ਪੁਨਰੁਕਤੀ ਹੋ ਗਈ, ਰਿਪੀਟੇਸ਼ਨ ਹੋ ਗਈ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹ ਤਾਂ ਰਿਪੀਟੇਸ਼ਨ ਪੁਨਰੁਕਤੀ। ਕਹਿੰਦੇ ਨੇ ਕਿਉਂਕਿ ਜਪ ਪੁਨਰੁਕਤੀ ਹੈ, ਰਿਪੀਟੇਸ਼ਨ ਹੈ। ਸਾਹਿਤ ਦੀ ਦੁਨੀਆਂ 'ਚ, ਗਿਆਨ ਦੀ ਦੁਨੀਆਂ 'ਚ ਇਹ ਦੋਸ਼ ਹੈ, ਔਗੁਣ। ਕਿਸੇ ਵੀ ਬੋਲ ਨੂੰ ਬਾਰ ਬਾਰ ਰਿਪੀਟ ਕਰਨਾ ਦੋਸ਼ ਹੈ। ਪਤਾ ਹੈ ਉਹਨਾਂ ਨੇ ਹਿੰਮਤ ਕਰਕੇ ਮੈਨੂੰ ਕੀ ਆਖਿਆ? ਗੁਰੂ ਗ੍ਰੰਥ ਸਾਹਿਬ ਵਿੱਚ ਵੀ ਰਿਪੀਟੇਸ਼ਨ ਹੈ। ਇੱਕ ਗੱਲ ਜਿਹੜੀ ਇੱਕ ਸ਼ਬਦ 'ਚ ਆਖੀ ਗਈ ਹੈ, ਦੂਜੀ 'ਚ ਵੀ, ਤੀਜੀ 'ਚ ਵੀ, ਚੌਥੀ 'ਚ ਵੀ ਹੈ। ਫਿਰ ਉਹਨਾਂ ਨੇ ਹਿੰਮਤ ਕੀਤੀ, ਮਸਕੀਨ ਜੀ ਤੁਹਾਡੀ ਕਥਾ ਵਿੱਚ ਵੀ ਰਿਪੀਟੇਸ਼ਨ। ਰਿਪੀਟੇਸ਼ਨ ਦੋਸ਼ ਹੈ। ਰਿਪੀਟੇਸ਼ਨ ਸਾਹਿਤ ਦੀ ਦੁਨੀਆਂ 'ਚ, ਗਿਆਨ ਦੀ ਦੁਨੀਆਂ 'ਚ ਦੋਸ਼ ਮੰਨੀ ਜਾਂਦੀ ਹੈ। ਉਦੋਂ ਮੈਂ ਉਹਦੇ ਸਾਹਮਣੇ ਜਿਹੜੀ ਇੱਕ ਪ੍ਰਤੱਖ ਗੱਲ ਕੀਤੀ, ਮੈਂ ਕਿਹਾ ਦੇਖੋ ਇਹ ਜਿਹੜਾ ਬਾਹਰ ਤੁਹਾਡਾ ਸਵਾਸ ਆਇਆ, ਫਿਰ ਅੰਦਰ ਚਲਾ ਗਿਆ, ਫਿਰ ਬਾਹਰ ਆਇਆ, ਫਿਰ ਅੰਦਰ ਚਲਾ ਗਿਆ, ਕਿ ਤੁਹਾਡੀ ਜ਼ਿੰਦਗੀ 'ਤੇ ਰਿਪੀਟੇਸ਼ਨ 'ਤੇ ਖੜੀ। ਜਦ ਬਾਹਰ ਸਵਾਸ ਆਇਆ, ਅੰਦਰ ਚਲਾ ਗਿਆ, ਹੁਣ ਫਿਰ ਬਾਹਰ ਨਾ ਕੱਢਣਾ, ਇਹ ਤਾਂ ਰਿਪੀਟ ਹੋ ਜਾਏਗਾ, ਇਹ ਤਾਂ ਰਿਪੀਟ ਹੋ ਜਾਏਗਾ। ਸਰੀਰ ਦਾ ਜੀਵਨ ਸਵਾਸਾਂ ਦੀ ਰਿਪੀਟੇਸ਼ਨ 'ਤੇ ਖੜਾ ਹੈ। ਪਰਮਾਤਮਾ ਦਾ ਜੀਵਨ, ਭਗਤ ਦਾ ਜੀਵਨ, ਸੰਤ ਦਾ ਜੀਵਨ ਪ੍ਰਭੂ ਦੇ ਨਾਮ ਦੇ ਰਿਪੀਟੇਸ਼ਨ 'ਤੇ ਖੜਾ ਹੈ। ਬਾਰ ਬਾਰ ਹਰ ਕੇ ਗੁਣ ਗਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਬਾਰ ਬਾਰ ਹਰ ਕੇ ਗੁਣ ਗਾ। ਜੇ ਸਰੀਰ ਦੀ ਜ਼ਿੰਦਗੀ ਰੈਪੀਟੇਸ਼ਨ 'ਤੇ ਖੜੀ ਹੈ, ਆਤਮਾ ਦਾ ਜੀਵਨ ਵੀ ਰੈਪੀਟੇਸ਼ਨ 'ਤੇ ਖੜਾ ਹੈ। ਨਾ ਸਵਾਸ ਚੱਲਣ ਤੇ ਸਰੀਰ ਮਰ ਜਾਏਗਾ, ਨਾ ਰਿਪੀਟ ਹੋਵੇ ਵਾਹਿਗੁਰੂ ਸ਼ਬਦ, ਯਕੀਨ ਜਾਣੋ ਜ਼ਮੀਰ ਮਰ ਜਾਏਗੀ, ਆਖਾਂ ਜੀਵਾਂ ਵਿਸਰੇ ਮਰ ਜਾ, ਮੌਤ ਹੋ ਗਈ। ਜ਼ਮੀਰ ਮਰ ਜਾਏਗੀ। ਮੈਨੂੰ ਕਹਿਣ ਲੱਗਾ ਮੇਰੀ ਜ਼ਮੀਰ ਤਾਂ ਨਹੀਂ ਮਰਦੀ, ਨਹੀਂ ਮਰੀ, ਮੈਂ ਨਹੀਂ ਆਖਦਾ। ਮੈਂ ਕਿਹਾ ਮੁਰਦਾ ਕਦੀ ਆਖਦਾ ਮੈਂ ਮਰਿਆ ਹੋਇਆ? ਮੈਨੂੰ ਕਹਿਣ ਲੱਗੇ ਹੱਦ ਹੋ ਗਈ, ਤੁਸੀਂ ਸਾਨੂੰ ਮੁਰਦਾ ਕਹਿਣ ਲੱਗ ਪਏ। ਮੈਂ ਕਿਹਾ ਹੁਣੇ ਤੁਸੀਂ ਕਹਿੰਦੇ ਹੋ ਰੈਪੀਟੇਸ਼ਨ ਦੋਸ਼ ਹੈ, ਅਤੇ ਮੈਂ ਕਹਿ ਰਿਹਾ ਰੈਪੀਟੇਸ਼ਨ ਜ਼ਿੰਦਗੀ ਹੈ। ਜ਼ਿੰਦਗੀ ਸਵੇਰੇ ਰੋਟੀ ਖਾਧੀ ਹੈ, ਫਿਰ ਸ਼ਾਮ ਨੂੰ ਖਾਓਗੇ, ਇਹ ਤਾਂ ਰਿਪੀਟ ਹੈ। ਬਾਰ ਬਾਰ ਪਾਣੀ ਪੀਂਦੇ ਹੋ, ਬਾਰ ਬਾਰ ਰੋਟੀ ਖਾਂਦੇ ਹੋ, ਜਿਹੜੀਆਂ ਗੱਲਾਂ ਇੱਕ ਦਿਨ ਪਰਿਵਾਰ ਦੇ ਵਿੱਚ ਕੀਤੀਆਂ ਨੇ ਉਹ ਹੀ ਰੋਜ਼ ਕਰਦੇ, ਹੋਰ ਕਿਹੜੀਆਂ ਨਵੀਆਂ ਗੱਲਾਂ ਕਰ ਲੈਂਦੇ, ਹੋਰ ਕਿਹੜੀਆਂ ਨਵੀਆਂ ਕਿਤਾਬਾਂ ਖੋਲ੍ਹ ਲੈਂਦੇ। ਬਾਰ ਬਾਰ ਪਾਣੀ ਪੀ ਸਕਦੇ ਹੋ, ਬਾਰ ਬਾਰ ਭੋਜਨ ਕਰ ਸਕਦੇ ਹੋ, ਬਾਰ ਬਾਰ ਪਰਿਵਾਰ ਦੇ ਨਾਲ ਉਹੀ ਦੁਨਿਆਵੀ ਗੱਲਾਂ ਕਰ ਸਕਦੇ ਹੋ, ਬਸ ਸਿਰਫ ਬਾਰ ਬਾਰ ਵਾਹਿਗੁਰੂ ਵਾਹਿਗੁਰੂ ਆਖਣਾ ਜੋ ਹੈ ਇਹ ਪੁਨਰੁਕਤੀ ਹੈ। ਸਭ ਕੁਛ ਪੁਨਰੁਕਤੀ ਦੇ ਖੜਿਆ। ਸੂਰਜ ਬਾਰ ਬਾਰ ਉਦੇ ਆਉਂਦਾ, ਬਾਰ ਬਾਰ ਗਰੂਬ ਆਉਂਦਾ, ਧਰਤੀ ਦੇ ਉੱਤੇ ਬਾਰ ਬਾਰ ਦਿਨ ਹੁੰਦਾ, ਬਾਰ ਬਾਰ ਰਾਤ ਆਉਂਦੀ, ਕੋਈ ਇੱਕ ਦਫ਼ਾ ਰਾਤ ਆਉਂਦੀ? ਕਿਆ ਤੁਸੀਂ ਕਹਿੰਦੇ ਹੋ ਗਈ ਹੈ ਰਾਤ ਤੇ ਹੁਣ ਬਾਰ ਬਾਰ ਕਿਉਂ? ਬਸ ਬਣੀ ਰਹੇ, ਹੋ ਗਿਆ ਦਿਨ ਤੇ ਹੁਣ ਬਣਿਆ ਰਹੇ, ਬਾਰ ਬਾਰ ਦਿਨ, ਬਾਰ ਬਾਰ ਰਾਤ, ਬਾਰ ਬਾਰ ਹਰ ਕੇ ਗੁਣਾਂਗਾ, ਬਾਰ ਬਾਰ ਜੋ ਪ੍ਰਕਿਰਤੀ ਵਿੱਚ ਹੋ ਰਿਹਾ ਸਭ ਕੁਛ ਕਬੂਲ ਹੈ, ਇੱਕ ਵਾਹਿਗੁਰੂ ਵਾਹਿਗੁਰੂ ਆਖਣਾ ਕਬੂਲ ਨਹੀਂ। ਔਰ ਜਿਤਨਾ ਸਿਆਣਾ ਮਨੁੱਖ ਹੋਵੇਗਾ ਉਤਨਾ ਹੀ ਸ਼ੱਕ ਨਾਲ ਭਰਿਆ ਹੋਵੇਗਾ, ਇਹ ਵੀ ਨਾਲ ਗੱਲ। ਇਹ ਸਦੀ ਬੜੀ ਸਿਆਣੀ ਸਦੀ ਹੈ, ਇਸ ਤਰ੍ਹਾਂ ਦੇ ਸਕੂਲ ਕਾਲਜ ਵਿਸ਼ਵਵਿਦਿਆਲੇ ਪਹਿਲੇ ਨਹੀਂ ਸਨ ਜਿਹੜੇ ਅੱਜ ਨੇ। ਅੱਜ ਜਿਤਨਾ ਮਨੁੱਖ ਕੋਲ ਬਾਹਰ ਦਾ ਗਿਆਨ ਹੈ ਪਹਿਲੇ ਨਹੀਂ ਸੀ। ਅੱਜ ਜਿਤਨਾ ਮਨੁੱਖ ਅੰਦਰ ਦੇ ਗਿਆਨ ਤੋਂ ਇਨਕਾਰੀ ਹੋ ਗਿਆ ਪਹਿਲੇ ਨਹੀਂ ਸੀ, ਬਾਹਰ ਹੀ ਉਲਝ ਕੇ ਰਹਿ ਗਏ, ਬਾਹਰ ਹੀ ਫਸ ਕੇ ਰਹਿ ਗਏ। ਤਾਂ ਹੁਣ ਮੈਂ ਅਰਜ਼ ਕਰਾਂ, ਬਾਹਰ ਦਾ ਸਾਰਾ ਗਿਆਨ ਨੇਤਰਾਂ 'ਤੇ ਖੜਾ ਹੈ। ਰੰਗ ਦਾ ਗਿਆਨ ਲੈਣਾ, ਰੂਪ ਦਾ ਗਿਆਨ ਲੈਣਾ, ਤਾਂ ਰੂਪ ਦਿਖਾਈ 'ਤੇ ਦੇਵੇ, ਰੰਗ ਦਿਖਾਈ 'ਤੇ ਦੇ। ਪਰਮਾਤਮਾ ਦਾ ਗਿਆਨ ਜਿਸ ਨੂੰ ਅਨੁਭਵੀ ਗਿਆਨ ਕਹਿੰਦੇ ਨੇ, ਬ੍ਰਹਮ ਗਿਆਨ ਕਹਿੰਦੇ ਨੇ, ਸੁਣ ਕੇ ਮਿਲਦਾ ਹੈ, ਵੇਖ ਕੇ ਨਹੀਂ। ਇਸ ਵਾਸਤੇ ਮੈਨੂੰ ਕਹਿਣ ਦੇਣਾ, ਅੰਧਾ ਮਨੁੱਖ ਸਾਇੰਟਿਸਟ ਨਹੀਂ ਹੋ ਸਕਦਾ, ਬਹਿਰਾ ਮਨੁੱਖ ਭਗਤ ਵੀ ਨਹੀਂ ਹੋ ਸਕਦਾ, ਨਹੀਂ ਹੋ ਸਕਦਾ, ਸੁਣ ਹੀ ਨਹੀਂ ਸਕਦਾ, ਤਾਂ ਭਗਤ ਕਿੱਥੋਂ ਬਣੇ? ਸ਼ਬਦ ਨੇ ਅੰਦਰ ਪ੍ਰਵੇਸ਼ ਹੀ ਨਹੀਂ ਕੀਤਾ। ਇਤਨੀ ਗਹਿਰਾਈ ਤੱਕ ਮਨੁੱਖ ਸੁਣੇ ਜਿਤਨੀ ਗਹਿਰਾਈ ਤੋਂ ਬੋਲ ਆਉਂਦਾ। ਅਕਸਰ ਬਹਿਰੇ ਗੁੰਗੇ ਵੀ ਆਉਂਦੇ ਨੇ, ਗੁੰਗੇ ਬਹਿਰੇ। ਧਰਮ ਦੀ ਸਾਧਨਾ ਬੋਲ 'ਤੇ ਸੁਣਨ 'ਤੇ ਖੜੀ, ਜੋ ਬੋਲਿਆ ਵਾਹਿਗੁਰੂ। ਹੁਣ ਜਿਤਨੀ ਗਹਿਰਾਈ ਤੋਂ ਇਹ ਆਵਾਜ਼ ਉੱਠੀ ਹੈ, ਇਹ ਤਾਂ ਨਾਭੀ ਤੋਂ ਉੱਠੀ ਹੈ, ਉਤਨਾ ਹੀ ਮੇਰਾ ਗਹਿਰਾ ਸੁਣਨਾ ਹੋਵੇ ਮੈਂ ਹੁਣੇ ਸਮਾਧੀ ਲੀਨ ਹੋ ਜਾਵਾਂ। ਇਤਨੀ ਗਹਿਰਾਈ ਤੋਂ ਬੋਲਦਾ ਉੱਠਣਾ ਪ੍ਰਾਕਿਰਤਿਕ ਹੈ, ਰੱਬ ਦਾ ਬਣਾਇਆ ਹੋਇਆ ਨਿਯਮ ਹੈ। ਇਤਨੀ ਗਹਿਰਾਈ ਤੱਕ ਮੈਂ ਸੁਣਾਂ, ਇਹ ਬਿਨਾਂ ਸਾਧਨਾ ਤੋਂ ਨਹੀਂ, ਬਿਨਾਂ ਜਪ ਤਪ ਤੋਂ ਨਹੀਂ, ਬਿਨਾਂ ਇਕਾਗਰਤਾ ਤੋਂ ਨਹੀਂ, ਬਿਨਾਂ ਮਿਹਨਤ ਤੋਂ ਨਹੀਂ ਆਉਂਦਾ। ਅਗਰ ਕਿਸੇ ਨੂੰ ਰਸ ਨਹੀਂ ਆਇਆ ਤਾਂ ਉਹਨੂੰ ਅੱਜ ਇਹ ਫੈਸਲਾ ਕਰ ਲੈਣਾ ਚਾਹੀਦਾ, ਮੈਂ ਸਿਰਫ 4 ਫੁੱਟ ਤੱਕ ਜ਼ਮੀਨ ਨੂੰ ਖੋਦਿਆ, ਪਾਣੀ ਨਹੀਂ ਨਿਕਲਿਆ। ਰਸ ਤੇ ਹੈ, ਮਹਾਂਰਸ ਤੇ ਹੈ, ਮਹਾਂ ਆਨੰਦ ਤੇ ਹੈ, ਮੈਨੂੰ ਨਹੀਂ ਮਿਲਿਆ, ਮੈਂ ਇਤਨਾ ਗਹਿਰਾ ਸਰੋਤਾ ਹੀ ਨਹੀਂ ਹਾਂ, ਬਸ ਇੰਨੀ ਗੱਲ। ਉੱਪਰੋਂ ਉੱਪਰੋਂ ਕੌਣ ਸੁਣਦਾ? ਮੈਂ ਅਕਸਰ ਦੇਖਿਆ ਅਤੇ ਅਰਜ਼ ਵੀ ਕਰਦਾ ਹੁੰਦਾ, ਲੋਕ ਸ਼ੌਕੀਆ ਤੌਰ 'ਤੇ ਆਪਣੇ ਘਰ ਵੀ ਅਖੰਡ ਪਾਠ ਰਖਾ ਲੈਂਦੇ, ਪਰ ਜਿਸ ਕਮਰੇ 'ਚ ਰਖਾਉਂਦੇ ਨੇ ਉੱਥੇ ਵੜਨਾ ਹੀ ਭੁੱਲ ਜਾਂਦੇ ਨੇ, ਕਿਧਰੇ ਸੁਣਨਾ ਨਾ ਪੈ ਜਾਵੇ। ਕੌਣ ਸੁਣਦਾ? ਲੜੀਆਂ ਦੀ ਲੜੀਆਂ ਚੱਲ ਰਹੀਆਂ, ਕੌਣ ਸੁਣਦਾ? ਇੱਥੇ ਸੁਣ ਕੇ ਮਨੁੱਖ ਸਿੱਧ ਬਣੇਗਾ, ਫੀਰ ਬਣੇਗਾ, ਨਾਥ ਬਣੇਗਾ, ਗਿਆਨੀ ਬਣੇਗਾ, ਦਾਨੀ ਬਣੇਗਾ, ਸੰਤੋਖੀ ਬਣੇਗਾ, ਇਤਨਾ ਪਾਵਨ ਹੋ ਜਾਏਗਾ ਕਿ 68 ਤੀਰਥ ਉਸ ਤੋਂ ਸਦਕੇ ਕੀਤੇ ਜਾ ਸਕਦੇ। ਸੁਣੀਏ 68 ਕਾਸ਼, اور یہ جڑا ساگر بھو ساگر سنسار ساگر جس تو پار ہونا بڑا اوکھا ہے سنیے ہاتھ ہوئے اسگا اے اسگا ساگر ایک ہاتھ ورگا رہ جانا ایک قدم ورگا باو اے ساگر ڈوبے گا نہیں منک پار ہو جائے گا اتنی ساری برکت سنن پہ کھڑی ہے جی کدھر اج وشواس آ جائے تو نالے اے سمجھ لے کے جانا نہیں ملیا اج تک رس اسی اس گہرائی تک نہیں سنیا جس گہرائی تو بول آؤں بس اتنی گل ہے اج دے اس مہان واک دے دھن گرو ارجن دیو جی مہاراج یہی بنیادی نقطہ سارے سامنے جو ہے رکھ رہے ہیں اخری ارتھ میں آپ جی دے سامنے کرا ایک دفعہ پیار نہ رکھو ستنام سری واہ
1: ستنام واہگرو صاحب جی سلوک رسنا اترنت نام سرمن سنت شبد امرت
0: ہے یہ سلوک ہے زبان نام دا اچارن کرے کن سنن رسنا اچارن کرے کن سنن ہوں میں عرض کراں سنانا جتنا سوکھا ہے سننا اس نالوں لکھاں گنا اوکھا ہے کیونکہ سنان لگیاں دھیان دوجے تے رکھنا پینا اور میں پنڈاں چ دیکھنا ایک چھوٹا جہا گرودوارا ہے اوپر 10 ہورن لائے سارے پنڈ نو وقت پایا تے ہن پوچھی ہے اندر تے 2 بندے بھی نہیں بیٹھے ہورن 10 لائے نے سارا پنڈ سنے تو ہی نہیں سنیا تے پنڈ کی خات سنے ہر ایک منک دا یتن ہے سنے دوجا سنے بڑے بڑے گرمت سماگم کرن والے کران والے وہ بھی سن دے کوئی بڑے بڑے گردواریاں دے پربند جنہاں دا ذمہ ہے ستسنگ چلانا وہ بھی سروتے کوئی ہوں سن کے ہی تے برہم گیانی بننا سن کے آتمک آنند ملے گا سن کے ہی سدھ بنے گا ناتھ بنے گا پیر بنے گا گیانی بنے گا دانی بنے گا سننا تے ہے کوئی تے جنہاں اسی کہنے اے سروتے نے گستاخی معاف اے سروتے ضرور نے اے 4 فٹ دے سروتے نے 100 فٹ دے نہیں صرف 4 فٹ اوپروں اوپروں ہی سن اے اوپروں اوپروں کھدائی کر کے واپس چلے جاندے نے یا سویرے امرت ویلے بھی اٹھتے ہیں اتنا ہی گہرا سنتے ہیں صرف 4 فٹ کا شبد اتنا گہرا جاتا ہی نہیں جتنی گہرائی چوں اتپن ہوا ہے کھیڈ بنتی نہیں مہاراج کہتے ہیں رسنا اچارن کرے پربھو دا نام تے کن سنن رمز دی یہ گل ہے ہوں جتنی گہرائی تو ایک دھن آئی ہے تے زبان باہر سٹ رہی ہے اتنی گہرائی نال کوئی اکاگرتا ہووے تے کن اس شبد نو اتنا گہرا لے گا سروت اتنی گہرائی ہووے اتنی گہرائی دی سروت ہووے محنت ہے مشقت ہے گالنا ہے اتنی گہرائی تو شبد باہر پرگٹ ہو رہا ہے کوئی محنت نہیں ماڑی دیا محنت ہے ٹھیک ہے منک ایک سیما تک ہی بول سکتا ہے زیادہ نہیں بول سکتا پر یہ گہرائی تو بول آوے جس میری کوئی محنت نہیں تھی آئی رہے سارے سارے کی دھن نہ بھی تو اٹھ دی اس واسطے اس کو دھنے ہی کہنا یہ میری کوئی محنت نہیں اس واسطے کئی جڑے گپ شپ کرتے نا میں تو دیکھے 4-4, 6-6 گھنٹے بھی بولی جاندے ہیں اندر تک دے نہیں بولی جاندے چپ ہی نہیں کرتے بولی جاندے بولی جاندے کیونکہ وہ محنت تو ہے نہیں پراکرتک نیم ہے ربی نیم ہے لیکن جب سننا ہے یہ پراکرتک نیم نہیں ہے قطعی ہے جتنی میری اکاگرتا ہوئے گی اتنا میرا گہرائی سے سننا ہوئے گا جس دن پوری اکاگرتا ہو گئی ਉਸ ਦਿਨ ਪੂਰੀ ਗਹਿਰਾਈ ਨਸੀਬ ਹੋ ਜਾਏਗੀ। ਸ਼ਬਦ ਉਤਨੀ ਗਹਿਰਾਈ 'ਤੇ ਚੋਟ ਕਰੇਗਾ, ਕਪਾਟ ਖੁੱਲ੍ਹ ਜਾਣਗੇ, ਬ੍ਰਹਮ ਗਿਆਨ ਪ੍ਰਗਟ ਹੋ ਜਾਏਗਾ, ਮਨੁੱਖ ਸਮਾਧੀ ਲੀਨ ਹੋ ਜਾਏਗਾ, ਆਤਮਕ ਆਨੰਦ ਦੀ ਪ੍ਰਾਪਤੀ ਹੋ ਜਾਏਗੀ, ਰੱਬੀ ਰਸ ਦੀ ਪ੍ਰਾਪਤੀ ਹੋ ਜਾਏਗੀ। ਮੈਂ ਇੱਕ ਦਫ਼ਾ ਦੁਹਰਾ ਕੇ ਫਿਰ ਅੱਗੇ ਚੱਲਾਂ, ਅੱਜ ਤੱਕ ਜੇ ਕਿਸੇ ਨੂੰ ਰੱਬੀ ਰਸ ਨਹੀਂ ਮਿਲਿਆ, ਉਹ ਇਤਨਾ ਗਹਿਰਾ ਸਰੋਤਾ ਨਹੀਂ ਹੈ, ਨਹੀਂ ਹੈ, ਉਹਨੂੰ ਮੰਨ ਲੈਣਾ ਚਾਹੀਦਾ। ਸਾਰੀ ਖੇਡ ਸੁਣਨ 'ਤੇ ਪੜੀ। ਅਤੇ ਮੈਂ ਇਹ ਵੀ ਅਰਜ਼ ਕਰਦੇ ਹਾਂ, ਮੇਰੇ ਕੋਲ ਵੀ ਇਹ ਨਾ ਪੁੱਛਣਾ, ਦੁੱਖ ਮਿਟ ਗਏ, ਪਾਪ ਮਿਟ ਗਏ, ਤੁਸੀਂ ਇਤਨੇ ਗਹਿਰੇ ਸਰੋਤੇ ਹੋ, ਨਹੀਂ ਹੈ, ਮੈਨੂੰ ਵੀ ਅਜੇ ਸਫਲਤਾ ਨਹੀਂ, ਪਰ ਮੈਨੂੰ ਸਮਝ ਜ਼ਰੂਰ ਆ ਗਈ। ਜੇ ਇਤਨਾ ਗਹਿਰਾ ਮੇਰਾ ਸੁਣਨਾ ਹੋਵੇਗਾ ਤਾਂ ਖੇਡ ਬਣੇਗੀ, ਨਹੀਂ ਤਾਂ ਨਹੀਂ ਬਣੇਗੀ। ਐਵੇਂ ਹੀ ਟਕਰਾਂ ਮਾਰਨੀਆਂ, ਐਵੇਂ ਟਕਰਾਂ। ਮਹਾਰਾਜ ਕਹਿੰਦੇ, ਰਸਨਾ ਉਚਾਰਨ ਕਰੇ ਪ੍ਰਭੂ ਦਾ ਨਾਂ ਅਤੇ ਕੰਨ ਸੁਣ। ਹਾਂਜੀ,
1: ਨਾਨਕ ਤਿੰਨ ਸਾਧ ਬਲਿਹਾਰ ਜਿਨ੍ਹਾਂ ਧਿਆਨ ਪਾਰ ਬ੍ਰਹਮਣ।
0: ਇਹਦੇ 'ਚ ਧਿਆਨ ਦੀ ਗੱਲ ਕਰ ਦਿੱਤੀ ਹੈ। ਬਿਨਾਂ ਧਿਆਨ ਤੋਂ ਵੀ ਮਨੁੱਖ ਬੋਲੀ ਜਾ ਸਕਦਾ ਹੈ, ਬੋਲੀ ਜਾ ਸਕਦਾ। ਤਾਂ ਹੀ ਕਈ ਦਫ਼ਾ ਕਹਿੰਦੇ ਹਾਂ ਅਸੀਂ, ਮਿੱਤਰਾ ਦੱਸੀ ਹੁਣੇ ਮੈਂ ਕੀ ਬੋਲਿਆ, ਇਹਦਾ ਮਤਲਬ ਬਿਨਾਂ ਧਿਆਨ ਤੋਂ ਤੂੰ ਬੋਲ ਗਿਆ। ਬਿਨਾਂ ਧਿਆਨ ਤੋਂ ਸੁਣ ਨਹੀਂ ਸਕੇਗਾ, ਨਹੀਂ ਸੁਣ। ਬਿਨਾਂ ਪੂਰੇ ਧਿਆਨ ਤੋਂ ਮਨੁੱਖ ਬੋਲ ਸਕਦਾ, ਬਿਨਾਂ ਪੂਰੇ ਧਿਆਨ ਤੋਂ ਸੁਣ ਨਹੀਂ ਸਕੇ। ਇਸ ਵਾਸਤੇ ਧਰਮ ਦੀ ਸਾਧਨਾ ਨੂੰ ਧਿਆਨ ਸਾਧਨਾ ਕਹਿੰਦੇ ਨੇ, ਇਤਨੀ ਗਹਿਰੀ ਸਾਧਨਾ ਕਹਿੰਦੇ ਨੇ। ਮਹਾਰਾਜ ਕਹਿੰਦੇ ਨੇ, ਇਹਦੇ 'ਚ ਪੂਰੀ ਇਕਾਗਰਤਾ ਚਾਹੀਦੀ ਹੈ। ਪ੍ਰਭਤੀ ਉਸਤ ਕਰੋ ਸੰਤ ਮੇ ਸਾਵਧਾਨ ਇਕਾਗਰ ਚਿੱਤ। ਮਨ ਇੱਕ ਹੋਵੇ, ਮਨ ਦੁਪਾੜ ਨਾ ਹੋਵੇ, ਮਨ ਦਾ ਥੋੜ੍ਹਾ ਜਿਹਾ ਹਿੱਸਾ ਸੁਣ ਰਿਹਾ ਹੋਵੇ, ਬਾਕੀ ਨਹੀਂ। ਜਦ ਮੈਂ ਉਸ ਸੱਜਣ ਨੂੰ ਕਿਹਾ, ਇਤਨੀ ਸਰੋਤ ਤਾਂ ਹੋਵੇਗੀ, 90% ਹਿਰਦੇ ਨੂੰ ਅੱਗੇ ਕਰੀਏ, ਸਿਰਫ 10% ਅਕਲ ਹੋਵੇ ਅੱਗੇ, ਇਸ ਤੋਂ ਜ਼ਿਆਦਾ ਨਹੀਂ। ਕਹਿਣ ਲੱਗੇ ਫਿਰ ਪਸ਼ੂ ਬਣ ਜਾਈਏ, ਅਕਲ ਨੂੰ ਹੀ ਅੱਗੇ ਕਰਾਂਗੇ। ਮੈਂ ਅਕਲ ਸੁਣੇਗੀ ਨਹੀਂ, ਨਹੀਂ ਸੁਣੇਗੀ ਅਕਲ, ਇੱਕ ਦਫ਼ਾ ਸੁਣ ਲਏਗੀ ਵਾਹਿਗੁਰੂ, ਉਹ ਵੀ ਉੱਪਰੋਂ ਉੱਪਰੋਂ, ਬਾਰ ਬਾਰ ਨਹੀਂ ਸੁਣੇਗੀ, ਤਰਕ ਕਰੇਗੀ, ਉਹ ਤਾਂ ਤਰਕ ਕਰੇਗੀ। ਇੱਕ ਦਫ਼ਾ ਜਪਜੀ ਸਾਹਿਬ ਦਾ ਪਾਠ ਕਰ ਲਿਆ, ਬਾਰ ਬਾਰ ਕਰਨ ਦਾ ਕੀ ਮਤਲਬ? ਇੱਕ ਦਫ਼ਾ ਆਸਾ ਦੀਵਾਰ ਸੁਣ ਲਈ, ਬਾਰ ਬਾਰ ਸੁਣਨ ਦਾ ਕੀ ਮਤਲਬ? ਬਾਰ ਬਾਰ ਕਰਨ ਦਾ ਕੀ ਮਤਲਬ? ਅਕਲ ਤਰਕ ਕਰੇਗੀ। ਬਾਜ਼ਾਰ ਵਿੱਚ ਦੁਕਾਨ 'ਤੇ ਬੈਠਣਾ ਹੈ, ਕਾਰੋਬਾਰ ਕਰਨਾ ਹੈ, ਭਾਵੇਂ 100% ਅਕਲ ਨੂੰ ਅੱਗੇ ਕਰ, ਕਿਉਂਕਿ ਚਲਾਕੀਆਂ ਚਾਹੀਦੀਆਂ ਨੇ ਉੱਥੇ। ਬਿਨਾਂ ਚਲਾਕੀ ਤੋਂ ਕਿਵੇਂ ਦੁਕਾਨ ਚੱਲੇਗੀ? ਵਪਾਰ ਦੇ ਉੱਤੇ ਚਲਾਕੀਆਂ ਚਾਹੀਦੀਆਂ ਨੇ, ਸਿਆਣਪ ਚਾਹੀਦੀ। ਪਰ ਜਦ ਵਾਹਿਗੁਰੂ ਮੰਤਰ ਦਾ ਜਪ ਕਰਨਾ ਹੈ, ਚਤਰਾਈਆਂ ਸਿਆਣਪਾਂ ਆਵੇਂ ਕਿਤੇ ਨਾ ਕਾ, ਨਹੀਂ ਆਉਂਦੀਆਂ। ਸਹਿਜ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ, ਇਹ ਨਹੀਂ ਚੱਲੇ, ਇਹਨੂੰ ਛਿੱਕੇ 'ਤੇ ਟੰਗ ਲੈ ਸਾਰੀ ਸਿਆਣਪ। ਨਿਕਲ ਜਾ ਅਕਲ ਸੇ ਆ ਗਏ ਕੇ ਇਹ ਨੂਰ, ਚਿਰਾਗੇ ਰਾਹ ਹੈ ਮੰਜ਼ਿਲ ਨਹੀਂ ਹੈ। ਪਰ ਕੀ ਕਰਦੇ ਹਾਂ, ਦੁਕਾਨ 'ਤੇ ਬੈਠੇ ਹਾਂ ਅਕਲ ਨੂੰ ਅੱਗੇ ਕੀਤਾ ਹੈ, ਗੁਰਦੁਆਰੇ ਬੈਠੇ ਹਾਂ ਤਾਂ ਵੀ ਅਕਲ ਨੂੰ ਅੱਗੇ ਕੀਤਾ ਹੈ, ਵਾਹਿਗੁਰੂ ਵਾਹਿਗੁਰੂ ਜਪਣ ਲੱਗਦੇ ਹਾਂ ਤਾਂ ਵੀ ਅਕਲ ਨੂੰ ਅੱਗੇ ਕੀਤਾ ਹੈ, ਤਾਂ ਫਿਰ ਸਰੋਤ ਗਹਿਰੀ ਨਹੀਂ ਬਣਦੇ। ਭਾਵਨਾ ਨੂੰ ਅੱਗੇ ਕਰਨਾ, ਸਰੋਤ ਨੂੰ ਅੱਗੇ ਕਰਨਾ। ਪ੍ਰਭ ਕੀ ਉਸਤ ਕਰੋ ਸੰਤ ਮੇ ਸਾਵਧਾਨ ਇਕਾਗਰ ਚਿੱਤ। ਖੁਸ਼ਕਿਸਮਤ ਨੇ ਉਹ ਭਾਗਾਂ ਵਾਲੇ ਨੇ ਜੋ ਜ਼ਬਾਨ ਨਾਲ ਉਚਾਰਨ ਕਰਦੇ ਨੇ ਅਤੇ ਧਿਆਨ ਪੂਰਵਕ ਸੁਣਦੇ ਨੇ ਅਤੇ ਪ੍ਰਭੂ ਵਿੱਚ ਉਹਨਾਂ ਦਾ ਧਿਆਨ ਜੁੜ ਜਾਂਦਾ। ਮਹਾਰਾਜ ਕਹਿੰਦੇ ਨੇ, ਵੱਡਿਆਂ ਭਾਗਾਂ ਵਾਲੇ ਨੇ, ਖੁਸ਼ਕਿਸਮਤ ਨੇ।
1: ਅੱਗ ਪੂੜਾਵੇ ਕੰਮ ਇੱਕ ਸਾਈਂ ਬਾਹਰੇ।
0: ਜਿਤਨੇ ਕੰਮ ਨੇ ਸੰਸਾਰ ਦੇ ਵਕਤੀ ਨੇ, ਜਾਂ ਜਿਤਨੇ ਵੀ ਧਾਰਮਿਕ ਕਰਮ ਨੇ ਜਪ ਤੋਂ ਬਿਨਾਂ, ਇਹ ਵੀ ਮੈਂ ਅਰਜ਼ ਕਰਾਂ, ਇਹ ਸਾਰੇ ਬਾਕੀ ਦੇ ਕਰਮ ਕਰਮ ਕਾਂਡ ਜਪ ਦੀ ਤਿਆਰੀ ਹੈ। ਅਤੇ ਜੇ ਜਪ ਹੀ ਨਹੀਂ ਕੀਤਾ ਤਾਂ ਸਾਰੀ ਦਿਆਰੀ ਫਿਜ਼ੂਲ ਚਲੀ ਜਾਂਦੀ ਹੁੰਦੀ ਹੈ। ਇਹਦੇ ਉੱਤੇ ਜਿਹੜਾ ਮੈਂ ਇੱਕ ਉਦਾਹਰਣ ਦਿੰਦਾ ਹੁੰਦਾ, ਇੱਕ ਕਿਸਾਨ ਨੇ ਹਲ ਵਾਇਆ, ਪਾਣੀ ਵੀ ਪਾਇਆ, ਖਾਦ ਵੀ ਪਾਈ ਹੈ, मचान बना के रखवाली करने वास्ते भी बैठ गया, वाड़ भी ला देती है, लेकिन बीज बोया ही बीज नहीं। तो सारी मेहनत अजाई के चली गई, अमृत वेले भी उठा है, गुरुद्वारे भी आया है, दान भी किया है, पुण्य भी किया है, सेवा भी की है, सब कुछ किया है, पर गुरु सतगुरु का जो सिख अथाह सो बल के उठ हर नाम उठ उठने सार स्नान पान करके इन्हें जप नहीं किया, ये बीज पाया ही नहीं। लोग बीज तो बोंदे नहीं तो कहें कुछ भी नहीं हो गया, कुछ भी नहीं जमे, नहीं जमे, नहीं जमे। महाराज कहें सारे वो कर्म कांड के सारे दुनियावी कर्म झूठे ने, वक्ती ने, आरजी झूठ का मतलब वक्ती, आरजी ने, हिकत साई वाहे, हिक प्रभु दे नाम दे जप तो बिना सारे कम झूठे ने। हाँ जी,
1: नानक से धन जिना ग्रहड़े सठ
0: ओ ही महान ने, भागा वाले ने, जिन्हों का प्यार उस सच्चे नाल जुड़ गया। तो मैं फिर अर्ज कर दिया, जिमें खाधी हुई रोटी हुन बन जाती है, इमें रोज़ किसी नू याद करिए, याद ही प्रेम बन जाता। याद भुल भी सकती है, जी याद किया कल भुल गए, यह भी नुकता ध्यान नाल सुन लिया, अज याद किया कल नहीं, अज याद आई से कल नहीं। पर याद अगर प्रेम बन गई है, खादा होया भोजन हुन बन गया, हुन ते अपने आप अंदर दौड़ेगा, ये खून अंदर नसा च दौड़ेगा, क्योंकि हुन रोटी नहीं है, खून बन गई। कीती हुई याद अगर प्रेम बन गई है, फिर परमात्मा भूल नहीं सकता। कबीर कहिंदे ने बिसरत ना ही मन ते हरी, भुलदा ही भुलदा ही नहीं। आम लोग कहिंदे ने याद ही नहीं आउंदा, की करिए याद ही नहीं आउंदा। कबीर कहिंदे ने भुलदा ही नहीं, भुलदा ही नहीं, क्यों? कीती हुई याद प्रेम बन गई, बिसरत ना ही मन ते हरी भुलदा ही नहीं। लख भी यतन भुलाण का करिए नहीं भुलदा। परिवार दे च बैठदे हाँ निरंकार की याद आती है, बाजार दे च बैठदे हाँ निरंकार की याद आती है, कार विहार दे च बैठ कार विहार दे च बैठदे हाँ निरंकार की याद आती है, और खड्डी ते कपड़ा बुनदिया बुनदिया भी वो अपना मन प्रभु नाल बुनी जांदा हुंदा सी। ताहीं ते कहिंदा है बिसरत ना ही मन ते हरी भुलदा ही नहीं, भुलदा नहीं। सारे दुनिया च मिलदे ने सतसंगी, कहिंदे ने की करिए याद ही नहीं आउंदा, याद चलदी नहीं, सिमरन चलदा ही नहीं। ते मैं कह कबीर ते कहिंदे ने भुलदा ही नहीं, सानू भुलदा ही नहीं। खादा होया भोजन खून बन गया, हुण अठे पैर नसां दे च गर्दिश कर रहे हैं, कीता होया जप, कीती होई याद प्रेम बन गई है, हुण ते फिर की होवेगा? एक शब्द मेरे प्राण बसत हैं, बहुत जन्म ना आवा बिसरत नाही मन ते हरे। तो महाराज कहिंदे ने महान ने वो मनुख जिन्हां दा प्यार परिपूर्ण परमात्मा नाल जुड़ जांदा है। हाँ जी,
1: कौड़ी साध बलिहारी तिना ये सुनते हर कथा।
0: मैं सैकड़े दफा बार बार उन्हां तो बलहार जाना, कुर्बान जाना, जो रस पूर्व एकाग्रता नाल परमात्मा दी गल सुन देने, कथा सुन देने। हाँ जी,
1: पूरे ते प्रधान निभावह प्रब मथा।
0: उही सिर मोर मनुख ने जो इतना झुक जाते ने, इतना झुक जाते ने, पूर्ण तौर पर समर्पण कर देंगे ने गुरु दे को, मत्था टेकण का इतना ही मतलब है, ए गुरु असी सरेंडर करते हैं, समर्पण करते हैं, तेरी हर गल सानू कबूल। तो महाराज कहते ने प्रधान मनुख ने, महान मनुख ने, जो श्रद्धा नाल, भावना नाल, पूरे भरोसे नाल सजदा करते ने, शीश झुकाते ने। हाँ जी,
1: आर्जस लिखा है बेअंत सुह है से हथ,
0: सो बनेक ने ओ हथ, ਜੋ ਪ੍ਰਭੂ ਦੀ ਗੱਲਾਂ ਨੂੰ ਲਿਖਦੇ ਨੇ, ਵਾਰਤਾ ਨੂੰ ਜੋ ਹੈ ਲਿਖਦੇ ਨੇ, ਲਿਖਣਾ। ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ ਲਿਖਣਾ, ਸਲਾਹ ਲਿਖ ਲਿਖ, ਅੰਤ ਨਾ ਪਾਰਾ ਲਿਖ ਲਿਖ। ਲੇਕਿਨ ਕਿਧਰੇ ਇਹ ਨਾ ਲਿਖਦੇ ਮੈਂ ਉਸਦਾ ਅੰਤ ਪਾ ਦਿੱਤਾ ਹੈ, ਲਿਖੇ ਬੇਅੰਤ ਹੈ, ਬੇਅੰਤ ਹੈ, ਬੇਅੰਤ ਹੈ। ਜੋ ਇਸ ਤਰ੍ਹਾਂ ਦੇ ਬੇਅੰਤ ਦੀ ਕਥਾ ਨੂੰ ਲਿਖਦੇ ਨੇ ਔਰ ਬੇਅੰਤ ਬੇਅੰਤ ਕਰਕੇ ਜੋ ਹੈ ਲਿਖਦੇ ਨੇ, ਮਹਾਰਾਜ ਕਹਿੰਦੇ ਨੇ ਸ਼ੋਭਨੀਕ ਨੇ ਉਹ ਹੱਥ, ਉਹ ਹੱਥ ਵੀ ਪੂਜਨੀਕ ਨੇ। ਹਾਂਜੀ,
1: ਚਰਨ ਪੁਨੀ ਪਵਿੱਤਰ ਚੱਲ ਹੈ ਪ੍ਰਭ ਪਥ,
0: ਭਾਵਨਾ ਸ਼ਰਧਾ ਨਾਲ ਜਿਹੜੇ ਕਦਮ ਗੁਰੂ ਦੇ ਤਰਫ ਜਾਂਦੇ ਨੇ, ਸਤਸੰਗ ਦੀ ਤਰਫ ਜਾਂਦੇ ਨੇ, ਉਹ ਕਦਮ ਵੀ ਪੁਨੀਤ ਨੇ, ਉਹ ਪੈਰ ਵੀ ਪਵਿੱਤਰ ਨੇ, ਉਹ ਪੈਰ ਵੀ ਪੂਜਨੀਕ ਨੇ। ਹਾਂਜੀ,
1: ਸੰਤਾਂ ਸੰਗ ਉਧਾਰ ਸਗਲਾ ਦੁੱਖ ਲੱਥਾ।
0: ਇਸ ਤਰ੍ਹਾਂ ਦੀ ਅਵਸਥਾ ਸਤਸੰਗ ਦੇ ਚ ਬਣਦੀ ਹੈ, ਗੁਰੂ ਦੀ ਸੰਗਤ ਦੇ ਚ ਹੈ ਬਣਦੀ ਹੈ, ਸਾਰਾ ਦੁੱਖ ਮਿਟ ਜਾਂਦਾ ਹੈ ਕਥਾ ਦੇ ਸੁਣਨ ਨਾਲ, ਪ੍ਰਭੂ ਦੀ ਬਾਣੀ ਦੇ ਸੁਣਨ ਨਾਲ, ਪ੍ਰਭੂ ਦਾ ਨਾਮ ਸੁਣਨ ਨਾਲ ਸਾਰਾ ਦੁੱਖ ਮਿਟ ਜਾਂਦਾ ਹੈ ਔਰ ਐਸਾ ਮਨੁੱਖ ਬਹੁਤ ਸਾਗਰ ਤੋਂ ਪਾਰ ਹੋ ਜਾਂਦਾ ਹੈ। ਸਤਸੰਗਤ ਦੇ ਚ ਇਸ ਤਰ੍ਹਾਂ ਦੀ ਅਵਸਥਾ ਉਸ ਨੂੰ ਪ੍ਰਾਪਤ ਹੋ ਜਾਂਦੀ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਮਿਹਰਾਮਤ ਕਰਨ, ਇਤਨੀ ਗਹਿਰਾਈ ਤੋਂ ਅਸੀਂ ਸੁਣੀਏ, ਸਾਡਾ ਵੀ ਉਧਾਰ ਹੋ ਜਾਏ, ਬਹੁਤ ਸਾਗਰ ਤੋਂ ਪਾਰ ਹੋ ਜਾਈਏ। ਇਤਨੀਆਂ ਵਿਚਾਰਾਂ ਪ੍ਰਵਾਨ ਬੁੱਲ ਚੁੱਕ ਦੀ ਸ਼ਮਾ, ਕੱਲ੍ਹ ਜਿਵੇਂ ਸਤਿਗੁਰੂ ਦੀ ਜੀ ਨੇ ਬਖਸ਼ਿਸ਼ ਕੀਤੀ, ਆਪਦੇ ਚਰਨ ਪਰਸਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
2: ਕੇਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
4: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਮਨੁੱਖ ਹਾਂ, ਵਾਹਿਗੁਰੂ ਜੀ ਦੀ ਕਿਰਤ ਹਾਂ। ਕਰਮਾਂ ਦੁਆਰਾ ਵਾਹਿਗੁਰੂ ਜੀ ਤੋਂ ਵਿਛੜ ਗਏ ਹਾਂ। ਮਾਤ ਲੋਕ ਵਿੱਚ 84 ਲੱਖ ਜੂਨ ਭੋਗੀ ਹੈ। ਵਾਹਿਗੁਰੂ ਜੀ ਦੀ ਕਿਰਪਾ ਨਾਲ ਇਹ ਮਨੁੱਖ ਝੋਲਾ ਮਿਲਿਆ ਹੈ। ਇਸ ਝੋਲੇ ਵਿੱਚ ਵਾਹਿਗੁਰੂ ਜੀ ਦਾ ਨਾਮ ਜਪਿਆ ਜਾ ਸਕਦਾ ਹੈ, ਜੇ ਸਤਿਗੁਰੂ ਮਿਹਰ ਕਰਨ। ਅਸੀਂ ਬੱਚੇ ਭਾਗਾਂ ਵਾਲੇ ਹਾਂ, ਸਤਿਗੁਰੂ ਨਾਨਕ ਸਾਹਿਬ ਦੀ ਗੋਦ ਵਿੱਚ ਬੈਠੇ ਹਾਂ, ਗੁਰੂ ਮਹਾਰਾਜ ਜੀ ਅੱਗੇ ਪ੍ਰਾਰਥਨਾ ਕਰ ਰਹੇ ਹਾਂ। ਐ ਸਤਿਗੁਰੂ ਜੀ, ਸਾਡੇ ਬੱਚਿਆਂ 'ਤੇ ਤਰਸ ਕਰੋ, ਮਿਹਰ ਕਰੋ। ਵਾਹਿਗੁਰੂ ਜੀ ਦਾ ਨਾਮ ਜਪਾਓ, ਵਾਹਿਗੁਰੂ ਜੀ ਦਾ ਨਾਮ ਦ੍ਰਿੜ ਕਰਾਓ। ਵਾਹਿਗੁਰੂ ਜੀ ਦਾ ਨਾਮ ਮਨ ਵਿੱਚ ਰੱਖ ਜਾਵੇ, ਵਾਹਿਗੁਰੂ ਜੀ ਦਾ ਦਰਸ਼ਨ ਹੋ ਜਾਵੇ, ਸਭ ਦੁੱਖਾਂ ਕਲੇਸ਼ਾਂ ਦਾ ਨਾਸ਼ ਹੋਵੇ। ਐਸੀ ਕਿਰਪਾ ਕਰੋ ਸਤਿਗੁਰੂ ਮਹਾਰਾਜ ਸ੍ਰੀ ਗੁਰੂ ਨਾਨਕ ਸਾਹਿਬ ਜੀ। ਕਲਯੁਗ ਦੇ ਸਮੇਂ ਅਵਸਰਤ ਹੋਏ ਆਪ ਨਾਰਾਇਣ ਕਲਾਕਾਰ ਜਗ ਮੈਂ ਪਰਵਰੇ, ਹਜ਼ੂਰ ਗੁਰੂ ਨਾਨਕ ਸਾਹਿਬ ਜੀ ਨੇ ਐਸੀ ਸੰਗਤ ਬਣਾਈ, ਜਿਸ ਨਾਮ ਦੀ ਚਰਚਾ, ਆਪਣੇ ਆਪ ਦੀ ਪਛਾਣ ਔਰ ਵਾਹਿਗੁਰੂ ਜੀ ਦੇ ਮਿਲਣ ਦਾ ਉਪਦੇਸ਼ ਜਿਸ ਸੰਗਤ ਵਿੱਚ ਦਿੱਤਾ ਜਾਂਦਾ ਸੀ, ਸਹਿਜੇ ਸਹਿਜੇ ਗੁਰੂ ਨਾਨਕ ਤੋਂ ਬਾਅਦ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਇਸ ਸੰਗਤ ਨੂੰ ਖਡੂਰ ਸਾਹਿਬ ਵਿਖੇ ਬਣਾਈ ਰੱਖਿਆ। ਉਪਰੰਤ ਇਸ ਤੋਂ ਗੁਰੂ ਅਮਰਦਾਸ ਮਹਾਰਾਜ ਨੇ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ 'ਤੇ ਗੁਰਮਤਿ ਦਾ ਉਪਦੇਸ਼ ਦਿੱਤਾ। ਸੰਗਤਾਂ ਲਾਹਾ ਉਠਾਉਂਦੀਆਂ ਰਹੀਆਂ। ਗੁਰੂ ਰਾਮਦਾਸ, ਗੁਰੂ ਅਰਜਨ ਸਾਹਿਬ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ 'ਤੇ ਇਹ ਸੰਗਤ ਬਣਾਈ। ਗੁਰੂ ਰਾਮਦਾਸ ਮਹਾਰਾਜ ਜੀ ਇਹ ਫਰਮਾਉਂਦੇ ਹਨ ਕਿ ਐ ਪਿਆਰਿਓ ਗੁਰੂ ਕੇ ਸਿੱਖੋ, ਤੁਸੀਂ ਆਵੋ, ਇਕੱਠੇ ਹੋ ਕੇ ਬੈਠੋ ਅਤੇ ਹਰੀ ਦੀ ਕਥਾ ਸੁਣੋ। ਹਰੀ ਦੀ ਕਥਾ ਸਤਿਗੁਰੂ ਆਪ ਹੀ ਕਰ ਸਕਦੇ ਹਨ। ਵਾਹਿਗੁਰੂ ਜੀ ਆਪ ਅਕੱਠਣੀਆਂ ਹਨ, ਉਹਨਾਂ ਨੂੰ ਕੱਥਣ ਵਿੱਚ ਲਿਆਉਣਾ ਤਾਂ ਕੇਵਲ ਸਤਿਗੁਰੂ ਦਾ ਹੀ ਕੰਮ ਹੈ। ਤਾਂ ਕਿ ਅਸੀਂ ਬੱਚੇ ਸਭ ਤੋਂ ਪਹਿਲਾਂ ਸਤਿਗੁਰੂ ਜੀ ਦਾ ਵਚਨ ਸਰਵਣ ਕਰੀਏ। ਸਤਿਗੁਰੂ ਜੀ ਦੇ ਵਚਨਾਂ ਵਿੱਚ ਵਾਹਿਗੁਰੂ ਜੀ ਦਾ ਗੁਣ ਦੱਸਿਆ ਹੁੰਦਾ ਹੈ। ਵਾਹਿਗੁਰੂ ਜੀ ਦੇ ਗੁਣ ਜਿਉਂ ਜਿਉਂ ਮਨ ਸੁਣਦਾ ਹੈ, ਵਾਹਿਗੁਰੂ ਜੀ ਦੇ ਨਾਲ ਸੁੱਤੇ ਹੀ ਪਿਆਰ ਹੋ ਜਾਂਦਾ। ਜਿਸ ਵਸਤੂ ਨਾਲ ਮਨ ਪਿਆਰ ਕਰਨ ਲੱਗ ਪੈਂਦਾ ਉਸ ਦੀ ਸੰਗਤ ਚਾਹੁੰਦਾ। ਤਾਂ ਕਿ ਅਸੀਂ ਬੱਚੇ ਜਦੋਂ ਸਤਿਗੁਰਾਂ ਦੇ ਪਵਿੱਤਰ ਮੁਖ ਤੋਂ ਹਰੀ ਦੀ ਕਥਾ ਸਰਵਣ ਕਰਦੇ ਹਾਂ ਕਿ ਹਰੀ ਨਾਲ ਸੁੱਤੇ ਪਿਆਰ ਹੋ ਜਾਂਦਾ, ਕਿ ਮਨ ਚਾਹੁੰਦਾ ਕਿ ਅਸੀਂ ਐਸੇ ਵਾਹਿਗੁਰੂ ਜੀ ਦਾ ਦਰਸ਼ਨ ਪਾਈਏ। ਐਸੇ ਵਾਹਿਗੁਰੂ ਜੀ ਦਾ ਦਰਸ਼ਨ ਪਾਉਣ ਵਾਸਤੇ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਵਾਹਿਗੁਰੂ ਜੀ ਦੇ ਨਾਮ ਦਾ ਅਭਿਆਸ ਕਰੋ। ਪਹਿਲਾ ਕੰਮ ਸਭ ਤੋਂ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲੱਥਾ। ਸਭ ਤੋਂ ਉੱਤਮ ਕਰਮ ਹੈ ਹਰੀ ਦੀ ਕਥਾ ਸਰਵਣ ਕਰਨੀ। ਹਰੀ ਦੀ ਕਥਾ ਸਰਵਣ ਕਰਨ ਨਾਲ ਵਾਹਿਗੁਰੂ ਜੀ ਦੇ ਗੁਣਾਂ ਵਿੱਚ ਮਨ ਅੰਕਿਤ ਹੁੰਦਾ ਕਿ ਸੁੱਤੇ ਹੀ ਮਨ ਸ਼ਰਧਾ ਪੂਰਵਕ ਹੋ ਕੇ ਵਾਹਿਗੁਰੂ ਜੀ ਦਾ ਨਾਮ ਜਪਣ ਲੱਗ ਪੈਂਦਾ। ਸਹਿਜੇ ਸਹਿਜੇ ਨਾਮ ਦੇ ਅਭਿਆਸ ਨਾਲ ਅਤੇ ਸਤਿਗੁਰਾਂ ਦੀ ਕਿਰਪਾ ਨਾਲ ਵਾਹਿਗੁਰੂ ਨਾਮ ਵਿੱਚ ਚਿੱਤ ਲੱਗ ਜਾਂਦਾ ਅਤੇ ਸਾਡਾ ਅੰਤਸ਼ਕਰਨ ਸਾਫ਼ ਹੋ ਜਾਂਦਾ। ਜਦੋਂ ਮਨ ਦੀ ਅੱਖ ਸਾਫ਼ ਹੋ ਜਾਂਦੀ ਤਦੋਂ ਸਾਨੂੰ ਵਾਹਿਗੁਰੂ ਜੀ ਦਾ ਦਰਸ਼ਨ ਪ੍ਰਾਪਤ ਹੋ ਜਾਂਦਾ। ਅਸੀਂ ਮਨੁੱਖ ਜਿਤਨੇ ਵੀ ਹਾਂ, ਸਾਡੀ ਸਭ ਦੀ ਇਹੀ ਮੰਜ਼ਿਲ ਹੈ ਕਿ ਅਸੀਂ ਵਾਹਿਗੁਰੂ ਜੀ ਨੂੰ ਪ੍ਰਾਪਤ ਕਰੀਏ ਅਤੇ ਵਾਹਿਗੁਰੂ ਜੀ ਦਾ ਨਾਮ ਸਿਮਰਨ ਕਰਨਾ
ਮਨ ਧਨ ਸਤਿਗੁਰੂ ਦਾ ਸਮਝਣਾ, ਸੁੱਚੀਆਂ ਕਿਰਪਾ ਰੱਖਣੀਆਂ ਅਤੇ ਦਿਨ ਔਰ ਰਾਤ ਪਿਆਰ ਨਾਲ ਵਾਹਿਗੁਰੂ ਨਾਮ ਦਾ ਸਿਮਰਨ ਕਰਨਾ ਇਹ ਜ਼ਰੂਰੀ ਹੈ। ਸਤਿਗੁਰੂ ਮਹਾਰਾਜ ਗੁਰੂ ਰਾਮਦਾਸ ਜੀ ਫਰਮਾਉਂਦੇ ਨੇ, ਆਓ ਪਿਆਰੇ ਬੱਚਿਓ ਮਿਲ ਕੇ ਬੈਠੋ ਅਤੇ ਹਰੀ ਕਥਾ ਕਰੋ। ਹਰੀ ਕਥਾ ਕਰਨ ਦਾ ਅਰਥ ਹੁੰਦਾ ਹਰੀ ਕਥਾ ਸੁਣਨਾ। ਹਰੀ ਕਥਾ ਸਤਿਗੁਰੂ ਜੀ ਕਰਦੇ ਨੇ, ਸਤਿਗੁਰੂ ਦੇ ਪਿਆਰੇ ਕਰਦੇ ਨੇ, ਔਰ ਕਥਾ ਸੁਣਨ ਨਾਲ ਮਨ ਵਾਹਿਗੁਰੂ ਜੀ ਦੇ ਗੁਣਾਂ ਨੂੰ ਗ੍ਰਹਿਣ ਕਰਨ ਲੱਗ ਪੈਂਦਾ ਹੈ। ਹਰ ਹਰ ਨਾਮ ਬੋਇਤ ਹੈ ਕਲਯੁਗ, ਕਲਯੁਗ ਦਾ ਸਮਾਂ ਹੈ। ਇਹਦੇ ਵਿੱਚ ਵਾਹਿਗੁਰੂ ਨਾਮ ਜਪਿਆਂ ਹੀ ਜੀਵ ਨੂੰ ਮੁਕਤੀ ਮਿਲਣੀ ਹੈ। ਪਹਿਲਿਆਂ ਸਮਿਆਂ ਵਿੱਚ, ਪਹਿਲਿਆਂ ਯੁੱਗਾਂ ਵਿੱਚ ਕਰਮ ਧਰਮ ਦੀ ਪ੍ਰਧਾਨਤਾ ਸੀ। ਦਾਨ ਕਰਨਾ, ਪੁੰਨ ਕਰਨਾ, ਤੀਰਥਾਂ 'ਤੇ ਜਾਣਾ, ਨੇਮ ਕਰਨੇ, ਕਈ ਹੋਰ ਵੀ ਤਰੀਕਿਆਂ ਦਾ ਅਭਿਆਸ ਕਰਨਾ, ਉਸ ਨਾਲ ਵਾਹਿਗੁਰੂ ਜੀ ਦੀ ਬਖਸ਼ਿਸ਼ ਹੋ ਜਾਂਦੀ ਸੀ, ਮੁਕਤੀ ਮਿਲ ਜਾਂਦੀ ਸੀ। ਪਰ ਕਲਯੁਗ ਦੇ ਸਮੇਂ ਵਿੱਚ ਹੁਕਮ ਹੈ ਗੁਰੂ ਨਾਨਕ ਮਹਾਰਾਜ ਦਾ, ਕਲ ਕੇਵਲ ਨਾਮ ਆਧਾਰ। ਕਲਯੁਗ ਦੇ ਵਿੱਚ ਵਾਹਿਗੁਰੂ ਨਾਮ ਹੀ ਜਪਣ ਨਾਲ ਜੀਵ ਨੂੰ ਮੁਕਤੀ ਹੁੰਦੀ। ਤਾਂ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਫਰਮਾਉਂਦੇ ਨੇ, ਹਰ ਹਰ ਨਾਮ ਬੋਹਿਤ ਹੈ ਕਲਯੁਗ। ਬੋਹਿਤ ਕਹਿੰਦੇ ਨੇ ਕਿਸੇ ਨਾਓ ਨੂੰ, ਜਿਸ ਤਰ੍ਹਾਂ ਨਦੀ ਪਾਰ ਕਰਨਾ ਹੋਵੇ ਅਤੇ ਨਾਓ ਵਿੱਚ ਬੈਠੀਦਾ। ਬੋਹਿਤ ਪੁਲ ਨੂੰ ਵੀ ਕਹੀਦਾ, ਨਦੀ ਦੇ ਉੱਤੇ ਜਿਹੜਾ ਪੁਲ ਬਣਿਆ ਹੁੰਦਾ, ਪੁਰਾਰ ਜਿਹੜੇ ਹੁੰਦੇ ਨੇ ਪੁਲ ਰਾਹੀਂ ਪਾਰ ਉੱਤਰ ਜਾਂਦੇ ਨੇ। ਹਜ਼ੂਰ ਕਹਿੰਦੇ ਨੇ ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਕਿ ਕੇਵਲ ਵਾਹਿਗੁਰੂ ਜੀ ਦਾ ਨਾਮ ਹੀ ਕਲਯੁਗ ਵਿੱਚ ਸਭ ਤੋਂ ਉੱਤਮ ਕਿਰਿਆ ਹੈ ਜੋ ਹਰ ਮਨੁੱਖ ਨੂੰ ਕਰਨੀ ਚਾਹੀਦੀ। ਭਾਵ ਵਾਹਿਗੁਰੂ ਜਪਣਾ ਚਾਹੀਦਾ। ਖੇਵਟ ਗੁਰ ਸ਼ਬਦ ਤਰੋ, ਇੱਕ ਨਾਓ ਹੁੰਦੀ ਹੈ, ਇੱਕ ਨਾਓ ਨੂੰ ਚਲਾਉਣ ਵਾਲਾ ਜੋ ਗਾਈਡ ਹੁੰਦਾ ਉਹਨੂੰ ਖੇਵਟ ਕਹੀਦਾ। ਨਾਓ ਨੂੰ ਚਲਾਉਣ ਵਾਲਾ, ਫਿੱਕਣ ਵਾਲਾ ਨਾਓ ਨੂੰ, ਉਹਨੂੰ ਖੇਵਟ ਕਹੀਦਾ। ਖੇਵਟ ਵੀ ਗੁਰੂ ਹੀ ਹੈ ਅਤੇ ਜਿਹੜਾ ਨਾਓ ਹੈ ਉਹ ਵੀ ਗੁਰੂ ਹੀ ਹੈ। ਭਾਵ ਪੁੱਲ ਵੀ ਗੁਰੂ ਹੀ ਹੈ ਅਤੇ ਪੁੱਲ ਤੋਂ ਪਾਰ ਲੰਘਾਉਣ ਵਾਲਾ ਵੀ ਗੁਰੂ ਹੀ ਹੈ। ਔਰ ਗੁਰੂ ਵਾਹਿਗੁਰੂ ਹੈ, ਵਾਹਿਗੁਰੂ ਨਾਮ ਹੀ ਗੁਰੂ ਹੈ। ਇਸ ਲਈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬੋਲਣਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸੁਣਨਾ, ਵਾਹਿਗੁਰੂ ਗੁਰ ਮੰਤਰ ਹੈ, ਗੁਰ ਸ਼ਬਦ ਹੈ ਔਰ ਗੁਰੂ ਹੈ। ਜਦੋਂ ਇਹ ਵਾਹਿਗੁਰੂ ਨਾਮ ਸਾਡੇ ਸਵਾਸ ਵਿੱਚ ਰਲ ਜਾਂਦਾ, ਜਦੋਂ ਹਰ ਸਵਾਸ ਨਾਲ ਵਾਹਿਗੁਰੂ ਨਾਮ ਦਾ ਉਚਾਰਨ ਹੁੰਦਾ, ਸਵਾਸ ਲੈਂਦਿਆਂ ਵੀ ਅਤੇ ਸਵਾਸ ਬਾਹਰ ਕੱਢਦਿਆਂ ਵੀ, ਜਦੋਂ ਅਸੀਂ ਵਾਹਿਗੁਰੂ ਜੀ ਦਾ ਨਾਮ ਦਾ ਅਭਿਆਸ ਪਕਾ ਲੈਂਦੇ ਹਾਂ, ਤਦੋਂ ਸਹਿਜੇ ਸਹਿਜੇ ਸਹਿਜੇ ਸਹਿਜੇ ਵਾਹਿਗੁਰੂ ਵਿੱਚ ਲਗਨ ਲੱਗ ਜਾਂਦੀ ਹੈ, ਲਿਵ ਲੱਗ ਜਾਂਦੀ ਹੈ। ਜਿਵੇਂ ਗੁਰੂ ਅਮਰਦਾਸ ਮਹਾਰਾਜ ਜੀ ਫਰਮਾਉਂਦੇ ਨੇ, ਸਾਚੀ ਲਿਵ ਬਿਣ ਦੇਹ ਨਿਮਾਣੀ, ਦੇਹ ਨਿਮਾਣੀ ਲਿਵੇ ਬਾਝੋਂ ਕਿਆ ਕਰੇ ਵਿਚਾਰੇ। ਸੱਚੀ ਲਿਵ ਜੇ ਨਾ ਲੱਗੇ ਤਾਂ ਇਹ ਦੇਹੀ ਨਿਮਾਣੀ ਹੋ ਜਾਂਦੀ, ਬੇਮਾਨੀ ਹੋ ਜਾਂਦੀ। ਨਿਮਾਣੀ ਦਾ ਅਰਥ ਆ ਉਹ ਮਨ ਜੋ ਵਾਹਿਗੁਰੂ ਜੀ ਦੇ ਨਾਲ ਲਿਵ ਨਹੀਂ ਲਾਉਂਦਾ, ਉਸਦਾ ਮਨ ਔਰ ਤਨ ਬੇਮਾਨੀ ਹੋ ਜਾਂਦਾ, ਥੋਥਾ ਹੋ ਜਾਂਦਾ। ਇਸ ਲਈ ਮਨ ਨੂੰ ਚਾਹੀਦਾ ਕਿ ਉਸਦੀ ਲਿਵ ਵਾਹਿਗੁਰੂ ਨਾਮ ਵਿੱਚ ਲੱਗੇ। ਜਿਹੜੀ ਵਸਤੂ ਲੱਗਣ ਵਾਲੀ ਹੈ ਉਸਨੂੰ ਸੁਰਤ ਕਹੀਦਾ। ਮਨ ਦੇ ਵਿੱਚ ਇੱਕ ਸੁਰਤ, ਇੱਕ ਫੈਕਟਰ ਹੈ ਜਿਹਦੇ ਪਿੱਛੇ ਪਿੱਛੇ ਧਿਆਨ ਕੰਮ ਕਰਦਾ। ਸੁਰਤ ਜਿੱਥੇ ਚਲੀ ਜਾਂਦੀ ਧਿਆਨ ਉੱਥੇ ਦਾ ਬਣ ਜਾਂਦਾ। ਜਿਸ ਤਰ੍ਹਾਂ ਸੁਰਤ ਸਾਡੀ ਹਰਿਮੰਦਰ ਸਾਹਿਬ ਵਿੱਚ ਚਲੀ ਜਾਵੇ, ਅਸੀਂ ਹਰਿਮੰਦਰ ਸਾਹਿਬ ਦਾ ਦਰਸ਼ਨ ਪਾਉਣ ਲੱਗ ਪੈਂਦੇ। ਸੁਰਤ ਸਾਡੀ ਆਕਾਸ਼ ਵਿੱਚ ਚਲੀ ਜਾਵੇ, ਸਾਨੂੰ ਆਕਾਸ਼ ਮਾਰਗ ਦਾ ਪਤਾ ਲੱਗ ਜਾਂਦਾ। ਸੁਰਤ ਸਾਡੀ ਪਾਤਾਲ ਵਿੱਚ ਚਲੀ ਜਾਵੇ, ਸਾਨੂੰ ਪਾਤਾਲ ਮਾਰਗ ਦਾ ਪਤਾ ਲੱਗ ਜਾਂਦਾ। ਸੁਰਤ ਸਾਡੀ ਭਰਾ ਵਿੱਚ ਚਲੀ ਜਾਵੇ, ਭਰਾ ਦੀ ਕਿਰਿਆ ਦਾ ਪਤਾ ਲੱਗ ਜਾਂਦਾ। ਜਿੱਥੇ ਸਾਡੀ ਸੁਰਤ ਹੁੰਦੀ ਉੱਥੇ ਹੀ ਸਾਡਾ ਧਿਆਨ ਹੁੰਦਾ।
ਸੋ ਧਿਆਨ ਜਿਹੜਾ ਹੈ ਇਹ ਵਾਹਿਗੁਰੂ ਨਾਮ ਵਿੱਚ ਲੱਗਣਾ ਚਾਹੀਦਾ। ਸਤਿਗੁਰੂ ਜੀ ਇਹ ਫਰਮਾਉਂਦੇ ਨੇ ਕਿ ਧਿਆਨ ਲਾਉਣ ਵਾਲੀ ਵਸਤੂ ਜਿਹੜੀ ਹੈ ਉਹ ਸੁਰਤ ਹੈ, ਤਾਂ ਕਿ ਅਸੀਂ ਆਪਣੀ ਸੁਰਤ ਨੂੰ ਇੱਧਰੋਂ ਉੱਧਰੋਂ ਜੋ ਸਾਡੀ ਸੁਰਤ ਭਟਕਦੀ ਹੈ ਉਸ ਨੂੰ ਇਕਾਗਰ ਕਰਕੇ ਵਾਹਿਗੁਰੂ ਨਾਮ ਵਿੱਚ ਲਾਈਏ। ਇਹਨੂੰ ਕਹੀਦਾ ਲਿਵ ਲੱਗ ਜਾਣਾ। ਲਿਵ ਲੱਗਣ ਨਾਲ ਮਨ ਇਕਾਗਰ ਹੋ ਜਾਂਦਾ, ਮਨ ਅਡੋਲ ਹੋ ਜਾਂਦਾ। ਮਨ ਜਿਸ ਵੇਲੇ ਅਡੋਲ ਹੁੰਦਾ ਕਿ ਇਹ ਆਪਣਾ ਅਸਲ ਤੱਤ, ਆਪਣਾ ਘਰ ਜੋ ਹੈ ਉਸ ਵੱਲ ਨੂੰ ਵੱਧਦਾ। ਮਨ ਦਾ ਅਸਲ ਤੱਤ, ਅਸਲ ਘਰ ਜਿਹੜਾ ਹੈ ਉਹ ਆਤਮਾ ਹੈ। ਤਾਂ ਕਿ ਲਿਵ ਸ਼ਬਦ ਵਿੱਚ ਲੱਗਣ ਨਾਲ, ਸ਼ਬਦ ਜਿਹੜਾ ਹੈ ਇਹ ਗੁਰੂ ਨਾਨਕ ਮਹਾਰਾਜ ਦੀ ਪਵਿੱਤਰ ਰਚਨਾ ਤੋਂ ਉਚਾਰਿਆ ਹੋਇਆ ਹੈ। ਸ਼ਬਦ ਹੀ ਗੁਰੂ ਨਾਨਕ ਦਾ ਸਰੂਪ ਹੈ। ਤੋ ਇਸ ਸ਼ਬਦ ਦੁਆਰਾ ਅਸੀਂ ਆਪਣੇ ਆਤਮਾ ਤੱਕ ਪਹੁੰਚ ਜਾਂਦੇ। ਗੁਰੂ ਦਾ ਸਹੀ ਅਰਥ ਹੈ ਆਤਮਾ, ਗੁਰੂ ਦਾ ਸਹੀ ਅਰਥ ਹੈ ਗਿਆਨ। ਜੀਵ ਅੰਧੇਰੇ ਵਿੱਚ ਹੁੰਦਾ ਅਤੇ ਅੰਧੇਰੇ ਵਿੱਚ ਜਿਹੜਾ ਪ੍ਰਕਾਸ਼ ਕਰ ਦੇਵੇ, ਆਤਮਾ ਵੱਲ ਸਾਨੂੰ ਲੈ ਜਾਵੇ, ਆਤਮਾ ਦਾ ਜਿਹੜਾ ਗਿਆਨ ਕਰਾ ਦੇਵੇ ਉਹਨੂੰ ਗੁਰੂ ਕਹੀਦਾ। ਤਾਂ ਕਿ ਗੁਰੂ ਸ਼ਬਦ ਹੈ, ਗੁਰੂ ਸ਼ਬਦ ਹੈ। ਅਤੇ ਇਸ ਸ਼ਬਦ ਨਾਲ ਜਦੋਂ ਅਸੀਂ ਆਪਣਾ ਪਿਆਰ ਪਾ ਲੈਂਦੇ ਹਾਂ, ਫਿਰ ਸ਼ਬਦ ਸਾਡੀ ਸੁਰਤ ਨੂੰ ਪਕੜ ਕੇ ਆਪਣੇ ਨਿੱਜ ਥਾਂ 'ਤੇ ਲੈ ਜਾਂਦਾ ਹੈ। ਨਿੱਜ ਥਾਂ ਆਤਮਾ ਹੈ। ਇਸ ਤਰ੍ਹਾਂ ਸਾਡੇ ਸੁਰ ਤੋਂ ਆਤਮਾ ਦਾ ਗਿਆਨ ਹੋ ਜਾਂਦਾ ਅਤੇ ਸਾਡਾ ਮਨ ਆਤਮ ਸਰੂਪ ਵਿੱਚ ਬਦਲ ਜਾਂਦਾ। ਇਹ ਹੈ ਸਾਡੀ ਮੰਜ਼ਿਲ, ਜਿਸ ਨੂੰ ਅਸੀਂ ਸਭ ਨੇ ਪ੍ਰਾਪਤ ਕਰਨਾ। ਇਸ ਮੰਜ਼ਿਲ ਤੱਕ ਪਹੁੰਚਣ ਲਈ ਸਾਨੂੰ ਵਾਹਿਗੁਰੂ ਨਾਮ ਦਾ ਅਭਿਆਸ ਲਗਾਤਾਰ ਕਰਨਾ, ਦਿਨ ਵੀ ਕਰਨਾ, ਰਾਤਰੀ ਵੀ ਕਰਨਾ, 2400 ਘੰਟੇ ਕਰਨਾ। ਮਨ ਵਿਹਲਾ ਹੁੰਦਾ, ਮਨ ਖਾਲੀ ਹੁੰਦਾ, ਤਨ 'ਤੇ ਬਿਜ਼ੀ ਹੁੰਦਾ, ਤਨ 'ਤੇ ਵਿਹਾਰ ਵੀ ਕਰਦਾ, ਕਾਰੋਬਾਰ ਵੀ ਕਰਦਾ, ਜ਼ਿੰਮੇਵਾਰੀ ਵੀ ਨਿਭਾਉਂਦਾ। ਮਨ ਨੂੰ ਵਾਹਿਗੁਰੂ ਨਾਮ ਵਿੱਚ ਲਾਈ ਰੱਖੋ। ਸਤਿਗੁਰੂ ਮਹਾਰਾਜ ਗੁਰੂ ਰਾਮਦਾਸ ਜੀ ਫਰਮਾਉਂਦੇ ਨੇ ਭਾਈ, ਕਲਯੁੱਗ ਦੇ ਵਿੱਚ ਵਾਹਿਗੁਰੂ ਨਾਮ ਜਪਣਾ ਹੀ ਖੇਵਟ ਹੈ, ਵਾਹਿਗੁਰੂ ਨਾਮ ਜਪਣਾ ਹੀ ਪੁਲ ਹੈ ਜਾਂ ਬੇੜੀ ਹੈ। ਔਰ ਜਦੋਂ ਅਸੀਂ ਵਾਹਿਗੁਰੂ ਨਾਮ ਨੂੰ ਹਿਰਦੇ ਵਿੱਚ ਰੱਖ ਲਵਾਂਗੇ, ਇਹੀ ਗੁਰ ਸ਼ਬਦ ਹੈ, ਇਹੀ ਗੁਰ ਮੰਤਰ ਹੈ, ਇਸ ਦੇ ਆਸਰੇ ਅਸੀਂ ਭਾਗ ਸਾਗਰ ਤੋਂ ਪਾਰ ਉਤਰ ਜਾਵਾਂਗੇ। ਆਵੋ ਸੰਤ ਮਿਲੋ ਮੇਰੇ ਭਾਈ, ਮਿਲ ਹਰ ਹਰ ਕਥਾ ਕਰੋ, ਹਰ ਹਰ ਨਾਮ ਬੋਹਿਤ ਹੈ ਕਲਯੁਗ, ਖੇਵਟ ਗੁਰ ਸ਼ਬਦ ਕਰੋ। ਮੇਰੇ ਮਨ ਹਰ ਗੁਣ ਹਰ ਉਚਰੋ, ਐ ਮੇਰੇ ਮਨ ਤੂੰ ਵਾਹਿਗੁਰੂ ਬੋਲ, ਐ ਮੇਰੇ ਮਨ ਤੂੰ ਵਾਹਿਗੁਰੂ ਦੇ ਗੁਣ ਕਹੋ। ਵਾਹਿਗੁਰੂ ਮਿੱਠੇ ਹਨ, ਵਾਹਿਗੁਰੂ ਬਖਸ਼ਣਹਾਰ ਹਨ, ਵਾਹਿਗੁਰੂ ਦਾਤਾ ਹਨ, ਵਾਹਿਗੁਰੂ ਪ੍ਰਾਣ ਚਲਾਉਣ ਵਾਲੇ ਹਨ, ਵਾਹਿਗੁਰੂ ਸੁੱਖ ਦੇਣ ਵਾਲੇ ਹਨ। ਵਾਹਿਗੁਰੂ ਦੀ ਕਿਰਪਾ ਨਾਲ ਵੇਖਦੇ ਹਾਂ, ਸੁਣਦੇ ਹਾਂ, ਬੋਲਦੇ ਹਾਂ, ਰਸ ਕਸ ਲੈਂਦੇ ਹਾਂ, ਜੀਉਂਦੇ ਹਾਂ, ਖੁਸ਼ੀਆਂ ਮਾਣਦੇ ਹਾਂ, ਨਿੰਦਰਾ ਆਉਂਦੀ ਹੈ, ਭੋਜਨ ਮਿਲਦਾ ਹੈ, ਭੋਜਨ ਪਚ ਜਾਂਦਾ ਹੈ, ਜਿਤਨੇ ਵੀ ਸੁੱਖ ਹਨ ਇਹ ਸਭ ਵਾਹਿਗੁਰੂ ਜੀ ਦੇ ਦਿੱਤੇ ਹੋਏ ਹਨ। ਤਾਂ ਕਿ ਇਹ ਮੰਨ ਕੇ ਚੱਲੀਏ ਭਾਈ, ਮਨ ਔਰ ਤਨ ਵਿੱਚ ਜਿਤਨੇ ਸੁੱਖ ਹਨ ਇਹ ਵਾਹਿਗੁਰੂ ਜੀ ਦੇ ਹੀ ਦਿੱਤੇ ਹੋਏ ਹਨ। ਔਰ ਵਾਹਿਗੁਰੂ ਜੀ ਦਾ ਸ਼ੁਕਰ ਕਰਦਿਆਂ ਹੋਇਆਂ ਵਾਹਿਗੁਰੂ ਜੀ ਦੇ ਨਾਮ ਨੂੰ ਅਸੀਂ ਆਪਣੇ ਮਨ ਵਿੱਚ ਰੱਖਦੇ ਰਹੀਏ। ਇਹ ਉਪਦੇਸ਼ ਹੈ, ਮੇਰੇ ਮਨ ਹਰ ਗੁਣ ਹਰ ਉਚਰੋ, ਮਸਤਕ ਲਿਖਤ ਲਿਖੇ ਗੁਣ ਗਾਏ। ਜਿਨ੍ਹਾਂ ਦੇ ਭਾਗਾਂ ਵਿੱਚ ਇਹ ਗੁਣ ਗਾਉਣਾ ਲਿਖਿਆ ਹੋਇਆ ਹੁੰਦਾ। ਭਾਗ ਕੀ ਹਨ ਸਤਸੰਗ? ਭਾਗ ਮਨ ਬਣਾਉਂਦਾ, ਮਨ ਜਿੱਦਾਂ ਦੇ ਕਰਮ ਕਰਦਾ ਉੱਦਾਂ ਦਾ ਭਾਗ ਬਣ ਜਾਂਦਾ। ਮਨ ਜੇ ਗੁਰੂ ਚਰਨਾਂ ਵਿੱਚ ਮੱਥਾ ਟੇਕੇ, ਮਨ ਜੇ ਗੁਰਬਾਣੀ ਪੜ੍ਹੇ ਸੁਣੇ, ਮਨ ਜੇ ਗੁਰੂ ਸੰਗਤ ਦੀ ਸੇਵਾ ਕਰੇ, ਮਨ ਜੇ ਸ਼ਰਧਾ ਪ੍ਰੇਮ ਕਰੇ ਗੁਰਦੇਵ ਦੇ ਨਾਲ, ਮਨ ਜੇ ਗੁਰਦੇਵ ਨੂੰ ਆਪਣਾ ਪਿਤਾ ਮਾਤਾ ਸੰਬੰਧੀ ਭਰਾ ਆਪਣਾ ਮਸਲਤੀ ਸਲਾਹਕਾਰ ਸਮਝੇ, ਮਨ ਜੇ ਵਾਹਿਗੁਰੂ ਨੂੰ ਆਪਣਾ ਪ੍ਰਾਣ ਸਮਝ ਲਵੇ,
ਤਾਂ ਫਿਰ ਕੀ ਹੁੰਦਾ, ਫਿਰ ਭਾਗ ਬਦਲ ਜਾਂਦਾ। ਵਾਹਿਗੁਰੂ ਜੀ ਕਿਰਪਾ ਕਰਕੇ ਸਾਡੇ ਭਾਗਾਂ ਵਿੱਚ ਲਿਖ ਦਿੰਦੇ ਨੇ ਕਿ ਅਸੀਂ ਬੱਚੇ ਵਾਹਿਗੁਰੂ ਨਾਮ ਜਪੀਏ। ਅਸੀਂ ਜਿਤਨੇ ਵੀ ਮਨੁੱਖ ਹਾਂ, ਖਾਸ ਕਰਕੇ ਜਿਹੜੇ ਗੁਰੂ ਵਾਲੇ ਹਾਂ, ਜਿਹੜੇ ਗੁਰੂ ਚਰਨਾਂ 'ਚ ਆ ਕੇ ਮੱਥਾ ਟੇਕਦੇ ਹਾਂ, ਸਾਡੇ ਸਭ ਦੇ ਭਾਗਾਂ ਵਿੱਚ ਲਿਖਿਆ ਹੁੰਦਾ ਕਿ ਅਸੀਂ ਵਾਹਿਗੁਰੂ ਨਾਮ ਜਪੀਏ। ਸਾਨੂੰ ਜਪਣ ਦਾ ਵੱਲ ਨਹੀਂ ਆਉਂਦਾ, ਕਈਆਂ ਨੂੰ ਜਪਣ ਦੀ ਸੋਝੀ ਨਹੀਂ ਹੁੰਦੀ, ਕਈਆਂ ਨੂੰ ਇਹ ਪਤਾ ਵੀ ਨਹੀਂ ਹੁੰਦਾ ਕਿ ਅਸੀਂ ਵਾਹਿਗੁਰੂ ਨਾਮ ਜਪਣ ਵਾਸਤੇ ਆਏ ਹਾਂ। ਕਈ ਪ੍ਰਾਪਤ ਮਾਨਕ ਬੇਵਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੀ ਕਿਤੇ ਨਾ ਕਾਮ, ਮਿਲ ਸਾਧ ਸੰਗਤ ਸਜ ਕੇ ਨਾਮ। ਜਿਹੜੇ ਨਿਤਾਨੇਮ ਦੀ ਬਾਣੀ ਪੜ੍ਹਦੇ ਨੇ ਉਹਨਾਂ ਨੂੰ ਇਹ ਪਤਾ ਹੋ ਜਾਂਦਾ ਕਿ ਇਹ ਮਨੁੱਖਾ ਜਨਮ 'ਤੇ ਕੇਵਲ ਵਾਹਿਗੁਰੂ ਨਾਮ ਜਪਣ ਵਾਸਤੇ ਪ੍ਰਾਪਤ ਹੋਇਆ। ਹਜ਼ੂਰ ਹੋਰ ਵੀ ਗੱਲ ਕਹਿੰਦੇ ਨੇ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਨਾਮ ਵੀ ਜਪਣਾ ਅਤੇ ਅਵਰ ਕਾਜ ਵੀ ਕਰਨੇ ਨੇ। ਪਰ ਜੇ ਨਾਮ ਨਹੀਂ ਜਪਦੇ ਅਤੇ ਅਵਰ ਕਾਜ ਹੀ ਕਰੀ ਜਾਂਦੇ ਅਤੇ ਹਜ਼ੂਰ ਕਹਿੰਦੇ ਨੇ ਇਹ ਕੰਮ ਕੀਤੇ ਹੋਏ ਫਲਦਾਇਕ ਨਹੀਂ ਹੋਣਗੇ, ਤੇਰੇ ਕੰਮ ਨਹੀਂ ਆਉਣਗੇ। ਇਸ ਲਈ ਨਾਮ ਵੀ ਜਪ ਅਤੇ ਅਵਰ ਕਾਜ ਵੀ ਕਰਦਾ ਰਹੋ। ਜਿਹੜੇ ਹੋਰ ਬਾਣੀ ਪੜ੍ਹਦੇ ਸੁਣਦੇ ਨੇ ਉਹਨਾਂ ਨੂੰ ਇਹ ਵੀ ਗਿਆਨ ਹੋ ਜਾਂਦਾ, ਰਾਮ ਸਿਮਰ ਪਛਤਾਏਗਾ ਮਨ, ਪਾਪੀ ਜੀੜਾ ਲੋਭ ਕਰਤ ਹੈ ਆਜ ਕਾਲ ਜਾਏਗਾ। ਜਿਹੜੇ ਹੋਰ ਵੀ ਵਿਚਾਰ ਕਰਦੇ ਨੇ ਉਹਨਾਂ ਨੂੰ ਇਹ ਵੀ ਪਤਾ ਲੱਗ ਜਾਂਦਾ, ਮਾਨਸ ਜਨਮ ਦੁਰਲੰਭ ਹੈ ਹੋਏ ਨਾ ਬਾਰੰਬਾਰ। ਕਬੀਰ ਕਹਿੰਦੇ ਨੇ ਇਹ ਮਨੁੱਖਾ ਜਨਮ ਦੁਰਲੱਭ ਹੈ, ਬਾਰ ਬਾਰ ਪ੍ਰਾਪਤ ਨਹੀਂ ਹੋਣਾ, ਮੁੜ ਕੇ ਨਹੀਂ ਮਿਲਣਾ। ਜਿਉਂ ਬਨ ਫਲ ਪਾ ਕੇ ਭੋਏ ਗਿਰੇ, ਬੌਰਨ ਲਾਗੇ ਡਰ। ਜਿਸ ਤਰ੍ਹਾਂ ਇੱਕ ਵਰਖਸ਼ ਨਾਲ ਫਲ ਪੱਕ ਕੇ ਡਿੱਗ ਪੈਂਦਾ, ਟੁੱਟ ਜਾਂਦਾ ਵਰਖਸ਼ ਨਾਲੋਂ, ਮੁੜ ਕੇ ਵਰਖਸ਼ ਨਾਲ ਨਹੀਂ ਜੁੜਦਾ, ਇਸੇ ਤਰ੍ਹਾਂ ਮਨੁੱਖ ਜਨਮ ਇੱਕੋ ਹੀ ਵਾਰ ਮਿਲਦਾ, ਬਾਰ ਬਾਰ ਨਹੀਂ ਮਿਲਦਾ। ਸੋ ਐਸੇ ਮਨੁੱਖਾਂ ਨੂੰ ਪਿਆਰ ਵਧੇਰੇ ਉਹਨਾਂ ਦੇ ਮਨ 'ਚ ਹੋ ਜਾਂਦਾ ਅਤੇ ਬਰਾਗ ਆ ਜਾਂਦਾ ਅਤੇ ਸੱਚਮੁੱਚ ਸਾਨੂੰ ਵਾਹਿਗੁਰੂ ਜੀ ਦਾ ਨਾਮ ਹੀ ਜਪਣਾ ਚਾਹੀਦਾ। ਤਾਂ ਕਿ ਜਿਤਨੇ ਵੀ ਅਸੀਂ ਗੁਰੂ ਚਰਨਾਂ ਵਿੱਚ ਬੈਠੇ ਹਾਂ, ਸਾਡੇ ਭਾਗਾਂ ਵਿੱਚ ਵਾਹਿਗੁਰੂ ਜੀ ਦਾ ਨਾਮ ਜਪਣਾ ਲਿਖਿਆ ਹੋਇਆ। ਬਸ ਇਹੀ ਗੱਲ ਹੈ ਵੀ ਜਾਂ ਤਾਂ ਸਾਨੂੰ ਪਤਾ ਨਹੀਂ, ਜੇ ਪਤਾ ਹੈ ਤਾਂ ਫਿਰ ਅਸੀਂ ਅਵੇਸਲੇ ਹੋ ਜਾਂਦੇ ਹਾਂ। ਸੋ ਅਵੇਸਲੇ ਨਾ ਹੋਵੋ, ਚੇਤਨ ਹੋਵੋ, ਉੱਦਮ ਕਰੋ। ਉੱਦਮ ਕਰੇਂਦਿਆਂ ਜੀਓ ਤੂੰ, ਕਮਾਉਂਦਿਆਂ ਸੁਖ ਪੁੰਚ, ਧਿਆਏਂਦਿਆਂ ਤੂੰ ਪ੍ਰਭੂ ਮਿਲ, ਨਾਨਕ ਪ੍ਰੀ ਚਿੰਨ। ਜਿਸ ਤਰ੍ਹਾਂ ਉੱਦਮ ਕਰਕੇ ਅੱਖਾਂ ਖੋਲ੍ਹਦੇ ਹਾਂ ਦਿਸਣ ਲੱਗ ਪੈਂਦਾ, ਮੂੰਹ ਖੋਲ੍ਹਦੇ ਹਾਂ ਬੋਲਣ ਲੱਗ ਪੈਂਦੇ ਹਾਂ, ਕੰਨ ਖੋਲ੍ਹਦੇ ਹਾਂ ਸੁਣਨ ਲੱਗ ਪੈਂਦੇ ਹਾਂ, ਹੱਥ ਪੈਰ ਚਲਾਉਣ ਲੱਗ ਪੈਂਦੇ ਹਾਂ, ਮੂਵਮੈਂਟ ਹੋ ਜਾਂਦੀ ਸਰੀਰ ਵਿੱਚ। ਹਰ ਕੰਮ ਲਈ ਅਸੀਂ ਉੱਦਮ ਕਰਦੇ ਹਾਂ ਤਦ ਹੀ ਸਾਨੂੰ ਕੁਛ ਪ੍ਰਾਪਤ ਹੁੰਦਾ। ਸੋ ਨਾਮ ਜਪਣ ਵਾਸਤੇ ਸਾਨੂੰ ਉੱਦਮ ਕਰਨਾ ਚਾਹੀਦਾ। ਅੱਗੇ ਜਿਹੜੇ ਭਾਗ ਸਾਡੇ ਲਿਖੇ ਨੇ ਉਸ ਦੇ ਅਨੁਸਾਰ ਸਾਨੂੰ ਵਾਹਿਗੁਰੂ ਜੀ ਦੀ ਪ੍ਰਾਪਤੀ ਅਵਸ਼ ਹੋਵੇਗੀ। ਮਸਤਕ ਲਿਖਤ ਲਿਖੇ ਗੁਣ ਗਾਏ, ਮਿਲ ਸੰਗਤ ਪਾਰ ਪਰੋ। ਮਿਲ ਸੰਗਤ, ਸੰਗਤ ਦਾ ਅਰਥ ਹੁੰਦਾ ਸੱਤ ਦੀ ਸੰਗਤ। ਸੰਗਤ ਦੋ ਪ੍ਰਕਾਰ ਦੀ ਹੁੰਦੀ, ਇੱਕ ਸੰਗਤ ਹੈ ਜਿਹੜੀ ਅਸੀਂ ਹੁਣ ਬੈਠੇ ਹਾਂ, ਕੁਝ ਪਾਠ ਸੁਣਨਗੇ, ਕੁਝ ਕੀਰਤਨ ਸੁਣਨਗੇ, ਕੁਝ ਕਥਾ ਸੁਣਨਗੇ, ਇਹ ਵੀ ਸੰਗਤ ਹੈ। ਇਹਨਾਂ ਨੇ ਵੀ ਚੰਗਾ ਹੀ ਕਰਮ ਕੀਤਾ, ਵਾਹਿਗੁਰੂ ਦੇ ਵਚਨ ਸੁਣੇ ਹਨ, ਵਾਹਿਗੁਰੂ ਦਾ ਕੀਰਤਨ ਸੁਣਿਆ ਹੈ, ਮਨ ਲੱਗਾ ਹੈ, ਥੋੜ੍ਹਾ ਥੋੜ੍ਹਾ ਸਮਾਂ ਮਨ ਲੱਗਾ ਹੈ, ਪਰ ਮਨ ਲੱਗਾ ਰਹੇ ਸਦਾ ਨਾਲ, ਇਹ ਚਾਹੀਦਾ। ਇਸ ਲਈ ਜਿਹੜੇ ਕੀਰਤਨ ਸੁਣ ਕੇ, ਕਥਾ ਸੁਣ ਕੇ ਵਾਹਿਗੁਰੂ ਨਾਮ ਜਪਣ ਲੱਗ ਪੈਂਦੇ ਨੇ, ਉਹਨਾਂ ਨੂੰ ਸੱਤ ਦੀ ਸੰਗਤ ਪ੍ਰਾਪਤ ਹੁੰਦੀ। ਸੱਤ ਦੀ ਸੰਗਤ, ਸੱਤ ਹੈ ਕੇਵਲ ਵਾਹਿਗੁਰੂ, ਵਾਹਿਗੁਰੂ ਹੀ ਸੱਤ ਹੈ, ਬਾਕੀ ਸਭ ਅਸੱਤ ਹੈ। ਬਾਕੀ ਜੋ ਅਸੀਂ ਦੇਖਦੇ ਹਾਂ ਇਹ ਸਭ ਖਤਮ ਹੋਣ ਜਾਣ ਵਾਲਾ ਹੈ। ਬਮੈਸ਼ ਸਰੀਰ ਦੇ ਇੱਕ ਵਾਹਿਗੁਰੂ ਹੀ ਸੱਤ ਹਨ। ਸੋ ਅਸੀਂ ਸੱਤ ਦੀ ਸੰਗਤ ਕਰੀਏ। ਸਾਡੇ ਸਰੀਰ ਦੇ ਅੰਦਰ ਸੱਤ ਕਿਹੜੀ ਵਸਤੂ ਹੈ? ਆਤਮਾ। ਮਨ ਵੀ ਸੱਤ ਨਹੀਂ ਹੈ, ਤਨ ਵੀ ਸੱਤ ਨਹੀਂ ਹੈ, ਜੋ ਅਸੀਂ ਵੇਖਦੇ ਹਾਂ ਉਹ ਵੀ ਸੱਤ ਨਹੀਂ ਹੈ, ਜੋ ਸਾਨੂੰ ਪ੍ਰਾਪਤ ਹੈ ਉਹ ਵੀ ਸੱਤ ਨਹੀਂ। ਇਹ ਸੰਸਾਰ ਮਾਇਆ ਦਾ, ਇਸ ਮਾਇਆ ਦੇ ਵਿੱਚ
जो माया नूं बनाउण वाला वाहिगुरु है वह सत है। दुध विच सत की है, घ्यो सत है। दुध नूं गर्म करके जमाउणा, रिड़कना, घ्यो नूं कढ लैणा, यह सत की प्राप्ति है। वाणी दे विच सत की है, वाहिगुरु जी आप सत हैं, गोविंद आप सत हैं। गुरबाणी द्वारा जदों असीं वाहिगुरु नाम जपांगे तां इह रिड़किया जाएगा, शब्द रिड़किया जाएगा, ते सानू प्राप्त होएगा वाहिगुरु आप। तां ते असीं इस संगत विच बैठना है जिस नाल सानू सत दी प्राप्ति हो जाए। चिंता नहीं करनी, काहे रे मन चित में उद्दम, जां आहर हर जियो परिया, सैल पत्थर में जन्म तो पाए, तां कर जो कागे कर करिया, मेरी माधो जी सत संगत मिले सो करिया। भागा विच ए भी लिखिया हुंदा कि इस जीव नूं माया किथों प्राप्त होनी है। सो ए जीव उस तरह की कोशिश कर लैंदा है, उस अनुसार इन्हें माया प्राप्त हो जाती है। फिर सबर शुक्र करके वाहिगुरु नाम जपे, जिस वाहिगुरु ने इन्हें पैदा किया वह भोजन जरूर देगा। भोजन देने वास्ते माया चाहिए, माया जरूर मिलेगी, जिमें भी होवे उवें ही मिलेगी। इस वास्ते उद्यम करो शरीर राही ताकि माया उत्पन्न हो जाए, उधर पूर्ति हो जाए, तो मन करके उद्यम करो ता जो वाहिगुरु जी प्राप्त हो जाए। हजूर कहते हैं खाण पीन की चिंता ना करो कि वाहिगुरु ने अवश्य देना है, चिंता इस गल की करके तू सत नाल जुड़ जा। वाणी पढ़न वाले हो, कीर्तन करन और सुन वाले हो, ये गल चंगी तरह मन के चलियो कि असी सत नाल जुड़ना है, ताकि वाहिगुरु ही सत है और वाहिगुरु नाम जपना। वाहिगुरु नाम जपियां ही असी सत नाल जुड़ सकते हैं। गुरदेव कहते हैं सत नाल जुड़ो ता जो तुसी परम गति नूं प्राप्त कर सको, वाहिगुरु जी नूं प्राप्त कर सको। रहाओ काया नगर में राम रस उत्तम। हजूर कहते हैं काया एक नगरी है, शरीर जड़ा एक नगरी है, इस दे विच एक मन मंदिर है, और मन के अंदर जड़ा रस है वो वाहिगुरु जी का रस है, वो वाहिगुरु जी का रस है। जिस तरह शरीर है, शरीर नूं एक रसना लगी हुई है, रसना दा अगर भाग दे हिस्से ते साडा मन रहिंदा है, और उत्थे ही नाम का रस है, राम का रस है। मन उस रस नूं चखदा है, मन उस राम रस नाल बाहर का स्वाद लैन लग पैंदा है। मन चूंकि ज़्यादा देर शरीर की संगत करदा है, इसलिए शरीर के रस जड़े ने ना वो लैण का आदि हो जाता है। जे मन नूं एक ज्ञान हो गए कि मना तेरे कोल वाहिगुरु जी के नाम का रस है, जरा अपने मन नूं पुछो कि जबान के अगले हिस्से ते जो रस लगा होया, जिस द्वारा असी कौड़ा, फिक्का, चरचरा

ਕਹਿੰਦੇ ਨੇ ਕਾਇਆ ਨਗਰ ਮੈਂ ਰਾਮ ਰਸ ਉੱਤਮ। ਉੱਤਮ ਦਾ ਮਤਲਬ ਹੈ ਸ਼੍ਰੇਸ਼ਟ। ਅਸੀਂ ਖਾਣ ਪੀਣ ਦਾ ਰਸ ਵੀ ਲੈਣਾ ਹੈ, ਰੋਟੀ ਦਾ, ਪਾਣੀ ਦਾ, ਬੱਚਿਆਂ ਦਾ, ਰਹਿਣ ਦਾ, ਕੱਪੜੇ ਦਾ, ਆਉਣ ਦਾ, ਜਾਣ ਦਾ, ਪਰਿਵਾਰਕ ਰਸ ਵੀ ਲੈਣਾ ਹੈ। ਪਰ ਇਸ ਰਸ ਨਾਲੋਂ ਉੱਤਮ ਰਸ, ਜੋ ਸ੍ਰੇਸ਼ਟ ਰਸ ਹੈ, ਉਹ ਵਾਹਿਗੁਰੂ ਜੀ ਦੇ ਨਾਮ ਦਾ ਰਸ ਹੈ। ਗੁਰੂ ਮਹਾਰਾਜ ਜੀ ਫਰਮਾਉਂਦੇ ਨੇ ਕਿ ਇਹ ਮਨ, ਇਹ ਰਸ ਵੀ ਤੇਰੀ ਇਸ ਦੇਹੀ ਦੇ ਅੰਦਰੇ ਹੀ ਹੈ। ਭਾਵ ਵਾਹਿਗੁਰੂ ਨਾਮ ਦਾ ਰਸ ਲੈਣ ਵਾਸਤੇ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਰਹੇਗੀ। ਕੇਵਲ ਤੈਨੂੰ ਦੇਹੀ ਨੂੰ ਪਵਿੱਤਰ ਰੱਖ ਕੇ, ਮਨ ਨੂੰ ਸ਼ਰਧਾ ਵਿੱਚ ਯੁਗਤ ਕਰਕੇ ਵਾਹਿਗੁਰੂ ਜੀ ਦਾ ਨਾਮ ਜਪਣ ਦੀ ਲੋੜ ਹੈ। ਫਿਰ ਤੈਨੂੰ ਇਹ ਰਸ ਪ੍ਰਾਪਤ ਹੋ ਜਾਵੇਗਾ, ਔਰ ਇਹੀ ਰਸ ਉੱਤਮ ਹੈ, ਸ੍ਰੇਸ਼ਟ ਹੈ। ਕਾਇਆ ਨਗਰ ਮੈਂ ਰਾਮ ਰਸ ਉੱਤਮ ਕਿਉਂ ਪਾਈਏ ਉਪਦੇਸ਼ ਜਨ ਕਰੋ। ਇਹ ਹੁਣ ਕਿਵੇਂ ਪ੍ਰਾਪਤ ਕੀਤਾ ਜਾਵੇ, ਇਹ ਹੁਣ ਅਗਲਾ ਪ੍ਰਸ਼ਨ ਹੈ। ਭਾਈ ਸਾਨੂੰ ਇਹ ਤੇ ਪਤਾ ਲੱਗ ਗਿਆ ਭਾਈ ਇਸ ਰਸਨਾ ਤੇ ਵਾਹਿਗੁਰੂ ਜੀ ਦੇ ਨਾਮ ਦਾ ਰਸ ਹੈ, ਪਰ ਇਹ ਰਸਨਾ ਤੇ ਰਸੀਲੀ ਹੋ ਗਈ ਹੈ, ਇਹ ਰਸਨਾ ਤੇ ਖਾਣ ਪੀਣ ਚ ਵਿਅਸਤ ਹੈ, ਇਸ ਰਸਨਾ ਨੂੰ ਤੇ ਬਾਹਰ ਦੇ ਜਿਤਨੇ ਵੀ ਰਸ ਕੱਚੇ ਨੇ ਉਹ ਮਿੱਠੇ ਲੱਗ ਰਹੇ ਨੇ। ਹੁਣ ਕਿਵੇਂ ਮਿੱਠਾ ਲੱਗੇ ਸਾਨੂੰ, ਕਿਵੇਂ ਉਹ ਰਸ ਪ੍ਰਾਪਤ ਹੋਵੇ, ਐ ਸਤਿਗੁਰੂ ਜੀ ਸਾਨੂੰ ਸਮਝਾਓ। ਤੋ ਸਤਿਗੁਰੂ ਜੀ ਕਹਿੰਦੇ ਨੇ ਸਤਿਗੁਰ ਸੇਵ ਸਫਲ ਹਰ ਦਰਸ਼ਨ। ਸਤਿਗੁਰੂ ਦੀ ਆਗਿਆ ਵਿੱਚ ਰਹਿ ਕੇ ਤੂੰ ਸਿਮਰਨ ਕਰ, ਸਤਿਗੁਰੂ ਦੀ ਮੱਤ ਲੈ ਕੇ ਤੂੰ ਸਿਮਰਨ ਕਰ। ਸਤਿਗੁਰੂ ਦੀ ਮੱਤ ਦਾ ਅਰਥ ਇਹ ਹੈ ਕਿ ਅਸੀਂ ਮਨ ਨੂੰ ਔਰ ਤਨ ਨੂੰ ਸਤਿਗੁਰੂ ਦਾ ਕਰਕੇ ਮੰਨੀਏ ਅਤੇ ਵਾਹਿਗੁਰੂ ਨਾਮ ਜਪੀਏ। ਸਤਿਗੁਰ ਸੇਵ ਸਫਲ ਹਰ ਦਰਸ਼ਨ। ਅਗਨੇ ਜੇ ਸਤਿਗੁਰੂ ਦੀ ਆਗਿਆ ਵਿੱਚ ਰਹਿ ਕੇ ਅਸੀਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਜਪੀਏ ਅਤੇ ਮਨ ਨੂੰ ਇਹ ਸਮਝਾਈਏ ਕਿ ਮਨਾ ਤੂੰ ਤਾਂ ਵਾਹਿਗੁਰੂ ਨਾਮ ਜਪਣ ਵਾਸਤੇ ਆਏ, ਦੇਖ ਇੱਥੇ ਤੈਨੂੰ ਇੰਨੀ ਚੰਗੀ ਰਸਨਾ ਲੱਗੀ ਹੈ, ਤੂੰ ਵਾਹਿਗੁਰੂ ਬੋਲ ਸਕਦਾ। ਕਿਸੇ ਹੋਰ ਜੋਨ ਵਿੱਚ ਤੂੰ ਵਾਹਿਗੁਰੂ ਨਹੀਂ ਬੋਲ ਸਕੇਗਾ, ਕਿਸੇ ਹੋਰ ਜੋਨ ਵਿੱਚ ਤੂੰ ਗੁਰਾਂ ਦੀ ਸੇਵਾ ਨਹੀਂ ਕਰ ਸਕੇਗਾ, ਕਿਸੇ ਹੋਰ ਜੋਨ ਵਿੱਚ ਤੂੰ ਸੁਤੰਤਰ ਹੋ ਕੇ ਵਿਚਰਨ ਨਹੀਂ ਕਰ ਸਕੇਗਾ। ਇੱਕ ਮਨੁੱਖ ਦੇਹੀ ਐਸੀ ਹੈ ਜਿੱਥੇ ਤੂੰ ਸੁਤੰਤਰ ਹੋ ਕੇ ਵਿਚਰਨ ਕਰ ਸਕਦਾ, ਮਰਜ਼ੀ ਦਾ ਕੱਪੜਾ ਪਾ ਸਕਦਾ, ਮਰਜ਼ੀ ਦਾ ਭੋਜਨ ਖਾ ਸਕਦਾ, ਮਨ ਦੀ ਮਰਜ਼ੀ ਨਾਲ ਸੰਸਾਰ ਨੂੰ ਵੇਖ ਸਕਦਾ, ਮਨ ਦੀ ਮਰਜ਼ੀ ਨਾਲ ਤੂੰ ਸੁਣ ਸਕਦਾ, ਵਾਹਿਗੁਰੂ ਬੋਲ ਸਕਦਾ, ਤੂੰ ਹੱਥਾਂ ਪੈਰਾਂ ਨਾਲ ਆਜ਼ਾਦ ਹੈ, ਜਿੱਥੇ ਚਾਹੇ ਜਾ ਸਕਦਾ। ਇਹੋ ਜੀ ਆਜ਼ਾਦੀ ਤੈਨੂੰ ਕਿਸੇ ਹੋਰ ਜੂਨ ਵਿੱਚ ਨਹੀਂ ਮਿਲਣੀ। ਮਨ ਨੂੰ ਇਹ ਸਮਝਾ ਕੇ ਜਦੋਂ ਅਸੀਂ ਵਾਹਿਗੁਰੂ ਜੀ ਦਾ ਚਿੰਤਨ ਕਰਦੇ ਹਾਂ, ਫਿਰ ਸਹੀ ਸਹੀਏ ਵਾਹਿਗੁਰੂ ਜੀ ਦੀ ਕਿਰਪਾ ਨਾਲ ਵਾਹਿਗੁਰੂ ਨਾਮ ਦਾ ਰਸ ਆਉਣਾ ਸ਼ੁਰੂ ਹੋ ਜਾਂਦਾ। ਸਤਿਗੁਰੂ ਸੇਵ ਸਫਲ ਹਰ ਦਰਸ਼ਨ, ਮਿਲ ਅੰਮ੍ਰਿਤ ਹਰ ਰਸ ਪੀਓ। ਮਿਲ ਅੰਮ੍ਰਿਤ, ਸਤਿਗੁਰੂ ਨੂੰ ਮਿਲ ਕੇ ਪਹਿਲਾਂ ਆਪ ਅੰਮ੍ਰਿਤ ਪਾਨ ਕਰੋ। ਅੰਮ੍ਰਿਤ ਪਾਨ ਹੁੰਦਾ ਗੁਰੂ ਦੀਖਿਆ ਲੈਣਾ, ਆਪਣੇ ਆਪ ਸਿਮਰਨ ਨਹੀਂ ਕਰਨਾ ਹੁੰਦਾ। ਗੁਰੂ ਜੋ ਮੰਤਰ ਦੀ ਹੁਕਮ ਕਰਦੇ ਨੇ ਉਸ ਮੰਤਰ ਦਾ ਸਿਮਰਨ ਕਰਨਾ ਹੁੰਦਾ, ਇਹਨੂੰ ਕਹੀਦਾ ਦੀਕਸ਼ਿਤ ਹੋਣਾ। ਗੁਰੂ ਨਾਨਕ ਦੇ ਮਤ ਦੇ ਅਨੁਸਾਰ ਨੌ ਪਾਤਸ਼ਾਹੀਆਂ ਤੱਕ ਪੈਰਾਂ ਦੀ ਧੋ ਕੇ ਉਹਦੇ 'ਚ ਮਿੱਠਾ ਪਾ ਕੇ ਇਹ ਚਰਨ ਪਾਹੁਲ ਦਿੱਤੀ ਜਾਂਦੀ ਸੀ। ਦਸਮ ਪਾਤਸ਼ਾਹ ਹਜ਼ੂਰ ਵੀ ਆਪਣੇ ਜੀਵਨ ਕਾਲ ਵਿੱਚ ਦਿੰਦੇ ਰਹੇ ਨੇ, ਪਰ ਮਹਾਰਾਜ ਨੇ ਫਿਰ ਇਸ ਅੰਮ੍ਰਿਤ ਨੂੰ ਖੰਡੇ ਬਾਟੇ ਦੇ ਅੰਮ੍ਰਿਤ ਵਿੱਚ ਬਦਲ ਦਿੱਤਾ। ਸੋ ਹਜ਼ੂਰ ਨਾਲ ਮਿਲ ਕੇ ਆਪ ਸਤਿਗੁਰੂ ਕੋਲੋਂ ਦੀਕਸ਼ਿਤ ਹੋ ਕੇ ਵਾਹਿਗੁਰੂ ਮੰਤਰ ਦਾ ਅਭਿਆਸ ਕਰੋ ਅਤੇ ਕਰਦਿਆਂ ਕਰਦਿਆਂ ਕਰਦਿਆਂ ਕਰਦਿਆਂ ਮਨ ਨੂੰ ਇਤਨਾ ਅਭਿਆਸ ਕਰਾਓ ਕਿ ਮਨ ਮਿੱਠਾ ਹੋ ਜਾਏ। ਸਹੀਏ ਸਹੀਏ ਵਾਹਿਗੁਰੂ ਜੀ ਦਾ ਨਾਮ ਜਪਿਆਂ ਜਪਿਆਂ ਜਪਦਿਆਂ ਜਪਦਿਆਂ ਸੁਚਤਾ ਧਾਰਨ ਕਰਦਿਆਂ ਕਰਦਿਆਂ ਸਤ ਦੀ ਸੰਗਤ ਵਿੱਚ ਰਹਿੰਦਿਆਂ ਰਹਿੰਦਿਆਂ ਇੱਕ ਦਿਨ

ਉਹ ਸਵੇਰ ਅਵਸ਼ ਆਵੇਗੀ ਜੋ ਬਹੁਤ ਸੁਹਾਣੀ ਹੋਵੇਗੀ, ਬਹੁਤ ਮਿੱਠੀ ਸਵੇਰ ਹੋਵੇਗੀ, ਵਾਹਿਗੁਰੂ ਦਾ ਨਾਮ ਮਿੱਠਾ ਲੱਗਣ ਲੱਗ ਪਏਗਾ। ਇਹ ਅੰਮ੍ਰਿਤ ਰਸ ਹੈ। ਅੰਮ੍ਰਿਤ ਰਸ ਦਰਅਸਲ ਆਤਮਾ ਦੇ ਮਿਲ ਜਾਣ ਦਾ ਰਸ ਹੁੰਦਾ। ਆਤਮਾ ਬਹੁਤ ਮਿੱਠੀ ਹੈ, ਆਤਮਾ ਹੀ ਗੁਰੂ ਹੈ, ਆਤਮਾ ਹੀ ਅਜਨਮਾ ਹੈ, ਆਤਮਾ ਹੀ ਬਦਲਦੀ ਨਹੀਂ ਹੈ, ਇੱਕ ਰਸ ਰਹਿੰਦੀ ਹੈ। ਅੰਮ੍ਰਿਤ ਰਸ ਦਾ ਅਰਥ ਹੈ ਇੱਕ ਰਸ ਰਹਿਣਾ। ਜਿਨ੍ਹਾਂ ਨੂੰ ਆਤਮਾ ਦਾ ਰਸ ਆ ਗਿਆ ਉਹ ਖਾਲਸਾ ਹੋ ਗਏ। ਜਿਹੜੇ ਖਾਲਸਾ ਹੋ ਗਏ ਉਹਨਾਂ ਨੇ ਆਣ ਰਸ ਦਾ ਤਿਆਗ ਕਰਤਾ ਅਤੇ ਇੱਕ ਰਸੀਏ ਹੋ ਗਏ। ਉਸਨੂੰ ਕਿਹਾ ਅੰਮ੍ਰਿਤੀਏ ਹੋ ਗਏ, ਅੰਮ੍ਰਿਤ ਰਸ ਵਾਲੇ ਹੋ ਗਏ, ਭਾਵ ਉਹਨਾਂ ਨੇ ਵਾਹਿਗੁਰੂ ਜੀ ਦੇ ਨਾਮ ਦਾ ਅੰਮ੍ਰਿਤ ਪਾਨ ਕਰ ਲਿਆ। ਨਾਨਕ ਅੰਮ੍ਰਿਤ ਮਨੇ ਮਾਏ ਪਾਈਐ ਗੁਰ ਪ੍ਰਸਾਦ। ਗੁਰੂ ਨਾਮ ਤੋਂ ਦੀਕਸ਼ਿਤ ਹੋ ਕੇ ਵਾਹਿਗੁਰੂ ਨਾਮ ਦਾ ਅਭਿਆਸ ਕਰਦਿਆਂ ਕਰਦਿਆਂ, ਮਨ ਔਰ ਤਨ ਨੂੰ ਸੁੱਚੇ ਰੱਖਦਿਆਂ ਰੱਖਦਿਆਂ, ਗੁਰੂ ਦੀ ਸੰਗਤ ਵਿੱਚ ਰਹਿੰਦਿਆਂ ਰਹਿੰਦਿਆਂ, ਗੁਰੂ ਵਚਨ ਸੁਣਦਿਆਂ ਸੁਣਦਿਆਂ, ਦਿਨ ਔਰ ਰਾਤ ਨੂੰ ਸ਼ਰਧਾ ਯੁਕਤ ਕਰਕੇ ਮਨ ਨੂੰ ਅਸੀਂ ਜਦੋਂ ਵਾਹਿਗੁਰੂ ਨਾਮ ਦਾ ਉਚਾਰਨ ਕਰਦੇ ਹਾਂ ਸੁਣਦੇ ਹਾਂ, ਫਿਰ ਸਾਨੂੰ ਇਹ ਅੰਮ੍ਰਿਤ ਰਸ ਪ੍ਰਾਪਤ ਹੋ ਹੀ ਜਾਂਦਾ। ਮਨ ਇੱਕ ਦਿਨ ਆਪਣੇ ਵਜੂਦ ਵਿੱਚ ਪ੍ਰਗਟ ਹੋ ਜਾਂਦਾ, ਚੇਤਨ ਹੋ ਜਾਂਦਾ, ਮਨ ਸੁੱਤਾ ਹੋਇਆ ਹੁੰਦਾ, ਮਨ ਅੱਧਾ ਜਾਗਦਾ, ਸਰੀਰ ਵਿੱਚ ਕਰਮ ਕਰਦਾ। ਮਨ ਪੂਰੇ ਤੌਰ 'ਤੇ ਜਦੋਂ ਜਾਗ ਜਾਏਗਾ ਇਹਨੂੰ ਕਹਿੰਦੇ ਨੇ ਚੇਤਨ ਹੋਣਾ। ਮਨ ਜਿਸ ਵੇਲੇ ਚੇਤਨ ਹੋ ਜਾਂਦਾ ਫਿਰ ਆਤਮ ਰਸ ਵਿੱਚ ਤਬਦੀਲ ਹੋ ਜਾਂਦਾ, ਮਨ ਦਾ ਆਪਣਾ ਸਰੂਪ ਗਿਰ ਜਾਂਦਾ, ਇਹਦੇ ਅੰਦਰ ਆਤਮਾ ਹੀ ਆਤਮਾ ਹੋ ਜਾਂਦੀ, ਮਨ ਦਾ ਕੋਈ ਫੁਰਨਾ ਰਹਿ ਜਾਂਦਾ। ਇਸ ਦੀ ਨਿਸ਼ਾਨੀ ਇਹ ਹੈ ਕਿ ਮਨ ਦਿਆਲੂ ਹੋ ਜਾਏਗਾ, ਮਨ ਬੈਰਾਗੀ ਹੋ ਜਾਏਗਾ, ਮਨ ਸਾਰਿਆਂ ਵਿੱਚ ਰਾਮ ਹੀ ਰਾਮ ਵੇਖਣ ਲੱਗ ਪਏਗਾ, ਕਿਸੇ ਦਾ ਦੁੱਖ ਦਰਦ ਵੰਡਾਉਣ ਲੱਗ ਪਵੇਗਾ, ਸਭ ਨਾਲ ਪਿਆਰ ਹੋ ਜਾਵੇਗਾ। ਜਿਉਂ ਜਿਉਂ ਮਨ ਆਤਮਾ ਦੇ ਕੋਲੇ ਹੁੰਦਾ, ਆਤਮਾ ਦਾ ਸੁਭਾਅ ਇਸ ਮਨ 'ਤੇ ਆਉਂਦਾ ਕਿ ਮਨ ਦਾ ਆਪਣਾ ਸੁਭਾਅ ਜੋ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ, ਉਹ ਗਿਰਦਾ ਜਾਂਦਾ। ਇਸ ਤਰ੍ਹਾਂ ਮਹਾਰਾਜ ਜੀ ਕਹਿੰਦੇ ਨੇ ਸਤਿਗੁਰ ਸੇਵ ਸਫਲ ਹਰ ਦਰਸ਼ਨ ਮਿਲ ਅੰਮ੍ਰਿਤ ਹਰ ਰਸ ਪੀਓ। ਗੁਰੂ ਪਾਸੋਂ ਦੀਕਸ਼ਿਤ ਹੋ ਕੇ ਵਾਹਿਗੁਰੂ ਮੰਤਰ ਦਾ ਅਭਿਆਸ ਕਰਦਿਆਂ ਕਰਦਿਆਂ ਆਤਮ ਰਸ ਤੱਕ ਪਹੁੰਚ ਜਾਓ ਔਰ ਆਪ ਇੱਕ ਰਸ ਵਿੱਚ ਸਥਿਰ ਹੋ ਜਾਓ। ਜਦੋਂ ਮਨ ਨੂੰ ਇੱਕ ਰਸ ਆ ਜਾਂਦਾ ਤਾਂ ਮਨ ਅਡੋਲ ਹੋ ਜਾਂਦਾ, ਮਨ ਨਹੀਂ ਡੋਲਦਾ। ਡੋਲਣ ਦਾ ਅਰਥ ਹੈ ਮਨ ਫਿਰ ਕੋਈ ਇੱਛਾ ਨਹੀਂ ਕਰਦਾ, ਕਿਉਂਕਿ ਮਨ ਦੀ ਇੱਛਾ ਹੀ ਦੁੱਖ ਦਾ ਕਾਰਨ ਬਣਦੀ ਅਤੇ ਜਨਮ ਮਰਨ ਦੇ ਚੱਕਰ ਵਿੱਚ ਮਨ ਤਨ ਨੂੰ ਲੈ ਆਉਂਦੀ ਹੈ। ਇਸ ਵਾਸਤੇ ਇੱਛਾ ਨਹੀਂ ਕਰਨੀ, ਇੱਛਾ ਤਾਂ ਹੀ ਨਹੀਂ ਹੁੰਦੀ ਜੇ ਮਨ ਨੂੰ ਆਪਣੇ ਸਰੂਪ ਦਾ ਗਿਆਨ ਹੋ ਜਾਵੇ। ਤਾਂ ਕਿ ਸਭ ਤੋਂ ਵੱਡਾ ਧਰਮ ਇਹੀ ਹੈ ਕਿ ਅਸੀਂ ਆਪਣੇ ਆਪ ਨੂੰ ਜਾਣ ਲਈਏ, ਅਸੀਂ ਕੌਣ ਹਾਂ। ਅਸੀਂ ਆਤਮਾ ਹਾਂ, ਆਤਮਾ ਦੇ ਬੱਚੇ ਹਾਂ, ਔਰ ਗੁਰੂ ਦੀ ਕਿਰਪਾ ਨਾਲ ਅਸੀਂ ਆਪਣੇ ਇਸ ਸਰੂਪ ਨੂੰ ਪਛਾਣ ਸਕਦੇ ਹਾਂ। ਗੁਰਦੇਵ ਜੀ ਕਹਿੰਦੇ ਨੇ ਇਹੀ ਆਤਮਾ ਤੇਰੇ ਮਨ ਦੇ ਕੋਲੇ ਹੈ, ਤੇਰੇ ਤਨ ਦੇ ਵਿੱਚ ਹੈ। ਜਿਸ ਤਰ੍ਹਾਂ ਤਨ ਵਿੱਚ ਮਨ ਹੈ, ਇਸੇ ਤਰ੍ਹਾਂ ਮਨ ਵਿੱਚ ਆਤਮਾ ਹੈ। ਤੂੰ ਸਤਿਗੁਰੂ ਦੇ ਆਗਿਆ ਵਿੱਚ ਰਹਿ ਕੇ ਇਸ ਆਤਮ ਸਰੂਪ ਗੁਣ ਨੂੰ ਪ੍ਰਾਪਤ ਕਰ ਸਕਦਾ। ਤਾਂ ਕਿ ਅਸੀਂ ਇਸ ਤਰ੍ਹਾਂ ਵਾਹਿਗੁਰੂ ਨਾਮ ਜਪ ਕੇ ਪਿਆਰ ਨਾਲ ਆਪਣੇ ਆਤਮ ਤੱਤ ਨੂੰ ਪ੍ਰਾਪਤ ਕਰ ਲਈਏ, ਇਹ ਸਾਡੀ ਮੰਜ਼ਲ ਹੈ। ਹਰ ਹਰ ਨਾਮ ਅੰਮ੍ਰਿਤ ਹਰ ਮੀਠਾ। ਸਤਿਗੁਰੂ ਜੀ ਕਹਿੰਦੇ ਨੇ ਆਤਮ ਜਦ ਦਰਸ਼ਨ ਹੋ ਜਾਵੇ ਮਨ ਨੂੰ, ਫਿਰ ਮਨ ਇਹ ਕਹਿੰਦਾ ਹੈ ਕਿ ਸੱਚਮੁੱਚ ਹਰੀ ਨਾਮ ਬਹੁਤ ਮਿੱਠਾ ਹੈ, ਹਰੀ ਨਾਮ ਹੀ ਮਿੱਠਾ ਹੈ, ਹਰੀ ਨਾਮ ਹੀ ਅੰਮ੍ਰਿਤ ਹੈ। ਅੰਮ੍ਰਿਤ ਦਾ ਅਰਥ ਹੁੰਦਾ ਮਿੱਠਾ, ਬਹੁਤ ਮਿੱਠਾ, ਐਸਾ ਮਿੱਠਾ ਜਿਸ ਮਿੱਠੇ ਨੂੰ ਖਾ ਕੇ ਮਨ ਅੱਕਦਾ ਨਾ ਹੋਵੇ। ਸੰਸਾਰਕ ਮਿੱਠਾ ਜਿਤਨਾ ਵੀ ਹੈ ਨਾ, ਉਹ ਕੜਵਾ ਹੋ ਜਾਂਦਾ, ਉਹ ਮਿੱਠਾ ਅਸੀਂ ਜ਼ਿਆਦਾ ਨਹੀਂ ਖਾ ਸਕਦੇ। ਪਰ ਵਾਹਿਗੁਰੂ ਨਾਮ ਐਸਾ ਮਿੱਠਾ ਹੈ ਕਿ ਜਿਉਂ ਜਿਉਂ ਇਸ ਨੂੰ ਅਸੀਂ ਖਾਂਦੇ ਹਾਂ ਤਿਉਂ ਤਿਉਂ ਖਾਈ ਜਾਣ ਨੂੰ ਮਨ ਕਰਦਾ।
छोड़न नू मन करदा ही नहीं, कदी मन अकदा और थकदा ही नहीं, कदी मन ने कहंदा ही नहीं कि मैं बहुत खा लिया, मैं बहुत जप लिया, हुण मैनू होर लोड़ नहीं। बार बार मन उस रस नू अंगीकार करेगा कि अंगीकार करदा ही वो अपने जीवन निरंतर भी तब्दील हो जाता है, एवरलास्टिंग लाइफ उसनू प्राप्त हो जाती, जिन्हों अमर जीवन चाहिए। हर हर नाम अमृत, हर मीठा हर संतो चाख दिखो। हजूर कहंदे ने ऐ हरि जे प्यारियो, ऐ गुरु के सिखो, तुसी चख के वेखो। ये अमृत बहुत मिठा है, तुसी इसनू चख के वेखो। जरा विचार नाल शब्द सरवण कर लेना, हरी रस मिठा है, नाम दा रस मिठा है, वाहिगुरु जी आप मिठे हैं। कितने मिठे हैं, गुरु रामदास जी कहंदे ने ऐ प्यारे गुरसिखो, तुसी इस नाम नू चख के दिखो। बिना चखिया नाम मिठा नहीं जे हुंदा। फरीद शक्कर खाया करदे सन, उन्हां दा नाम ही पै गया शक्कर गंज। शक्कर खाण वाला आदमी मशहूर हो गए, पर जदों नू खुदा मिल गया, जदों नू वाहिगुरु जी मिल गए, फिर उसे फरीद ने कहा, फरीदा शक्कर खंड निवात गुड़ माखियो माझा दुध, सबे वस्तु मिठियां रब ना पुजन तो। सचमुच रब बहुत मिठा है, वाहिगुरु बहुत मिठा है, वाहिगुरु का नाम बहुत ही मिठा है। हजूर महाराज जी फरमाते हैं, हर हर नाम अमृत हर मीठा, हर संतो चाख दिखो, गुरमत हर रस मीठा लागा। गुरु की मत लैके ही हरी नाम मिठा लगना है। गुरु की मत की है, मन भी सतगुरु का, तन भी सतगुरु का, घर भी सतगुरु का, माया भी सतगुरु की, अखां भी सतगुरु दियाँ, रसना भी सतगुरु की, कन भी सतगुरु दे, परिवार भी सतगुरु का। साडा तो है कि साडा तो कुछ भी नहीं, असी तो नंगे आए सां, रोंदे हुए आए सां, सानू इत्थे सतगुरां ने सब कुछ दिता, प्यार नाल दिता। जो सतगुरां ने दिता है इनू हंडाओ, इनू वरतो, पर जिसने दिता है उसका शुक्र करो। ऐ गुरु नानक, तू सानू सब कुछ दिता है, असी तेरे बहुत शुक्र गुजार हैं। वाहिगुरु तेरा शुक्र है, वाहिगुरु तेरा शुक्र है। जे तू ये कुछ ना देंदा फिर असी की करदे। दुनिया विच बहुत सारे ऐसे मनुख ने जिन्हां कोल कुछ भी नहीं है, ना घर है, ना इज्जत है, ना रोटी है, ना परिवार है, ना पैसा है, ना अकल है, ना कुछ सोना उन्हां पास आसन है, कुछ भी नहीं है, मन के खांदे ने। इस तरह के असी भागा वाले मनुख हाँ, जो वाहिगुरु ने गुरु नानक ने सानू इन्ना कुछ दिता है। असी हजूर का धनवाद करिए, शुक्र करिए, वाहिगुरु नाम जपिए। सतगुरां ने इसलिए सानू सब कुछ दिता है ताकि असी सौखे होके वाहिगुरु नाम जप सकीए। गुरमत हर रस मीठा लागा, तिन बिस्तरे सब दुख रसो। हजूर कहंदे ने जदों मन और तन वाहिगुरु दा करके नाम जपोगे, इनू कहंदे ने मन दा बेचना। आप पढ़िया होवेगा, मन बेच के सतगुर के पास किस सेवक के कारज रास। मन दा बिकना बड़ा औखा हुंदा जी, मन किवें बिकदा ये कोई नहीं ये दसदा। मन किवें बिकदा, मन इस तरह बिकदा कि मन और तन नू वाहिगुरु दा समझ लवो। मन और तन वाहिगुरु का है, थोड़ा नहीं है। वाहिगुरु ने तुहानू वरतन वास्ते दे दिता है, ये थोड़े को अमानत है। मन भी अमानत है, तन भी अमानत है, ताकि इनू संभल के वरतो। ये खयानत ना करो, ये कोई गलत वस्तु ना पाओ, नशा ना पाओ, शराब ना पाओ, गाली गलोच ना पाओ, ये गंद ना सुतो, ये मुर्दे ना तको, मुर्दा ना पाओ, ये शराब ना पाओ, नशा ना पाओ, तंबाकू ना पाओ। ये तो मंदिर है,
ਕਿਸੇ ਮਨ ਵਾਹਿਗੁਰੂ ਦਾ ਹੈ, ਕਿਸੇ ਗੁਰਦੁਆਰਾ ਹੈ। ਜਿਸ ਤਰ੍ਹਾਂ ਅਸੀਂ ਗੁਰਦੁਆਰੇ ਵਿੱਚ ਕੋਈ ਗਲਤ ਚੀਜ਼ ਨਹੀਂ ਲਿਆਉਂਦੇ, ਕੁਛ ਨਹੀਂ ਨਾਲ ਲੈ ਕੇ ਆਉਂਦੇ, ਨਾ ਇੱਥੇ ਰੱਖਦੇ। ਇਸੇ ਤਰ੍ਹਾਂ ਸਾਡਾ ਜਿਹੜਾ ਸਰੀਰ ਹੈ, ਇਹ ਹਰੀ ਦਾ ਮੰਦਰ ਹੈ, ਇਹ ਵਾਹਿਗੁਰੂ ਨੇ ਬਣਾਇਆ। ਇਹਦੇ ਵਿੱਚ ਮਨ ਜਿਹੜਾ ਹੈ ਉਹਦੇ ਵਿੱਚ ਆਪ ਰਹਿੰਦੇ ਹਨ, ਮਨ ਵੀ ਵਾਹਿਗੁਰੂ ਦਾ, ਤਨ ਵੀ ਵਾਹਿਗੁਰੂ ਦਾ। ਇਹ ਕਰਕੇ ਵੇਖ ਲਵੋ ਸਤਸੰਗ ਦਾਸ ਦਾ ਪ੍ਰਤੀਕ ਵੀ ਤਜਰਬਾ, ਤੁਸੀਂ ਇੱਕ ਦਿਨ ਕਰਕੇ ਵੇਖੋ। ਇੱਕ ਦਿਨ ਤੁਸੀਂ ਮਨ ਔਰ ਤਨ ਨੂੰ ਵਾਹਿਗੁਰੂ ਜੀ ਦਾ ਕਰਕੇ ਵਰਤ ਕੇ ਵੇਖੋ, ਕਿੰਨਾ ਸੁੱਖ ਹੋਵੇ। ਵਾਹਿਗੁਰੂ ਜੀ ਆਪ ਨਾਮ ਜਪਾਉਣਗੇ, ਤੁਹਾਨੂੰ ਸੁੱਖ ਦੇਣਗੇ, ਵਧੀਆ ਨੀਂਦ ਆਏਗੀ, ਮਨ ਸ਼ਾਂਤ ਹੋ ਜਾਏਗਾ, ਕੋਈ ਚਿੰਤਾ ਨਹੀਂ ਰਹਿ ਜਾਏਗੀ। ਇੱਕ ਦਿਨ ਕਰਕੇ ਵੇਖੋ, ਸਹੀਏ ਸਹੀਏ ਇਸ ਲਈ ਫਿਰ ਮਨ ਨੂੰ ਵਾਹਿਗੁਰੂ ਦਾ ਕਰਕੇ ਵਰਤਣ ਲੱਗ ਪਾਓਗੇ। ਇਸ ਤਰ੍ਹਾਂ ਫਿਰ ਮਨ ਵਾਹਿਗੁਰੂ ਦਾ ਹੋ ਜਾਏਗਾ, ਮਨ ਆਪਣੇ ਆਪ ਵਿਕ ਜਾਏਗਾ। ਮਨ ਬੜੀ ਜਟਿਲ ਸਾਹਿਬ ਹੈ, ਅਸੀਂ ਇਹਨੂੰ ਕੁਝ ਦੇ ਨਹੀਂ ਸਕਦੇ, ਇਹ ਦਿੱਤਾ ਜਾ ਵੀ ਨਹੀਂ ਸਕਦਾ। ਇਹ ਕੇਵਲ ਵਰਤਣਾ ਹੀ ਗੁਰੂ ਦਾ ਕਰਕੇ ਹੁੰਦਾ, ਗੁਰੂ ਦਾ ਭੈ ਆ ਜਾਵੇ, ਗੁਰਬਾਣੀ ਦਾ ਵਿਚਾਰ ਬਣ ਜਾਏ, ਵਾਹਿਗੁਰੂ ਨਾਮ ਦਾ ਸਰੋਤ ਬਣ ਜਾਏ। ਇਹ ਸਭ ਬਣ ਜਾਏਗਾ ਜਦੋਂ ਅਸੀਂ ਮਨ ਤਨ ਗੁਰੂ ਦਾ ਕਰਕੇ ਵਰਤਾਂਗੇ। ਗੁਰਮਤਿ ਹਰ ਰਸ ਮਿੱਠਾ ਲਾਗਾ, ਤਿੰਨ ਬਿਸਰੇ ਸਭ ਬੇਖ ਰਸੋ। ਹਜ਼ੂਰ ਕਹਿੰਦੇ ਜਦੋਂ ਵਾਹਿਗੁਰੂ ਨਾਮ ਮਿੱਠਾ ਲੱਗੇਗਾ ਨਾ, ਫਿਰ ਸੰਸਾਰ ਦੇ ਮਿੱਠੇ ਰਸ ਸਭ ਵਿਸ ਨਜ਼ਰ ਆਉਂਦੇ ਨੇ। ਸਤਸੰਗ ਇਹ ਮਾਇਆ ਬੜੀ ਮਿੱਠੀ ਲੱਗਦੀ ਹੈ, ਪਰ ਇਹ ਮਾਇਆ ਤੋਂ ਜ਼ਹਿਰ ਹੈ। ਇਸ ਮਾਇਆ ਨੇ ਤਾਂ ਸਾਰੇ ਸੰਸਾਰ ਨੂੰ ਖਾ ਲਿਆ, ਬਿਨਾਂ ਦੰਦਾਂ ਤੋਂ ਹੀ ਖਾ ਲਿਆ। ਇਹ ਮਾਇਆ ਜਿਹੜੀ ਇੰਨੀ ਮਿੱਠੀ ਲੱਗਦੀ ਹੈ, ਹਜ਼ੂਰ ਕਹਿੰਦੇ ਨੇ ਇਹ ਜ਼ਹਿਰ ਹੋ ਜਾਂਦਾ, ਕੜਵੀ ਹੋ ਜਾਂਦੀ ਹੈ। ਇਹ ਸਾਰੇ ਮਿੱਠੇ ਰਸ ਵਿਸ ਬਣ ਜਾਂਦੇ ਨੇ ਜਦੋਂ ਵਾਹਿਗੁਰੂ ਜੀ ਦੇ ਨਾਮ ਦਾ ਰਸ ਮਨ ਨੂੰ ਆਉਣ ਲੱਗ ਪੈਂਦਾ। ਗੁਰਮਤ ਹਰ ਰਸ ਮਿੱਠਾ ਲਾਗਾ, ਤਿੰਨ ਬਿਸਰੇ ਸਭ ਦਿਖ ਰਸੋ। ਨਾਮ ਜਿਸ ਨੂੰ ਪ੍ਰਾਪਤ ਹੋ ਜਾਏ ਉਹਦੀ ਨਿਸ਼ਾਨੀ ਹੈ ਕਿ ਉਹਦਾ ਮਾਇਆ 'ਚ ਲੋਭ ਨਹੀਂ ਰਹੇਗਾ, ਪਰਿਵਾਰ ਵਿੱਚ ਮੋਹ ਨਹੀਂ ਰਹੇਗਾ, ਜਿਉਣਾ ਨੂੰ ਚਾਹੇਗਾ, ਮੌਤ ਤੋਂ ਡਰੇਗਾ ਨਹੀਂ, ਮੌਤ ਦਾ ਡਰ ਨਹੀਂ ਰਹਿ ਜਾਏਗਾ, ਜਿਉਣਾ ਚਾਹੇਗਾ ਨਹੀਂ, ਚਿੰਤਾ ਮੁੱਕ ਜਾਣਗੀਆਂ, ਮੋਹ ਪਰਿਵਾਰ ਵਿੱਚ ਨਹੀਂ ਰਹੇਗਾ, ਭਲੇ ਉਹ ਪਰਿਵਾਰ ਵਿੱਚ ਰਹੇ ਮੋਹ ਨਹੀਂ ਰਹੇਗਾ, ਲੋਭ ਮਾਇਆ ਦਾ ਬਿਲਕੁਲ ਨਹੀਂ ਰਹੇਗਾ। ਕਿਉਂਕਿ ਲੋਭ ਦੀ ਰੱਤੀ ਵੀ ਅੰਦਰ ਰਹਿ ਜਾਏ ਤਾਂ ਵਾਹਿਗੁਰੂ ਦਾ ਦਰਸ਼ਨ ਨਹੀਂ ਹੁੰਦਾ। ਜਿੱਦਣ ਬਿਲਕੁਲ ਮਨ ਲੋਭ ਰਹਿਤ ਹੁੰਦਾ, ਉਦਣ ਵਾਹਿਗੁਰੂ ਜੀ ਦਾ ਪੂਰਨ ਦਰਸ਼ਨ ਹੋ ਜਾਂਦਾ। ਔਰ ਵਾਹਿਗੁਰੂ ਜੀ ਦਾ ਦਰਸ਼ਨ ਕੈਸਾ ਹੁੰਦਾ, ਮਨ ਹੀ ਵਾਹਿਗੁਰੂ ਬਣ ਜਾਂਦਾ, ਤਨ ਵੀ ਵਾਹਿਗੁਰੂ ਬਣ ਜਾਂਦਾ, ਮਨ ਵੀ ਵਾਹਿਗੁਰੂ ਬਣ ਜਾਂਦਾ, ਬੁੱਧੀ ਵੀ ਵਾਹਿਗੁਰੂ ਵਰਗੀ ਹੋ ਜਾਂਦੀ, ਸਾਰਿਆਂ ਘਟਾਂ ਵਿੱਚ ਵਾਹਿਗੁਰੂ ਦਰਸ਼ਨ ਹੋਣ ਲੱਗ ਪੈਂਦਾ, ਸਭ ਥਾਈਂ ਤੋਂ ਹੀ ਤੋਂ ਤੂੰ ਹੀ ਤੂੰ ਤੂੰ ਹੀ ਤੂੰ ਹੋ ਜਾਂਦਾ। ਭਾਵ ਇਹ ਬੰਦਾ ਖੁਦਾ ਬਣ ਜਾਂਦਾ, ਇਹ ਵਾਹਿਗੁਰੂ ਜੀ ਦਾ ਦਰਸ਼ਨ ਹੈ। ਹਰ ਹਰ ਜਨ ਦੋ ਏਕ ਹੈ, ਬਿਬ ਵਿਚਾਰ ਕਿਛ ਨਾਹੀ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿੱਚ ਸਮਾਏ। ਰਾਮ ਨਾਮ ਰਸ ਰਾਮ ਰਸਾਇਣ, ਹਜ਼ੂਰ ਕਹਿੰਦੇ ਨੇ ਰਾਮ ਨਾਮ ਦਾ ਜਿਹੜਾ ਰਸ ਹੈ ਨਾ, ਇਹ ਇੱਕ ਰਸਾਇਣ ਹੈ। ਰਸਾਇਣ ਦਰਅਸਲ ਇੱਕ ਦਵਾਈ ਹੁੰਦੀ ਹੈ, ਲੋਹਾ ਨੂੰ ਲਾ ਦਿੱਤਾ ਜਾਵੇ ਅਤੇ ਉਹ ਸੋਨਾ ਬਣ ਜਾਂਦਾ, ਉਹਨੂੰ ਰਸਾਇਣ ਕਹਿੰਦੇ ਨੇ। ਕੀਨੀਆ ਗਰ ਜਿਹੜਾ ਹੁੰਦਾ ਉਹਦੇ ਪਾਸ ਹੁੰਦੀ ਹੈ ਇੱਕ ਦਵਾਈ, ਉਹ ਲੋਹੇ ਨੂੰ ਸੋਨਾ ਬਣਾ ਸਕਦਾ। ਹਜ਼ੂਰ ਕਹਿੰਦੇ ਨੇ ਇਹ ਜਿਹੜਾ ਰਾਮ ਰਸ ਹੈ ਨਾ, ਇਹੀ ਇੱਕ ਰਸਾਇਣ ਹੈ। ਜਿੱਥੇ ਮਨ ਰੂਪੀ ਲੋਹਾ, ਲੋਹੇ ਦੀ ਕੋਈ ਕੀਮਤ ਨਹੀਂ ਹੁੰਦੀ, ਸੋਨੇ ਦੀ ਬਹੁਤ ਕੀਮਤ ਹੁੰਦੀ ਹੈ। ਇਸ ਤਰ੍ਹਾਂ ਮਨ ਦੀ ਕੋਈ ਕੀਮਤ ਨਹੀਂ ਹੁੰਦੀ, ਪਰ ਮਨ ਜਦੋਂ ਗੁਰੂ ਵਾਲਾ ਹੋ ਜਾਏ, ਗੁਰਮੁਖ ਦੀ ਕੀਮਤ ਬਹੁਤ ਹੁੰਦੀ, ਗੁਰਸਿੱਖ ਦੀ ਕੀਮਤ ਬਹੁਤ ਹੁੰਦੀ, ਪਰ ਸਿੱਖ ਦੀ ਕੋਈ ਕੀਮਤ ਨਹੀਂ ਹੁੰਦੀ। ਮਨ ਦੀ ਕੋਈ ਕੀਮਤ ਨਹੀਂ ਹੁੰਦੀ, ਪਰ ਜਦੋਂ ਇਹ ਮਨ ਗੁਰਮੁਖ ਹੋ ਜਾਵੇ,
ਮਨਮੁਖ ਤੋਂ ਗੁਰਮੁਖ ਜਦੋਂ ਬਣ ਜਾਏ ਤੇ ਉਸ ਦੀ ਕੀਮਤ ਬਹੁਤ ਹੁੰਦੀ। ਗੁਰਮੁਖ ਦੀ ਨਿਸ਼ਾਨੀ ਇਹ ਹੈ, ਉਹ ਖਰੀਦਿਆ ਨਹੀਂ ਜਾ ਸਕਦਾ, ਉਹਦਾ ਕੋਈ ਮੁੱਲ ਨਹੀਂ ਪਾ ਸਕਦਾ। ਸਿੱਖ ਦੀ ਇਹ ਨਿਸ਼ਾਨੀ ਹੈ ਕਿ ਉਹਦਾ ਕੋਈ ਮੁੱਲ ਨਹੀਂ ਪਾ ਸਕਦਾ, ਕੋਈ ਵੀ ਕੀਮਤ ਦੇ ਕੇ ਤੁਸੀਂ ਉਹਨੂੰ ਸੱਦ ਨਹੀਂ ਸਕਦੇ, ਲਿਆ ਨਹੀਂ ਸਕਦੇ, ਮਜਬੂਰ ਨਹੀਂ ਕਰ ਸਕਦੇ ਕੁਛ ਵੀ ਉਹਨੂੰ ਦੇ ਕੇ। ਜਿਸ ਦੇ ਅੰਦਰ ਨਾਮ ਆ ਜਾਂਦਾ ਨਾ, ਉਹ ਇਹੋ ਜਿਹਾ ਅਮੋਲਕ ਹੋ ਜਾਂਦਾ। ਸੋ ਐਸੇ ਸਿੱਖ ਬਣੋ। ਗੁਰੂ ਨਾਨਕ ਜੀ ਚਾਹੁੰਦੇ ਨੇ ਕਿ ਅਸੀਂ ਸਿੱਖ ਅਮੋਲਕ ਸਿੱਖ ਬਣੀਏ, ਸਾਡੇ ਅੰਦਰ ਵਾਹਿਗੁਰੂ ਨਾਮ ਦੀ ਦਾਤ ਕਿੱਥੇ, ਅਸੀਂ ਅਡੋਲ ਹੋ ਜਾਈਏ, ਅਸੀਂ ਐਸੇ ਸਿੱਖ ਬਣ ਜਾਈਏ ਜਿਸ ਵਿੱਚ ਰੱਤੀ ਵੀ ਲੋਭ ਰੱਤ ਨਾ ਹੋਵੇ। ਹਜ਼ੂਰ ਕਹਿੰਦੇ ਰਾਮ ਨਾਮ ਰਸ ਰਾਮ ਰਸਾਇਣ ਹਰ ਸੇਵੋ ਸੰਤ ਜਣੋ। ਸੇਵੋ ਦਾ ਅਰਥ ਹੈ ਸਿਮਰਨ ਕਰੋ, ਸਿਮਰਨ ਕਰੋ ਤਾਂ ਕਿ ਤੁਹਾਨੂੰ ਰਾਮ ਰਸ ਮਿਲ ਜਾਏ, ਸਿਮਰਨ ਕਰੋ ਵਾਹਿਗੁਰੂ ਦਾ ਤਾਂ ਕਿ ਤੁਹਾਨੂੰ ਵਾਹਿਗੁਰੂ ਜੀ ਮਿਲ ਜਾਣ। ਵਾਹਿਗੁਰੂ ਹੀ ਰਾਮ, ਰਾਮ ਦਾ ਅਰਥ ਹੁੰਦਾ ਰਮਿਆ ਹੋਇਆ। ਵਾਹਿਗੁਰੂ ਜੀ ਸਰਵ ਵਿਆਪਕ ਨੇ, ਵਾਹਿਗੁਰੂ ਜੀ ਹੀ ਰਾਮ ਨਾਮ ਨੇ, ਵਾਹਿਗੁਰੂ ਜੀ ਹੀ ਸੱਤ ਨੇ, ਵਾਹਿਗੁਰੂ ਜੀ ਹੀ ਅਜਨਮਾ ਨੇ, ਵਾਹਿਗੁਰੂ ਜੀ ਹੀ ਦਾਤਾ ਨੇ, ਵਾਹਿਗੁਰੂ ਜੀ ਪ੍ਰਤਪਾਲਕ ਨੇ, ਵਾਹਿਗੁਰੂ ਜੀ ਪ੍ਰਾਣ ਦੇ ਅਧਾਰੇ ਨੇ, ਔਰ ਵਾਹਿਗੁਰੂ ਜੀ ਦਾ ਹੀ ਸੰਸਾਰ ਬਣਾਇਆ ਹੈ। ਅਸੀਂ ਸਾਰੇ ਵਾਹਿਗੁਰੂ ਜੀ ਦੇ ਬਣਾਏ ਹੋਏ ਹਾਂ, ਅੰਤੋ ਗਤਵਾ ਅਸੀਂ ਵਾਹਿਗੁਰੂ ਜੀ ਦੇ ਵਿੱਚ ਹੀ ਵਲੀਨ ਹੋ ਜਾਣਾ। ਕਿਉਂ ਜਲ ਮੈਂ ਜਲ ਆਏ ਕਟਾਨਾ, ਕਿਉਂ ਜੋਤੀ ਸੰਜੋਗ ਸਮਾਨਾ, ਮਿਟਦੇ ਜਾਣ ਪਾਏ ਵਿਸਰਾਮ, ਨਾਨਕ ਪ੍ਰਭ ਕੇ ਸਾਧ ਕੁਰਬਾਨ। ਚਾਰ ਪਦਾਰਥ ਚਾਰੇ ਪਾਏ, ਗੁਰਮਤ ਨਾਨਕ ਹਰ ਭਜੋ। ਸਾਹਿਬ ਜੀ ਕਹਿੰਦੇ ਨੇ ਸੋਢੀ ਸੁਲਤਾਨ, ਜਿਨ੍ਹਾਂ ਸਿੱਖਾਂ ਨੇ ਗੁਰੂ ਦੀ ਮੱਤ ਲੈ ਕੇ ਭਾਵ ਗੁਰੂ ਦੀ ਆਗਿਆ ਦਾ ਪਾਲਣ ਕਰਕੇ ਵਾਹਿਗੁਰੂ ਨਾਮ ਜਪਿਆ ਹੈ ਨਾ, ਉਹਨਾਂ ਨੂੰ ਚਾਰੇ ਪਦਾਰਥ ਮਿਲ ਗਏ ਨੇ, ਧਰਮ ਅਰਥ ਕਾਮ ਔਰ ਮੋਖ। ਉਹ ਚਾਰੇ ਪਦਾਰਥ ਦੇ ਮਾਲਕ ਹੋ ਗਏ ਨੇ, ਭਾਵ ਕਿਸੇ ਗੱਲ ਦੀ ਕਮੀ ਨਹੀਂ ਰਹੇਗੀ ਕਿਸੇ ਪਾਸਿਓਂ ਵੀ, ਜਿਨ੍ਹਾਂ ਨੇ ਸਤਿਗੁਰੂ ਦੀ ਆਗਿਆ ਵਿੱਚ ਰਹਿ ਕੇ ਵਾਹਿਗੁਰੂ ਜੀ ਦਾ ਨਾਮ ਜਪਿਆ ਹੈ। ਸੋ ਸਤਿਗੁਰੂ ਮਹਾਰਾਜ ਦਾ ਇਹ ਉਪਦੇਸ਼ ਹੈ ਕਿ ਅਸੀਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦੇ ਨਾਮ ਦੀ ਕਥਾ ਸੁਣੀਏ, ਫਿਰ ਵਾਹਿਗੁਰੂ ਨਾਮ ਜਪੀਏ, ਫਿਰ ਵਾਹਿਗੁਰੂ ਨਾਲ ਪਿਆਰ ਕਰੀਏ, ਔਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬੋਲਦੇ ਰਹੀਏ। ਕੋਈ ਚਿੰਤਾ ਨਾ ਕਰੀਏ, ਕਿਉਂਕਿ ਜਿਸ ਨੇ ਪੈਦਾ ਕੀਤਾ ਉਹ ਭੋਜਨ ਵੀ ਦੇਵੇਗਾ, ਤਨ ਅਤੇ ਕੱਪੜਾ ਵੀ ਦੇਵੇਗਾ। ਸਤ ਦੀ ਸੰਗਤ ਜ਼ਰੂਰ ਕਰੀਏ। ਸਾਡੇ ਵਿੱਚੋਂ ਬਹੁਤ ਸਾਰੇ ਪ੍ਰੇਮੀ ਬਾਣੀ ਪੜ੍ਹਦੇ ਨੇ, ਕੀਰਤਨ ਕਰਦੇ ਨੇ, ਇਹ ਪ੍ਰਥਾ ਅੱਜ ਕੱਲ੍ਹ ਹੋ ਗਈ ਹੈ ਬਹੁਤ। ਬਾਣੀ ਦਾ ਵਿਚਾਰ ਘੱਟ ਗਿਆ। ਬਾਣੀ ਵਿਚਾਰ ਕਰਨ ਨਾਲ, ਸੁਣਨ ਨਾਲ ਮਨ ਵਾਹਿਗੁਰੂ ਦੇ ਗੁਣਾਂ ਤੋਂ ਵਾਕਫੀ ਮਨ ਨੂੰ ਹੁੰਦੀ ਹੈ। ਜਿਉਂ ਜਿਉਂ ਮਨ ਵਾਹਿਗੁਰੂ ਦੇ ਗੁਣਾਂ ਨੂੰ ਜਾਣਦਾ, ਫਿਰ ਗੁਣੀ ਕਾਸ਼ਤ ਨਾਲ ਪਿਆਰ ਪੈਂਦਾ, ਅਤੇ ਵਾਹਿਗੁਰੂ ਨਾਲ ਜੇ ਪਿਆਰ ਪੈ ਜਾਵੇ ਤਾਂ ਹੀ ਤੁਹਾਨੂੰ ਯਾਦ ਕਰ ਸਕਾਂਗੇ। ਵਾਹਿਗੁਰੂ ਨਾਲ ਪਿਆਰ ਪੈਣਾ ਜ਼ਰੂਰੀ ਹੈ ਸਤਸੰਗ, ਉਹ ਕਥਾ ਸੁਣ ਕੇ ਹੀ ਪੈਂਦਾ, ਤਾਂ ਹੀ ਇਹ ਵਚਨ ਲਿਖਿਆ ਸਭ ਤੋਂ ਉੱਤਮ ਹਰ ਕੀ ਕਥਾ। ਸਾਰਿਆਂ ਨਾਲੋਂ ਉੱਤਮ ਵਸਤੂ ਜਿਹੜੀ ਹੈ ਉਹ ਹਰੀ ਦੀ ਕਥਾ ਹੈ। ਹਰੀ ਕਥਾ ਜਿਹੜੀ ਹੈ ਉਹ ਸਤਿਗੁਰੂ ਆਪ ਹੀ ਕਰ ਸਕਦੇ। ਗੁਰੂ ਅਰਜਨ ਸਾਹਿਬ ਮਹਾਰਾਜ ਕਰਿਆ ਕਰਦੇ ਸਨ ਕਥਾ, ਜਦੋਂ ਕਿਸੇ ਵਿਵਸਥਾ ਦੇ ਕਾਰਨ ਆਪ ਨਹੀਂ ਸਨ ਕਰਦੇ, ਫਿਰ ਭਾਈ ਗੁਰਦਾਸ ਨੂੰ ਆਗਿਆ ਕਰਦੇ ਸਨ ਕਿ ਆਪ ਕਥਾ ਕਰੋ। ਸੋ ਕਥਾ ਕਰਨੀ ਮੁਸ਼ਕਲ ਹੈ, ਮੁਸ਼ਕਲ ਇਸ ਵਾਸਤੇ ਇਹ ਅਨੁਭਵ ਦਾ ਵਿਸ਼ਾ ਹੈ, ਜਿਨ੍ਹਾਂ ਨੇ ਵਾਹਿਗੁਰੂ ਨਾਮ ਜਪਿਆ ਹੈ, ਜਪ ਜਪ ਕੇ ਕੁਛ ਰਸ ਦੀ ਪ੍ਰਾਪਤੀ ਕੀਤੀ ਹੈ, ਕਥਾ ਉਹੀ ਕਰ ਸਕਦੇ ਹਨ। ਸੋ ਇਹ ਸਭ ਤੋਂ ਉੱਤਮ ਕਰਮ ਹੈ ਕਿ ਅਸੀਂ ਵਾਹਿਗੁਰੂ ਨਾਮ ਜਪੀਏ ਔਰ ਵਾਹਿਗੁਰੂ ਨਾਮ ਜਪਾਈ। ਆਪ ਭਾਗਾਂ ਵਾਲੇ ਹੋ, ਗੁਰੂ ਚਰਨਾਂ ਵਿੱਚ ਬੈਠੇ ਹੋ, ਵਾਹਿਗੁਰੂ ਨਾਮ ਜ਼ਰੂਰ ਜਪਣਾ ਇਸ ਸਤਿਗੁਰਾਂ ਦੀ ਆਗਿਆ ਹੈ, ਦਾਸ ਦੀ ਬੇਨਤੀ ਹੈ। ਕਥਾ ਦੀ ਸਮਾਪਤੀ ਹੈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰਗਦ ਕੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਆ ਸੱਜਣ ਸੱਚਾ ਪਾਤਸ਼ਾਹ ਸਿਰਸਾਹਾਂ ਦਾ ਸਾਹ ਜਿਸ ਪਾਤ ਵਹਿਸ਼ਿਆਂ ਪੂਰੀ ਆ

ਜਾਂ ਸਭ ਕੋ ਕੀਤਾ ਹੋਸੇ ਜੋ ਜੋ ਦਿਸੈ ਵੱਡਾ ਵਡੇਰਾ

सबके सुकृत तेरा वरतल ज्ञान बाल रूपल राख ले हो नानक जान तुमरा

ਰੱਬ ਕਿਛ ਕੀਤਾ ਤੇਰਾ ਵਰਤਾ ਕਿਆ ਹਮ ਬਹਾਲ ਗੋਪਾਲਾ।

নিরভো নির্ভয় অকাল মূরত অজুনে।

ਇਹਨੇ ਕਿਰਤੇ ਦੂਸਰਾ ਮੰਗ ਕੇ ਲੋੜਾਂ ਦੀ ਪੂਰਤੀ ਕਰਨੀ ਕਿਉਂਕਿ ਅੱਜ ਦਾ ਵਾਕ ਇਸ ਤਰ੍ਹਾਂ ਦਾ ਆਇਆ ਤੇ ਮੈਂ ਅੱਜ ਕਰਾਂ ਅਛੂਤਾ ਜਿਹਾ ਵਾਕ ਹੈ ਕਿਸ ਹੋ ਜਾਚੀ ਕਿਸ ਸਾਲ ਜਾਚਣ ਮੰਗਣ ਤੋਂ ਗੱਲ ਚੱਲਦੀ ਅੱਜ ਦਾ ਹੁਕਮਨਾਮਾ ਇਸ ਤਰ੍ਹਾਂ ਦਾ ਇਸ ਨੇ ਇਹ ਖਿਆਲ ਦਿੱਤੇ ਨੇ ਮੈਨੂੰ ਅੱਜ ਦਾ ਵਾਕ ਹੀ ਐਸਾ ਹੈ ਲੋੜਾਂ ਦੀ ਪੂਰਤੀ ਕਰਨ ਦਾ ਪਹਿਲਾ ਢੰਗ ਹੈ ਕਿਰਤ ਕਰਨੀ ਮਿਹਨਤ ਕਰਨੀ ਉਹਨਾਂ ਨੂੰ ਕਿਹਾ ਜਾਂਦਾ ਹੈ ਕਿਰਤੀ ਦੂਜਾ ਢੰਗ ਬੜਾ ਵਿਆਪਕ ਪੱਧਰ ਤੇ ਸਾਰੀ ਦੁਨੀਆਂ ਵਿੱਚ ਹੈ ਮੰਗ ਕੇ ਲੋੜਾਂ ਦੀ ਪੂਰਤੀ ਕਰਨੀ ਇਸ ਨਾਲ ਮੰਗਤਿਆਂ ਦਾ ਜਨਮ ਹੋਇਆ ਭਿਖਾਰੀਆਂ ਦਾ ਜਨਮ ਹੋਇਆ ਔਰ ਧਾਰਮਿਕ ਜਗਤ ਵਿੱਚ ਵੀ ਮੰਗ ਕੇ ਲੋੜਾਂ ਦੀ ਪੂਰਤੀ ਕਰਨੀ ਹੈ ਤਾਂ ਮਹਾਤਮਾ ਬੁੱਧ ਨੇ ਆਪਣੀ ਉਮਤ ਨੂੰ ਕਿਹਾ ਭਿਖਸ਼ੋ ਭਿਖਸ਼ੋ ਭਿਖਸ਼ਾ ਮੰਗ ਕੇ ਗੁਜ਼ਾਰਾ ਕਰਨਾ ਇਸ ਵਾਸਤੇ ਮੈਂ ਕਈ ਦਫ਼ਾ ਕਿਹਾ ਕਿ ਮਹਾਤਮਾ ਬੁੱਧ ਤੇ ਸਵਾਮੀ ਮਹਾਵੀਰ ਦਾ ਧਰਮ ਤੇ ਇਸ ਤਰ੍ਹਾਂ ਦੇ ਹੋਰ ਤਿਆਗੀਆਂ ਦਾ ਧਰਮ ਵਿਅਕਤੀਗਤ ਧਰਮ ਹੈ ਹੈ ਪ੍ਰਭੂ ਨਾਲ ਜੁੜਨ ਦਾ ਵਸੀਲਾ ਹੈ ਇਹ ਵਿਅਕਤੀਗਤ ਧਰਮ ਹੈ ਸਮੂਹਕ ਨਹੀਂ ਸਾਰਿਆਂ ਦਾ ਨਹੀਂ ਕਾਰਨ ਅਗਰ ਸਾਰੇ ਭਿਖਸ਼ੂ ਬਣ ਜਾਣ ਚਲੋ ਮੰਨ ਲੈਂਦੇ ਹਾਂ ਸਾਰੇ ਮਹਾਤਮਾ ਬੁੱਧ ਦੀ ਗੱਲ ਮੰਨ ਲੈਣ ਤੇ ਸਾਰੇ ਭਿਖਸ਼ੂ ਬਣ ਜਾਣ ਫਿਰ ਕੌਣ ਦੇਵੇਗਾ ਦੇਣ ਵਾਲਾ ਕੌਣ ਕਿਸਨੇ ਦੇਣ ਸਾਰੇ ਤੇ ਮੰਗਦੇ ਸਾਰੇ ਤੇ ਮੰਗਣ ਵਾਲੇ ਫਿਰ ਕੌਣ ਦੇਵੇਗਾ ਤੋ ਸਾਰਿਆਂ ਦਾ ਧਰਮ ਨਹੀਂ ਹੈ ਅਗਰ ਸਾਰੇ ਗ੍ਰਸਥ ਦੇ ਤਿਆਗੀ ਬਣ ਜਾਣ ਤੋ 300 ਸਾਲ ਤੋਂ ਬਾਅਦ ਬੰਦਾ ਤੇ ਜ਼ਮੀਨ ਤੇ ਇੱਕ ਵੀ ਨਹੀਂ ਲੱਭੇਗਾ ਗੱਲ ਖਤਮ ਹੋ ਜਾਏਗੀ ਮਨੁੱਖਤਾ ਤੋਂ ਖਾਲੀ ਹੋ ਜਾਏਗੀ ਜ਼ਮੀਨ ਅਗਰ ਸਾਰੇ ਗ੍ਰਸਥ ਦਾ ਤਿਆਗ ਕਰ ਦੇਣ ਮਹਾਤਮਾ ਬੁੱਧ ਦਾ ਧਰਮ ਅਜ਼ੀਮ ਨੇ ਮਹਾਨ ਨੇ ਬੜੇ ਵਿਚਾਰਕ ਨੇ ਉਹਨਾਂ ਦਾ ਧਰਮ ਵਿਅਕਤੀਗਤ ਧਰਮ ਹੈ ਸਮੂਹਕ ਧਰਮ ਨਹੀਂ ਹੈ ਸਾਰਿਆਂ ਦਾ ਧਰਮ ਨਹੀਂ ਹੈ ਸਵਾਮੀ ਮਹਾਵੀਰ ਦਾ ਵਿਅਕਤੀਗਤ ਧਰਮ ਹੈ ਸਮੂਹਕ ਧਰਮ ਨਹੀਂ ਸਾਰੇ ਗ੍ਰਸਥ ਦਾ ਤਿਆਗ ਕਰ ਦੇਣ ਥੋੜੇ ਦਿਨਾਂ ਤੋਂ ਬਾਅਦ ਹੀ ਜ਼ਮੀਨ ਮਨੁੱਖਾਂ ਤੋਂ ਤੇ ਖਾਲੀ ਹੋ ਜਾਏਗੀ ਸ਼ੇਰਾਂ ਤੋਂ ਖਾਲੀ ਨਹੀਂ ਹੋਵੇਗੀ ਕਿਉਂਕਿ ਸ਼ੇਰ ਤੇ ਤਿਆਗ ਨਹੀਂ ਕਰਨਗੇ ਉਹ ਪ੍ਰਕਿਰਤੀ ਦੇ ਨਿਯਮ ਨਾਲ ਜੀਣਗੇ ਗਊਆਂ ਤੋਂ ਖਾਲੀ ਨਹੀਂ ਹੋਵੇਗੀ ਕੁੱਤਿਆਂ ਤੋਂ ਖਾਲੀ ਨਹੀਂ ਹੋਵੇਗੀ ਸੱਪਾਂ ਤੋਂ ਖਾਲੀ ਨਹੀਂ ਹੋਵੇਗੀ ਪੰਛੀਆਂ ਤੋਂ ਖਾਲੀ ਨਹੀਂ ਹੋਵੇਗੀ ਇਹ ਜ਼ਮੀਨ ਮਨੁੱਖਾਂ ਤੋਂ ਖਾਲੀ ਹੋ ਜਾਏਗੀ ਕਿਉਂ ਖਾਲੀ ਹੋ ਜਾਏਗੀ ਤਿਆਗੀ ਖਾਲੀ ਕਰ ਦੇਣਗੇ ਗ੍ਰਸਥ ਦਾ ਤਿਆਗ ਵਿਅਕਤੀਗਤ ਧਰਮ ਹੈ ਵਿਅਕਤੀਗਤ ਸਮੂਹਕ ਨਹੀਂ ਹੈ ਭਿਖਸ਼ਾ ਮੰਗ ਕੇ ਉਪਜੀਵਿਕਾ ਚਲਾਉਣੀ ਵਿਅਕਤੀਗਤ ਧਰਮ ਹੈ ਹੈ ਧਰਮ ਹੈ ਬਹੁਤਾ ਸਮਾਂ ਮਿਹਨਤ ਵਿੱਚ ਜ਼ਾਇਆ ਹੁੰਦਾ ਹੈ ਭਜਨ ਕਰੀਏ ਮੈਂ ਤੇ ਐਸਾ ਵੀ ਦੇਖਿਆ ਕਿਉਂਕਿ ਅੰਮ੍ਰਿਤ ਵੇਲੇ ਥਾਈਲੈਂਡ ਦੇ 5 ਵਜੇ ਭਿਖਸ਼ੂ ਨਿਕਲਦੇ ਨੇ ਭਿਖਸ਼ਾ ਮੰਗਣ ਉਸ ਟਾਈਮ ਨਿਕਲਦੇ ਨੇ ਸੂਰਜ ਨਿਕਲਦਾ ਉਸ ਤੋਂ ਪਹਿਲੇ ਪਹਿਲੇ ਮੰਦਰਾਂ 'ਚ ਵਾਪਸ ਚਲੇ ਜਾਂਦੇ ਨੇ ਆਪਣੇ ਆਸ਼ਰਮਾਂ ਵਿੱਚ ਵਾਪਸ ਚਲੇ ਜਾਂਦੇ ਲੋਕ ਆਪਣੇ ਘਰ ਦੇ ਬਾਹਰ ਖੜੇ ਹੁੰਦੇ ਨੇ ਹਰ ਦੂਜੇ ਤੀਜੇ ਘਰ ਵਿੱਚ ਦੇਣ ਵਾਲੇ ਖੜੇ ਹੁੰਦੇ ਦਿੰਦੇ ਉੱਥੇ ਮੈਂ ਸੋਚਿਆ ਸੀ ਆਖਿਰ ਮੰਗਣ ਵਿੱਚ ਵੀ ਤੇ ਮਿਹਨਤ ਤੇ ਹੁੰਦੀ ਉੱਠੇ ਆ ਖੱਪਰ ਲਿਆ ਬੂਏ ਬੂਏ ਤੇ ਜਾ ਰਹੇ ਹਾਂ ਮਿਹਨਤ ਤੇ ਹੈ ਮਿਹਨਤ ਤੇ ਹੈ ਲੋੜਾਂ ਦੀ ਪੂਰਤੀ 3 ਤਰੀਕਿਆਂ ਨਾਲ ਹੁੰਦੀ ਹੈ ਮਿਹਨਤ ਕਰਕੇ ਜੋ ਮਿਹਨਤ ਕਰਕੇ ਪੂਰਤੀ ਕਰਦੇ ਨੇ ਕਿਰਤੀ ਜੋ ਮੰਗ ਕੇ ਪੂਰਤੀ ਕਰਦੇ ਨੇ ਭਿਖਸ਼ੂ ਭਿਖਾਰੀ ਮੰਗਦੇ ਔਰ ਜੋ ਖੋ ਕੇ ਪੂਰਤੀ ਕਰਦੇ ਨੇ ਲੁੱਟ ਕੇ ਪੂਰਤੀ ਕਰਦੇ ਨੇ ਚੋਰ ਲੁਟੇਰੇ ਡਕੈਤ ਇਹ 3 ਸਾਧਨ ਨੇ ਲੋੜਾਂ ਦੀ ਪੂਰਤੀ ਕਰਨੀ ਹੈ ਕਹਿੰਦੇ ਖੋ ਕੇ ਕਰਨੀ ਹੈ ਲੁੱਟ ਕੇ ਕਰਨੀ ਹੈ ਡਾਕਾ ਮਾਰ ਕੇ ਕਰਨੀ ਲੋੜਾਂ ਨੇ ਕਿਤੋਂ ਪੂਰੀ ਕਰੀਏ

ਠੋਕੇ ਕਰਾਂਗੇ, ਲੁੱਟ ਕੇ ਕਰਾਂਗੇ, ਡਾਕਾ ਡਾਲ ਕੇ ਕਰਾਂਗੇ, ਮੰਗ ਕੇ ਕਰਾਂਗੇ, ਨਹੀਂ ਮਿਹਨਤ ਕਰਕੇ ਕਰਾਂਗੇ। ਮਿਹਨਤ ਧਨ ਗੁਰੂ ਨਾਨਕ ਨੇ ਜੋ ਤਰੀਕਾ ਸਾਨੂੰ ਦਿੱਤਾ ਹੈ, ਖਾ ਗਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ। ਉਦਮ ਕਰੇਂਦਿਆਂ ਜੀਵ ਤੋਂ ਕਮਾਉਂਦਿਆਂ ਸੁਖ ਵੁੰਝ, ਧਿਆਉਂਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੇ ਜਿਨ। ਦੂਜਾ ਟੋਲਾ ਭਿਕਸ਼ੂਆਂ ਦਾ ਬਹੁਤ ਵੱਡਾ ਹੈ। ਗੋਰਖ ਨੇ ਜੋ ਇੱਛੋ ਪੈਦਾ ਕੀਤੇ ਜੋਗੀ ਭਿਕਸ਼ਾ ਮੰਗ ਕੇ ਗੁਜ਼ਾਰਾ ਕਰਦੇ, ਭਿਕਸ਼ੂ ਭਿਕਸ਼ਾ ਮੰਗ ਕੇ ਗੁਜ਼ਾਰਾ ਕਰਦਾ, ਜੈਨੀ ਸਾਧੂ ਭਿਕਸ਼ਾ ਮੰਗ ਕੇ ਗੁਜ਼ਾਰਾ ਕਰਦਾ, ਸੂਫੀ ਫਕੀਰ ਭਿਕਸ਼ਾ ਮੰਗ ਕੇ ਗੁਜ਼ਾਰਾ ਕਰਦਾ। ਬਹੁਤ ਵੱਡਾ ਤਬਕਾ ਹੈ, ਬੜਾ ਵੱਡਾ ਤਬਕਾ ਹੈ। ਜਿਵੇਂ ਮਿਹਨਤ ਕਰਨ ਵਾਲੇ ਕਈ ਤਰ੍ਹਾਂ ਦੇ ਨੇ, ਤੇ ਕਿਰਤ ਦੇ ਵਿੱਚ ਮਿਹਨਤ ਦੇ ਖੋਟ ਨੂੰ ਵੀ ਰਲਾ ਲੈਂਦੇ ਨੇ। ਕੀ ਖੋਟ? ਕਰਨਾ ਥੋੜਾ ਹੈ, ਮੰਗਣਾ ਬਹੁਤ ਜ਼ਿਆਦਾ, ਉਹਦੇ ਬਦਲੇ ਚਾਹੀਦਾ ਬਹੁਤ ਜ਼ਿਆਦਾ ਹੈ। ਸੇਵਾ ਥੋੜੀ, ਮੰਗਣ ਬਹੁਤ। ਦਸ ਪਰਸੈਂਟ ਦੁਕਾਨ ਵਿੱਚ ਵਸਤੂ ਵਿੱਚ ਨਫ਼ਾ ਨਹੀਂ ਰੱਖਣਾ, 20% ਵੀ ਨਹੀਂ, 10% ਲੁੱਟਣਾ ਹੈ, ਅਗਲੇ ਦੇ ਕੱਪੜੇ ਲਾ। ਜਿਸ ਤਰ੍ਹਾਂ ਕਿਰਤ ਧਰਮ ਦੀ ਵੀ ਹੋ ਸਕਦੀ ਹੈ, ਅਤੇ ਕਿਰਤ ਨੂੰ ਵੀ ਬੇਈਮਾਨੀ 'ਤੇ ਖੜਾ ਕੀਤਾ ਜਾ ਸਕਦਾ ਹੈ, ਇਸ ਤਰ੍ਹਾਂ ਭਿਕਸ਼ੂ ਮੰਗਤਿਆਂ ਦੀ ਦੁਨੀਆਂ ਦੇ ਵਿੱਚ ਵੀ ਅਲੱਗ ਅਲੱਗ ਮੰਗਤੇ ਨੇ। ਇੱਕ ਤਾਂ ਉਹ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਪਰਮਾਤਮਾ ਦੇ ਲੇਖੇ ਲਾਇਆ, ਸਰੀਰ ਦੀ ਲੋੜਾਂ ਲਈ ਮੰਗਦੇ ਨੇ। ਇੱਕ ਉਹ ਗਲੀ ਗਲੀ ਵਿੱਚ ਮੰਗਦੇ ਨੇ, ਬਾਜ਼ਾਰ ਦੇ ਚੌਕ ਦੇ। ਇਹ ਆਪਣੀ ਜ਼ਿੰਦਗੀ ਨੂੰ ਪਰਮਾਤਮਾ ਦੇ ਦਾਅ ਤੇ ਨਹੀਂ ਲਾਇਆ, ਬਸ ਜ਼ਿੰਦਗੀ ਨੂੰ ਹੀ ਮੰਗਣ 'ਤੇ ਲਾਇਆ, ਹੋਰ ਕੋਈ ਕੰਮ ਹੀ ਨਹੀਂ। ਮੰਗਣਾ ਮੰਗਣਾ ਮੰਗਣਾ ਹੀ ਜੀਵਨ ਦਾ ਲਕਸ਼ ਹੈ, ਹੋਰ ਕੁਛ ਨਹੀਂ। ਭਿਕਸ਼ੂ, ਜੀਵਨ ਦਾ ਲਕਸ਼ ਪਰਮਾਤਮਾ ਹੈ, ਸਾਧਨ ਹੈ ਭਿਕਸ਼ਾ ਮੰਗਣਾ। ਭਿਕਸ਼ਾ ਮੰਗਣਾ ਹੀ ਲਕਸ਼ ਹੈ, ਭਿਕਸ਼ਾ ਮੰਗਣ ਲਈ ਜ਼ਿੰਦਗੀ ਹੈ। ਭਿਖਾਰੀ, ਮੰਗਤੇ, ਗਦਾਗਰ ਇੰਨੀ ਨਹੀਂ ਚਲਣੀ। ਲੁਟੇਰਾ ਤਬਕਾ, ਚੋਰ ਤਬਕਾ, ਡਕੈਤ ਤਬਕਾ ਹੈ ਹੀ ਨਹੀਂ ਤਬਕੇ, ਉਹ ਤਾਂ ਹੈ ਹੀ ਨਹੀਂ ਵਾ ਤਬਕਾ। ਲੋੜਾਂ ਦੀ ਪੂਰਤੀ ਇਹ ਤਿੰਨ ਢੰਗ ਨਾਲ ਹੁੰਦੀ ਹੈ, ਤਿੰਨ ਢੰਗ ਨਾਲ। ਗੁਰੂ ਨਾਨਕ ਨੇ ਸਾਨੂੰ ਕਿਰਤੀ ਬਣਾਇਆ, ਕਿਰਤ ਕਰ, ਉਦਮ ਕਰੇਂਦਿਆਂ ਜੀਵ ਤੋਂ। ਫਿਰ ਐਸਾ ਵੀ ਕਹਿੰਦੇ ਨੇ, ਮੰਗਣ ਗਿਆ ਸੋ ਮਰ ਰਿਹਾ, ਮੰਗਣ ਮੋਲ ਨਾ ਜਾਏ, ਮੰਗਤ ਮਾਨ ਨਾ ਪਾਇਆ, ਨਾ ਮੰਨ ਭਿਖਾਰੀ, ਨਾ ਮੰਨ ਭਿਕਸ਼ੂ, ਨਾ ਮੰਨ। ਇਸ ਤਰ੍ਹਾਂ ਦੀ ਉਮਤ ਨੂੰ ਮੈਂ ਨਹੀਂ ਜਨਮ ਦੇਣਾ। ਕਿਰਤ ਕਰ, ਮਿਹਨਤ ਕਰ, ਦਿਮਾਗੀ ਮਿਹਨਤ ਕਰ, ਸਰੀਰਕ ਮਿਹਨਤ ਕਰ, ਕੁਛ ਵੀ ਕਰ। ਹੈਰਾਨਗੀ ਦੀ ਗੱਲ, ਸਾਰੀ ਜ਼ਿੰਦਗੀ ਗੁਰੂ ਨਾਨਕ ਨੇ ਭਰਮਣ ਦੇ ਵਿੱਚ ਲੰਘਾਈ, ਉਪਦੇਸ਼ ਤੇ ਸੰਦੇਸ਼ ਦੇ ਵਿੱਚ ਲੰਘਾਈ। ਬਿਰਧ ਅਵਸਥਾ ਵਿੱਚ ਆਖਰੀ ਸਮੇਂ ਕਰਤਾਰਪੁਰ ਦੇ ਵਿੱਚ ਹੱਲ ਪਏ ਚਲਾਉਂਦੇ ਨੇ, ਬੀਜ ਪਏ ਬੀਜਦੇ ਨੇ, ਖੇਤੀ ਪਏ ਕਰਦੇ ਨੇ। ਜਗਤ ਦਿੱਤਾ, ਜਗਤ ਨੂੰ ਦੱਸ ਦਿੱਤਾ, ਮੈਂ ਕਿਰਤ ਨਹੀਂ ਛੋੜੀ, ਮੈਂ ਕੰਮ ਨਹੀਂ ਛੋੜਿਆ, ਮੈਂ ਧੰਦਾ ਨਹੀਂ ਛੋੜਿਆ, ਇੱਕ ਮੈਂ ਕਰਨੀ। ਆਖਰੀ ਦਮ ਤੱਕ ਕਬੀਰ ਕੱਪੜਾ ਬੁਣਦੇ ਰਹੇ, ਬੁਣਦੇ। ਜਦ ਚੇਲਿਆਂ ਨੇ ਹੀ ਕਹਿ ਦਿੱਤਾ ਕਬੀਰ ਨੂੰ, ਹੁਣ ਤੇ ਛੱਡੋ, ਤੁਹਾਡੀ ਪ੍ਰਸਿੱਧੀ ਬੜੀ ਹੋ ਗਈ ਹੈ, ਚਾਰੋਂ ਪਾਸੇ ਲੋਕੀ ਤੁਹਾਨੂੰ ਭਗਤ ਭਗਤ ਕਰਕੇ ਪੂਜਦੇ ਨੇ, ਸਨਮਾਨ ਦਿੰਦੇ ਨੇ, ਹੁਣ ਤੇ ਛੱਡੋ। ਕਹਿਣ ਲੱਗੇ, ਨਹੀਂ, ਹੁਣ ਤੇ ਮੇਰੀ ਕਿਰਤ ਵੀ ਕੀਰਤੀ ਬਣ ਗਈ ਹੈ। ਹੁਣ ਜਦ ਮੈਂ ਖੱਡੀ ਚਲਾਉਂਦਾ, ਕਿ ਖੱਡੀ ਦੀ ਧੁਨ ਪੈਦਾ ਹੁੰਦੀ ਹੈ ਮੇਰੇ ਮਨ ਦੇ ਤੋਂ, ਪ੍ਰਭੂ ਦੀ ਧੁਨ ਪੈਦਾ। ਹੁਣ ਤੇ ਕੱਪੜੇ ਬੁਣਨਾ ਸੇਵਾ ਬਣ ਗਿਆ, ਮਨੁੱਖਤਾ ਦੀ ਸੇਵਾ ਬਣ ਗਈ।
ਹੁਣ ਕਿਉਂ ਛੋੜਾਂ? ਪਹਿਲੇ ਮੈਂ ਸਿਰਫ ਲੋੜਾਂ ਦੀ ਪੂਰਤੀ ਵਾਸਤੇ ਕੱਪੜਾ ਬੁਣਦਾ ਸੀ, ਹੁਣ ਤੇ ਕੱਪੜਾ ਬੁਣਨਾ ਸੇਵਾ ਬਣ ਗਿਆ, ਹੁਣ ਕਿਉਂ ਛੋੜਾਂ? ਆਖਰੀ ਸਮੇਂ ਤੱਕ ਕੱਪੜਾ ਬੁਣਦੇ ਰਹੇ, ਨਾਮਦੇਵ ਕੱਪੜਿਆਂ ਨੂੰ ਛਿੰਮਦੇ ਰਹੇ। ਮੈਂ ਫਿਰ ਅਰਜ਼ ਕਰਾਂ, ਮਨੁੱਖ ਲੋੜਾਂ ਦਾ ਤਿਆਗੀ ਨਹੀਂ ਹੋ ਸਕਦਾ, ਲੇਕਿਨ ਮਨੁੱਖ ਲੋੜਾਂ ਦੇ ਚ ਨਹੀਂ ਜੀਵਦਾ, ਲੋਭ ਦੇ ਚ ਜੀਵਦਾ। ਲੋਭ ਦੇ ਤੇ ਲੋਭ ਮਨੁੱਖ ਦੇ ਮਾਨਸਿਕ ਸਤਲ ਨੂੰ ਇਤਨਾ ਗਿਰਾ ਦਿੰਦੀ ਹੈ, ਪ੍ਰਭੂ ਨਾਲ ਜੁੜਨਾ, ਪ੍ਰਭੂ ਚਿੰਤਨ ਕਰਨਾ, ਸਤਸੰਗ ਦੇ ਚ ਬੈਠਣਾ ਔਖਾ ਹੋ ਜਾਏ, ਕਥਾ ਕੀਰਤਨ ਸੁਣਨੀ ਔਖੀ ਹੋ ਜਾਏ। ਇਹ ਲੋਭ ਨਹੀਂ ਕਰਨ ਦੇਗਾ। ਮਹਾਰਾਜ ਕਹਿੰਦੇ ਨੇ ਲੋਭ ਤੇ ਪਾਗਲ ਕੁੱਤਾ ਬਣਾ ਦਿੰਦਾ ਹੈ ਮਨੁੱਖ ਨੂੰ। ਜਿਉਂ ਕੂਕਰ ਹਰ ਕਾਇਆ ਲੋਭ ਤਾਵੇ ਦੇ ਦਿਸ ਜਾਏ, ਲੋਭੀ ਜੰਤ ਨ ਜਾਣੇ ਪੱਖ ਅਵਖ ਸਭ ਕਾ ਹੈ। ਲੋਭ ਤੇ ਪਾਗਲ ਕੁੱਤਾ ਬਣਾ ਦਿੰਦਾ ਹੈ ਮਨੁੱਖ ਨੂੰ, ਕਿਸੇ ਨੂੰ ਵੀ ਨਹੀਂ ਛੱਡੇਗਾ। ਪਾਗਲ ਕੁੱਤਾ ਜਿਹਨੇ ਪਾਲਿਆ ਉਹਨੂੰ ਵੀ ਵੱਢੇਗਾ, ਉਹਨੂੰ ਵੀ ਖਾਏਗਾ। ਇਸ ਵਾਸਤੇ ਤਮਾਮ ਸੰਤ ਜਨਾਂ ਨੇ, ਅਵਤਾਰੀਆਂ ਨੇ ਲੋਭ ਦੇ ਤਿਆਗ ਦਾ ਕਿਹਾ। ਲੋੜਾਂ ਦੀ ਸੀਮਾ ਹੈ, ਲੋਭ ਦੀ ਕੋਈ ਸੀਮਾ ਨਹੀਂ। ਲੋੜ ਦੀ ਤੇ ਸੀਮਾ ਹੈ। ਇਹਦੇ ਤੇ ਮੈਂ ਉਦਾਹਰਣ ਦੇਣਾ, ਉਹਨਾਂ ਦੇ ਕੇ ਫਿਰ ਅਕਰੀ ਅਰਥ ਕਰੀਏ। ਜਿੱਥੇ ਭੁੱਖ ਦੀ ਤੇ ਸੀਮਾ ਹੈ, ਦੋ ਰੋਟੀਆਂ ਮੈਂ ਨਹੀਂ ਖਾਵਾਂਗਾ ਤਾਂ ਚਾਰ ਖਾ ਲਿਆ, ਚਲੋ ਚਾਰ ਨਹੀਂ ਤੇ ਅੱਠ ਖਾ ਲਵਾਂਗਾ, ਸੀਮਾ ਤੇ ਹੈ ਨਾ, ਭੁੱਖ ਦੀ ਸੀਮਾ। ਸਵਾਦ ਦੀ ਸੀਮਾ ਨਹੀਂ ਹੈ। ਹੁਣ ਬੰਦਾ ਸਾਰਾ ਦਿਨ ਖਾਂਦਾ ਰਹੇਗਾ, ਘੰਟੇ ਘੰਟੇ 'ਚ ਖਾਂਦਾ ਰਹੇਗਾ, ਪਰ ਅੱਧੇ ਘੰਟੇ 'ਚ ਖਾਂਦਾ ਰਹੇਗਾ। ਸਵਾਦ ਦੀ ਸੀਮਾ ਨਹੀਂ, ਭੁੱਖ ਦੀ ਸੀਮਾ ਹੈ। ਲੋੜਾਂ ਦੀ ਸੀਮਾ ਹੈ, ਲੋਭ ਦੀ ਸੀਮਾ ਨਹੀਂ। ਲੋੜਾਂ ਮਨੁੱਖ ਨੂੰ ਨਹੀਂ ਗਿਰਾਉਂਦੀਆਂ, ਲੋਭ ਗਿਰਾ ਦਿੰਦਾ। ਲੋੜਾਂ ਮਨੁੱਖ ਨੂੰ ਨਹੀਂ ਭਟਕਾਉਂਦੀਆਂ, ਲੋਭ ਭਟਕਾ ਦਿੰਦਾ। ਲੋਭ ਪਾਗਲ ਕੁੱਤਾ ਬਣਾ ਕੇ ਰੱਖ ਦਿੰਦਾ। ਇਸ ਲੋਭ ਦੀ ਪੂਰਤੀ ਵੀ ਮਨੁੱਖ ਤਿੰਨ ਤਰੀਕਿਆਂ ਨਾਲ ਕਰਦਾ ਹੈ, ਮਿਹਨਤ ਕਰਕੇ, ਮੰਗ ਕੇ, ਜਾਂ ਲੁੱਟ ਕੇ, ਖੋ ਕੇ। ਲੇਕਿਨ ਲੋਭ ਦੀ ਪੂਰਤੀ ਹੁੰਦੀ ਨਹੀਂ, ਕਿਰਤ ਨਾਲ ਨਹੀਂ ਹੋਵੇਗੀ। ਕਿਰਤ ਨਾਲ ਲੋੜਾਂ ਦੀ ਪੂਰਤੀ ਹੋਵੇਗੀ, ਮੰਗ ਕੇ ਵੀ ਨਹੀਂ ਹੋਵੇਗੀ, ਖੋ ਕੇ ਵੀ ਨਹੀਂ ਹੋਵੇਗੀ। ਇਹਦੇ ਚ ਮਨੁੱਖ ਰਾਜੀ ਨਹੀਂ ਸਕਦਾ, ਤ੍ਰਿਪਤ ਨਹੀਂ ਹੋ ਸਕਦਾ। ਜਿਸ ਨੁਕਤੇ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇੱਥੇ ਲਿਆ ਹੈ, ਉਹ ਇਹ ਹੈ, ਤੂੰ ਮਨੁੱਖ ਹੈ, ਬਾਕੀ ਵੀ ਮਨੁੱਖ ਨੇ, ਤੇ ਮਨੁੱਖ ਹੋ ਕੇ ਮਨੁੱਖ ਕੋਲ ਮੰਗਦਾ, ਇਹ ਤੇ ਬਹੁਤ ਹੀਣੀ ਗੱਲ ਹੈ, ਬਹੁਤ ਹੀਣੀ। ਮਨੁੱਖ ਹੈ, ਮਨੁੱਖ ਕੋਲ ਮੰਗਦਾ। ਸਾਰੀ ਮਨੁੱਖਤਾ ਕ੍ਰਿਤ ਹੈ, ਕਰਤੇ ਕੋਲ ਮੰਗ, ਜੇ ਮੰਗਣਾ ਹੀ ਹੈ ਕਰਤੇ ਕੋਲ ਮੰਗ, ਕ੍ਰਿਤ ਕੋਲ ਕਿਉਂ ਮੰਗ? ਤੂੰ ਵੀ ਕਰਤੇ ਦੀ ਕ੍ਰਿਤ ਹੈ, ਬਾਕੀ ਵੀ ਕਰਤੇ ਦੀ ਕ੍ਰਿਤ ਹੈ। ਉਸ ਕਰਤੇ ਨੇ ਵੱਖ ਵੱਖ ਬਾਂਡੇ ਬਣਾਏ ਨੇ, ਬਣਾਏ ਉਸ ਇੱਕੋ ਹੀ ਕਰਤੇ ਨੇ। ਕਿਸੇ ਨੇ ਕਿਸੇ ਨੂੰ ਕੁਛ ਬਣਾਇਆ, ਕਿਸੇ ਨੂੰ ਕੁਛ ਬਣਾਇਆ, ਕਿਸੇ ਨੂੰ ਕੁਛ ਬਣਾਇਆ, ਸਾਰੇ ਕ੍ਰਿਤ ਨੇ। ਤੂੰ ਵੀ ਕ੍ਰਿਤ ਹੈ, ਬਾਕੀ ਵੀ ਕ੍ਰਿਤ ਨੇ, ਤੇ ਕ੍ਰਿਤ ਕ੍ਰਿਤ ਤੋਂ ਮੰਗੇ। ਕ੍ਰਿਤ ਕਵਿਤਾ ਗਾਇਕ ਕਵੀ ਦੀ ਕ੍ਰਿਤ ਹੈ ਕਵਿਤਾ, ਕਈ ਛੰਦ ਨੇ। ਕਿ ਇੱਕ ਛੰਦ ਆਪਣੇ ਨੂੰ ਮਹਾਨ ਬਣਾਉਣਾ ਚਾਹੇ, ਸੁਧਾਈ ਕਰਾਉਣਾ ਚਾਹੇ, ਤੇ ਦੂਜੇ ਛੰਦ ਨੂੰ ਬੇਨਤੀ ਕਰੇ, ਦੂਜੀ ਕਾਵਿ ਸ਼ੈਲੀ ਨੂੰ ਬੇਨਤੀ ਕਰੇ ਵੀ ਇਹ ਛੰਦ ਜ਼ਰਾ ਤੂੰ ਮੈਨੂੰ ਠੀਕ ਕਰ ਦੇ। ਛੰਦ ਛੰਦ ਨੂੰ ਕਿਸ ਤਰ੍ਹਾਂ ਠੀਕ ਕਰ ਸਕਦਾ? ਉਮੀਦ ਇਹ ਗੱਲ ਪਕੜਦੇ ਚਾਹੀਦੀ। ਸ਼ੇਰ ਸ਼ੇਰ ਨੂੰ ਕਿਸ ਤਰ੍ਹਾਂ ਠੀਕ ਕਰ ਸਕਦਾ ਹੈ? ਉਰਦੂ ਸ਼ੇਰ ਕਹਿੰਦੇ ਨੇ। ਸਵਈਆ ਸਵਈਏ ਨੂੰ ਕਿਸ ਤਰ੍ਹਾਂ ਠੀਕ ਕਰ ਸਕਦਾ ਹੈ? ਕਵੀ ਠੀਕ ਕਰ ਸਕਦਾ ਹੈ, ਕਵੀ ਕਰਤਾ ਹੈ, ਉਹ ਠੀਕ ਕਰ ਸਕਦਾ। ਕ੍ਰਿਤ ਕ੍ਰਿਤ ਕੋਲ ਮੰਗੇ,
कि कृत कृत को सफल होना चाहे ते महान होना चाहे, कृत किसे नु महान नहीं बना सकती, करता ही महान बनाता है। इस शब्द दे कुछ इस तरह दे ख्याल आए ने जो मैं भूमिका दे रूप में थोड़े सामने रखे ने, उन अखरी घर सरवन करो, एक दफा प्यार नाला को सतना।

0: ਅੱਜ ਸੋਲਟ ਹੈ ਤੇ ਇੱਕ ਤਾਲ ਦੇ ਛੇ ਥੋੜਾ ਜਿਹਾ ਮੈਨੂੰ ਸੰਗੀਤ ਦਾ ਬੋਧ ਹੈ ਯੱਕਾ ਇੱਕ ਤਾਲ ਤਿੰਨ ਤਾਲ ਚੌਤਾਲਾ ਇਹ ਮਾਤਰਾ ਆਉਂਦੀਆਂ ਨੇ ਤਾਲ ਆਉਂਦੇ ਨੇ ਕਿਸ ਤਾਲ ਦੇ ਚ ਗਾਇਨ ਕਰਨਾ ਗਜ਼ਬ ਦੀ ਗੱਲ ਇਤਨੀ ਸਖਤੀ ਸਤਿਗੁਰ ਨੇ ਉੱਪਰ ਰੱਖੀ ਹੈ ਕਿ ਰਾਗ ਤੇ ਫਿਰ ਇਸ ਤਾਲ ਦੇ ਚ ਗਾਣਾ ਇਹ ਨਹੀਂ ਕੋਈ ਕੋਈ ਦਫ਼ਾ ਲਿਖ ਦਿੱਤਾ ਸੋਰਠ ਹੁਣ ਸੋਰਠ ਰਾਗ ਦੇ ਜਿਤਨੇ ਸ਼ਬਦ ਆਉਣਗੇ ਸਭ ਤੇ ਸੋਰਠ ਲਿਖੀ ਜਾਣੀ ਬਾਰ ਬਾਰ ਲਿਖੀ ਜਾਣੀ ਬਾਰ ਬਾਰ ਲਿਖੀ ਜਾਂਦੇ ਮਤਾਂ ਕਿਸੇ ਹੋਰ ਰਾਗ ਦੇ ਚ ਗਾਓ ਇਸੇ ਚ ਗਾਓ ਬਾਰ ਬਾਰ ਲਿਖੀ ਜਾਂਦੇ ਬਾਰ ਬਾਰ ਲਿਖੀ ਦਨਾਸਰੀ ਦੇ ਸ਼ਬਦ ਆਉਣਗੇ ਬਾਰ ਬਾਰ ਦਨਾਸਰੀ ਚ ਲਿਖੇ ਦਨਾਸਰੀ ਮੱਲਾ ਪੰਜਵਾਂ ਦਨਾਸਰੀ ਮੱਲਾ ਪੰਜਵਾਂ ਮਹਾਰਾਜ ਇੱਕ ਦਫ਼ਾ ਉੱਪਰ ਲਿਖ ਦਿੱਤਾ ਠੀਕ ਹੈ ਦਨਾਸਰੀ ਗੱਲ ਖਤਮ ਬਾਰ ਬਾਰ ਕਿਉਂ ਲਿਖੇ ਜਾਂਦੇ ਇਸ ਵਾਸਤੇ ਕਿਤੇ ਕੋਈ ਸ਼ਬਦ ਦਨਾਸਰੀ ਚ ਗਾਉਣ ਤੇ ਬਾਕੀ ਨਾ ਗਾਏ ਸਾਰੇ ਦਨਾਸਰੀ ਚ ਗਾਣੇ ਤੇ ਸਾਰੇ ਹੀ ਸੋਰਠ ਦੇ ਗਾ ਕੌਣ ਗਾਉਂਦਾ ਸੋਰਠ ਤੇ ਕੌਣ ਗਾਉਂਦਾ ਦਨਾਸਰੀ ਦੋ ਸੁਰਾਂ ਦਾ ਰਾਗ ਰਹਿ ਗਿਆ ਸਰੋਤ ਬੜੀ ਨੀਵੀਂ ਹੋ ਗਈ ਹੈ ਉਚਾਰਨ ਤੇ ਗਾਇਨ ਬੜਾ ਨਹੀਂ ਮੰਗਦੇ ਕੁਛ ਵੀ ਨਹੀਂ ਰਹਿ ਕੌਣ ਗੁਰਬਾਣੀ ਦੀ ਵਿਚਾਰ ਸੁਣਦਾ ਮੈਂ ਅਰਜ਼ ਕਰਾਂ ਹੋ ਕੇ ਕਿਸੇ ਕਹਾਣੀਆਂ ਜੋ ਨਾ ਇਤਿਹਾਸ ਨੇ ਨਾ ਮਿਥਿਹਾਸ ਨੇ ਨਾ ਸੱਚ ਨੇ ਕਿਉਂ ਸਰੋਤ ਨਹੀਂ ਆਉਂਦੇ ਅਰਥ ਸ਼ਾਸਤਰ ਦਾ ਇਹ ਨਿਯਮ ਹੈ ਜਿਹੜੀ ਚੀਜ਼ ਮਨੁੱਖਾਂ ਦੀ ਲੋੜ ਆਉਂਦੀ ਹੈ ਮਾਰਕੀਟ ਵਿੱਚ ਉਹੀ ਆ ਜਾਂਦੀ ਉਹੀ ਆ ਜਾਂਦੀ ਤੇ ਜਿਸ ਚੀਜ਼ ਦੀ ਖਰੀਦਦਾਰੀ ਬਹੁਤ ਜ਼ਿਆਦਾ ਹੋਵੇ ਬਸ ਉਹ ਮਾਰਕੀਟ ਬਹੁਤ ਆ ਜਾਂਦੀ ਹੁਣ ਜਾਵੇ ਬੰਦਾ ਜੌਹਰੀ ਬਾਜ਼ਾਰ ਦੇ ਤੇ ਆਖੇ ਮੂਲੀਆਂ ਚਾਹੀਦੀਆਂ ਨੇ ਗਾਜਰਾਂ ਚਾਹੀਦੀਆਂ ਤੇ ਜੌਹਰੀ ਬਾਜ਼ਾਰ ਦੇ ਚ ਵੀ ਮੂਲੀਆਂ ਗਾਜਰਾਂ ਵਾਲੇ ਬੈਠ ਜਾਣਗੇ ਮੈਂ ਦੇਖਿਆ ਜੌਹਰੀ ਬਾਜ਼ਾਰ ਜੈਪੁਰ ਦਾ ਹੀਰੇ ਮੋਤੀਆਂ ਦੀ ਦੁਕਾਨਾਂ ਦੇ ਅੱਗੋਂ ਗਾਜਰ ਮੂਲੀਆਂ ਵੇਚਣ ਵਾਲੇ ਬੈਠੇ ਉੱਥੇ ਮੈਨੂੰ ਖਿਆਲ ਮਿਲਿਆ ਕਿਹਾ ਲੋਗੇ ਬਾਜ਼ਾਰ ਜੌਹਰੀ ਬਾਜ਼ਾਰ ਬੜਾ ਸੁੰਦਰ ਬਾਜ਼ਾਰ ਅਦਕੀ ਸਾਡੀ ਰਿਹਾਇਸ਼ ਵੀ ਉੱਥੇ ਸੀ ਹਰ ਸਾਲ ਤਿੰਨ ਦਿਨ ਦਾ ਬਹੁਤ ਵੱਡਾ ਸਮਾਗਮ ਹੁੰਦਾ ਉੱਥੋਂ ਕਰਕੇ ਆਇਆ ਜੈਪੁਰ ਆਗਰੇ ਤੋਂ ਜੌਹਰੀ ਬਾਜ਼ਾਰ ਸਿੰਘ ਸਾਹਿਬ ਵੀ ਗਏ ਸਨ ਉੱਥੇ ਯਾਨੀ ਹਰਚਰਨ ਸਿੰਘ ਜੀ ਜੌਹਰੀ ਬਾਜ਼ਾਰ ਵਿੱਚ ਮੂਲੀਆਂ ਪਈਆਂ ਵਿਕਣ ਗਾਜਰਾਂ ਪੈ ਬੈਂਗਣ ਪੈ ਵਿਕਣ ਮੈਂ ਕਹਾ ਦੋ ਗਈ ਕਿਉਂਕਿ ਜੌਹਰੀ ਬਾਜ਼ਾਰ ਹੈ ਸਾਰੀਆਂ ਦੁਕਾਨਾਂ ਹੀਰੇ ਜਵਾਹਰਾਤ ਦੀਆਂ ਅੱਗੇ ਫੁੱਟਪਾਥ ਤੇ ਮੂਲੀਆਂ ਪਈਆਂ ਵਿਕਦੀਆਂ ਨੇ ਹੀਰੇ ਜਵਾਹਰਾਤ ਦੀ ਦੁਕਾਨ ਵਿੱਚ ਕੋਈ ਇੱਕ ਇੱਕ ਬੰਦਾ ਕਿਸੇ 'ਚ ਇੱਕ ਵੀ ਨਹੀਂ ਸੀ ਉਹ ਭੀੜ ਸੀ ਗਾਜਰ ਮੂਲੀਆਂ ਉੱਥੇ ਹੀ ਭੀੜ ਸੀ ਪਾਲਕ ਤੇ ਸਾਗ ਤੇ ਭੀੜ ਸੀ ਬੈਂਗਣਾਂ ਤੇ ਭੀੜ ਸੀ ਸਰੋਤ ਨੀਵੀਂ ਹੋ ਜਾਏ ਵਕਤਵ ਨੀਵਾਂ ਹੋ ਜਾਂਦਾ ਹੈ ਸਰੋਤ ਨੀਵੀਂ ਹੋ ਜਾਏ ਗਾਇਨ ਨੀਵਾਂ ਹੋ ਜਾਂਦਾ ਹੈ ਇਸ ਸਮੇਂ ਸਿੱਖ ਸਮਾਜ ਦੀ ਸਰੋਤ ਗੁਸਤਾਖੀ ਮਾਫ ਮੈਨੂੰ ਕਹਿਣ ਦੇਣਾ ਬਹੁਤ ਨੀਵੀਂ ਹੋ ਗਈ ਦੋ ਸੁਰਾਂ ਦਾ ਰਾਗ ਰਹਿ ਗਿਆ ਗੁਰਮਤਿ ਸੰਗੀਤ ਖੋ ਗਿਆ ਬੜੀ ਸਖਤੀ ਦੇ ਨਾਲ ਹਰ ਸ਼ਬਦ ਦਿੱਤੇ ਸੋਰਠ ਮੱਲਾ ਪੰਜਵਾਂ ਸੋਰਠ ਮੱਲਾ ਪੰਜਵਾਂ ਸੋਰਠ ਮੱਲਾ ਪੰਜਵਾਂ ਮਤਾਂ ਇੱਕ ਸ਼ਬਦ ਸੋਰਠ ਵਿੱਚ ਗਾਓ ਬਾਕੀ ਨਾ ਗਾਓ ਸਾਰੇ ਗਾਣੇ ਨੇ ਸਭ ਨੂੰ ਸੋਰਠ ਦੇ ਚ ਗਾਣਾ ਸ੍ਰੀ ਰਾਗ ਮੱਲਾ ਪਹਿਲਾ ਸ੍ਰੀ ਰਾਗ ਮੱਲਾ ਪਹਿਲਾ ਸ੍ਰੀ ਰਾਗ ਮੱਲਾ ਪਹਿਲਾ ਮਤਾਂ ਕਿਤੇ ਇੱਕ ਸ਼ਬਦ ਨੂੰ ਤੁਸੀਂ ਸ੍ਰੀ ਰਾਗ ਵਿੱਚ ਗਾਓ ਸਾਰਿਆਂ ਨੂੰ ਗਾਣਾ ਬਾਰ ਬਾਰ ਲਿਖਿਆ ਫਿਰ ਸਿਰਫ ਇਤਨਾ ਹੀ ਨਹੀਂ ਲਿਖਿਆ ਰਾਗ ਤਾਲ ਵੀ ਲਿਖ ਦਿੱਤਾ ਕਿ ਤਿੰਨ ਤਾਲ ਵਿੱਚ ਗਾਣਾ ਇੱਕ ਤਾਲ ਵਿੱਚ ਗਾਣਾ ਇਤਨੇ ਮਾਤਰਾ ਦਾ ਰਾਗ ਹੈ ਇਹ ਵੀ ਲਿਖ ਦਿੱਤਾ ਕੌਣ ਪਰਵਾਹ ਕਰਦਾ ਹੈ ਕੌਣ ਧਿਆਨ ਦੇ ਕੌਣ ਇਸ ਪਾਸੇ ਜਾਵੇ ਖੈਰ ਮੁਕਤਸਰ ਮੈਂ ਅਰਜ਼ ਕਰਾਂ ਰਾਗ ਸੋਰਠ ਹੈ ਇੱਕ ਤਾਲ ਦੇ ਸਤਿਗੁਰਾਂ ਨੇ ਇਸਦੀ ਬੰਦਿਸ਼ ਬਣਾਈ ਹੈ ਓਹੰਕਾਰ ਬ੍ਰਹਿਮੰਡ ਦੀ ਧੁਨੀ ਹੈ ਔਰ ਇੱਕੋ ਇਹੀ ਧੁਨੀ ਹੈ ਉਹ ਸਤ ਸਰੂਪ ਹੈ ਉਸੇ ਤੋਂ ਸਾਰਾ ਗਿਆਨ ਆਉਂਦਾ ਹੈ ਗੁਰੂ ਹੈ ਔਰ ਉਹਦਾ ਸੁਭਾਅ ਹੈ ਕਰਣਾ ਦਇਆ ਪ੍ਰਸਾਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਰਵਨ ਕਰੋ
1: ਜਾਕੇ
0: हे प्रभु मैं किस को मंगा किस दे अगों हाथ फैलावा सारी ते कृत है तेरी बनाई हुई कृत है कृत को मैं क्यों मंगा सारी कृत कलगीधर पातशाह कहने केवल काल ही करता बिन करतार न किरतम मानो गुरु गोविंद सिंह जी महाराज बिन करतार न किरतम मानो कृत नो कृत करके जानो करता करके नहीं करतार नो करता जानो जिन्हें करता बनाया है उस नाल जुड़ो करीबन करीबन कृत दे पुजारी और बदकिस्मती अपनी कृत दे पुजारी अपने हथा नाल कबर बनाइए चदरां पे चढ़ा दे मथा पे टेक अपने हथ नाल तस्वीर बनाइए मथा टेकी जा रहे पूजी जा रहे अपने कृत परमात्मा की कृत भी नहीं अपने कृत में पूजी जा रहे महाराज से कहने ने प्रभु खूब सब कुछ तेरा बनाया है सब कुछ तेरी कृत है तो मैं कृत कुल क्यों मंगा किस हो जाची किस साल आई केदी मैं हुक्मा करा केदी अगो मंगा जब सब को कीता हो सी जब सब कुछ तेरा कीता हो या तेरी कृत है हाँ जी भावे बहुत बड़ा दिखाई दे रहा है धन बहुत ज्यादा है भावे बहुत बड़ा दिखाई दे रहा है गुण बहुत ज्यादा है भावे बहुत बड़ा दिखाई दे रहा है कला बहुत ज्यादा है कलाकार सब कृत है सारी कला तैथों आती है तू सर्व कला का गया था सारी कला तैथों आती है सारा रंग तैथों आंदा है सारा रूप तैथों आंदा है सारा धन तैथों आंदा है सारे पदार्थ तैथों आंदे ने सब तेरी कृत है ये जो वड़े वड़े मनुख दिखाई दे रहे ने मैं इन्हों को भी नहीं मंगता इन्होंने भी एक दिन खाक हो जाना मैं भी खाक हो जाना क्यों मंगा जो जो दीसे वड़ा वडेरा सो सो खाको डुल ये भी एक दिन खाक दे खाक होंगे मिट्टी च मिट्टी हो गया तू जो आकार तो रहत है ते करता है जिस दिच भय नहीं है उही सारिया सिद्धियां दा दाता है उही सारे खजाना दा दाता है इस वास्ते सुखमनी साहब दे ऐलानिया गुरु अर्जन देव जी ने कह दिता मौनक की टेक बिल्कुल सब जिंदगी नु व्यर्थ करना है तो टेक मनुख नु बना ले टेक गुरु ते बनदी नहीं प्रभु ते बनदी नहीं उहदे अगों तो लोकी प्रार्थना करदे ने कोई किसे दे रहे धक्के खा रहा है कोई किसे धक्के खा रहा है कोई किधर है कोई किसे कोल फरियाद पिया करदा है कोई किसे कोल फरियाद पिया करदा है खाली पता नहीं कितने आए मैनू कहेंगे कि गैनी जी साडा ए दुखदा है साडा ए दुखदा है साडा ए दुखदा है ते मैं कह जरा हुण सुन लो मेरी भी गल मेरे गोडे दुखदे ने मैनू भी तकलीफ है ते मैनू कुछ दसो तुसीं हद हो गई परमात्मा दे अगों फरियाद करना आउंदा ही उहदे अगों जोदड़ी करना आउंदा ही कारण भरोसा ही कोई नहीं भरोसा ही कोई सारे खजानिया का मालिक वो है नौ दिन दान देने वाला वो है सारी कला का दाता वो है सारे ज्ञान का दाता वो है सारे फलां नूं देने वाला वो परिपूर्ण परमात्मा है जो आकार तो रहता है भय तो रहता है वैर तो रहता है हे हरि तू देवे ते मैं रज सकदा मनुख दे दित्या मैं नहीं रज कारण मनुख दे देण दी सीमा होंदी है चाहे वह मनुख पिता है उहदे भी देण दी सीमा है एक दिन हथ पिछे कर लेगा पुत्र हुण मैं नहीं दे सकदा राह दे देण दी भी सीमा है यह भी मैं अर्ज करदा मित्र दे देण दी भी सीमा कितना क देगा कदों तक देगा सीमा پر پرماتمہ دے دین دی سیما نہیں ہے، دین دا دے لین دے تھک پا ہے، وہ دیندیاں دیندیاں نہیں تھکدا، لیندے لیندے جگت تھک جاتا ہے، جو دیندیاں تھکدا ہی نہیں وہ دے اگو ہاتھ نہیں پرسار دے، جڑے ہاتھ ہی سنکوچ لیں دے نے بند کر لیں دے نے جیب وچ پا لیں دے نے، انہاں دے اگو ہاتھ پہ لیں دے، انہاں دے اگو جودڑی کر دیں۔ مہاراج کہنے نے ہے پربھو تو دیویں تے میں رج سکدا، منک دے دیتے ہیں میں نہیں رج سکتا، یہ میری ترپتی نہیں ہوئے گی، پربھ جی تیری داسی راجا رج سکدا میں، تو میری جولی چ پاویں تو ہی رجا سکتا ہے، مینو کوئی منک نہیں رہا جا سکتا۔ کیوں میں منک دی صفت و صلاح کراں، کیوں میں اسنو داتا آکھاں، کیوں میں اس دی متاجی کراں، منک دے دیتے ہیں آج تک نہ کوئی رجے ہے تے نہ رج سکتا ہے، اس واسطے صاحب کہندے ہے پربھو تو ہی سب نو رجانا ہے، تو ہی رجا سکتا ہے، منک منک نو نہیں رجا سکتا۔ ہاں جی جس نے اپنا دھیان ہری دے جو ہے جوڑا ہے اس نو سب کچھ بھی پراپتی ہو جاندی ہے، پرماتما اس دیا ساریا بکھاں مٹا دیندا ہے، دھیان جوڑن کر کے سچ نام آدھار میرا جن بکھاں سب گوائیاں، زندگی لوڑاں تے سیمت ہو جاندی ہے، لوڑ پوری ہو گئی بکھ مٹ جاندی ہے، پر یقین جانو لوبھی مردے دم تک بکھا رہتا ہے، بکھاری رہتا ہے، یہ جیوتا ہے بکھاری دی طرح، مردہ بھی بکھاری دی طرح، کیونکہ لوبھ تے ترپت ہوندا ہی نہیں، دھیان جوڑ دیاں پربھو دے نام دے ملدیاں لوبھ شانت ہو جاندا ہے، زندگی لوڑاں تے سیمت ہو جاندی ہے، ایسا منک آنند ماندا ہے، سکھ ماندا ہے۔ ہاں ایسا نام دا دھن اس نے جولی وچ پایا ہے، جتنا جپیے جتنا ونڈیے ختم ہوندا ہی نہیں، کٹدا ہی نہیں، کٹدا ہی نہیں، دن دن چڑھے سوایا نانک ہوت نا گاٹ، کول دھن ہے تے چار پتراں دے چ ونڈنا ہے کٹ جائے گا، ساری دنیا دے چ نام جپدا رہے تے جپاندا رہے، جپدیاں جپدیاں ودے گا تے صحیح گھٹے گا نہیں، جپاندیاں ودے گا تے صحیح گھٹے گا نہیں، ایک ایسی دولت ہے جو ہمیشہ ودی ہے، اس واسطے بھائی صاحب بھائی نند لال اسے نو دولت کہندے نے، دولت جاوے باشد بندگی، بندگی کن بندگی کن بندگی، دولت سرمایہ ایمان بوند، ہر گدا اگرا یاد او سلطان بوند، منک کول منگدا ہے ساری زندگی منگدا رہے گا، پر نند لال کہندے نے جڑے رب کول منگدے نے بادشاہ ہو جاندے، بادشاہ ہو جاندے، منگتا پنا ختم ہو جاندے، جس نو بخشے صفت صلاح نانک پادشاہی پادشاہ، دولت سرمایہ ایمان بوند، ہر گدا از یاد او سلطان بوند، پھر کہنے گر بزرگی بائے دت کن بندگی، ورنہ آخر میں کشی چر مندگی، تم بزرگ ہونا چاہنا ہے، رجنا چاہنا ہے، مہان ہونا چاہنا ہے، بندگی کر کرپت ہو جائے گا، نہیں تو ساری زندگی منگتا ہی رہے گا، بکھاری رہے گا، جیون بھر منگتا رہے گا، اندر خواہشاں چل دیا رہن گیا، تینوں چین جو ہے نہیں لین دین گیا۔ کہندے نے بھائی صاحب بھائی نند لال دے شریک جد آنند پور صاحب پہنچے نا، انہاں نو دکھ بڑا ہویا، ملتان تو آئے سن، نند لال پانڈے پہ مانج دے سن لنگر دے، تے شاید آپ نو پتا ہوئے نند لال بہادر شاہ دے اتالیک سن، اورنگزیب دے لڑکے دے، جو لڑکے سن اورنگزیب دے پوتریاں نو پڑھا دے سن، اتالیک سن، شہنشاہاں دے بچے، نباباں دے بچے، جاگیرداراں دے بچے، وہ پڑھ دے سن، اس وقت دے بہت وڈے اتالیک سن، فارسی اردو وچ اتالیک کہندے ہیں، پڑھان والے نے ٹویٹر اکالک. ایک دن کدرے قرآن دی آیتاں دے اس ڈھنگ نال ارتھ کیتے اجے سین شاید اورنگزیب دی چل رہی سی پوترے دی اس دے سن تے بہادر شاہ نو اجے گدی نہیں ملی سی تے بعد وچ گرو گوبند سنگھ جی مہاراج دی مدد نال ملی. جد کنا وچ او ارتھ پے گئے تے اورنگزیب نے مراد نو کہہ دیتا ایسا روشن ضمیر بندہ ایسا روشن دماغ بندہ ہندو نہیں چاہیے. بس این گل کہ اشارہ کر دیتا. ادھی رات دے وقت مراد آیا نند لال دے کول ستے بھائی صاحب نو جگایا آخیا میرا گھوڑا لے لو نس جاؤ بچ جاؤ نکل جاؤ. کیوں؟ تھوڑا روشن دماغ خطرے ہے تھوڑی روشن ضمیر خطرے دے چے تھوڑا ایمان خطرے دے چے. تسی میرے متر ہو میں مترتا نبھان دے ناطے آیا کہ میرا گھوڑا لو اس سے بیٹھو تے دوڑ جاؤ بج جاؤ. نند لال کہندے نے مترا کتے بج جاوا سارے بھارت دے کے راج اس دا ہی جتھے جاواں گا پکڑا جاواں گا کتھے بچ جاواں ساری جگہ تے اسے دا حکم چلدا ہے. مراد نے کہا ایک تھاں ایسی ہے جتھے اورنگزیب دا حکم نہیں چلدا دھن گرو گوبند سنگھ دا حکم چلدا ہے. وہ کیڑی تھاں ہے وہ کیڑی جگہ ہے وہ آنند پور صاحب ہے اتے بھائی رات نو سفر کرتے سن دن نو کدرے چھپ جاندے سن منزل در منزل طے کر کے پہنچے ستگر دے دربار وچ حاضری بھری متھا ٹیکیا تے کہن لگے مہاراج میں آپ جی دے کول رہنا اتے ہی رہنا ہوں میرا در گھر یہی ہے میرا سہارا تسی اتے ہی رہنا. ہاں مہاراج میں اتے رہنا خوشی نال رہو. تین چار دن تو بعد بھائی صاحب سدگر نو کہن لگے مہاراج جد میں اتے رہنا ہے تے آپ نے رکھ لیا تے کوئی سیوا بخش دو مینو. سدگر کہن لگے کی کر سکتا ہے تو تینوں کی آؤں گا پہلے دس. مہاراج میں روشن دماغ ہاں میں روشن ضمیر ہاں میری قلم چو نغمے نکل رہے ہیں میرے دماغ تو ربی سنگیت سے ربی گیت نکل رہے ہیں فلسفہ نکل رہا ہے گیان نکل رہا ہے وچار نکل رہے ہیں. میں چنتک ہاں میں عظیم شاعر ہاں میں قلم دا دھنی ہاں دماغ دا دھنی ہاں زبان دا دھنی ہاں روشن ضمیر ہاں ایسا مینو سارے کہیں دے. ستگر کہیں لگے تو روشن ضمیر ہے. ہاں روشن ضمیر دماغ دا دھنی ہے دھنی ہاں اتنے رہنا بھی ہے. ہاں مہاراج رہنا بھی ہے پھر سیوا بھی کرنی ہے. ہاں مہاراج سیوا بھی کرنی ہے. اچھا تو بس لنگر دے پانڈے ہی مانجیا کر باقی چھٹ. کہن دل نند لال دا بڑا ٹوٹیا حد ہو گئی میں دس بھی دیتا ہے شاعر ہاں اکالک ہاں روشن ضمیر ہاں روشن دماغ ہاں کوئی لکھن پڑھن دی سیوا دیں دے پڑھان دی سیوا دیں دے لنگر دے بانڈے مانجو کدی مانجے نہیں سن دیوان دے لڑکے سن کہ آپ دیوانگی بھی کر دے رہے پھر اکالک بنے ہمیشہ اچھے اچھے رتبے تے پتا رہے تے آپ رہے کدی مانجے نہیں سن. پر ستگر نے کیا جی تھے رہنا ہی تو پھر پانڈے ہی مانجے کر روز روز لنگر دے پانڈے مانجنے اور رنگ رکھنے دی محفل وچ رہندے آیا رنگے ہوئے منکھاں دی محفل وچ رہندے آیا من دی کالک انکار مٹدا گیا. صحیح میں نے پانڈے مانجنا من مانجنا ہو گیا. شردہ نال کرے منک ایسا ہو جانا ہے. پھر ماحول ایسا سی رنگ رتنیا دی محفل ابیاسیاں دی محفل شریکاں نو کدرے پتا چل گیا. سورا پروار دکھی ہو کے ملتان تو آنند پور صاحب پہنچیا تو یہ حد ہو گئی. گرو گوبند سنگھ نے قدر ہی نہیں کی تھی. اتنا روشن دماغ بندہ اتنا پڑھا لکھا بندہ نواب تے شہن شاہ جنوں دیوانگی بخشتے رہنے ستگر نے قدر نہیں کی. شریک جد پہنچے تے نند لال نو سمجھا دے اور رب دی نے کوئی رب نہیں کرشمے کرنے ہوندے نے. جد شریک پہنچے سن ادو بھی نند لال پانڈے ہی مانگ دے پے کالے ہاتھ پجے ہوئے کپڑے دیکھ کے شریکاں نے سمجھایا کوئی گل نہیں کوئی خطرہ نہیں ہوں تھی سڈے نال ملتان چلو. گرو گوبند سنگھ نے تھوڑی قدر نہیں کی. پانڈے مانجن تے رکھے لمبی چوڑی جد نتی تاں کرن لگ پے نے تو ہوں نند لال دے بول سننا. نند لال اپنے شریکاں نو کی کہندے نے نسیحا تا چند گوہی. نصیحت کرن والے ہو نصیحت نہ کرو. اپدیش دین والے ہو مینوں اپدیش نہ دیو. سکھیا دین والے ہو مینوں سکھیا نہ دیو. نصیحا تا چند گوئی کسا ہے وا عزوپن بد میں مستاں است اینجا کسا ہو افسانہ نے. تو مستانیاں دی محفل ہے رنگ رتنیاں دی محفل ہے. نند لال اتھے پہنچ گیا جتھے تہاڈی نصیحت نہیں پہنچ سکتی. نصیحا تا چند گوئی کہندے نے شریک سمجھا رہے سن. نند لال جواب پہ دیندے سن پر ایک پاسے کھڑے ہو کے ساری گفتگو دھن گرو گوبند سنگھ جی مہاراج نے سن لی. سنے پہنچ گئے کہ ہن شریکاں دے سامنے جو ستگر کہندے نے نند لال نو اسی تینوں کوئی چنگی سیوا نہیں دے سکے. تو قلم دا دانے دماغ دا دانے روشن زمیر اسی تینوں کچھ نہیں دے سکے. تینوں تے بہت کچھ دینا چاہیے. شریکاں دے سامنے ستگر انج کہندے نے اسی تینوں کچھ نہیں دے سکے. تے ہن نند لال جو کچھ کہندے نے اے سن لینا. میں آخری پنکتیاں چھتی چھتی سماپت کرنا سما ہو گیا. نند لال جو ہاتھ جوڑ کے بینتی کر تو قیمتی پنکتیاں نے بڑی قیمتی پنکتیاں نے دیوانے گویا دیا. گدائے کوئے توڑا میلے بادشاہی نے ہوائے سلطنتو و ذوق کج کلاہی نے. اے میرے بادشاہ کوئی بھول کے بھی تھوڑی گلی چو لنگ جائے نا وہ دو جہان کی بادشاہت نو ٹھکرا دینا ہے. کہ جڑا لنگ جائے وہ اتنا مالا مال ہو جاندا ہے. میں تے بوا مل کے بیٹھا ہوا میں تے در تے بیٹھا ہوا مینوں کیڑی چیز کی کمی. جڑا لنگ جائے تے مالا مال ہو جاندا ہے تے جڑا ہر وقت قدماں دے چڑھیں گا پیا وہ کیڑی چیز کی کمی. گدائے کوئے توڑا تیری گلی دا جڑا منگتا ہے وہ بھی بادشاہ بن جاندا ہے. تیری جی گلی دا جڑا بکھاری ہے وہ بھی شہن شاہاں دا شہن شاہ بن جاندا ہے. گدا ہے گدا کہندے نے بکھاری نو. کوئے کہندے نے گلی نو. گدائے کوئے توڑا میلے بادشاہی نے ہوائے سلطنت و ذوق کج کو لاہی نے. اے میرے بادشاہ بھول کے کوئی منگتا تھوڑی گلی چو لنگ جائے دو جہان کی باہت شاہت نو ٹھکرا دیندا ہے. اتنا مالا مال ہو جاندا ہے کہ مہاراج پھر مینوں کی کہیں میں تے در مل کے بیٹھا ہے. ਮੈਂ ਤੇ ਇਸ ਜਗ੍ਹਾ ਬੈਠਾ। ਕਹਿੰਦੇ ਨੇ ਕ੍ਰਿਤ ਕੋਲ ਕੀ ਮੰਗਣਾ, ਕਰਤੇ ਕੋਲ ਮੰਗਣਾ। ਕ੍ਰਿਤ ਕੋਲ ਮੰਗਤਾ ਜਨਮ ਤੋਂ ਲੈ ਕੇ ਮਰਨ ਤੱਕ ਮੰਗਤਾ ਹੀ ਬਣਿਆ ਰਹੇਗਾ। ਕਰਤੇ ਕੋਲ ਮੰਗਦਾ ਹੈ ਬਾਦਸ਼ਾਹਾਂ ਦਾ ਬਾਦਸ਼ਾਹ ਬਣ ਜਾਏਗਾ, ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਹੋ ਜਾਏਗਾ। ਹੁਣ ਕਿਤਨਾ ਹੀ ਜਗਤ ਨੂੰ ਸਮਝਾਓ ਕਿ ਗੁਰੂ ਕੋਲ ਨਹੀਂ ਮੰਗਦੇ, ਬੰਦਿਆਂ ਕੋਲ ਹੀ ਮੰਗਦੇ। ਕਿ ਪਰਮਾਤਮਾ ਅੱਗੋਂ ਪ੍ਰਾਰਥਨਾ ਨਹੀਂ ਕਰਦੇ, ਆਪਣੇ ਦੁੱਖਾਂ ਦੇ ਨਿਵਿਰਤੀ ਦੀ ਇੱਧਰ ਉੱਧਰ ਰੋਲਾ ਪਾਉਂਦੇ ਨੇ, ਔਰ ਜਿਹੜੇ ਆਪ ਦੁਖੀ ਹੁੰਦੇ ਨੇ ਉਹਨਾਂ ਦੇ ਅੱਗੋਂ ਜੋ ਹੈ ਫਰਿਆਦਾਂ ਕਰਦੇ ਨੇ, ਜੋਗਣੀਆਂ ਕਰਦੇ ਨੇ। ਸਤਿਗੁਰਦੇਵ ਜੀ ਮਹਾਰਾਜ ਇੱਥੇ ਫਰਮਾਨ ਪਏ ਕਰਦੇ ਨੇ, ਹੇ ਪ੍ਰਭੂ ਤੇਰੇ ਕੋਲ ਜੇ ਮੰਗੀ ਹੈ ਤੇਰੀ ਲਾਸ ਦੇ ਨਾਲ ਹੀ ਰਜੇਵਾਂ, ਉਂਝ ਰਜੇਵਾਂ ਨਹੀਂ ਹੈ। ਹੇ ਪ੍ਰਭੂ ਤੇਰੀ ਲਾਸ ਰਜਾ ਦਿੰਦੀ ਏ, ਮਹਾਨ ਬਣਾ ਦਿੰਦੀ ਏ, ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਬਣਾ ਦਿੰਦੀ ਏ, ਤੋ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਏ, ਨਾ ਉਹਨੇ ਨਾਮ ਦੀ ਪ੍ਰਾਪਤੀ ਹੋ ਜਾਂਦੀ ਏ, ਖੇੜਾ ਤੇ ਖੁਸ਼ੀ ਮੁਯੱਸਰ ਹੋ ਜਾਂਦੀ ਏ, ਲੋਭ ਅੰਦਰ ਦਾ ਸ਼ਾਂਤ ਹੋ ਜਾਂਦਾ ਹੈ, ਮਿਟ ਜਾਂਦਾ ਹੈ। ਹਾਂਜੀ ਹੇ ਮਨ, ਤਾਂ ਤੇ ਤੂੰ ਅੰਨ ਦਿਨ ਨਾਮ ਜਪ, ਨਾਮ ਦੇ ਜੋ ਹੈ ਧਿਆਨ ਜੋੜ, ਦਿਨ ਰਾਤ ਨਾਮ ਹੀ ਜਪ, ਨਾਮ ਹੀ ਜਪ, ਨਾ ਮੰਗ ਮਨੁੱਖ ਕੋਲ। ਹਾਂਜੀ ਸੰਤ ਜਨਾਂ ਦਾ ਉਪਦੇਸ਼ ਸਨ, ਗੁਰੂ ਪੀਰ ਪੈਗੰਬਰਾਂ ਦੀ ਬਾਣੀ ਸੁਣ, ਤਾਂ ਕਿ ਜਮਾਂ ਦੀ ਮੁਸਾਜੀ, ਲੋਕਾਂ ਦੀ ਮੁਸਾਜੀ ਤੇਰੀ ਮਿਟ ਜਾਏ, ਬੰਦਿਆਂ ਕੋਲ ਮੰਗਣਾ ਤੇਰਾ ਮਿਟ ਜਾਏ। ਹਾਂਜੀ ਜਿਨ੍ਹਾਂ ਦੇ ਉੱਤੇ ਰਹਿਮਤ ਹੋ ਜਾਂਦੀ ਹੈ, ਕਿਰਪਾ ਹੋ ਜਾਂਦੀ ਹੈ, ਪੁਰਬਲੇ ਸੰਯੋਗ ਆਉਂਦੇ ਨੇ, ਉਹ ਪ੍ਰਭੂ ਫਿਰ ਤੇਰੀ ਬਾਣੀ ਨਾਲ ਹੀ ਜੁੜਦੇ ਨੇ ਤੇ ਤੇਰੇ ਕੋਲ ਹੀ ਮੰਗਦੇ ਨੇ। ਹਾਂਜੀ ਹੇ ਪ੍ਰਭੂ, ਜੋ ਤੇਰੀ ਦਾਤ ਹੈ ਉਹਦੀ ਕੀ ਕੀਮਤ, ਉਹ ਸੀਮਾ ਵਿੱਚ ਨਹੀਂ ਹੈ, ਤੇਰਾ ਦਿੱਤਾ ਹੋਇਆ ਸੀਮਾ ਵਿੱਚ ਨਹੀਂ ਹੈ, ਅਸੀਮ ਹੈ, ਅਸੀਮ ਹੈ। ਮੈਂ ਐਸਾ ਦੇਖਿਆ, ਅਗਰ ਕੋਈ ਅਨੁਭਵੀ ਕਵੀ ਹੈ ਤਾਂ ਉਹ ਵੀ ਕਹਿ ਦਿੰਦਾ ਹੈ ਕਵਿਤਾ ਦਾ ਅੰਤ ਨਹੀਂ ਹੈ, ਅਸੀਮ ਹੈ, ਅਸੀਮ ਹੈ। ਸੰਗੀਤ ਦਾ ਅੰਤ ਨਹੀਂ ਹੈ, ਅਸੀਮ ਹੈ, ਅਸੀਮ ਹੈ। ਗਿਆਨ ਦਾ ਅੰਤ ਨਹੀਂ ਹੈ, ਅਸੀਮ ਹੈ, ਅਜ਼ੀਮ ਹੈ। ਤੇ ਹੇ ਪਰਿਪੂਰਨ ਪਰਮਾਤਮਾ, ਪਦਾਰਥਾਂ ਦਾ ਵੀ ਕੋਈ ਅੰਤ ਨਹੀਂ ਹੈ, ਅਸੀਮ ਨੇ, ਅਸੀਮ ਨੇ। ਤੂੰ ਅਸੀਮ ਹੈ, ਤੇਰੀਆਂ ਦਾਤਾਂ ਵੀ ਅਸੀਮ ਨੇ। ਹੇ ਪਰਿਪੂਰਨ ਪਰਮਾਤਮਾ, ਕੌਣ ਕੀਮਤ ਪਾਵੇ, ਕੌਣ ਨਾਪੇ, ਕੌਣ ਤੋਲੇ? ਤੂੰ ਮਨੁੱਖ ਨੂੰ ਮਹਾਨ ਬਣਾ ਦਿੰਦਾ, ਕਿਉਂਕਿ ਤੇਰੀ ਦਾਤਾਂ ਅਸੀਮ ਨੇ, ਜਿਨ੍ਹਾਂ ਦਾ ਕੋਈ ਮੁੱਲ ਨਹੀਂ, ਕੋਈ ਕੀਮਤ ਨਹੀਂ। ਹਾਂਜੀ ਹੇ ਪਰਿਪੂਰਨ ਪਰਮਾਤਮਾ, ਸਭ ਕੁਝ ਤੇਰੀ ਕ੍ਰਿਤ ਹੈ, ਅਸੀਂ ਤੇ ਤੇਰੇ ਬੱਚੇ ਹਾਂ, ਤੂੰ ਸਾਡਾ ਪਾਲਣਹਾਰਾ ਹੈ, ਪਿਤਾ ਦੀ ਤਰ੍ਹਾਂ ਹੈ, ਅਸੀਂ ਤੇਰੇ ਬਾਰਕ ਹਾਂ। ਹਾਂਜੀ ਭਾਵੇਂ ਲੱਖ ਗਲਤੀਆਂ ਕਰਦਾ ਹੈ ਬੱਚਾ, ਉਹ ਫਿਰ ਵੀ ਕਠੋਰ ਨਹੀਂ ਆਉਂਦਾ, ਦਇਆ ਦੇ ਘਰ ਵਿੱਚ ਆ ਕੇ ਬੱਚੇ ਨੂੰ ਗਲ ਨਾਲ ਲਾਉਂਦਾ, ਸਾਰੀਆਂ ਦਾਤਾਂ ਜੋ ਹੈ ਦੇਣਾ ਹੈ। ਹੇ ਪ੍ਰਭੂ ਤੇਰੇ ਬੱਚਿਆਂ, ਸਦੀਵੀ ਗੱਲ ਨਾਲ ਰਾਈ ਰੱਖ, ਇਸ ਤਰ੍ਹਾਂ ਸਾਡੀ ਪਾਲਣਾ ਕਰ ਜਿਵੇਂ ਸਰੀਰਕ ਪਿਤਾ ਆਪਣੇ ਬੱਚੇ ਦੀ ਦੇਖ ਰੇਖ ਕਰਦਾ ਹੈ। ਹੇ ਪ੍ਰਭੂ ਹਰ ਵਕਤ ਆਪਣੇ ਚਰਨਾਂ ਨਾਲ ਜੋੜੀ ਰੱਖ, ਹਰ ਵਕਤ ਆਪਣਾ ਪਿਆਰ ਬਖਸ਼ੀ ਰੱਖ, ਤਾਂ ਕਿ ਅਸੀਂ ਹਰ ਵਕਤ ਤੇਰੇ ਨਾਲ ਜੁੜੇ ਰਹੀਏ। ਇਤਨੀ ਸੇਵਾ ਪ੍ਰਵਾਨ, ਕਾਫੀ ਸਮਾਂ ਹੋ ਗਿਆ, ਬਾਕੀ ਵਿਚਾਰਾਂ ਕੱਲ ਦੂਸਰੀ ਬੇਨੀ।
1: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। एरिया कोड 250-392-3074 अति फैक्स नंबर एरिया कोड 250-392-3075।
2: साडा ईमेल एड्रेस नोट करो जी, singhsabha2@gmail.com। एक बार फिर नोट करो जी, singhsabha2@gmail.com।
3: You are listening Sikh Radio broadcasting from Gurdwara Sahib, Western Singh Sabha and Williams Lake. Any comments and suggestions, please call 250-392-3874.
4: Suhi Mahla Panjwa Paathade Har Sant Tumare Jil Par

ਤਰ ਜਾਮੀ ਕਰ ਕਿਰਪਾ ਗੁਰਦੇਵ ਦਇਆਲਾ ਗੁਣ ਗਾਵਾਂ ਨਿਤ ਸੁਆਮੀ ਰਹਾਉ ਆਸ ਤਹਿਰ ਪ੍ਰਭ ਆਪਣਾ ਧਿਆਈਐ ਗੁਰ ਪ੍ਰਸਾਦ ਪਾਉ ਕਰੀਐ ਆਪ ਤਿਆਗ ਹੋਈਐ ਸਭ ਰੇਣਾ ਜੀਵ ਤਿਆ ਇਉਂ ਮਰੀਐ ਸਫਲ ਜਨਮ ਤਿਸਕਾ ਜਗ ਪੀਤਰ ਸਾਧ ਸੰਗ ਨਾਉ ਜਾਪੇ ਸਗਲ ਮਨੋਰਥ ਤਿਸਕੇ ਪੂਰਨ ਜਿਸ ਦਇਆ ਕਰੇ ਪ੍ਰਭ ਆਪੇ ਦੀਨ ਦਇਆਲ ਕਿਰਪਾਲ ਪ੍ਰਭ ਸੁਆਮੀ ਤੇਰੀ ਸਰਨ ਦਇਆਲਾ ਕਰ ਕਿਰਪਾ ਆਪਣਾ ਨਾਮ ਦੀਜੈ ਨਾਨਕ ਸਾਦਰ ਵਾਲਾ ਰਾਗ ਸੂਹੀ ਅਸਪਦੀਆਂ ਮਹਿਲਾ ਪਹਿਲਾ ਕਰ ਤਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਭ ਅਵਗੁਣ ਮੈਂ ਗੁਣ ਨਹੀਂ ਕੋਈ ਕਿਉਂ ਕਰ ਕੰਤ ਮਿਲਾਵਾ ਹੋਈ ਨਾ ਮੈਂ ਰੂਪ ਨਾ ਬੰਕੇ ਲੈਣਾ ਨਾ ਕੁਲ ਢੰਗ ਨਾ ਮਿੱਠੇ ਬਹਿਣਾ ਰਹਾ ਸਹਿ ਸ਼ਿਦਾਰ ਕਾਮਣ ਕਰ ਆਵੈ ਤਾਂ ਸੁਹਾਗਣ ਜਾਂ ਕੰਤੈ ਭਾਵੈ ਨਾ ਸਿਤ ਰੂਪ ਨਾ ਰੇਖਿਆ ਕਾਈ ਅੰਤ ਨਾ ਸਾਹਿਬ ਸਿਮਰਿਆ ਜਾਈ ਸੁਰਤ ਮਤ ਨਾ ਹੀ ਚਤੁਰਾਈ ਕਰ ਕਿਰਪਾ ਪ੍ਰਭ ਲਾਵੋ ਪਾਈ ਖਰੀ ਸਿਆਣੀ ਕੰਤ ਨਾ ਭਾਣੀ ਮਾਇਆ ਲਾਗੀ ਪਰਮ ਪੁਲਾਣੀ ਹੋ ਮੈਂ ਜਾਈ ਤਾਂ ਕੰਤ ਸਮਾਈ ਸੋ ਕਾਮਣ ਪਿਆਰੇ ਨਵਨਿਧ ਪਾਈ ਅਨਿਕ ਜਨਮ ਵਿਚਰਤ ਦੁਖ ਪਾਇਆ ਕਰ ਜਹ ਲਿਹੋ ਪ੍ਰੀਤਮ ਪ੍ਰਭ ਰਾਇਆ ਪਣਤ ਨਾਨਕ।

ਕੱਚੇ ਛੇਤੀ ਰਤਿਆਂ ਜਨਮ ਨਾ ਦੂਜੀ ਵਾਰ ਜੀਓ। ਰੰਗੇ ਕਾ ਕਿਆ ਰੰਗੀਐ ਜੋ ਰੱਤੇ ਰੰਗ ਲਾਏ ਜੀਓ। ਰੰਗਣ ਵਾਲਾ ਸੇਵੀਐ ਸੱਚੇ ਸਿਉ ਚਿਤ ਲਾਏ ਜੀਓ। ਰਹਾਓ ਚਾਰੇ ਕੁੰਡਾ ਜੋ ਪਵੇ ਬਿਨ ਪਾਵਾ ਤਨ ਨਾਹੀ ਜੀਓ। ਅਵਗਣ ਮੁੱਠੀ ਜੇ ਫਿਰੈ ਬਦਕ ਖਾਏ ਨਾ ਪਾਹੇ ਜੀਓ। ਗੁਰ ਰਾਖੇ ਸੇ ਉਬਰੇ ਸ਼ਬਦ ਰਤੇ ਮਨ ਮਾਹੇ ਜੀਓ। ਚਿੱਟੇ ਜਿਨਕੇ ਕੱਪੜੇ ਮੈਲੇ ਚਿੱਤ ਕਠੋਰ ਜੀਓ। ਤਿੰਨ ਮੁਖ ਨਾਮ ਨਾ ਉਪਜੈ ਦੂਜੈ ਵਿਆਪੇ ਚੋਰ ਜੀਓ। ਮੂਲ ਨ ਬੂਜੈ ਆਪਣਾ ਸੇ ਪਸ਼ੂਆ ਸੇ ਢੋਰ ਜੀਓ।

ਨਦਰ ਨਿਹਾਲ ਆਪੇ ਬਖਸ਼ੇ ਮੇਲੇ ਸੋ ਪ੍ਰਭ ਸਦਾ ਸਮਾਲ ਮਨ ਮੈਲਾ ਸਚ ਨਿਰਮਲਾ ਕਿਉਂ ਕਰ ਮਿਲਿਆ ਜਾਏ ਪ੍ਰਭ ਮੇਲੇ ਤਾਂ ਮਿਲ ਰਹੇ ਹੋਮੈ ਸ਼ਬਦ ਜਲਾਏ ਸੋ ਸਹੁ ਸੱਚਾ ਵਿਸਰੈ ਤ੍ਰਿਗ ਜੀਵਨ ਸੰਸਾਰ ਨਦਰ ਕਰੇ ਨਾ ਵਿਸਰੈ ਗੁਰਮਤੀ ਵਿਚਾਰ ਸਤਿਗੁਰ ਮੇਲੇ ਤਾਂ ਮਿਲ ਰਹਾ ਸਾਥ ਰੱਖਾਂ ਉਰਧਾਰ ਮਿਲਿਆ ਹੋਏ ਨਾ ਵਿਛੜੈ ਗੁਰ ਕੈ ਹੇ ਪਿਆਰ ਤਿਲ ਤਾ ਲਾਹੀ ਆਪਣਾ ਗੁਰ ਕੈ ਸ਼ਬਦ ਵਿਚਾਰ ਮਿਲ ਪ੍ਰੀਤਮ ਸੁਖ ਪਾਇਆ ਸੋ ਬਾਵੰਤੀ ਨਾਰ ਮਨਮੁਖ ਮਨ ਨਾ ਪਿੱਜਈ ਆਤਮੈ ਲੈ ਚਿਤ ਕਠੋਰ ਸਪੈ ਦੁੱਧ ਪਿਆਈਐ ਅੰਦਰ ਵਿਸਨੇ ਕੋਰ ਆਪ ਕਰੇ ਕਿਸ ਆਸੀਐ ਆਪੇ ਬਖਸ਼ਣਹਾਰ ਗੁਰ ਸ਼ਬਦੀ ਮੈਲ ਉੱਤ

ਉਹਨਾਂ ਸੱਚ ਨਾ ਪਾਵੇ ਦੁਖੀ ਮਾਏ ਪਚੰਨ। ਹਉ ਮੈਂ ਮੈਲਾ ਜਗ ਫਿਰੈ ਮਰਜ ਮੈਂ ਵਾਰੋ ਵਾਰ, ਪਿਆ ਕਿਰਤ ਕਮਾਵਣਾ ਕੋਈ ਨਾ ਮੇਟਣ ਹਾਰ। ਸੰਤਾਂ ਸੰਗ ਮਿਲ ਰਹੇ ਤਾਂ ਸੱਚ ਲੱਗੇ ਪਿਆਰ, ਸੱਚ ਸਲਾਹੀ ਸੱਚ ਮਨ ਦਰ ਸੱਚੈ ਸਿਆਰ। ਗੁਰ ਪੂਰੇ ਪੂਰੀ ਮਤ ਹੈ ਐਨ ਇਸ ਨਾਮ ਤੇ ਆਏ। ਹਉ ਮੈਂ ਮੇਰਾ ਵੱਡ ਰੋਗ ਹੈ।

ਆਏ ਕਿੰਚੋ ਤਾਂ ਵਿਗੁੱਚੀ ਹੈ ਇੱਕ ਸੂ ਲਿਵ ਲਾਏ ਹਉ ਮੈਂ ਮੇਰਾ ਛੱਡ ਤੂੰ ਤਾਂ ਸੱਚ ਰਹੇ ਸਮਾਏ ਸਤਿਗੁਰੂ ਨੂੰ ਮਿਲੇ ਸੇ ਪਾਇਰਾ ਸੱਚੇ ਸ਼ਬਦ ਲਗਨ ਸਤ ਮਿਲੇ ਸੇ ਨਾ ਵਿਛੜੇ ਦਰ ਸੱਚੇ ਦਿਸਨ ਸੇ ਪਾਈ ਸੇ ਸੱਜਣਾ ਜੋ ਸੱਚਾ ਸੇਵਨ ਅਵਗੁਣ ਵਿਕਣ ਪਲ ਰਨ ਗੁਣ ਕੀ ਸਾਂਝ ਕਰਨ ਗੁਣ ਕੀ ਸਾਂਝ ਸੁਖ ਉਪਜੈ ਸੱਚੀ ਭਗਤ ਧਰੇਨ ਸੱਚ ਬਣਨ ਜੈ ਗੁਰ ਸਭ ਸਿਓ ਲਾਹਾ ਨਾਮ ਲੈਨ ਸੋਇਨਾ ਰੁਪਾ ਪਾਪ ਕਰ ਕਰ ਸੰਚੀ ਹੈ ਚਲੇ ਨਾ ਚਲਦਿਆਂ ਨਾਲ ਵਿਣ ਨਾਵੇਂ ਨਾਲ ਨਾ ਚਲਸੀ ਸਭ ਮੁੱਠੀ ਜਮਕਾਲ ਮਨ ਕਾ ਤੋਸਾ ਹਰ ਨਾਮ ਹੈ ਹਿਰਦੇ ਰੱਖੋ ਸੰਭਾਲ ਇਹੋ ਖਰਚ ਅਖੁੱਟ ਹੈ ਗੁਰਮੁਖ ਨਿਗਹਿ ਨਾਲ ਮਨ ਮੂਲੋਂ ਪੁੱਲਿਆ ਜਾਸੇ ਪਤ ਗਵਾਏ ਇਹ ਜਗਤ ਮੋਹੇ ਦੂਜੇ ਵਿਆਪਿਆ ਗੁਰਮਤੀ ਸਤਿਆਏ ਹਰ ਕੀ ਕੀਮਤ ਨਾ ਪਵੇ ਹਰ ਜਸ ਲਿਖਣ ਨਾ ਜਾਏ ਗੁਰ ਕੈ ਸ਼ਬਦ ਮਨ ਤਨ ਰਪੈ ਹਰ ਸਿਉ ਰਹਿ ਸਮਾਏ ਸੋ ਸੋ ਮੇਰਾ ਰੰਗੁਲਾ ਰੰਗੇ ਸਹਿ ਸਮਾਏ ਕਾਮਣ ਰੰਗ ਤਾਂ ਚੜੈ ਜਾਂ ਫਿਰ ਕੈ ਅੰਕ ਸਮਾਏ ਚਿਰੀ ਵਿਛੁਨੇ ਵੀ ਮਿਲਨ ਜੋ ਸਤਿਗੁਰ ਸੇਵਨ ਅੰਤਰ ਨਵ ਨਿਰਨਾਮ ਹੈ ਖਾਨ ਖਰਚਨ ਨਾਨਕ ਖੁੱਟਈ ਹਰ ਗੁਣ ਸਹਿਜ ਰਵਨ ਨਾ ਓਏ ਜਨਮੈ ਨਾ ਮਰੈ ਨਾ ਓਏ ਦੁੱਖ ਸਹਨ ਗੁਰ ਰਾਖੇ ਸੇ ਉਭਰੇ ਹਰ ਸਿਉ ਕੇਲ ਕਿਰਨ ਸੱਜਣ ਮਿਲੇ ਨਾ ਵਿਛੜੈ ਜੇ ਅੰਜਨ ਮਿਲੇ ਰਹਨ ਇਸ ਜਗ ਮੈਂ ਵਿਰਲੇ ਜਾਣੀਐ ਨਾਨਕ ਸੱਚ ਲਹਨ ਸੂਹੀ ਮਹਿਲਾ ਤੀਜਾ ਹਰ ਜੀ ਸੂਖਮ ਅਗਮ ਹੈ ਕਿਤ ਵਿਦ ਮਿਲਿਆ ਜਾਏ ਗੁਰ ਕੈ ਸ਼ਬਦ ਭ੍ਰਮ ਕੱਟੀ ਹੈ ਅਚਿੰਤ ਵਸੈ ਮਨ ਆਏ ਗੁਰਮੁਖ ਹਰ ਹਰ ਨਾਮ ਜਪਨ ਹਉ ਤਿਨ ਕੈ ਬਲਿਹਾਰਣੈ ਮਨ ਹਰ ਗੁਣ ਸਦਾ ਰਵਨ ਰਹਾਓ ਗੁਰ ਸਰਵਰ ਮਾਨ ਸਰੋਵਰ ਹੈ ਵਡਭਾਗੀ ਪੁਰਖ ਲਹਨ ਸੇਵਕ ਗੁਰਮੁਖ ਖੋਜਿਆ ਸੇ ਹੰਸਲੇ ਨਾਮ ਲਹਨ ਨਾਮ ਤੇ ਆਏ ਰੰਗ ਸਿਉ ਗੁਰਮੁਖ ਨਾਮ ਲਗਨ ਤੁਰ ਪੂਰਬ ਹੋਵੇ ਲਿਖਿਆ ਗੁਰਪਾਣਾ ਮਨ ਲੈਨ ਵਡਭਾਗੀ ਕਰ ਖੋਜਿਆ ਪਾਇਆ ਨਾਮ ਨਿਧਾਨ ਗੁਰਪੂਰੈ ਵੇਖਾ ਲਿਆ ਪ੍ਰਭ ਆਤਮ ਰਾਮ ਪਛਾਣ ਸਭਨਾ ਕਾ ਪ੍ਰਭ ਏਕ ਹੈ ਦੂਜਾ ਅਵਰ ਨ ਕੋਇ ਗੁਰਪ੍ਰਸਾਦੀ ਮਨ ਵਸੈ ਤਿਤ ਘਟ ਪ੍ਰਗਟ ਹੋਏ ਸਭ ਅੰਤਰਜਾਮੀ ਬ੍ਰਹਮ ਹੈ ਬ੍ਰਹਮ ਵਸੈ ਸਭ ਥਾਏ ਮੰਦਾ ਕਿਸਨੂੰ ਆਖੀਐ ਸ਼ਬਦ ਵੇਖੋ ਲਿਵਲਾਏ ਬੁਰਾ ਕਲਾ ਚਿੱਚਰ ਆਖਦਾ ਜਿੱਚਰ ਹੈ ਦੋ ਮਾਹੇ ਗੁਰਮੁਖ ਏਕੋ ਬੁਝਿਆ ਏਕਸ ਮਾਹੇ ਸਮਾਏ ਸੇਵਾ ਸਾ ਪ੍ਰਭਾਵ ਸੀ ਜੋ ਪ੍ਰਭ ਪਾਏ ਥਾਏ ਜਨ ਨਾਨਕ ਹਰ ਆਰਾਧਿਆ ਗੁਰ ਚਰਣੀ ਚਿਤਲਾਏ ਰਾਜ ਸੂਹੀ ਅਸਪਦੀਆਂ ਮਹਿਲਾ ਚੌਥਾ ਕਰ ਦੂਜਾ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਤਿਸ ਤੇ ਆਪ ਵਿਚਾਈ ਦਰਸ਼ਨ ਹਰ ਦੇਖਣ ਕਹਿ ਤਾਈ ਕਿਰਪਾ ਕਰੇ ਤਾਂ ਸਤਿਗੁਰ ਮੇਲੇ ਹਰ ਹਰ ਨਾਮ ਤੇ ਆਈ ਰਹਾਓ ਜੇ ਸੁਖ ਦੇਹੇ ਤਾਂ ਤੁਝੇ ਆਰਾਧੀ ਦੁੱਖ ਵੀ ਤੁਝੇ ਤੇ ਆਈ ਜੇ ਭੁੱਖ ਦੇਹੇ ਤਾਂ ਇਸ ਹੀ ਰਾਜਾ ਦੁੱਖ ਵਿੱਚ ਸੁਖ ਮਨਾਈ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਪੱਖਾ ਫੇਰੀ ਪਾਣੀ ਟੋਵਾਂ ਜੋ ਦੇਵੇ ਸੋਖਾਈ ਨਾਨਕ ਗਰੀਬ ਕਹਿ ਪਿਆ ਦੁਆਰ ਹੈ ਹਰ ਮੇਲ ਲਹਿ ਵਡਿਆਈ ਅੱਖੀ ਕਾਡ ਤਰੀ ਚਰਣਾ ਤਲ ਸਭ ਤਰਤੀ ਫਿਰ ਮਤ ਪਾਈ ਜੇ ਪਾਸ ਬਹਾ ਲੈ ਤਾਂ ਤੁਝੇ ਅਰਾਦੀ ਜੇ ਮਾਰ ਕੱਢੇ ਵੀ ਤਿਆਈ ਜੇ ਲੋਕ ਚਲਾਹੀ ਤਾਂ ਤੇਰੀ ਉਪਮਾ ਜੇ ਨਿੰਦੈ ਤਾਂ ਸੋੜ ਨਾ ਜਾਈ
जे तुद वल रहे ता कोई किहो आखो, तुद विसरे है मर जाए। वार वार जाई गुरु ऊपर तै पैरी संत मनाई, नानक विचारा पया दीवाना हर तो दर्शन कहताई। चखड़ चांगी मीह वरसै ती गुर देखन जाई, समुंद सागर हो गए बहुखारा गुर सिख लंग गुर पह जाई। ज्यों प्राणी जल बिन है मरता त्यों सिख गुर बिन मर जाई। ज्यों धरती सोब करे जल बरसै त्यों सिख गुर मिल बिकसाई। सेवक का होए सेवक वरता कर कर बिनो बुलाई। नानक की बेनंती हर पै गुर मिल गुर सुख पाई। तू आपे गुर चेला है आपे गुर विच दे तुझे त्याई। जो तुझ सेवै सो तू है होवै तुझ सेवक पैज रखाई। भंडार परे भगती हर तेरे जिस पावे तिस दे वाई। जिस तू दे सोई जन पाए होर नेफल सब चितराए। सिमर सिमर सिमर गुर अपना सोया मन जागाए। एक दान मंगे नानक बेचारा हर दासन दास कराई। जे गुर चिड़के ता मीठा लागे जे बख्शे ता गुर वडियाई। गुरमुख बोले सो थाए पाए मन मुख किच थाए न पाई। पाला सक्कर वर्ष वर्ष है गुर सिख गुर देखन जाई। सब दिन सरैन देखो गुर अपना विच अखी गुर पैर तराई। अनेक उपाव करी गुर कारण गुर पावे सो थाए पाई। रैन दिनस गुर चरण अरादी दया करो मेरे साई। नानक का जियो पिंड गुरु है गुर मिल तृप्त अधाई। नानक का प्रभु रहे है जत कत तत गुसाई। राजसू ही महला चौथा अस्पदियां कर दसवां इको अंकार सतगुर प्रसाद। अंदर सच्चा ने हो लाया प्रीतम आपने, तन मन होए निहाल जां गुर देखा सामने। मैं हर हर नाम विसाओ गुर पूरे ते पाया अमृत अगमा थाओ रहाओ। हों सतगुर वेख विगसिया हर नामे लगा प्यार। कृपा करके मेले अन पाया मोख द्वार। सतगुर बिरही नाम का जे मिले ता तन मन देओ। जे पूरब हो वै लिखिया ता अमृत सहज पियो। सुतिया गुर साला ही है उठदिया भी गुर आलाओ। कोई ऐसा गुरमुख जे मिले हों ता के सोवा पाओ। कोई ऐसा सज्जन लोड़ लहो मैं प्रीतम दे मिलाए। सतगुर मिले हर पाया मिलिया सहज सुभाए। सतगुर सागर गुण नाम का मैं किस देखन का चाओ। हों किस बिन करी ना जीवो बिन देखे मर जाओ। जो मछली गिन पानी है रह न कितै उपाए। त्यों हर बिन संत न जीवई बिन हर नाम में मर जाए। मैं सतगुर से ती तिरहड़ी क्यों गुर बिन जीवा माओ। मैं गुरबाणी आधार है गुरबाणी लाग रहा। हर हर नाम रतन है गुर सुठा देवे माए। मैं तर सच्चे नाम की हर नाम रहा लिवलाए। गुर ज्ञान पदार्थ नाम है हर नामों दे दृढ़ाए। जिस प्राप्त सोल है गुर चरणी लागे आए। अकथ कहानी प्रेम की को प्रीतम आखे आए। तिस देवा मन अपना निव निव लागा पाए। सज्जन मेरा एक तू करता पुरख सुजान। सतगुर मीत मिलाया मैं सदा सदा तेरा तान। सतगुर मेरा सदा सदा ना वे ना जाए। ओ अविनाशी पुरख है सब में रहा समाए। राम नाम तन संचया साबत पूंजी रास।
नानक दरगे मन्या गुर पूरे सावास। राग सूही अष्टपदियां महला पंजवां कर पहला। इको अंकार सतगुरु प्रसाद। उर्ज रहे हो बिख्या कै संगा, मने व्यापत अनक तरंगा। मेरे मन अगम अगोचर, कट पाई है पूरन परमेश्वर रहाओ। मोह मगन में रहा व्यापे, अब तृष्णा कबहू नहीं त्रापे। बसे क्रोध शरीर चंडारा, अज्ञान न सूजे महा गुबारा। प्रमत व्यापत जरे किवारा, जान न पाई है प्रभ दरबारा। आशा अंदेशा बंद पराना, महल न पावे फिर बेगाना। सगल ब्याज कै वस कर दीना, फिर प्यास जो जल बिन मीना। कछु सियानप उकत ना मोरी, एक आस ठाकुर प्रभ तोरी। करो बेनती संतन पासे, मेल लहो नानक अरदासे। पयो कृपाल

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਤੇ ਆਖਰੀ ਸ਼ਬਦ ਜਿਸ ਵਿੱਚ ਸਤਿਗੁਰੂ ਇਹ ਦੱਸਣਾ ਚਾਹੁੰਦੇ ਨੇ ਮੈਂ ਤੁਹਾਨੂੰ 12 ਮਹੀਨਿਆਂ ਵਿੱਚ ਕੀ ਪੜਾਇਆ ਹੈ। ਨਚੋੜ ਹੈ 12 ਮਹੀਨਿਆਂ ਦਾ, 12 ਮਾਹ ਕਿ ਜਦੋਂ ਅਸੀਂ ਤੱਤ ਨੂੰ ਸਮਝ ਲਈਏ ਨਾ ਉਦੋਂ ਸਾਰਾ ਸਿਲੇਬਸ ਛੇਤੀ ਯਾਦ ਹੋ ਜਾਂਦਾ ਹੈ। ਮੁੱਖ ਮੁੱਖ ਗੱਲਾਂ ਗੁਰੂ ਨੇ ਸਾਨੂੰ ਇਸ ਜੀਵਨ ਦੇ 12 ਮਾਹ ਵਿੱਚ ਕੀ ਸਮਝਾਈਆਂ। ਗੁਰੂ ਕਹਿੰਦੇ ਨੇ ਸਭ ਤੋਂ ਪਹਿਲਾਂ ਤਾਂ ਇਹ ਦ੍ਰਿੜ ਕਰਾਇਆ ਹੈ ਕਿ ਜਿਨ ਜਿਨ ਨਾਮ ਧਿਆਇਆ ਤਿੰਨ ਕੇ ਕਾਜ ਕਰੇ। ਮਨੁੱਖ ਦੇ ਹਿਰਦੇ ਵਿੱਚ, ਸਿੱਖ ਦੇ ਹਿਰਦੇ ਵਿੱਚ ਨਾਮ ਪ੍ਰਤੀ ਇੰਨਾ ਦ੍ਰਿੜ ਵਿਸ਼ਵਾਸ ਆ ਜਾਏ ਤੇ ਉਹ ਸਮਝ ਲਏ

ਜਿਹੜੇ ਗੁਰੂ ਨੂੰ ਅਰਾਧਦੇ ਨੇ, ਗੁਰੂ ਨਾਲ ਜੁੜਦੇ ਨੇ, ਗੁਰੂ ਉਹਨਾਂ ਨੂੰ ਸੱਚੇ ਦੀ ਦਰਗਾਹ ਵਿੱਚ ਪ੍ਰਮਾਣਿਤ ਕਰਾ ਦਿੰਦਾ। ਇੱਕ ਵਾਰ ਸ਼ਬਦ ਆਇਆ ਸੀ ਕਿ ਰੱਬ ਪਰਖਦਾ, ਖਰੇ ਖੋਟੇ ਨੂੰ ਪਰਖਦਾ, ਆਪੇ ਕੁਦਰਤ ਸਾਜ ਕੇ ਆਪੇ ਕਰੀ ਵਿਚਾਰ, ਇੱਕ ਖੋਟੇ ਇੱਕ ਖਰੇ ਆਪੇ ਪਰਖਦਾ। ਉਹਦਾ ਸੁਭਾਅ ਉਹ ਖਰਿਆਂ ਨੂੰ ਆਪਣੇ ਖਜ਼ਾਨੇ ਵਿੱਚ ਥਾਂ ਦਿੰਦਾ, ਖੋਟਿਆਂ ਨੂੰ ਸੁੱਟ ਦਿੰਦਾ, ਕਿਉਂਕਿ ਉਹਦੀ ਪਰਖ ਦੀ ਨਿਗਾਹ ਬੜੀ ਪੜਚੋਲ ਦੀ ਨਿਗਾਹ ਬੜੀ ਡੀਪ ਹੈ। ਖਰੇ ਖਜ਼ਾਨੇ ਪਾਈਏ, ਖੋਟੇ ਸੱਟੀਏ ਬਾਹਰ ਬਾਹਰ। ਬੜੀ ਖੂਬਸੂਰਤ ਕਹਾਣੀ ਹੈ। ਖੋਟਿਆਂ ਨੂੰ ਸੁੱਟ ਦਿੱਤਾ, ਖਰਿਆਂ ਨੂੰ ਖਜ਼ਾਨੇ ਪਾ ਲਿਆ। ਅਗਲੀ ਲਾਈਨ ਵਿੱਚ ਕੁਸਚਨ ਖੜਾ ਹੋ ਗਿਆ ਜੀ, ਖੋਟੇ ਸੱਚੀ ਦਰਜੇ ਸੁੱਟੀਏ, ਸੱਚੀ ਦਰਗਾਹ ਵਿੱਚੋਂ ਖੋਟੇ ਸੁੱਟ ਦਿੱਤੇ ਗਏ, ਕਿੱਥੇ ਜਾਣ?

ਨਾਲ ਲੋ 12ਵਾਂ ਵਿੱਚ ਸਾਨੂੰ ਕੀ ਪੜਾਇਆ ਗਿਆ। ਅੱਜ ਸੰਖੇਪ ਵਿੱਚ ਸਮਝਾ ਰਹੇ ਨੇ ਤਾਂ ਕਿ ਸਾਨੂੰ ਆਸਾਨੀ ਨਾਲ ਯਾਦ ਰਹੇ। ਆਖਰੀ ਸ਼ਬਦ ਸਾਰੇ 12ਵਾਂ ਦਾ ਨਿਚੋੜ ਹੈ, ਤੱਤ ਹੈ ਸਾਰੇ। ਇਸ ਸ਼ਬਦ ਦੀ ਹਰ ਇੱਕ ਲਾਈਨ ਵਿੱਚੋਂ ਸਾਨੂੰ 12ਵਾਂ ਦਾ ਸਰੂਪ ਦੇਖਣ ਨੂੰ ਮਿਲ ਜਾਂਦਾ। ਕਹਿਣ ਲੱਗੇ ਤੀਜਾ ਵਿਸ਼ਵਾਸ ਇਹ ਕਿ ਦੁਨੀਆਂ ਦੇ ਲੋਕ ਪ੍ਰਲੋਕ ਦੇ ਕੋਈ ਵੀ ਸੁੱਖ ਢੂੰਡਣ ਲਈ ਕਿਸੇ ਹੋਰ ਦੇ ਦਰ ਤੇ ਨਾ ਜਾਣ। ਮੈਂ ਨਾ ਗਣੇਸ਼ ਦਾ ਪ੍ਰਥਮ ਬਣਾਊ, ਕਿਸ਼ਨ ਵਿਸ਼ਨ ਕਬਹੂ ਨਾ ਲਿਆਊ, ਕਾਨ ਸੁਣੇ ਪਹਿਚਾਣ ਨਾ ਤਿੰਨ ਸੌ ਲਿਵ ਲਾਗੀ ਮੋਰੀ ਪਗੜੀ, ਤੁਮੇ ਸਾਡ ਕੋਈ ਅਵਰ ਨਾ ਦਿਹਾਊ, ਜੋ ਬਰ ਚਾਹੋ ਸੋ ਤੁਮ ਤੇ ਕਰੋ। ਇਹ ਵਿਸ਼ਵਾਸ ਕਰਾ ਦਿੱਤਾ ਕਿ ਜਿੰਨੇ ਸੁੱਖ ਨੇ ਲੋਕ ਪ੍ਰਲੋਕ ਦੇ ਉਹਦਾ ਖਜ਼ਾਨਾ ਜਿਹੜਾ ਹੈ ਉਹ ਹਰੀ ਦੇ ਚਰਨਾਂ ਵਿੱਚ ਹੈ। ਸਰਬ ਸੁਖਾ ਨਿਦ ਸਰਬ ਸੁਖਾ ਨਿਦ ਚਰਨ ਹਾਰ

ਪ੍ਰਭੂ ਨੇ ਬਾਣੀ ਵਿੱਚ ਵੀ ਆਖਿਆ, ਦਿੱਲੀ ਗਿੱਲੀ ਰੋਡੜੀ ਭਾਉਂਦੀ ਭਾਉ ਭਾਵੇ ਆਏ ਜੋ ਬੈਠੇ ਸਿਫਾਥਿਆ। ਗੁੜ ਦੀ ਰੋੜੀ ਗਿੱਲੀ ਹੋਵੇ ਉਹਦੇ ਤੇ ਮੱਖੀ ਬਹਿ ਜਾ ਮਰ ਜਾਂਦੀ। ਨਾਲ ਹੀ ਮੈਂ ਇੱਕ ਐਗਜ਼ਾਮਪਲ ਦਿੱਤੀ ਸੀ ਕਿ ਇੱਕ ਸ਼ਹਿਦ ਦੀ ਮੱਖੀ ਹੈ ਜਿਹੜੇ ਮਿੱਠਾ ਬਾਹਰ ਦਾ ਨਹੀਂ ਇਕੱਤਰ ਕਰਦੀ, ਉਹ ਬਾਹਰ ਦੇ ਮਿੱਠੇ ਨੂੰ ਖਾ ਕੇ ਮੁੜ ਜਿਹੜਾ ਇਕੱਠਾ ਕਰਦੀ ਹੈ ਨਾ ਉਹ ਅੰਦਰੋਂ ਪੈਦਾ ਕਰਦੀ ਹੈ। ਉਹ ਹੁੰਦਾ ਸ਼ਹਿਦ, ਤੇ ਜਿਹੜੀ ਸ਼ਹਿਦ ਦੀ ਮੱਖੀ ਹੈ ਨਾ ਉਹਨੂੰ ਸ਼ਹਿਦ ਵਿੱਚ ਡੂੰਘਾ ਕਰਕੇ ਛੱਡ ਦਿਓ ਨਾ, ਤੇ ਵੇਖੋਗੇ ਮਿੰਟ ਅੱਧ ਮਿੰਟ ਵਿੱਚ ਮੁੜ ਉੱਪਰ ਆ ਜਾਏਗੀ ਤੇ ਇਉਂ ਆ ਕੇ ਉੱਡ ਜਾਏਗੀ ਜਿਵੇਂ ਇਸ ਸ਼ਹਿਦ ਦਾ ਉਹਦੇ ਤੇ ਅਸਰ ਹੀ ਚੁਣ। ਸ਼ਹਿਦ ਵਿੱਚ ਡੁੱਬ ਕੇ ਮੱਖੀ ਮਰਦੀ ਨਹੀਂ, ਸ਼ਹਿਦ ਦੀ ਮੱਖੀ ਸ਼ਹਿਦ ਵਿੱਚ ਡੁੱਬ ਕੇ ਕੋਈ ਵੀ ਮੱਖੀ ਮਰਦੀ ਨਹੀਂ। ਉਹ ਵੀ ਮਿੱਠਾ, ਉਹ ਵੀ ਮਿੱਠਾ, ਪਰ ਉੱਥੇ ਕਿਉਂ ਨਹੀਂ ਮਰਦੀ? ਅੰਦਰੋਂ ਪੈਦਾ ਹੋਇਆ ਹੋਇਆ ਬਾਹਰ ਪੈਦਾ। ਤੇ ਗੁਰੂ ਕਹਿਣ ਲੱਗੇ ਇਸੇ ਤਰ੍ਹਾਂ ਜਿਹੜੇ ਪਦਾਰਥ ਤੂੰ ਬਾਹਰੋਂ ਪੈਦਾ ਕਰੇਗਾ ਦੌੜ ਭੱਜ ਕੇ ਕਰੇਗਾ, ਜਿਹੜੇ ਸੰਸਾਰ ਕੋਲੋਂ ਪੈਦਾ ਕਰਨ ਦੀ ਕੋਸ਼ਿਸ਼ ਕਰੇਗਾ, ਜੇ ਉਹਨਾਂ ਪਦਾਰਥਾਂ ਵਿੱਚ ਜੀਵਨ ਬਿਤਾਏਗਾ ਯਕੀਨ ਕਰ ਭਵਜਲ ਵਿਖਮ ਤਰ ਨਹੀਂ ਸਕੇਗਾ, ਡੁੱਬ ਕੇ ਮਰ ਜਾਏਗਾ। ਤੇ ਜੇ ਇਹ ਸਮਝੇਗਾ ਸਰਬ ਸੁੱਖਾਂ ਨਿਤ ਚਰਨ ਹਾਰ, ਮੇਰੇ ਜੀਵਨ ਦੇ ਸਾਰੇ ਸੁੱਖ ਮੇਰੇ ਮਾਲਕ ਦੇ ਚਰਨਾਂ ਵਿੱਚ, ਤਾਂ ਸੁੱਖ ਵੀ ਆਉਣਗੇ ਤੇ ਇਸ ਭਵਜਲ ਵਿਖਮ ਵਿੱਚੋਂ ਵੀ ਤਰ ਜਾਏਗਾ। ਦੋਨੋਂ ਚੀਜ਼ਾਂ ਮਿਲਦੀਆਂ ਨੇ। ਮੈਂ ਕੱਲ ਕਰਾਂ ਇੱਕ ਵਾਰ ਮੈਂ ਇੱਕ ਹੋਰ ਐਗਜ਼ਾਮਪਲ ਸਾਂਝੀ ਕੀਤੀ ਸੀ, ਖਿਆਲ ਕਰਿਓ ਜਿਸ ਘਰ ਵਿੱਚ ਪੇੜ ਲੱਗ ਜਾਏ ਫਲਾਂ ਦਾ, ਫਲਾਂ ਦਾ ਦਰਖਤ ਲੱਗ ਜਾਏ, ਦਰਖਤ ਨੂੰ ਇੱਕ ਫਲ ਨਹੀਂ ਹੁੰਦਾ ਮਹਿਜ਼ ਕੀ, ਤੁਸੀਂ ਦੋ ਫਲ ਹੁੰਦੇ। ਇੱਕ ਫਲ ਉਹ ਜਿਹੜਾ ਮੌਸਮ ਨਾਲ ਲੱਗਦਾ, ਜਿਸ ਫਲ ਦਾ ਨਾਮ ਜੁੜਦਾ ਹੈ ਉਸ ਬਿਰਛ ਨਾਲ, ਇਹ ਜੀ ਅੰਬ ਦਾ ਬਿਰਛ ਹੈ, ਇਹ ਅਮਰੂਦ ਦਾ ਬਿਰਛ ਹੈ, ਨਾਮ ਜੁੜਦਾ ਹੈ, ਇੱਕ ਉਹ ਫਲ ਹੈ। ਤੇ ਮੈਂ ਕੀਤੀ ਸੀ ਇੱਕ ਫਲ ਜਿਹੜਾ ਹੈ ਉਹ ਛਾਂ ਹੈ, ਛਾਂ ਵੀ ਫਲ ਹੈ, ਦਰਖਤ ਦਾ ਜਿਹੜੀ ਛਾਇਆ ਨਾ ਉਹ ਵੀ ਦਰਖਤ ਦਾ ਫਲ ਹੈ। ਕਈ ਲੋਕ ਤੁਸੀਂ ਵੇਖੋਗੇ ਕਈ ਉਹੋ ਹੀ ਦਰਖਤ ਘਰ ਵਿੱਚ ਲਾਉਂਦੇ ਨੇ ਜਿਹਦੀ ਛਾਂ ਗੂੜੀ ਹੋਵੇ, ਉਹਨੂੰ ਬੜਾ ਸੰਭਾਲਦੇ ਨੇ। ਆ ਪੁਰਾਣੇ ਸਮੇਂ ਅੰਦਰ ਜਦੋਂ ਬਾਹਰ ਬੈਠਣ ਦੇ ਆਮ ਸਾਧਨ ਨਹੀਂ ਸਨ ਹੁੰਦੇ ਉਦੋਂ ਪਿੱਪਲ ਤੇ ਬੋੜ ਨੂੰ ਲੋਕ ਜ਼ਿਆਦਾ ਇਸੇ ਲਈ ਸੰਭਾਲਦੇ ਸਨ ਕਿਉਂਕਿ ਇਹਦੀ ਛਾਂ ਗੂੜੀ ਹੁੰਦੀ, ਛਾਂ ਵੀ ਫਲ। ਪਰ ਇੱਕ ਖਿਆਲ ਕਰੋ ਮੈਂ ਕੀਤੀ ਸੀ ਜਿਸ ਘਰ ਵਿੱਚ ਦਰਖਤ ਲੱਗੇਗਾ ਉੱਥੇ ਦੋਨੋਂ ਹੀ ਫਲ ਲੱਗਣਗੇ, ਪਰ ਦੋਹਾਂ ਫਲਾਂ ਵਿੱਚ ਇੱਕ ਅੰਤਰ ਹੈ। ਆ ਜਿਹੜਾ ਟਾਹਣੀਆਂ ਨੂੰ ਫਲ ਲੱਗੇਗਾ ਨਾ ਜਿਹਦਾ ਨਾਂ ਹੈ ਦਰਖਤ ਨੇ ਅਪਣਾਇਆ, ਉਹ ਫਲ ਐਸਾ ਹੈ ਉਹਨੂੰ ਤੁਸੀਂ ਤੋੜ ਕੇ ਰੱਖ ਸਕਦੇ ਹੋ, ਤੇ ਜਿੰਨੀ ਠੰਡੀ ਥਾਂ ਤੇ ਰੱਖੋਗੇ ਓਨੀ ਦੇਰ ਜ਼ਿਆਦਾ ਕੱਟ ਜਾਏਗਾ। ਐਸੇ ਵੀ ਫਰਿੱਜ ਬਣੇ ਨੇ ਉਸਨੂੰ ਠੰਡੀ ਥਾਂ ਤੇ ਰੱਖੋ ਤੇ ਉਹ ਜਿੰਨਾ ਠੰਡੀ ਥਾਵੇਂ ਰੱਖੋਗੇ ਨਾ ਉਨਾ ਜ਼ਿਆਦਾ ਟਾਈਮ ਕੱਟ ਜਾਏਗਾ। ਨਾਲ ਲੱਗਣਾ ਰੱਖ ਸਕਦੇ ਹੋ ਦੋ ਚਾਰ ਦਸ ਦਿਨ, ਵੀਹ ਦਿਨ, ਮਹੀਨਾ, ਦੋ ਮਹੀਨੇ ਬਾਅਦ। ਹੁਣ ਦੇ ਅੱਜ ਦੇ ਯੁੱਗ ਅੰਦਰ ਕੋਲ ਸਟੋਰਾਂ ਵਿੱਚੋਂ ਲਿਆ ਕੇ ਲੋਕ ਸਾਲ ਸਾਲ ਬਾਅਦ ਵੀ ਫਲ ਖਾਈ ਜਾਂਦੇ, ਦੋ ਦੋ ਸਾਲ ਬਾਅਦ ਵੀ ਖਾਈ। ਸੰਭਾਲ ਹੈ, ਜਿੰਨਾ ਠੰਡੀ ਥਾਂ ਰੱਖੋ ਜ਼ਿਆਦਾ ਟਾਈਮ, ਜਦੋਂ ਮਰਜ਼ੀ ਖਾ ਸਕਦੇ ਸਾਂਭਿਆ ਜਾ ਸਕਦਾ। ਪਰ ਇੱਕ ਇਹਦਾ ਫਲ ਹੈ ਬਿਰਛ ਦਾ ਛਾਂ, ਉਹਨੂੰ ਤੁਸੀਂ ਜੇ ਸੰਭਾਲ ਕੇ ਰੱਖਣਾ ਚਾਹੋ ਵੀ ਫਿਰ ਕਦੀ ਖਾ ਲਾਂਗੇ, ਐਸਾ ਨਹੀਂ ਹੈ ਉਹ ਵੀ ਫਲ। ਪਰ ਜਿਹੜੀ ਛਾਂ ਦਾ ਫਲ ਹੈ ਨਾ, ਛਾਇਆ ਪਰਛਾਵਾਂ, ਉਹ ਤੋੜ ਕੇ ਰੱਖਿਆ ਨਹੀਂ ਜਾ ਸਕਦਾ, ਉਹਨੂੰ ਮਾਣਿਆ ਜਾ ਸਕਦਾ। ਜੇ ਤੁਸੀਂ ਆਖੋ ਵੀ ਹੁਣ ਦੁਪਹਿਰ ਹੈ, ਹੁਣ ਛਾਂ ਤੋੜ ਕੇ ਰੱਖ ਲਈ, ਸ਼ਾਮਾਂ ਨੂੰ ਜਦੋਂ ਠੰਡ ਹੋਏਗੀ ਉਦੋਂ, ਅੱਗੇ ਮੈਂ ਧੁੱਪ ਦੇ ਸੰਬੰਧ ਚੱਲ ਸੀ, ਇਸੇ ਤਰ੍ਹਾਂ ਛਾਂ ਦੇ ਸੰਬੰਧ ਵਿੱਚ। ਜੇ ਤੁਸੀਂ ਆਖੋ ਕਿ ਹੁਣ ਦੁਪਹਿਰ ਦਾ ਸਮਾਂ ਤੇ ਮੈਂ ਇੱਥੇ ਮੰਜਾ ਡਾਇਆ ਹੋਇਆ, ਇੱਥੇ ਛਾਂ ਹੈ,
ਮੈਨੂੰ ਬਾਰ ਬਾਰ ਬੰਜਾ ਕਿਉਂ ਦੂਜੀ ਥਾਂ ਤੇ ਬਦਲਣਾ ਪਵੇ, ਛਾਂ ਨੇ ਤੇ ਅੱਗੇ ਤੁਰ ਜਾਣਾ, ਮੈਂ ਛਾਂ ਨੂੰ ਤੋੜ ਕੇ ਆਪਣੇ ਜੋਗਾ ਸੁਰੱਖਿਅਤ ਕਰਨਾ ਰੱਖ ਲਵਾਂ, ਜਿੱਥੇ ਲੋੜ ਪਵੇ ਉੱਥੇ ਵਰਤੀ ਜਾਣ। ਜਾਂ ਕਿਸੇ ਦੇ ਘਰ ਵਿੱਚ ਦਰਖਤ ਲੱਗਾ ਹੋਇਆ, ਮੇਰੇ ਘਰ ਵਿੱਚ ਨਹੀਂ, ਉਹਦੀ ਛਾਂ ਉੱਥੋਂ ਤੋੜ ਲਿਆਵਾਂ, ਉਹਦੇ ਘਰੋਂ ਦੂਜੇ ਫਲ ਤਾਂ ਲਿਆਂਦੇ ਜਾ ਸਕਦੇ ਨੇ। ਜੇ ਤੂੰ ਆਖੇ ਮੈਂ ਛਾਂ ਉਹਦੇ ਘਰੋਂ ਤੋੜ ਲਿਆਵਾਂ ਤੇ ਆਪਣੇ ਘਰ ਦਰਖਤ ਲਾਉਣ ਦੀ ਲੋੜ ਨਹੀਂ, ਛਾਂ ਇੱਥੇ ਮੰਨ ਲਵਾਂਗਾ, ਐਸਾ ਨਹੀਂ ਹੋ ਸਕਦਾ। ਕਿਉਂਕਿ ਛਾਇਆ ਇੱਕ ਉਹ ਫਲ ਹੈ ਦਰਖਤ ਦਾ, ਜਿਹਨੂੰ ਤੂੰ ਮਾਣ ਸਕਣਾ ਤੋੜ ਕੇ ਰੱਖ ਨਹੀਂ ਸਕਦਾ, ਉਹ ਹਮੇਸ਼ਾ ਕੰਮ ਨਹੀਂ ਹੁੰਦੀ। ਗੁਰੂ ਕਹਿੰਦੇ ਖਿਆਲ ਕਰੇ, ਰੱਬ ਵੀ ਹਰੀ ਚਰਨ ਵੀ ਇੱਕ ਪੇੜ ਹੈ, ਦਰਖਤ ਹੈ। ਜੇ ਤੂੰ ਆਪਣੇ ਹਿਰਦੇ ਦੇ ਘਰ ਵਿੱਚ, ਜੇ ਤੂੰ ਜੀਵਨ ਵਿੱਚ ਇਹਦੀ ਜੜ ਲਾ ਲਵੇਂ, ਇਹਨੂੰ ਘਰ ਵਿੱਚ ਪੇੜ ਲਾ ਲਵੇਂ, ਇਹਦੇ ਵਿੱਚ ਵੀ ਇੱਕ ਫਲ ਨਹੀਂ ਦੋਨੋਂ ਨਹੀਂ। ਨਾਮ ਦਾ ਭਗਤੀ ਦਾ ਫਲ ਵੀ ਹੈ ਤੇ ਦੁਨੀਆਂ ਦੇ ਪਦਾਰਥਾਂ ਦਾ ਛਾਇਆ ਰੂਪ ਫਲ ਵੀ ਹੈ, ਇਹ ਛਾਇਆ ਹੈ। ਐਸੀ ਗੱਲ ਨਹੀਂ ਕਿ ਰੱਬ ਤੇਰੇ ਘਰ ਆ ਜਾਏ ਤੇ ਦੁਨੀਆਂ ਦੇ ਪਦਾਰਥ ਤੇਰੇ ਘਰੋਂ ਚਲੇ ਜਾਣਗੇ, ਪਰ ਇਹ ਖਿਆਲ ਕਰੀ ਫਰਕ ਇੰਨਾ ਜ਼ਰੂਰ ਹੈ, ਉਹ ਜਿਹੜੇ ਦੁਨੀਆਂ ਦੇ ਪਦਾਰਥ ਨੇ ਉਹਨੂੰ ਨਾਮ ਤਰ੍ਹਾਂ ਸੰਬੰਧੀ ਕੋਸ਼ਿਸ਼ ਨਾ ਕਰੀ ਉਹਨੂੰ ਮਾਣ ਲਈ, ਤੇਰੇ ਮਾਣ ਲਈ, ਪਰ ਉਹਨਾਂ ਦੀ ਪਕੜ ਨਾ ਕਰੀ ਖੋਰੇ ਵੀ ਸੰਭਾਲੇ ਜਾ ਸਕਦੇ ਨੇ, ਉਹ ਤੇ ਮਾਣੇ ਹੀ ਜਾ ਸਕਦੇ ਨੇ, ਸੰਭਾਲੇ ਨਹੀਂ ਜਾ ਸਕਦੇ। ਪਦਾਰਥ ਵੀ ਤੇਰੇ ਕੋਲ ਹੋਣਗੇ, ਛਾਂ ਵੀ ਹੋਏਗੀ, ਪਰ ਜਿਵੇਂ ਛਾਂ ਸੰਭਾਲੀ ਪਕੜੀ ਤੇ ਰੱਖੀ ਨਹੀਂ ਜਾ ਸਕਦੀ, ਉਸੇ ਤਰ੍ਹਾਂ ਦੁਨੀਆਂ ਦੇ ਪਦਾਰਥ ਤੇਰੇ ਕੋਲ ਜੇ ਘਰ ਗੁਰੂ ਆ ਜਾਏ, ਘਰ ਰੱਬ ਆ ਜਾਏ, ਆ ਜਾਣਗੇ, ਸਾਰੇ ਪਦਾਰਥ ਤੇਰੇ ਕੋਲ ਰਹਿਣਗੇ, ਪਰ ਇਹਨਾਂ ਪਦਾਰਥਾਂ ਦੀ ਪਕੜ ਨਾ ਕਰੀ ਜਿਵੇਂ ਛਾਂ ਦੀ ਪਕੜ ਨਹੀਂ ਹੁੰਦੀ। ਜੇ ਕੋਈ ਪਕੜ ਕਰਨ ਦੀ ਕੋਸ਼ਿਸ਼ ਕਰੇ ਪਛਤਾਏਗਾ। ਗੁਰੂ ਨੇ ਵੀ ਆਖ ਦਿੱਤਾ, ਬਿਰਖ ਦੀ ਛਾਇਆ ਕਿਉਂ ਰੰਗ ਲਾਵੇ, ਉਹ ਬਿਨਸੈ ਉਹ ਮਨ ਪਛਤਾਵੇ, ਉਹਨੂੰ ਮੰਨ ਲੈ ਕੋਈ ਹਰ। ਤੈਨੂੰ ਮਾਨਣ ਵਾਸਤੇ ਮਿਲੇ ਨੇ ਦੁਨੀਆਂ ਦੇ ਪਦਾਰਥ, ਪਕੜਨ ਵਾਸਤੇ ਨਹੀਂ। ਪਕੜ ਲੱਗੇ ਨਾਮ ਇੱਕ ਉਹ ਫਲ ਹੈ, ਸਾਂਭਿਆ ਜਾ ਸਕਦਾ, ਔਖੇ ਵੇਲੇ ਵੀ ਕੰਮ ਆ ਸਕਦਾ, ਜੇ ਪੈਂਦੇ ਮਾਂ ਅੰਧ ਗੁਬਾਰਾ ਹਰਕਾ ਨਾਮ ਸੰਗੂ ਜੀ ਨਾਲ, ਇਹ ਤਾਂ ਸਫ਼ਰ ਵੇਲੇ ਵੀ ਨਾਲ ਜਾ ਸਕਦਾ। ਇਹ ਜੀਵਨ ਦੇ ਸਫ਼ਰ ਵਿੱਚ ਹਰ ਵਕਤ ਤੈਨੂੰ ਕੰਮ ਆਏਗਾ, ਕਿਉਂਕਿ ਇਹ ਨਾਲ ਸਾਂਭਿਆ ਜਾ ਸਕਦਾ। ਬਲਕਿ ਕਹਿਣ ਲੱਗੇ, ਜਿੰਨਾ ਕਿਸੇ ਠੰਡੀ ਥਾਂ ਤੇ ਜ਼ਿਆਦਾ ਰੱਖੋ ਨਾ ਫਲ, ਉਨਾ ਜ਼ਿਆਦਾ ਸੁਰੱਖਿਅਤ ਹੁੰਦਾ। ਕਹਿਣ ਲੱਗੇ, ਨਾਮ ਵੀ ਇਸੇ ਲਈ ਮੈਂ ਸਾਧ ਸੰਗਤ ਵਿੱਚ ਰੱਖਿਆ, ਇਹ ਸੁਰੱਖਿਅਤ ਰਹੇ, ਕਿਉਂਕਿ ਸੀਤਲ ਆ ਸਾਧ ਸੰਗਤ ਕੀ ਹੈ, ਨਾਮ ਲਈ ਮੈਂ ਸੀਤਲੰਗ ਚੰਦਰ ਦੇਵ ਹੈ, ਨਾ ਸੀਤਲੰਗ ਪਾਵਨ ਚੰਦਨ ਹੈ, ਨਾ ਸੀਤਲੰਗ ਸਰਦ ਰੁਤੇਨ, ਨਾਨਕ ਸੀਤਲੰਗ ਸਾਧ ਸਬੰਧ। ਇਹ ਸਾਧ ਸੰਗਤ ਜਿਹੜੀ ਹੈ ਇਹ ਨਾਮ ਦਾ ਪ੍ਰਯੋਗ, ਇੱਥੇ ਨਾਮ ਸਾਂਭਿਆ ਰਹਿੰਦਾ। ਜਿਹੜੇ ਸਾਧ ਸੰਗਤ ਵਿੱਚ ਜੁੜਦੇ ਨੇ ਉਹਨਾਂ ਦਾ ਨਾਮ ਸਾਂਭਿਆ ਰਹਿੰਦਾ, ਭਾਵੇਂ ਜਿੰਨੀ ਦੇਰ ਉਹਨਾਂ ਦਾ ਨਾਮ ਜਾਇਆ ਨਹੀਂ। ਗੁਰੂ ਕਹਿੰਦੇ ਦੋਨੋਂ ਫਲ ਲੱਗਣਗੇ, ਸੰਸਾਰ ਦੇ ਸੁੱਖ ਵੀ ਹੋਣਗੇ, ਫਿਰ ਸੰਸਾਰ ਦੇ ਸੁੱਖਾਂ ਵਿੱਚ ਡੁੱਬੇਗਾ ਵੀ ਨਹੀਂ। ਸਰਬ ਸੁੱਖਾਂ ਦੇ ਚਰਨ ਹਰ ਭੌਜਲ ਬਿਖਮ ਕਰੇ। ਕਹਿਣ ਲੱਗੇ, ਪ੍ਰੇਮ ਭਗਤ ਤਿੰਨ ਪਾਈਆ ਵਿਖਿਆ ਨਾਹੀਂ ਜਰੇ। ਜਿਹੜੇ ਪ੍ਰਭੂ ਦੇ ਸਿਮਰਨ ਨੂੰ, ਪ੍ਰਭੂ ਦੇ ਚਰਨਾਂ ਵਿੱਚ ਆਪਣੇ ਜੀਵਨ ਦੇ ਸਾਰੇ ਸੁੱਖ ਸਮਝੇ ਜਿਨ੍ਹਾਂ ਨੇ, ਕਹਿਣ ਲੱਗੇ ਅਗਲੀ ਗੱਲ ਇਹ ਪੜ੍ਹਾਈ ਕਿ ਪ੍ਰੇਮ ਭਗਤ ਤਿੰਨ ਪਾਈਆ। ਐਸੀ ਨਾ ਸੁਣ, ਪ੍ਰੇਮੋ ਮਾਹੜਾ ਕਿਉਂ ਮਿਲੀ ਇਹ ਹਰਜਾਏ, ਬਾਰਾਂ ਦੀ ਤਰਤੀਬੇ ਰਹਿ। ਕਹਿੰਦੇ ਨੇ ਉਹਨਾਂ ਨੇ ਪ੍ਰੇਮਾ ਭਗਤੀ ਨੂੰ ਪਾ ਲਿਆ, ਇਸ ਲਈ ਪ੍ਰੇਮਾ ਭਗਤੀ ਵਿੱਚ ਜਿਹੜੇ ਲੋਕ ਲੱਗ ਗਏ, ਜੁੜ ਗਏ, ਉਹ ਫਿਰ ਸੰਸਾਰ ਦੀ ਜ਼ਹਿਰ ਵਿੱਚ ਜਲਦੇ ਨਹੀਂ, ਸੰਸਾਰ ਦੇ ਅਸਾੜ ਵਿੱਚ ਖਤਮ ਨਹੀਂ ਹੁੰਦੇ। ਇਸ ਲਈ ਕਹਿਣ ਲੱਗੇ, ਪ੍ਰੇਮ ਭਗਤ ਤਿੰਨ ਪਾਈਆ ਵਿਖਿਆ ਨਾਹੀਂ ਜਰੇ। ਕੂੜ ਗਏ ਦੁੱਧ ਦਾ ਨਸੀਬ, ਇਹ ਬਾਰਾਂ ਮੰਤਰ। ਤੇਰੇ ਅੰਦਰ ਕੂੜ ਦੀ ਕੋਈ ਥਾਂ ਨਾ ਹੋਵੇ, ਅੰਦਰੋਂ ਭਾਦੋਂ ਦੀ ਦੁਬਤਾ ਖਤਮ ਹੋ ਜਾਏ, ਤੇਰੇ ਮਨ ਅੰਦਰ ਇਹ ਸ਼ਿਕਵਾ ਜਾਂ ਸ਼ੰਕਾ ਹੀ ਨਾ ਰਹੇ ਕਿ ਗੁਰੂ ਦੀ ਬਰਾਬਰੀ ਨਹੀਂ ਕਿਸੇ ਹੋਰ ਕੋਲੋਂ ਵੀ ਲਈ ਜਾ ਸਕਦੀ ਹੈ, ਮੇਰੇ ਰੱਬ ਦੇ ਖਜ਼ਾਨੇ ਦੀ ਬਜਾਏ ਮੰਗਤਾ ਕਿਸੇ ਹੋਰ ਦਰ ਦਾ ਵੀ ਬਣਿਆ ਜਾ ਸਕਦਾ, ਇਹ ਕੋਈ ਦੁਬਤਾ ਨਾ ਰਹੇ। ਇੰਨਾ ਦਿਲ ਵਿਸ਼ਵਾਸੀ ਹੋਵੇ ਕਿ ਆਖੇ, ਜੇ ਸੁਖ ਦੇ ਤਾਂ ਤੁਝੇ ਆਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇੱਕ ਹੀ ਰਾਜਾ, ਦੁੱਖ ਵਿੱਚ
सुख मनाई तन मन काट काट सब अर्पी विच अग्नि आप जलाई पखा फेरी पानी धोवा जो दे सुखाई नानक गरीब तह प्या दुआई कहना विश्वास कहने लगे कूड़ गए दुबदन सी कूड़ की सोए पहुंचे नाही मनसा सच समानी कूड़ अंदरों नस जाए दुबदा नस जाए कहन लगे अंदर जरा पूर्ण सच नाल ही भरिया जाए कूड़ नहीं टिकाना ही कोई ना रहे पूर्ण सच भरे ये जीवन की किताब इन्ना सच लिखिया जाए इन्ना सच लिखिया जाए कि किसी हाशिए पे भी कूड़ दिया दो सत्र लिखने लिए कोई थान ना रह जाए भरया जाए जो कुछ भी भर जाए क्यों तो होर नहीं ना पैंती जिन्नी देर कुछ होर पैन का चांस होवे ना समझ लो अजे भरी नहीं जिस वे कोई चीज भर जाए उदो फिर होर दूजी चीज उसके नहीं पै सकती ते गुरु कहते जे तेरा हिरदा पूर्ण सच नाल भर जाए फिर कूड़ की थाई नहीं रहनी कितने पाएगा कूड़ की सोए पहुंचे ना ही मनसा सच समानी कह लगे कूड़ गए दुबदा नसी क्यों क्योंकि पूर्ण सच भरे संपूर्ण रूप विच लवां तक नकां तक किनारियां तक सच नाल जीवन भर गया हुण कोई टिकाणा ऐसा नहीं बचिया कोई गुंजाइश ही नहीं रही कि कूड़ का एक तुपका भी उहदे विच जा सके कूड़ गए इसे चला गया हुण उहदा थां ही खत्म हो गया उहदा टिकाणा ही खत्म हो गया कहन लगी पार ब्रह्म प्रभ सेव दे सारे लेसन जब कूड़ भी चली जाए चला जाए दुबदा भी नस जाए अंदर जीवन सच नाल भरपूर हो जाए फिर इको ही कार्ड रह जाता है फिर बहुते कार्ड नहीं रहते कार्ड केवल केड़ा हुंदा है

ਹੁਣ ਮਨ ਵਿੱਚ ਇੱਕੋ ਹੀ ਕਾਜ ਰਹਿ ਗਿਆ। ਹੋਰ ਕੋਈ ਕਾਜ ਜੀਵਨ ਦੇ ਨਾਲ ਸਰੋਕਾਰ ਨਹੀਂ ਰੱਖਦਾ। ਤੇ ਜਿੰਨੀ ਉਹਦੇ ਮਨ ਦੀ ਤਸੱਲੀ, ਜਿੰਨੀ ਸੈਟਿਸਫੈਕਸ਼ਨ ਹੈ ਜੀਵਨ ਦੀ, ਉਹ ਸਾਰੀ ਇੱਕ ਨਾਲ ਸੰਬੰਧਿਤ ਹੋ ਗਈ। ਹੁਣ ਅਗਲੀ ਲਾਈਨ ਪੜ੍ਹਿਓ। ਮੈਂ ਹੈਰਾਨ ਹਾਂ ਜਿਸ ਸੰਬੰਧ ਵਿੱਚ ਅਸੀਂ ਬਾਰਾਂ ਮਾਹ ਸਮਝ ਲਿਆ ਹੈ, ਬਾਰਾਂ ਮਾਹ ਜਿਹੜਾ ਉਸੇ ਦੇ ਸਾਰਾ ਖੁਲਾਸਾ ਕਰਕੇ ਭਰਮ ਦੂਰ ਕਰਦੇ ਹਾਂ। ਅਸੀਂ ਬਾਰਾਂ ਮਾਹ ਨੂੰ ਸੰਗਰਾਂਦਾਂ ਨਾਲ ਜੋੜ ਲਿਆ, ਬਾਹਰਲੀਆਂ ਮਹੀਨਿਆਂ ਨਾਲ ਜੋੜ ਰਿਹਾ ਤੇ ਉਡੀਕਦੇ ਰਹਿੰਦੇ ਹਾਂ। ਕਦੋਂ ਸੰਕ੍ਰਾਂਤ ਆਵੇ ਤੇ ਅਸੀਂ ਬਾਰਾਂ ਮਾਹ ਵਿੱਚੋਂ ਉਹ ਮਹੀਨਾ ਜਾ ਕੇ ਸੁਣੀਏ ਜਿਹੜਾ ਮਹੀਨਾ ਚੜ੍ਹਨਾ। ਉਡੀਕਦੇ ਰਹਿੰਦੇ ਹਾਂ, ਉਹ ਸਾਲ ਬਾਅਦ ਆਉਂਦਾ। ਅਸੀਂ ਮੱਸਿਆ ਉਡੀਕਦੇ ਰਹਿੰਦੇ ਹਾਂ, ਕਦੋਂ ਮੱਸਿਆ ਆਵੇ ਤੇ ਜਾ ਕੇ ਇਸ਼ਨਾਨ ਕਰੀਏ, ਅਸੀਂ ਪਵਿੱਤਰ ਹੋ ਜਾਈਏ। ਅਸੀਂ ਪੂਰਨਮਾਸ਼ੀ ਉਡੀਕਦੇ ਰਹਿੰਦੇ ਹਾਂ, ਕਦੋਂ ਪੂਰਨਮਾਸ਼ੀ ਆਵੇ ਤੇ ਅਸੀਂ ਪੁਰਾਣੇ ਤੀਰਥ ਤੇ, ਪੁਰਾਣੇ ਗੁਰਦੁਆਰੇ, ਪੁਰਾਣੇ ਤਲਾਬ ਵਿੱਚ ਜਾ ਕੇ ਇਸ਼ਨਾਨ ਕਰੀਏ ਤੇ ਪਵਿੱਤਰ ਹੋ ਜਾਈਏ। ਚਾਹੇ ਇੱਕ ਹੋਰ ਜਿਨ੍ਹਾਂ ਨੇ ਭਰਮ ਪਾ ਦਿੱਤਾ, ਜਿਵੇਂ ਤੁਸੀਂ ਅਰਜ਼ ਕੀਤਾ ਸੀ, ਜਿਹੜਾ ਭਰਮ ਪਾ ਦਿੱਤਾ ਕਿ ਮਾਘ ਦਾ ਮਹੀਨਾ ਆਪਣੇ ਆਪ ਵਿੱਚ ਮਹਾਨ ਪਵਿੱਤਰ ਹੈ। ਕੀ ਮਾਘ ਦੇ ਮਹੀਨੇ ਕਤਲ ਨਹੀਂ ਹੁੰਦੇ? ਉਹ ਵੀ ਪਵਿੱਤਰ ਨੇ। ਕਦੀ ਵੇਖਿਆ ਜੀ ਕਿਸੇ ਅਦਾਲਤ ਨੇ ਛੱਡ ਦਿੱਤਾ ਹੋਵੇ ਵੀ ਇਹਨੇ ਮਾਘ ਦੇ ਮਹੀਨੇ ਕਤਲ ਕੀਤਾ? ਕੋਈ ਹਰਜ਼ ਨਹੀਂ, ਇਹ ਪਵਿੱਤਰ ਹੈ। ਮਾਘ ਦੇ ਮਹੀਨੇ ਚੋਰੀਆਂ ਨਹੀਂ ਹੁੰਦੀਆਂ, ਮਾਘ ਦੇ ਮਹੀਨੇ ਠੱਗੀਆਂ ਨਹੀਂ ਹੁੰਦੀਆਂ, ਮਾਘ ਦੇ ਮਹੀਨੇ ਚੋਰ ਕਿਸੇ ਦੇ ਘਰ ਨੂੰ ਸੰਨ ਨਹੀਂ ਲਾਉਂਦੇ, ਫਿਰ ਪਵਿੱਤਰ ਕਿਵੇਂ ਹੋਇਆ? ਫਿਰ ਮਹੀਨਾ ਤਾਂ ਪਵਿੱਤਰ ਨਾ ਹੋਇਆ, ਕਲਮ ਪਵਿੱਤਰ ਹੋਇਆ ਜਿਹੜਾ ਕੀ ਕਰਦੇ। ਲੇਕਿਨ ਅਸੀਂ ਕੀ ਕੀਤਾ? ਅਸੀਂ ਮਹੀਨਾ ਪਵਿੱਤਰ ਕਰਦੇ ਹਾਂ, ਇੱਥੋਂ ਤੱਕ ਭੁਲੇਖਾ ਪਾ ਦਿੱਤਾ ਕਿ ਮਾਘ ਦਾ ਮਹੀਨਾ ਆਪਣੇ ਆਪ ਵਿੱਚ ਪਵਿੱਤਰ ਹੈ ਤੇ ਇੰਨਾ ਪਵਿੱਤਰ ਹੈ ਕਿ ਕਹਿਣ ਲੱਗ ਪਏ ਇਸ ਮਾਘ ਦੇ ਮਹੀਨੇ ਵਿੱਚ ਆ ਕੇ ਇੱਕ ਵਾਰ ਤੀਰਥ ਤੇ ਇਸ਼ਨਾਨ ਕਰ ਲਓ, ਪੂਰੇ ਸਾਲ ਵਿੱਚ ਤੀਰਥਾਂ ਦਾ ਇਸ਼ਨਾਨ ਮਿਲ ਜਾਂਦਾ। ਮਨੁੱਖ ਦਾ ਸੁਭਾਅ ਸੀ ਬਿਜ਼ਨਸਮੈਨ ਵਪਾਰੀ, ਇਹ ਚਾਹੁੰਦਾ ਕਰਨਾ ਥੋੜਾ ਪਵੇ, ਰਿਟਰਨ ਜ਼ਿਆਦਾ ਹੋਵੇ। ਵਪਾਰੀ ਕੀ ਹੋਇਆ? ਉਹਨੇ ਬਾਣੀ ਵੀ ਕਰਕੇ ਕਹਿਣ ਲੱਗੇ ਮੈਂ ਦੇਖਦਾ ਕੀ ਹਾਂ, ਕੋਟ ਮੱਧੇ ਕੋ ਵਿਰਲਾ ਸੇਵਕ ਹੋਰ ਸਗਲੇ ਵਿਵਹਾਰੀ। ਸੰਸਾਰ ਵਪਾਰੀ ਇਹ ਤੇ ਉਹ ਥਾਂ ਢੂੰਡਦਾ ਜਿੱਥੇ ਇਨਵੈਸਟਮੈਂਟ ਥੋੜੀ ਹੋਵੇ, ਰਿਟਰਨ ਜ਼ਿਆਦਾ ਹੋਵੇ। ਇਹਨੂੰ ਪਤਾ ਲੱਗਾ ਵੀ ਇੱਕ ਦਿਨ ਦੇ ਇਸ਼ਨਾਨ ਕਰਨ ਨਾਲ ਸਾਰੇ ਸਾਲ ਦੇ ਇਸ਼ਨਾਨ ਦਾ ਫਲ ਮਿਲ ਜਾਂਦਾ ਹੈ। ਜਾ ਕੇ ਦੇਖ ਲਓ ਤੀਰਥਾਂ ਦੇ ਤੱਟ ਤੇ ਕਿਨਾਰਿਆਂ ਤੇ ਭੀੜਾਂ ਲੱਗ ਗਈਆਂ, ਮਾਘ ਦਾ ਮਹੀਨਾ ਹੈ ਤਾਂ ਸੇਲ ਲੱਗ ਗਈ। ਅੱਜ ਦਾ ਵਪਾਰੀ ਸਿਆਣਾ ਹੈ ਨਾ, ਉਹਨੇ ਸੇਲ ਸਿਸਟਮ ਕਿਉਂ ਸ਼ੁਰੂ ਕੀਤਾ? ਕਈ ਮੈਂ ਪਰਿਵਾਰ ਉਹ ਦੇਖੇ ਨੇ ਜਿਹੜੇ ਸਵੇਰੇ ਉੱਠ ਕੇ ਕੇਵਲ ਇਸ ਲਈ ਪੇਪਰ ਉਠਾਉਂਦੇ ਨੇ, ਬਾਹਰਲੇ ਮੁਲਕਾਂ ਵਿੱਚ ਜ਼ਿਆਦਾ ਰਿਵਾਜ ਨੇ, ਉੱਥੇ ਸੇਲਾਂ ਜ਼ਿਆਦਾ ਲੱਗਦੀਆਂ ਨੇ ਤੇ ਹਰ ਕੰਪਨੀ ਆਪਣੇ ਆਪਣੇ ਇਸ਼ਤਿਹਾਰ ਛਾਪ ਕੇ ਘਰੋਂ ਘਰ ਭੇਜ ਦਿੰਦੀ। ਇੱਥੇ ਵੀ ਸ਼ੁਰੂ ਹੋ ਗਏ ਤੇ ਕਈ ਪਰਿਵਾਰ ਜਿਹੜੇ ਨੇ ਉਹ ਸਵੇਰੇ ਉੱਠ ਕੇ ਪੇਪਰ ਇਸ ਲਈ ਪੜ੍ਹਦੇ ਨੇ ਕਿ ਪਤਾ ਲੱਗ ਜਾਏ ਕਿੱਥੇ ਕਿੱਥੇ ਸੇਲ ਲੱਗੀ ਹੋਈ ਹੈ। ਸੇਲ ਦਾ ਇੱਕ ਸਿਸਟਮ ਬਣ ਗਿਆ, ਆ ਇੱਕ ਚੀਜ਼ ਖਰੀਦੋ ਦੂਜੀ ਫ੍ਰੀ, ਇੱਕ ਚੀਜ਼ ਖਰੀਦੋ ਚਾਰ ਫ੍ਰੀ, ਇਹ ਕੀ ਹੈ? ਵੱਡੀ ਸੇਲ ਲੱਗ ਗਈ। ਇੱਕ ਦਿਨ ਇਸ਼ਨਾਨ ਕਰੋ 364 ਦਿਨ ਨਾਲ ਫ੍ਰੀ, ਧਰਮ ਦੀ ਦੁਨੀਆਂ ਵਿੱਚ ਵੀ ਸੇਲ ਲੱਗ ਗਈ, ਧਰਮ ਦੀ ਦੁਨੀਆਂ ਵਿੱਚ ਵੀ ਸੇਲ। ਲੇਕਿਨ ਕੁਛ ਲੋਕ ਧਰਮ ਦੇ ਵਪਾਰੀ ਬਣ ਕੇ ਉਹਨਾਂ ਵਪਾਰ ਬਣਾ ਲਿਆ ਧਰਮ ਦੀ, ਤੇ ਦੁਨੀਆਂ ਦੇ ਭੋਲੇ ਭਾਲੇ ਲੋਕ ਉਹ ਤੇ ਇਹ ਚਾਹੁੰਦੇ ਨੇ, ਬਿਰਤੀ ਬਣ ਚੁੱਕੀ ਹੈ ਕਰਨਾ ਥੋੜਾ ਪਵੇ ਮਿਲੇ ਜ਼ਿਆਦਾ। ਉਹਨਾਂ ਆਖਿਆ ਚਲੋ ਬਾਕੀ ਨਾ ਸੀ, ਮਾਘ ਦਾ ਮਹੀਨਾ ਆਇਆ ਬੜਾ ਪਵਿੱਤਰ ਆਇਆ ਤਾਂ ਇੱਕ ਦਿਨ ਇਸ਼ਨਾਨ ਕੀਤਿਆਂ ਸਾਰੇ ਸਾਲ ਦੇ ਇਸ਼ਨਾਨ ਦਾ ਫਲ ਮਿਲਦਾ, ਮਾਘ ਦੇ ਮਹੀਨੇ ਜ਼ਰੂਰ ਚੱਲ ਕੇ ਇਸ਼ਨਾਨ ਕਰੋ। ਇੱਕ ਭਰਮ ਪੈ ਗਿਆ ਕਿ ਕੋਈ ਮਹੀਨਾ, ਕੋਈ ਦਿਨ, ਕੋਈ ਦਿਵਸ, ਕੋਈ ਪਹਿਰ, ਕੋਈ ਸਮਾਂ ਪਵਿੱਤਰ ਹੈ, ਖਾਸ ਕਰਕੇ ਜਿਹੜਾ ਮਨੁੱਖ ਦੇ ਇਸ਼ਨਾਨ ਨੂੰ ਪਵਿੱਤਰ ਬਣਾ ਦਿੰਦਾ, ਫਲ ਵਧਾ ਦਿੰਦਾ।
ਪਰ ਕਿਹੜੀ ਅਜੀਬ ਗੱਲ ਹੈ, 12 ਮਹੀਨਿਆਂ ਵਿੱਚੋਂ ਮਾਘ ਦੇ ਮਹੀਨੇ ਜਾਂ ਉਸ ਸੰਗਰਾਂਦ ਦੇ ਦਿਨ ਜਾਂ ਪੂਰਨਮਾਸੀ ਤੇ ਮੱਸਿਆ ਦੇ ਦਿਨ ਨੂੰ ਪਵਿੱਤਰ ਸਮਝ ਕੇ ਉਡੀਕਣ ਵਾਲਾ ਧਰਮੀ ਪੁਰਸ਼ ਜਿਹੜਾ ਇਸ ਲਈ 12 ਮਾਹ ਦੀ ਉਡੀਕ ਕਰ ਰਿਹਾ ਸੀ, ਗੁਰੂ ਨੇ ਉਸੇ ਹੀ 12 ਮਾਹ ਵਿੱਚ ਇਹ ਭਰਮ ਦੂਰ ਕਰ ਦਿੱਤਾ ਤੇ ਕਹਿਣ ਲੱਗੇ, ਮਹਾ ਦਿਵਸ ਮੂਰਤ ਭਾਲੇ। ਇਸੇ 12 ਮਾਹ ਦੀ ਰਿਜ਼ਲਟ ਦੀ ਆਖਰੀ ਲਾਈਨ ਹੈ, ਕਹਿਣ ਲੱਗੇ, ਮਹਾ ਦਿਵਸ ਮੂਰਤ ਭਾਲੇ ਜੰਗ ਕੋ ਨਦਲ ਕਰ। ਕਹਿਣ ਲੱਗੇ, ਉਹ ਭਲਿਆ ਨਾ ਆਪਣੇ ਆਪ ਵਿੱਚ ਕੋਈ ਮਹੀਨਾ ਪਵਿੱਤਰ ਹੈ, ਨਾ ਆਪਣੇ ਆਪ ਵਿੱਚ ਕੋਈ ਦਿਨ ਪਵਿੱਤਰ ਹੈ, ਨਾ ਆਪਣੇ ਆਪ ਵਿੱਚ ਕੋਈ ਵੇਲਾ ਤੇ ਸਮਾਂ ਪਵਿੱਤਰ ਹੈ, ਬਲਕਿ ਗੁਰੂ ਆਖਦੇ ਨੇ, ਭਲਿਆ ਧਨ ਸੋ ਵੇਲਾ ਜਿੱਤ ਮੈਂ ਸਤਿਗੁਰ ਮਿਲਿਆ। ਕੋਈ ਸੱਤ ਨਹੀਂ ਕਿ ਕਿਹੜਾ ਦਿਨ, ਜਦੋਂ ਸਵਾਲ ਵੀ ਆਇਆ ਨਾ, ਸਾ ਵੇਲਾ ਕੋ ਕੌਣ ਹੈ ਜਿਤ ਪ੍ਰਭ ਕੋ ਪਾਈ। ਕਹਿਣ ਲੱਗੇ, ਜੀ ਮੈਨੂੰ ਉਹ ਦਿਨ ਦੱਸੋ, ਉਹ ਵੇਲਾ ਦੱਸੋ, ਕਿਹੜਾ ਪਵਿੱਤਰ ਸਮਾਂ ਜਦੋਂ ਮੈਂ ਪ੍ਰਭੂ ਨੂੰ ਮਿਲ ਸਕਾਂ। ਗੁਰੂ ਨੇ ਕੋਈ ਨਾਮ ਦਾ ਦਿਨ ਦਾ ਨਾਮ ਨਹੀਂ ਲਿਆ, ਮੰਗਲਵਾਰ ਮਿਲੇਗਾ, ਬੁੱਧਵਾਰ ਮਿਲੇਗਾ, ਪੂਰਨਮਾਸ਼ੀ ਨੂੰ ਮਿਲੇਗਾ, ਸੰਗਰਾਂਦ ਨੂੰ ਮਿਲੇਗਾ, ਮੱਸਿਆ ਨੂੰ ਮਿਲੇਗਾ, ਮਾਘ ਵਿੱਚ ਮਿਲੇਗਾ, ਬਿਲਕੁਲ ਕਿਸੇ ਮਹੀਨੇ ਦਾ ਨਾਮ ਨਹੀਂ ਲਿਆ। ਸਵਾਲ ਆਇਆ ਕਿ ਸਾ ਵੇਲਾ ਕੋ ਕੌਣ ਹੈ ਜਿਤ ਪ੍ਰਭ ਕੋ ਪਾਈ। ਗੁਰੂ ਨੇ ਆਖਿਆ, ਕੋਈ ਦਿਨ ਦਾ ਨਾਂ ਨਹੀਂ, ਕੋਈ ਮਹੀਨੇ ਦਾ ਨਾਂ ਨਹੀਂ, ਬਲਕਿ ਇੱਕ ਸਮਝ ਲਿਆ, ਜਦੋਂ ਮਿਲ ਪਵੇ ਉਹ ਹੀ ਵੇਲਾ ਪੁਰਤ ਹੈ। ਜਵਾਬ ਵਿੱਚ ਕਹਿਣ ਲੱਗੇ, ਸੋ ਮੂਰਤ ਭਲਾ ਸੰਯੋਗ ਹੈ ਜਿਸ ਮਿਲੇ ਗੁਰਸਾਈਂ, ਧਨ ਸੋ ਵੇਲਾ ਜਿਸ ਮੈਂ ਸਤਿਗੁਰ ਮਿਲਿਆ। ਸਫਲ ਦਰਸ਼ਨ ਨੇਤਰ ਪੇਖਤ ਤਰਿਆ, ਧਨ ਮੂਰਤ ਚਸ਼ੇ ਪਲ ਘੜੀਆਂ, ਧਨ ਸੋ ਇਹ ਸੰਯੋਗ ਹੈ ਭਲੇ ਦਿਨ ਭਲੇ ਸੰਯੋਗ। ਕਹਿਣ ਲੱਗੇ, ਉਹ ਹਰ ਦਿਨ ਹੀ ਚੰਗਾ ਜਦੋਂ ਪ੍ਰਭੂ ਮਿਲ ਜਾਏ, ਭਾਵੇਂ ਕੋਈ ਦਿਨ ਹੋਵੇ, ਤੂੰ ਪ੍ਰਭੂ ਦਾ ਮਿਲਾਪ ਪੈਦਾ ਕਰ, ਉਹ ਮਹੀਨਾ ਪੋ ਬਣ ਜਾਏਗਾ। ਉਹਨੇ ਫੈਸਲਾ ਦਿੱਤਾ। ਕਹਿਣ ਲੱਗੇ, ਤੂੰ ਦਿਨਾਂ ਨੂੰ ਭਲਾ ਸਮਝ ਜਾਣਾ, ਬਲਕਿ ਮੈਂ ਤੈਨੂੰ 12 ਮਾਹ ਵਿੱਚ ਇਹ ਗੱਲ ਸਮਝਾਉਣਾ ਚਾਹੁੰਦਾ। ਸਤਿਗੁਰੂ ਕਹਿੰਦੇ, ਮਹਾ ਦਿਵਸ ਮੂਰਤ ਭਲੇ ਜੰਗ ਕੋ ਨਦਰ ਕਰੇ। ਜਿਨ੍ਹਾਂ ਤੇ ਗੁਰੂ ਰਹਿਮਤ ਭਰੀ ਨਿਗਾਹ ਕਰਦੇ, ਉਹਨਾਂ ਦੇ ਸਾਰੇ ਦਿਨ, ਸਾਰੇ ਮਹੀਨੇ, ਸਾਰੇ ਵੇਲੇ ਪਵਿੱਤਰ ਹੋ ਜਾਂਦੇ। ਉਹਨਾਂ ਨੂੰ ਕਿਸੇ ਮਾਘ ਦੀ ਉਡੀਕ ਨਹੀਂ ਕਰਨੀ ਪੈਂਦੀ, ਉਹਨਾਂ ਨੂੰ ਕਿਸੇ ਸੰਗਰਾਂਦ ਮੱਸਿਆ ਪੂਰਨਮਾਸੀ ਦਾ ਇੰਤਜ਼ਾਰ ਨਹੀਂ ਕਰਨਾ ਪੈਂਦਾ। ਜਿਹੜੇ ਪ੍ਰਭੂ ਦੀ ਨਿਗਾਹ ਵਿੱਚ ਆ ਜਾਣ, ਜਿਹਨੇ ਤੇ ਸਤਿਗੁਰੂ ਰਹਿਮਤ ਭਰੀ ਨਿਗਾਹ ਕਰ ਦੇਵੇ, ਉਹਦੇ ਸਾਰੇ ਦਿਨ, ਸਾਰੇ ਮਹੀਨੇ, ਸਾਰੇ ਵਕਤ ਹੀ ਪਵਿੱਤਰ।

ਸਤਿਗੁਰੂ ਕਹਿੰਦੇ ਜਦੋਂ ਬਾਰਾਂ ਮਾਂ ਰਾਹੀਂ ਸਿੱਖ ਨੂੰ ਮਨੁੱਖ ਨੂੰ ਇਹ ਪੂਰਨ ਵਿਸ਼ਵਾਸ ਆ ਜਾਏ ਨਾ ਕਿ ਮੇਰੇ ਸਤਿਗੁਰੂ ਦਾ ਮਿਲਾਪ, ਮੇਰੇ ਪ੍ਰਭੂ ਦਾ ਮਿਲਾਪ, ਉਹਦੇ ਚਰਨਾਂ ਵਿੱਚ ਬੈਠੇ ਸਾਰੇ ਸੁੱਖਾਂ ਦੇ ਖਜ਼ਾਨਿਆਂ ਦਾ ਮਿਲਾਪ, ਜਦੋਂ ਇਹ ਵਿਸ਼ਵਾਸ ਆ ਜਾਏ ਨਾ ਕੇਵਲ ਉਹਦੇ ਮਿਲਾਪ ਵਿੱਚੋਂ ਹੀ ਮੇਰੀ ਹਰ ਘੜੀ ਤੇ ਹਰ ਪਲ ਪਵਿੱਤਰ ਹੋ ਸਕਦਾ, ਮੈਨੂੰ ਹੋਰ ਕਿਤੋਂ ਪਵਿੱਤਰਤਾ ਨਹੀਂ ਮਿਲਦੀ। ਤੇ ਗੁਰੂ ਕਹਿੰਦੇ ਨੇ ਉਦੋਂ ਫਿਰ ਉਹਦੇ ਮਨ ਦੀ ਇੱਕ ਅਰਦਾਸ

ਬਾਗ ਮੱਜਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਹਰਕਾ ਨਾਮ ਧਿਆਏ ਸੁਣੋ ਤੇ ਸਭਨਾ ਨੂੰ ਕਰ ਦਾਨ। ਆ ਮਨ ਦਾ ਮਹੀਨਾ ਹੀ ਚੱਲ ਰਿਹਾ ਹੈ, ਮਾਘ ਦਾ ਮਹੀਨਾ ਪਵਿੱਤਰ ਮਹੀਨਾ ਹੈ। ਇਸ ਮਹੀਨੇ ਦੀ ਵਡਿਆਈ ਤਾਂ ਹੀ ਸਤਿਗੁਰੂ ਜੀ ਫਰਮਾ ਰਹੇ ਹਨ ਕਿ ਵੀ ਮਾਘ ਮੱਝਣ ਸੰਗ ਸਾਧ। ਇਸ ਮਹੀਨੇ ਦੇ ਵਿੱਚ ਇਸ਼ਨਾਨ ਵੀ ਕਰ ਤੇ ਸੰਗਤ ਵੀ ਕਰ। ਕਿੰਨਾ ਵੀ ਸਾਧੂਆਂ ਦੀ ਸੰਗਤ ਦੇ ਵਿੱਚ ਧੂੜੀ ਦਾ ਧੂੜੀ ਨਾਲ ਇਸ਼ਨਾਨ ਵੀ ਕਰ। ਗੁਰੂ ਦੀ ਮਿਹਰ ਦਾ ਸਦਕਾ ਆਪਾਂ ਨੇ ਘਰ ਬੈਠਿਆਂ ਹੀ ਸਗੋਂ ਕੁੱਝ ਪ੍ਰਾਪਤ ਹੋ ਰਿਹਾ ਹੈ। ਤੀਰਥ ਨਾਮ ਜਾਓ, ਤੀਰਥ ਨਾਮ ਹੈ, ਨਾਮ ਹੀ ਤੀਰਥ ਹੈ, ਕਿਉਂਕਿ ਨਾਮ ਜਪਣ ਵਾਲਿਆਂ ਨੇ ਹੀ ਤੀਰਥ ਬਣਾਏ। ਤੀਰਥ ਵੱਡਾ ਤੇ ਹਰਕਾ ਦਾਸ, ਬਈ ਹਰੀ ਦਾ ਦਾਸ ਵੱਡਾ ਹੈ ਜਿਨ੍ਹਾਂ ਨੇ ਤੀਰਥ ਬਣਾਏ। ਦਾਸ ਕਿਵੇਂ ਵੱਡਾ ਹੈ? ਹਰੀ ਦਾ ਨਾਮ ਜਪ ਕੇ ਵੱਡਾ ਸਾਹਿਬ, ਉੱਚਾ ਥਾਂ, ਉੱਚੇ ਉੱਪਰ ਉੱਚਾ ਨਾਮ। ਹਰੀ ਦਾ ਦਾਸ ਨਾਮ ਵੱਡਾ ਹੈ, ਹਰੀ ਦੇ ਦਾਸ ਨੇ ਨਾਮ ਜਪਿਆ ਤੇ ਨਾਮ ਜਪਣ ਵਾਲਾ ਜਿੱਥੇ ਵੀ ਚਰਨ ਧਰਦਾ ਹੈ ਆਖਰ ਤੀਰਥ ਜੈ ਸਾਧ ਪਗ ਧਰੈ। ਅਠਾਰ ਤੀਰਥਾਂ ਦਾ ਫਲ ਫਲ ਹੈ, ਅਠਾਰ ਤੀਰਥ ਉੱਥੇ ਵੱਜਦੇ ਜਿੱਥੇ ਸਾਧੂ ਚਰਨ ਰੱਖਦਾ ਹੈ। ਫਿਰ ਜਿਨ੍ਹਾਂ ਨੇ ਸਾਧੂ ਦੇ ਚਰਨਾਂ ਦੀ ਧੂੜ ਦੇ ਨਾਲ ਇਸ਼ਨਾਨ ਕੀਤਾ ਹੈ ਉਸਨੂੰ ਅਠਾਰ ਤੀਰਥਾਂ ਦੇ ਇਸ਼ਨਾਨ ਦਾ ਫਲ ਉੱਥੇ ਹੀ ਮਿਲ ਗਿਆ। ਆ ਸਾਨੂੰ ਸਭ ਕੁਝ ਇਸ ਦਰਬਾਰ ਵਿੱਚ ਮਿਲ ਰਿਹਾ ਹੈ, ਇਸ਼ਨਾਨ ਵੀ ਹੋ ਰਿਹਾ ਹੈ, ਕਿਉਂਕਿ ਸਾਚਾ ਨਾਵਲ ਗੁਰ ਕੀ ਸੇਵਾ। ਇਸ਼ਨਾਨ ਤਾਂ ਜ਼ਰੂਰ ਕਰਨਾ ਹੈ, ਇਹ ਤਨ ਦੀ ਸ਼ੁੱਧੀ ਵਾਸਤੇ ਇਸ਼ਨਾਨ ਹੈ, ਕਿਉਂਕਿ ਤਨ ਦੇ ਵਿੱਚ ਮਨ ਵੱਸਦਾ ਹੈ, ਤਨ ਤੇ ਮਨ ਦਾ ਸੰਬੰਧ ਹੈ। ਇਸੇ ਵਾਸਤੇ ਹੀ ਹਜ਼ੂਰ ਨੇ ਕਿਹਾ ਕਿ ਹਰ ਮਨ ਤਨ ਵਸਿਆ ਸੋਈ। ਇਸ ਤਨ ਦੇ ਵਿੱਚ ਮਨ ਵੱਸਦਾ ਹੈ ਤੇ ਜੇ ਮਨ ਦੇ ਵਿੱਚ ਹਰੀ ਵੱਸ ਜਾਵੇ ਫਿਰ ਕੀ ਹੋਵੇਗਾ? ਜੈ ਜੈਕਾਰ ਕਰੇ ਸਭ ਕੁਝ, ਤੇ ਉਹਨਾਂ ਦੀ ਜੈ ਜੈਕਾਰ ਸਾਰੇ ਕਰਨਗੇ। ਲਾ ਕੀੜੀ ਤੋਂ ਬਰਮਾ ਤੱਕ ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਸਾਰਾ ਜਹਾਨ ਉਸਤਤ ਕਰੇਗਾ। ਕਿੰਨਾ ਜਿਵੇਂ ਜਿਨ੍ਹਾਂ ਦੇ ਮਨ ਵਿੱਚ ਹਰੀ ਵੱਸ ਗਿਆ, ਜਦੋਂ ਵੀ ਨਾਮ ਦੀ ਤਕਲੀਫ ਕੀਤੀ ਹੈ ਜਪਣ ਵਾਸਤੇ ਤੇ ਨਾਲ ਇਹ ਹੁਕਮ ਕੀਤਾ ਵੀ ਕਰ ਇਸ਼ਨਾਨ ਸਿਮਰ ਪ੍ਰਭ ਰਤਨ, ਤਿੰਨਾਂ ਦਰਿਆਵਾਂ ਤੋਂ ਦੋਸਤੀ ਮਨ ਮੁਖ ਸੱਚਾ ਹਰ ਨਾਮ। ਸਿੱਖ ਦੀ ਪਹਿਲਾਂ ਪਾਣੀ ਨਾਲ ਪ੍ਰੀਤੀ ਹੈ, ਰੱਬਣਾ ਮਗਰੋਂ ਪਹਿਲਾ ਪਾਣੀ ਜਿਉ ਹੈ ਜਿੱਤ ਹਰਿਆ ਸਭ ਕੋਏ, ਕਿਉਂਕਿ ਪਾਣੀ ਤੋਂ ਹੀ ਇਹ ਪੈਦਾ ਹੋਇਆ ਹੈ। ਮੋਇਆ ਜੀਵ ਦਿਆਂ ਗੱਤ ਹੋਵੇ ਜਾਂ ਸਿਰ ਪਾਈਐ ਪਾਣੀ, ਪਵਨ ਗੁਰੂ ਪਾਣੀ ਪਿਤਾ। ਪਿਤਾ ਤੋਂ ਬਿਨਾਂ ਤਾਂ ਪੈਦਾ ਨਹੀਂ ਨਾ ਹੋ ਸਕਦਾ। ਇਸ ਵਾਸਤੇ ਨਾਮ ਜਪਣ ਦੀ ਜਦੋਂ ਵੀ ਇਸ ਜਗਾਸੂ ਹੁਕਮ ਹੋਇਆ ਹੈ ਨਾਮ ਜਪਣ ਦਾ, ਤੇ ਪਹਿਲਾਂ ਇਸ਼ਨਾਨ ਦਾ ਹੁਕਮ ਹੈ। ਆ ਇਸ਼ਨਾਨ ਵੀ ਹੋ ਰਿਹਾ ਹੈ, ਇਸ਼ਨਾਨ ਵੀ ਕਰਦੇ ਹਾਂ, ਤੇ ਆ ਗੁਰੂ ਕੀ ਜਿਹੜੀ ਸੇਵਾ ਹੋਵੇ ਇਹ ਵੀ ਇਸ਼ਨਾਨ ਹੈ। ਮਾਗ ਮੱਜਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਇਹ ਧੂੜੀ ਨੂੰ ਤਾਂ ਤੀਰਥ ਵੀ ਲੋਚਦੇ ਹਨ, ਗੰਗਾ ਜਮਨਾ ਸਰਸਤੀ ਉੱਤੇ ਉਦਮ ਕਰੈ ਧੂੜ ਸਾਧੂ ਕੀ ਤਾਈ।
جی سادھو کرپا کرے جان کا سما مل جائے تو وہ اپنے تن پال سمجھتے ہیں، پر جی سادھو نو نہ کوئی ٹائم ملے تیرتھاں تے جان دا تے آپ چل کے آتے ہیں۔ ایسی تو ہے ہی کلی جیو سانو تو ہمیشہ بےنتیاں کر کے یہ منگ منگنی چاہیے، ہے مہاراج آپ کرپا کرو سانو کنکا ٹوڑ کا بخشو، کنا بھی گرسکھا کی ہر ٹور دے ہم پاتی پیگت پائے، گرسکھی پاڑا منے بھائی جنہوں نے پاڑا منیا ہے پاڑے آ گئے ہیں انہیں گرسکھان کی ٹور دو، بینتیاں کریے ٹور مل گئی اپنے پاپیاں کی کلیان ہو جائے، نرکا تو بچ جاواں گے، کیڑا صدقہ مہاپرشاں نام جپن والوں کی ٹور دینا، آؤ سارے پیار دے نال بولو یہ بڑا مہینہ پوتر ہے۔ بابا جی بچن کرتے سن کہ جڑا گرسکھ مار دے مہینے ایک مہینہ ہر روز اشنان کرتا ہے نام جپتا ہے تو وہ پھل اتنا ہے جتنا سال کا پھل ہے، ایک مہینہ پورا نت نیم

ਲੈਂਦਾ ਹੈ। ਇਹ ਮਾਘ ਦਾ ਮਹੀਨਾ ਉਹਨਾਂ ਦੇ ਬਾਬਾ ਜੀ ਦੇ ਬਚਨ ਹਨ ਕਿ ਵੀ ਇੱਕ ਮਹੀਨਾ ਜਿਹੜਾ ਸਿੱਖ ਨਿਤਨੇਮ ਕਰਦਾ ਹੈ ਹਰ ਰੋਜ਼ ਇਸ਼ਨਾਨ ਕਰਕੇ ਉਹਨੂੰ ਇੱਕ ਸਾਲ ਭਰ ਦਾ ਮਹਾਤਮ ਹੈ। ਆਓ ਸਾਰੇ ਬੋਲੋ ਤਿਉਹਾਰ ਦੇ ਨਾਲ ਰਸਨਾ ਪਵਿੱਤਰ ਕਰੋ। ਇਹ ਸੇਵਾ ਹੈ, ਇਹ ਰਸਨਾ ਦੀ ਸੇਵਾ ਹੈ, ਹੱਥਾਂ ਦੀ ਸੇਵਾ ਹੈ ਨਾ, ਹੱਥਾਂ ਦੀ ਸੇਵਾ ਕਰਦੇ ਹਾਂ। ਪੈਰਾਂ ਦੀ ਸੇਵਾ ਕਿਹੜੀ ਹੈ ਜੋ ਸੰਗਤ ਵਿੱਚ ਚੱਲ ਕੇ ਆਉਣਾ, ਤੇ ਨੇਤਰਾਂ ਦੀ ਸੇਵਾ ਕਿਹੜੀ ਹੈ ਗੁਰੂ ਕੇ ਦਰਸ਼ਨ ਕਰਨੇ, ਤੇ ਸਿਰ ਜੋ ਝੁਕਦਾ ਇਹ ਸੇਵਾ ਵਿੱਚ, ਤੇ ਕੰਨਾਂ ਦੇ ਨਾਲ ਗੁਰਬਾਣੀ ਸੁਣਨੀ ਇਹ ਕੰਨਾਂ ਦੀ ਸੇਵਾ ਹੈ, ਤੇ ਜਿਹੜੀ ਰਸਨਾ ਦਾ ਬਾਣੀ ਪੜ੍ਹਨੀ ਇਹ ਰਸਨਾ ਦੀ ਸੇਵਾ ਹੈ। ਤੇ ਜੇ ਨਹੀਂ ਸੇਵਾ ਇਹ ਰਸਨਾ ਕਰਦੀ, ਰਸਨਾ ਜਪੈ ਦਾ ਨਾਮ ਤਿਲ ਤਿਲ ਕਰ ਕੱਟੀ, ਹਰ ਹਾਂ ਜਲ ਬਿਸਰੈ ਗੋਬਿੰਦ ਰਾਏ, ਤੇ ਦਿਨੋ ਦਿਨ ਘਟੀ ਹੈ। ਘਾਟੇ ਵਿੱਚ ਜਾ ਰਹੇ ਜੇ ਮਾਲਕ ਵਿਸਰ ਗਿਆ, ਜੇ ਯਾਦ ਹੈ ਆਹ ਯਾਦ ਕਰਨ ਦਾ ਹੀ ਸਮਾਂ ਹੈ। ਆ ਜਿਨ੍ਹਾਂ ਨੇ ਸੰਗਤ ਵਿੱਚ ਆ ਕੇ ਯਾਦ ਕੀਤਾ ਹੈ ਤੇ ਸੰਗਤ ਨੂੰ ਪਕਾਇਆ ਹੈ, ਉਹ ਘਰ ਵੀ ਯਾਦ ਕਰਨਗੇ। ਤੇ ਜਿਹਨੇ ਸੰਗਤ ਵਿੱਚ ਆ ਕੇ ਯਾਦ ਨਹੀਂ ਕੀਤਾ, ਯਾਦ ਵਿੱਚ ਨਹੀਂ ਜੁੜਿਆ, ਤੇ ਘਰੇ ਤਾਂ ਉਹਦਾ ਮਨ ਲੱਗੇਗਾ ਹੀ ਨਹੀਂ। ਕਿਸੇ ਅਕਾਸ ਹੈ ਕੋਈ ਫਿਕਰ ਨਹੀਂ, ਬਸ ਇੱਕੋ ਗੁਰੂ ਕੇ ਦਰਸ਼ਨ ਹਨ। ਜੇ ਇੱਥੇ ਆ ਕੇ ਮਨ ਨਹੀਂ ਜੁੜਿਆ, ਇਹ ਜੁੜਨ ਵਾਲੀ ਜਗ੍ਹਾ, ਇੱਥੇ ਜੁੜਨ ਦੀ ਸਿਖਲਾਈ ਹੁੰਦੀ ਹੈ, ਪੜ੍ਹਾਈ ਹੁੰਦੀ ਹੈ। ਆਓ ਮਨ ਜੋੜੀਏ ਤੇ ਰਸਨਾ ਦੇ ਨਾਲ ਇਹ ਪੜ੍ਹੀਏ, ਮਾਘ ਮੱਜਣ ਸੰਗ ਸਾਧੂਆਂ ਤੇ ਤੂੜੀ ਕਣਕ ਨਾਲ।

માઘ મધ્ય નું સંગ સાધુ હોળી કર સ્નાન હરકા નામ ધ્યાય સુણ સંગના નો કર ધ્યાન ઓહી દાન કર સકદા હૈ જો આપ નામ જપદા હૈ નામ સુણદા હૈ તે ફિર સુણાઉંદા હૈ જેડા સુણેગા ઓ સુણા સકદા હૈ જેડા આપ નહીં સુણદા ઓ કિસે નું નહીં સુણા સકદા સુણ દિયાં પૌડિયાં પહેલાં હન તે મનણ દિયાં પૌડિયાં મગર હોંદિયાં કઈ પ્રેમી જીજે મરણા નહીં તે ફિર સુણ દી કી લોડ હૈ જે નામ જપણા નહીં તે ગુરુદ્વારે કિસ વાસ્તે જાણા હૈ નહીં બડી લોડ હૈ ગુરુદ્વારે સંગ કિસ જાણ દી તે નામ સુણ સુણદા રહેગા કોઈ દિન આ જાવેગા તે મન વાળી પૌડી ભી ચઢ જાવેગી પર જે સુણદા હી નહીં તે મરણા કી નહીં હર કા નામ ધ્યાય સુણ ખરીદા નામ ધ્યા તે સુણ જેડા સુણેગા ઓહી ધ્યાવેગા તે ગાહ નું દાન ભી કરેગા દાન માયા દા ભી હૈ દાન લીડે કપડે કા ભી હૈ પ્રસાદ છકાલીએ એ ભી દાન હૈ સોના ચાંદી ભી દાન હૈ પર એ સાર્યા નું દાન નહીં કર સકદા એ સાર્યા નું દાન નહીં મિલ સકદા ક્યોંકિ ગુજારા હી મસા હુંદા હૈ કોઈ વેલા હોયેગા થોડા બહોતા દાની દાન કર દેવેગા પર સાર્યા નું દાન કરન વાળા કૌણ હૈ ગુરુ ગુરુ દા નામ હૈ જેડા ભી નામ જપદા હૈ એ ભંડારે ઓહદે પાસ હન તે ઓ 84 લાખ જોન નું દાન કર સકદા એ દાન સબ નું મિલ સકદા એ નામ દા દાન જિન્હાં નું મિલ્યા હૈ જિન્હાં ને નામ જપ્યા હૈ ਫਿਰ ਉਹਨਾਂ ਦੀ ਧੂੜੀ ਦੀ ਹੀ ਵਡਿਆਈ ਕੀਤੀ ਉਹਨਾਂ ਦੀ ਧੂੜੀ ਵਿੱਚ ਇਤਨੀ ਬਰਕਤ ਹੈ ਕਿ ਪਾਪੀ ਜੀਵਾਂ ਦਾ ਆਧਾਰ ਹੋ ਸਕਦਾ ਹੈ ਨਾਮ ਜਪਣ ਵਾਲੇ ਜਿਨ੍ਹਾਂ ਨੂੰ ਨਾਮ ਦੀ ਪ੍ਰਾਪਤੀ ਹੈ ਨਾਮ ਤਾਂ ਆਪਾਂ ਸਾਰੇ ਜਪਦੇ ਹਾਂ ਪਰ ਪ੍ਰਾਪਤੀ ਵਾਲਾ ਕੋਈ ਵਿਰਲਾ ਹੈ ਜਗ ਮੈਂ ਉਤਮ ਕਾਢੀਆ ਹੈ ਵਿਰਲੇ ਕਈ ਲਿਖੇ ਨਾਮ ਸਾਰੇ ਜਪਦੇ ਹਾਂ ਕੋਈ ਥੋੜਾ ਜਪਦਾ ਹੈ ਤੇ ਕੋਈ ਬਹੁਤਾ ਪਰ ਪ੍ਰਾਪਤੀ ਕਿਸੇ ਵਿਰਲੇ ਨੂੰ ਹੈ ਜਿਨ੍ਹਾਂ ਨੂੰ ਨਾਮ ਦੀ ਪ੍ਰਾਪਤੀ ਹੈ ਨਾਮ ਜਪ ਕੇ ਨਾਮੀ ਦਾ ਰੂਪ ਬਣ ਗਏ ਹਨ ਮਹਾਂਪੁਰਸ਼ ਬੰਦਗੀ ਕਰਨ ਵਾਲੇ ਜਿਨ੍ਹਾਂ ਦੇ ਰੋਮ ਰੋਮ ਵਿੱਚੋਂ ਨਾਮ ਦੇ ਆਵਾਜ਼ਾਂ ਆ ਰਹੀਆਂ ਹਨ ਗੁਰਮੁਖ ਰੋਮ ਰੋਮ ਹਰ ਧਿਆਵੈ ਗੁਰਮੁਖ ਸਗਲੀ ਗਣਤ ਮਟਾ ਜਿਹੜੇ ਗੁਰਮੁਖ ਹਨ ਉਹ ਰੋਮ ਰੋਮ ਨਾਮ ਜਪਦੇ ਹਨ ਉਹਨਾਂ ਦੇ ਰੋਮਾਂ ਵਿੱਚੋਂ ਵੀ ਆਵਾਜ਼ ਆਉਂਦੀ ਪਰ ਜਿਨ੍ਹਾਂ ਨੇ ਮਰ ਕਰਕੇ ਨਾਮ ਜਪਿਆ ਇਹ ਅਵਸਥਾ ਦੇ ਮਾਲਕ ਨਾਮ ਦੀ ਪ੍ਰਾਪਤੀ ਵਾਲੇ ਅੱਜ ਇੱਕ ਦੁਕਾਨ ਦੇ ਅੱਗੇ ਦੀ ਲੰਘੇ ਹੈ ਬੜੀ ਵੱਡੀ ਦੁਕਾਨ ਹੈ ਤੇ ਗਾਹਕ ਵੀ ਬੜੇ ਆਉਂਦੇ ਹਨ ਇਸ ਦੁਕਾਨ ਤੇ ਭੀੜ ਲੱਗੀ ਰਹਿੰਦੀ ਹੈ ਗਾਹਕਾਂ ਨੂੰ ਬਾਰੀ ਨਹੀਂ ਆਉਂਦੀ ਤੇ ਇਹ ਸ਼ਾਹੂਕਾਰ ਇਤਨਾ ਮਸਤ ਹੈ ਕਿ ਨਾ ਇਹਨੂੰ ਦਿਨ ਦਾ ਪਤਾ ਹੈ ਤੇ ਨਾ ਰਾਤ ਦਾ ਵੀ ਜਿਸਦੀ ਚੰਗੀ ਦੁਕਾਨ ਚੱਲੇ ਉਹਨੂੰ ਦਿਨ ਰਾਤ ਯਾਦ ਹੀ ਨਹੀਂ ਰਹਿੰਦਾ ਪਤਾ ਨਹੀਂ ਲੱਗਦਾ ਕਿ ਦਿਨ ਕਦੋਂ ਆਇਆ ਲੰਘ ਗਿਆ ਤੇ ਰਾਤ ਕਦੋਂ ਪਈ ਤੇ ਮਾਇਆ ਦੀ ਮਸਤੀ ਤੇ ਮਾਇਆ ਦਾ ਜੋ ਮਾਣ ਹੈ ਇਹ ਬੜਾ ਬੁਰਾ ਹੈ
माया कोई माड़ी नहीं, माड़ा साडा वरतार। माया नु बुरा नहीं कहा, बुरा साडा वरतार है जो कि माया पाके माड़ी ते हंकारी हो जाते। वो भी बंदे हैं जेड़े माया पाके चुकते हैं। वो भी गुरमुखान गुरु नानक दे घर विच वही जेड़े ये सब जनक ये सब दाता गुरु नानक दियां हैं, उन्हां दी माया सफली है। माया दो प्रकार दी, दो चलावे राह, एक रब नूं मेल दी ते दूजी नरक लै जा। आ जो हुण माया तुसीं ला रहे हो ना, महापुरशां दी जाल विच ये रब नूं मिलण वाली माया है। ये जो भी साधन कर रहे हो आ माया करके चेता भेजिया हन ना, माया ने अपना मलाप करा दिता है। मलाप का की सबूत है? स्वरूप है आप गुरु नानक के घर की संगत मिली। यह है माया चंगी, पर जे बुरे पासे लग जावे तो माया नरका नू जेड़ा भी दिखा दी। माया का बाबा जी बचन करते थे कि त्याग नहीं करना, सिर्फ माया नू वरतना ही सीखना है। पर ये जुगती ये भी गुरु नानक दे घरों ही मिलेगी कि माया नू इस माया तो किवें कम लेना है, ये माया नू किथे लाउणा है ते किथे नहीं लाउणा। ये उन्हां नू पता है जिहड़े संगत करदे हन, जिन्हां नू बाणी दी विचार है। फिर वो अपनी माया संगतां दी सेवा विच ला के सफल कर लेंदे। ते जिन्हां नू पता नहीं वो माया अपनी बर्बाद करदे हन। माया भी बर्बाद हो जाती है, वो आप भी बर्बाद हो जाते हैं, उन्हां दा जीवन भी ही बर्बाद हो जाता है। पर जिन्हां नू जुगती आ गई है वो माया नू भी सफली, आप भी सफल, उन्हां दा जीवन भी सफल हो जाता है। ये सारिया गल्लां दा इक्को ही जवाब है कि असी संगत करिए। बस संगत विचों ये सारे ही मतलब हल हो जाते। पर इस नूं कोई चंगी माड़ी गल की कोई विचार नहीं कि मैं चंगा काम किहड़ा करना है ते माड़ा किहड़ा करना। माड़े नूं माड़ा ही समझ, पर इक्को ही माया की मस्ती है। ये शाहूकार ने सारी जिंदगी ना कदे संगत विच गया, ना कदे जाके तीर्थां ते इशनान किया। जे तीर्थां ते जांदा ते कोई महापुरश मिलदा ते महापुरश नू संगत करन दी जात दसदा, पर ये घरों गया ही नहीं। बस इसने तो यही समझा है कि मेरा यही मंदिर है, यही तीर्थ है, यही धर्म स्थान है, दुकान से कर। बस माया को ही सब कोई समझ ही बैठा है। तीर पैसा स्त्री गुरु, बहुते लोग इहे हन जिन्हां ने पैसे नूं ही अपना तीर समझिया है। अपने मालक दी तीर दी कदर कोई नहीं, पैसे दी कदर बहुती। गुरु दी कोई परवाह नहीं ते माया दी बहुती। तीर पैसा स्त्री गुरु, जिधर हाथ करे ते पीछे लगते गुरु। बस माया दे मगर ही भजे फिर दे हां, पर लगना सी गुरु दे मगर ते लगे फिर दे हां माया दे। जे गुरु दे मगर लगे ते माया साडे मगर लग पेंदी। बस समझण दा ही फर्क है, थोड़ा ही तरीका है, पर जे समझ लिए तो बड़ा सिखाला है। जे ना समझिए ते लखां सुहाना फर्क पै जाता। सारी जिंदगी एवें लंघ गई है दुनियावी संदे करन वास्ते।
پر کیوں رنگ دی سنگت نہیں کی؟ سنگت وچوں پتہ لگتا ہے انسان کہ میں سنسار وچ کس واسطے آیا. وہ دسے گی گرو کی بانی آئے سنن پڑھن تو بانی. اے انسان تو اس واسطے سنسار وچ آیا بانی سنن تے پڑھن واسطے آئے سنن پڑھن تو بانی. پر کردا کی نام وسار لگا ہے ان لال پر جنہ نے نام وسارا وہ لال جی تے لوبھی ہو گئے. جڑے لوبھی ہیں انہوں کا جنم ویرتھ ہے. حضور فرمائے کہ لوبھی تھا وے سارا نتیجا جے کا پار وسائے اور گرو مہاراج وشواس نہیں کرتے. سدا لوکاں نوں سمجھاؤنے بھی وہ وشواس نہ کرنا کیونکہ وہ آیا لوگ دے نال پیار ہے دھرم تے گرو نال کوئی پیار نہیں. وہ پھر جنم ویرتھ جا رہا ہے. نام وسار لگا ان لالچ ورتھا جنم پرانی بھائی. جی تیرا جنم ایویں جا رہا پر ہوں بھی سمجھ جا جیڑی بیتگی بیتگی پر اگے واسطے کچھ پلے بن لا. سمجھ اچیت چیت من میری منا ہوں بھی سمجھ کر لا. اس واحگرو نرنکار چیتے سمجھ اچیت چیت من میری کتی سنت کت کہانی. یہ مہاپرشاں نے جگیاسو وچار دسی. یہ گرواں کا بچن ہے کہ ہوں بھی سمجھ جا کچھ نہیں بگڑے. جی سویر کا بھلیا ہوا گھر آ جائے تو بھلیا نہ دوں. لاب لو ہر جگہ دو چھٹتا آمن جانی لاب لے تیرا نام. آج آپ ہوں گرو کی مہر نال لاب لے رہے. جی یہ لاب لوے گا پھر بھی تیرا آنا جانا چھٹ جائے. لاب لو ہر جگہ رد ہو چھٹتا آمن جانی ادم سخت سیاحت تمریت دے تا نام وکھانی. بےنتی کر ہے واحگرو کرپا کر ادو بخش کیونکہ ادو تو بنا کوئی بھی کام نہیں ہوں. گھر بیٹھا تھا روٹی بھی نہیں ملتی. ادم سخت سیاحت تمری دہ تا نام وکھانی تیری بھگت بھگت سے لگ. بس وہی بھگتن جو بھگتی کر لگ گئے بندے سے جے پوائبت بندی تے بیٹھن کو دیدار. وہی بندے ہیں جو مارک دی بندگی کر دے کس واسطے درشن کرن واسطے کہ کیویں میرے مارک دا مینوں دیدار ہووے. پھر جنہاں نوں دیدار ہو گیا ہے جن کو نظر کرم تنکار نانک نظری نظر نہار. وہ نہال ہیں جنہاں نوں گرو دا دیدار ہو گیا. دیدار تھی ہوئے گا جی اتنی بھگتی لگیے بھگت بھگت سے لاگے نانک جو پرب پانی. اہی بھگت جو پربھو دے پاڑے ہیں. اہی بھگت ہیں جو پربھو نو پاؤدے بھگت ہی پاؤدے ہیں. بھگت تیرا من پام دے دل سوہے کیرت گا. جو مالک دا جو مالک دی کیرتی کیرتی جو مالک دے کیرتن وچ رتے جاندے ہن رتے سے جے مکھ نہ مڑن. جنہ سنجاتا سائیں چڑھ چڑھ پیندے کچے برہی تے جنہ کار لائی. آج وہ کار سنگ دی کرنی نہ آئی وہ چڑھ چڑھ پیندے وہ کچے ہن. اے کار کرنی سی جو سانو حکم ہے پر کبھی بچار ہی نہیں کیتی کہ آئے کس واسطے. پر تھی پتا لگے جے سنگت چاہیے بچے نو تھی پڑھائی کا پتا لگے گا جے سکول جائے گا.
ਤੇ ਪੜ੍ਹਾਈ ਕਰਨ ਵਾਲੇ ਨੂੰ ਕੀ ਮੁਲਾਜ਼ਮਾ ਮਿਲਦਾ ਹੈ ਤੇ ਸਕੂਲ ਵਿੱਚ ਨਹੀਂ ਜਾਂਦਾ ਤੇ ਉਹਨੂੰ ਪਤਾ ਕੀ ਲੱਗਣਾ ਹੈ। ਇਸੇ ਤਰ੍ਹਾਂ ਇਨਸਾਨ ਨੂੰ ਤਦ ਹੀ ਪਤਾ ਲੱਗਦਾ ਹੈ ਜਦੋਂ ਵੀ ਗੁਰਸਿੱਖ ਸੰਗਤ ਵਿੱਚ ਆਉਂਦਾ ਹੈ, ਫਿਰ ਆਪਣੇ ਆਪ ਹੀ ਮਨ ਇਹ ਝੁਕ ਜਾਂਦਾ ਹੈ, ਮਨਾ ਤੂੰ ਤਾਂ ਭੁੱਲਿਆ ਹੀ ਫਿਰਦਾ ਰਿਹਾ, ਆਇਆ ਇਸ ਵਾਸਤੇ ਸੀ ਕਿ ਸੰਗਤ ਕਰਨ ਵਾਸਤੇ, ਲਾਭ ਜਪਣ ਵਾਸਤੇ, ਬਾਣੀ ਸੁਣ ਪੜ੍ਹਨ ਵਾਸਤੇ। ਇਹ ਸ਼ਾਹੂਕਾਰ ਨੇ ਸਾਰੀ ਜ਼ਿੰਦਗੀ ਐਵੇਂ ਬਿਤਾ ਦਿੱਤੀ। ਕੋਈ ਵੀ ਨੇਕ ਚੰਗਾ ਕੰਮ ਨਹੀਂ ਸੀ, ਬਸ ਠੱਗੀਆਂ ਮਾਰੀਆਂ, ਧੋਖੇ ਲੋਕਾਂ ਨਾਲ ਕੀਤੇ, ਪਰ ਨਾਮ ਨਹੀਂ ਜਪਿਆ। ਕਿਉਂ ਨਹੀਂ ਪਤਾ ਕਿ ਮੈਂ ਲੋਕਾਂ ਨਾਲ ਕਰਦਾ ਮੇਰੇ ਨਾਲ ਹੋ ਰਿਹਾ। ਅੱਜ ਮਹਾਂਪੁਰਸ਼ ਲੰਘਦੇ ਹਨ ਤੇ ਆਇਆ ਹਵਾ ਦਾ ਬੁੱਲਾ, ਜਿੱਥੇ ਚੰਨ ਰੱਖੇ ਸਨ ਉਹਦੇ ਉੱਪਰੋਂ ਧੂੜੀ ਉੱਡੀ ਤੇ ਸ਼ਾਹੂਕਾਰ ਦੇ ਉੱਪਰ ਪੈ ਗਈ। ਪਰ ਸ਼ਾਹੂਕਾਰ ਨੂੰ ਕੋਈ ਨਹੀਂ ਪਤਾ ਕਿ ਮੇਰੀ ਦੁਕਾਨ ਦੇ ਅੱਗੇ ਦੀ ਮਹਾਂਪੁਰਸ਼ ਕੋਈ ਲੰਘਿਆ ਹੈ। ਨਾ ਇਹ ਮਹਾਂਪੁਰਸ਼ਾਂ ਦੀ ਸੇਵਾ ਕਰਦਾ ਸੀ ਤੇ ਨਾ ਹੀ ਮਹਾਂਪੁਰਸ਼ਾਂ ਨੂੰ ਚੰਗਾ ਸਮਝਦਾ। ਸੇਵਾ ਤਾਂ ਕੀ ਕਰਨੀ ਹੈ, ਨਿੰਦਿਆ ਕਰਦਾ। ਇਸ ਨੂੰ ਕੋਈ ਪਤਾ ਨਹੀਂ ਕਿ ਮੇਰੇ ਉੱਪਰ ਧੂੜ ਪੈ ਗਈ। ਸਮਾਂ ਪਾ ਕੇ, ਕਿਉਂਕਿ ਜੋ ਵੀ ਇਨਸਾਨ ਪੈਦਾ ਹੋਇਆ ਹੈ ਇੱਕ ਦਿਨ ਸੰਸਾਰ ਵਿੱਚੋਂ ਜਾਣਾ ਹੈ। ਜਦੋਂ ਆਉਂਦਾ ਹੈ ਜੀਵ ਪਹਿਲਾਂ ਮਰਨਾ ਲਿਖਾ ਕੇ ਆਉਂਦਾ ਹੈ। ਮਰਨ ਲਿਖਾਏ ਮੰਡਲ ਮਹਿ ਆਏ, ਮਰਨਾ ਲਿਖਾ ਕੇ ਆਉਂਦਾ ਹੈ। ਜਮਦਾ ਮਗਰੋਂ ਹੈ ਤੇ ਪਹਿਲਾਂ ਮਰਨਾ ਪਹਿਲਾਂ ਕਰਕੇ ਆਉਂਦਾ ਹੈ ਕਿ ਹੇ ਵਾਹਿਗੁਰੂ ਮੈਂ ਮਰ ਕੇ ਤੇਰੇ ਕੋਲ ਆਵਾਂਗਾ, ਫਿਰ ਜੋ ਕੁਝ ਵੀ ਮੈਂ ਕਰਾਂਗਾ ਮੇਰਾ ਦੇਖ ਲੈਣਾ। ਅਸੀਂ ਤਾਂ ਕਹਿੰਦੇ ਕਿ ਲੇਖਾ ਹੋਣਾ ਹੀ ਕੋਈ ਨਹੀਂ, ਕਿਸੇ ਨੇ ਕਿਹੜਾ ਪੁੱਛਣਾ, ਬਹੁਤੀ ਦੁਨੀਆਂ ਇਹੋ ਜਿਹੀ ਹੈ ਤੇ ਨਾ ਕੋਈ ਰੱਬ ਹੈ, ਨਾ ਕੋਈ ਨਰਕ ਹੈ ਤੇ ਨਾ ਕੋਈ ਸਵਰਗ ਹੈ। ਇਹ ਤਾਂ ਐਵੇਂ ਦੁਨੀਆਂ ਦੀਆਂ ਗੱਲਾਂ ਹਨ। ਨਾਨਕ ਆਖਿਆ ਰੇ ਮਨਾ ਸੁਣੀਆ ਸਿੱਖ ਸਹੀ, ਲੇਖਾ ਰੱਬ ਮੰਗੇਸੀਆ ਤੇ ਬੈਠਾ ਕੱਢ ਬਹੀ। ਲੇਖਾ ਸਭ ਦਾ ਆਉਣਾ, ਲੇਖੇ ਤੋਂ ਬਿਨਾਂ ਕਿਸੇ ਦਾ ਛੁਟਕਾਰਾ ਨਹੀਂ ਹੋਣਾ। ਆਇਆ ਤਾਂ ਇਸ ਵਾਸਤੇ ਸੀ ਨਾਮ ਜਪਣ ਵਾਸਤੇ, ਮਰਨਾ ਲਿਖਾ ਕੇ ਆਇਆ ਸੀ ਤੇ ਮਗਰੋਂ ਜਨਮ ਲਿਆ ਪਰ ਨਾਮ ਨਹੀਂ ਜਪਿਆ। ਸਮਾਂ ਆ ਗਿਆ ਨਿਰੰਕਾਰ ਦੇ ਹੁਕਮ ਅਨੁਸਾਰ ਇਸ ਸ਼ਾਹੂਕਾਰ ਦਾ ਅੰਤ ਸਮਾਂ ਹੋ ਗਿਆ। ਪਰ ਜਮਦੂਤ ਆਏ, ਜਮਦੂਤਾਂ ਨੇ ਸੰਗੜ ਪਾ ਲਈ, ਲਾਲਿਆਂ ਮੂਹਰੇ ਔਰ ਮਾਲ ਕਟਾਈ ਕਰਦੇ ਜਾ ਰਹੇ ਹਨ। ਜਾ ਜਾ ਕੇ ਧਰਮਰਾਜ ਦੇ ਪੇਸ਼ ਕੀਤਾ। ਹੁਣ ਧਰਮਰਾਜ ਨੇ ਇਹਦਾ ਲੇਖਾ ਦੇਖਣਾ ਸ਼ੁਰੂ ਕੀਤਾ। ਧਰਮਰਾਜ ਹੁਣ ਲੇਖਾ ਵੇਖ ਰਿਹਾ ਹੈ, ਸਾਰਾ ਇਹਦਾ ਲੇਖਾ ਕਾਲਾ ਹੈ। ਇਸਨੇ ਦਿਲ ਵਿੱਚ ਕੋਈ ਵੀ ਚੰਗਾ ਕੰਮ ਨਹੀਂ ਕੀਤਾ, ਨਾ ਸੇਵਾ ਕੀਤੀ, ਨਾ ਨਾਮ ਜਪੇ, ਨਾ ਪਰਪਕਾਰ ਕੀਤਾ, ਨਾ ਕਿਸੇ ਦਾ ਭਲਾ ਕੀਤਾ। ਲੇਖਾ ਸਾਰਾ ਕਾਲਾ ਹੈ, ਕੋਈ ਐਸਾ ਅੱਖਰ ਨਹੀਂ ਕਿ ਜੋ ਇਹਦਾ ਸਾਫ ਹੋਵੇ। ਹੁਕਮ ਹੋਇਆ ਧਰਮਰਾਜ ਵੱਲੋਂ ਕਿ ਜਮਦੂਤ ਇਸ ਨੂੰ ਨਰਕਾਂ ਵਿੱਚ ਲੈ ਜਾਓ, ਉਹਨਾਂ ਨਰਕਾਂ ਵਿੱਚ ਲਿਜਾਵੋ ਜਿਨ੍ਹਾਂ ਨਰਕਾਂ ਨੂੰ ਕੁੰਭੀ ਨਰਕ ਕਿਹਾ ਹੈ। ਜਿਵੇਂ ਘੜੇ ਦਾ ਮੂੰਹ ਛੋਟਾ ਹੈ ਤੇ ਅੱਗੇ ਘੜਿਆ ਘੜਾ ਵੱਡਾ, ਜਿਨ੍ਹਾਂ ਨਰਕਾਂ ਦੀ ਇਬਾਦਤ, ਜਿਨ੍ਹਾਂ ਨਰਕਾਂ ਦਾ ਨਕਸ਼ਾ ਗੁਰੂ ਮਹਾਰਾਜ ਨੇ ਬਾਣੀ ਵਿੱਚ ਲਿਖਿਆ ਹੈ ਕਿ ਉਹ ਨਰਕਾਂ ਦੇ ਜੀਵਾਂ ਨੂੰ ਕਿੰਨਾ ਕੁ ਦੁੱਖ ਹੈ, ਦੁਖੀ ਹੋ ਕੇ ਉਹ ਕੀ ਕਰਦੇ ਹਨ, ਪਾਪੀ ਕਰਮ ਕਮਾਉਂਦੇ ਤੇ ਕਰਦੇ ਹਾਏ ਹਾਏ ਔਸਾਰੇ ਬੜੀਏ
نالے اپنے من نوں سمجھائیے منا کہ اے نرکاں چلا جانا پے گا. نرک ہے ضرور, جتے ایویں نہ سمجھے کہ نرک ہے ہی نہیں. اے بانی دسدی ہے کہ کوئی بندے کا کہنا نہیں, اے نرنکار کا مخار بند ہے.

ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ ਨਾਨਕ ਜੋ ਮੱਥਣ ਮਧਾਣੀਆਂ ਤਿਉਂ ਮੱਥੇ ਧਰਮ ਰਹੇ ਤੂੰ ਸਜ਼ਾ ਦਿੰਦਾ ਹੈ ਧਰਮ ਰਹੇ ਉਹ ਪਾਪੀ ਜੀਵ ਦੁਖੀ ਹੋ ਰਹੇ ਹਨ ਰੋ ਰਹੇ ਹਨ ਹਾਏ ਹਾਏ ਦੀ ਆਵਾਜ਼ ਆਉਂਦੀ ਹੈ ਹੁਣ ਚਾਹੇ ਤਾਂ ਉਹ ਵਿਚਾਰੇ ਆਪਣੇ ਕੀਤੇ ਹੋਏ ਕਰਮ ਭੁਗਤ ਕੇ ਹੇਲ ਸੁੱਟਣ ਤੇ ਚਾਹੇ ਕੋਈ ਮਹਾਂਪੁਰਸ਼ ਤਰਕ ਕਰੇ ਤਰਕ ਪਿਆ ਮੈਂ ਰਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲਾ ਤਾਂ ਜੀਵਾ ਤੇ ਕਰਮ ਜੀਵੈ ਹਰੇ ਚਾਹੇ ਕਿਸੇ ਮਹਾਂਪੁਰਸ਼ ਨੂੰ ਤਰਸ ਆਵੇ ਬਾਬਾ ਜੀ ਬਚਨ ਕਰਦੇ ਸਨ ਕਿ ਮਹਾਂਪੁਰਸ਼ ਕਿਉਂ ਆਉਂਦੇ ਹਨ ਤੇ ਕਿਉਂ ਜਾਂਦੇ ਹਨ ਮਹਾਂਪੁਰਸ਼ਾਂ ਨੂੰ ਕੋਈ ਲੋੜ ਨਹੀਂ ਹੁੰਦੀ ਬੇੜੀ ਦਾ ਮਲਾਹ ਹੁੰਦਾ ਨਾ ਕਦੇ ਉਸ ਕਿਨਾਰੇ ਕਦੇ ਉਸ ਕਿਨਾਰੇ ਪਰ ਉਸਨੂੰ ਲੋੜ ਕੀ ਹੈ ਕਿਉਂ ਜਾਂਦਾ ਉਹ ਪਾਰ ਕਰਨ ਵਾਸਤੇ ਮਲਾਹ ਦੇ ਦੋਏ ਕਿਨਾਰੇ ਆਪਣੇ ਹਨ ਉਸਨੂੰ ਬੇੜੀ ਦੇ ਨਾਲ ਤਾਂ ਜਾਣਾ ਪੈਂਦਾ ਹੈ ਤੇ ਪਾਰ ਕਰਨ ਵਾਸਤੇ ਇਸੇ ਤਰ੍ਹਾਂ ਮਹਾਂਪੁਰਸ਼ਾਂ ਦੇ ਦੋਏ ਲੋਕ ਹਨ ਉਹਨਾਂ ਨੂੰ ਆਉਣ ਜਾਣ ਦੀ ਕੋਈ ਲੋੜ ਨਹੀਂ ਪਰ ਲੋੜ ਇਸ ਵਾਸਤੇ ਹੈ ਕਿ ਜਿਹੜੇ ਇਹ ਜੇ ਪਾਪੀ ਰੋ ਰਹੇ ਹਨ ਨਾ ਉਹਨਾਂ ਤੇ ਤਰਸ ਆਉਣਾ ਹੈ ਫਿਰ ਸੰਸਾਰ ਵਿੱਚੋਂ ਜਦੋਂ ਜਾਂਦੇ ਹਨ ਤੇ ਪਤਾ ਨੀ ਕਿੰਨੇ ਕਪੂਰ ਲੈ ਕੇ ਜਾਂਦੇ ਆਉਂਦੇ ਹਨ ਤੇ ਤਾਂ ਵੀ ਤਾਰਦੇ ਹਨ ਜਦੋਂ ਜਾਂਦੇ ਹਨ ਤਾਂ ਵੀ ਬੇੜੇ ਪਾਰ ਹੀ ਕਰਦੇ ਜਾਂਦੇ ਹੈ ਨਾ ਮਹਾਂਪੁਰਸ਼ਾਂ ਦਾ ਜੀਵਨ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਤਾਰਨ ਦਾ ਯਤਨ ਕੀਤਾ ਨਾਮ ਜਪਿਆ ਤੇ ਨਾਮ ਜਪਾਇਆ ਅੱਜ ਮਗਰੋਂ ਵੀ ਆਪਾਂ ਤਰ ਰਹੇ ਹਾਂ ਉਹਨਾਂ ਦੀ ਯਾਦ ਮਨਾ ਕੇ ਮਗਰੋਂ ਸਕਾ ਦੁਨੀਆਂ ਬਹੁਤੀ ਤਰਦੀ ਸਰੀਰ ਹੁੰਦਿਆਂ ਲੋਕ ਬਹੁਤੇ ਨਿੰਦਕ ਬਣ ਜਾਂਦੇ ਹਨ ਈਰਖਾ ਕਰਨ ਲੱਗ ਜਾਂਦੇ ਹਨ ਕਿਉਂ ਕਿਉਂਕਿ ਮਹਾਰਾਜ ਨੇ ਦੱਸਿਆ ਕਿ ਮਹਾਂਪੁਰਸ਼ ਗਹਿਣੇ ਹੁੰਦੇ ਹਨ ਸੰਤ ਹਮਾਰੀ ਓਠ ਬਾਣੀ ਤੇ ਸੰਤ ਹਮਾਰਾ ਗਹਿਣਾ ਗਹਿਣਾ ਕਿਵੇਂ ਬਣਦਾ ਹੈ ਟਾਂਕਾ ਲੱਗ ਸਿਉਣੇ ਵੀ ਕੋਈ ਨਿੰਦਿਆ ਨਹੀਂ ਕਰ ਸਕਦਾ ਪਰ ਗਹਿਣੇ ਨੂੰ ਚੰਗਾ ਮਾੜਾ ਇਹ ਵੀ ਕਹਿ ਦਿੰਦਾ ਹੈ ਕਿਸੇ ਨੂੰ ਗਹਿਣਾ ਕੋਈ ਪਸੰਦ ਹੈ ਕਿਸੇ ਨੂੰ ਕੋਈ ਪਸੰਦ ਹੈ ਪਰ ਗਹਿਣੇ ਨੂੰ ਕਿਉਂ ਨਿੰਦਿਆ ਜਾਂਦਾ ਕਿਉਂਕਿ ਗਹਿਣਾ ਨੂੰ ਬਣਦਾ ਟਾਂਕੇ ਵਿੱਚ ਜਿਹੜਾ ਟਾਂਕਾ ਲੱਗ ਗਿਆ ਇਹ ਸਮਝੋ ਸਿਉਣੇ ਵਿੱਚ ਖੋਟ ਪੈ ਗਈ ਤੇ ਮਹਾਂਪੁਰਸ਼ਾਂ ਨੂੰ ਜਦੋਂ ਸੰਸਾਰ ਵਿੱਚ ਆਉਂਦੇ ਦੁਨੀਆਂ ਬਹੁਤੀ ਨਿੰਦਕ ਬਣ ਜਾਂਦੀ ਈਰਖਾ ਵਕੀਲੀ ਦਸ ਗੁਰੂ ਆਇਆਂ ਨੇ ਦੁਨੀਆਂ ਨੇ ਬਹੁਤਿਆਂ ਨੇ ਵੈਰ ਕੀਤਾ ਤੇ ਗੁਰੂ ਅੰਗਦ ਸਾਹਿਬ ਨੂੰ ਲੋਕ ਕਰਾਈਏ ਕਹਿੰਦੇ ਸੀ ਚਿੱਟਾ ਰੋੜੇ ਮਾਰਦੇ ਸਨ ਇਹ ਜਿਹੜਾ ਸਰੀਰ ਹੈ ਇਹ ਨਿਰੰਕਾਰ ਨਾਲੋਂ ਜੁਦਾ ਹੋ ਕੇ ਆਇਆ ਇਹ ਇੱਕ ਟਾਂਕਾ ਲੱਗ ਗਿਆ ਇਸ ਕਰਕੇ ਨਿੰਦਿਆ ਤੇ ਉਪਮਾ ਹੁੰਦੀ ਹੈ ਪਰ ਜਦੋਂ ਚਲੇ ਜਾਂਦੇ ਹਨ ਜਿਉਂ ਜਲ ਮੈਂ ਜਲਾਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨ ਬਸ ਉਸ ਵਾਹਿਗੁਰੂ ਨਿਰੰਕਾਰ ਦੇ ਨਾਲ ਲੀਨ ਹੋ ਜਾਂਦੇ ਹਨ ਪਰ ਸਿਉਣਾ ਹੀ ਬਣ ਜਾਂਦਾ ਤੇ ਸਿਉਣੇ ਨੂੰ ਕੋਈ ਮਾੜਾ ਨਹੀਂ ਕਹਿ ਸਕਦਾ ਤੇ ਗਹਿਣਾ ਕਿਸੇ ਨੂੰ ਕੋਈ ਚੰਗਾ ਲੱਗਦਾ ਕਿਸੇ ਨੂੰ ਕੋਈ ਚੰਗਾ ਲੱਗਦਾ ਤੇ ਮਗਰੋਂ ਦੁਨੀਆਂ ਯਾਦ ਕਰਦੀ ਹੈ ਕਿਉਂ ਨਾ ਮਹਾਂਪੁਰਸ਼ਾਂ ਤੋਂ ਲਾਭ ਲੈ ਲਿਆ ਹੈ ਨਾ ਹੁਣ ਆਪਾਂ ਪੁਛਤਾ ਰਹੇ ਹਾਂ ਪਰ ਜੇ ਇੰਨੀ ਕਦਰ ਪਹਿਲਾਂ ਹੁੰਦੀ ਤੇ ਕੋਈ ਮੁਰਾਦਵਾ ਮਿਲ ਜਾਂਦੀ ਕੋਈ ਹੋਰ ਵੀ ਮਹਾਂਪੁਰਸ਼ਾਂ ਦੀ ਜ਼ਿਆਦਾ ਪ੍ਰਸੰਨਤਾ ਲੈ ਲੈਂਦੇ ਪਰ ਮਗਰੋਂ ਸਾਨੂੰ ਲੋਕਾਂ ਨੂੰ ਸਮਝ ਆਉਂਦੀ ਹੈ ਤੇ ਹੁੰਦਿਆਂ ਅਸੀਂ ਐਵੇਂ ਹੀ ਸਮਾਂ ਗੁਜ਼ਾਰ ਲੈਂਦੇ ਮਹਾਂਪੁਰਸ਼ ਜਦੋਂ ਆਉਂਦੇ ਹਨ ਤੇ ਤਾਂ ਵੀ ਤਾਰ ਦਿਨ ਪਰ ਮਗਰੋਂ ਬਹੁਤੀ ਦੁਨੀਆਂ ਕਰਦੀ ਮਹਾਂਪੁਰਸ਼ਾਂ ਦੇ ਦੋਏ ਲੋਕ ਹੁੰਦੇ ਹਨ ਜਦੋਂ ਫਿਰ ਨਰਕਾਂ ਦੇ ਜੀਵ ਅਰਦਾਸਾਂ ਕਰਨ ਕਿ ਹੇ ਵਾਹਿਗੁਰੂ ਹੁਣ ਜੇ ਅਸੀਂ ਆਪਣੇ ਪਾਪ ਸਾਰੇ ਭੁਗਤਾ ਕੇ ਜਾਵਾਂਗੇ ਤੇ ਬੜੀ ਦੇਰ ਲੱਗੇਗੀ
ਕੋਈ ਤਰਕ ਕਰੋ, ਕੋਈ ਮਿਹਨਤ ਕਰੋ, ਰਹਿਮ ਦਿਲੀ ਦੀ ਅਪੀਲ ਹੋ ਹੀ ਜਾਂਦੀ ਹੈ ਨਾ। ਜਦੋਂ ਰਹਿਮ ਦਿਲੀ ਦੀ ਅਪੀਲ ਮਨਜ਼ੂਰ ਹੋਵੇ ਤੇ ਫਿਰ ਬਈ ਸਾਥੀ ਵਾਲਾ ਵੀ ਛੱਡਿਆ ਜਾਂਦਾ। ਇਸੇ ਤਰ੍ਹਾਂ ਉਹ ਜੀਵ ਉਸ ਵਾਹਿਗੁਰੂ ਨਿਰੰਕਾਰ ਅੱਗੇ ਅਰਦਾਸ ਕਰਨ ਕਿ ਹੇ ਵਾਹਿਗੁਰੂ ਕਿਰਪਾ ਕਰ, ਕੋਈ ਆਪਣਾ ਪਿਆਰਾ ਭੇਜ ਜਿਹੜਾ ਲੰਘਦਾ ਹੋਇਆ ਸਾਨੂੰ ਵੀ ਨਾਲ ਹੀ ਲੈ ਜਾ। ਜਿਵੇਂ ਜਨਕ ਰਾਜਾ ਸੰਤਨ ਰਾਜਾ ਜਨਕ ਹੈ, ਜਿਨ ਸਿਮਰਨ ਕੀਆ ਵਿਵੇਕ, ਏਕ ਘੜੀ ਤੇ ਸਿਮਰਨੇ ਤੇ ਪਾਪੀ ਤਰੇ ਅਨੇਕ। ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ, ਦੇਵ ਲੋਕ ਨੂੰ ਚੱਲਿਆ ਤੇ ਗੰਗਨ ਦਰਬ ਸਭਾ ਸੁਖ ਵੱਸ। ਪਰ ਜਦੋਂ ਆ ਹਾਏ ਹਾਏ ਦੀ ਆਵਾਜ਼ ਸੁਣੀ, ਮਹਾਂਪੁਰਸ਼ਾਂ ਦਾ ਮਨ ਨਰਮ ਹੁੰਦਾ ਹੈ। ਉਹ ਕਦੇ ਦੁਖੀ ਨੂੰ ਵੇਖ ਕੇ ਦੁੱਖ ਸਹਾਰ ਨਹੀਂ ਸਕਦੀ। ਪੁੱਛਿਆ ਵੀ ਆ ਹਾਏ ਹਾਏ ਦੀ ਆਵਾਜ਼ ਕਿੱਧਰੋਂ ਆ ਰਹੀ ਹੈ ਜੀ? ਨਰਕਾਂ ਵਿੱਚ ਆਕੁੰ ਵੀ ਨਰਕ ਹਨ, ਜਲ ਰਹੇ ਹਨ ਜੀਵ, ਦੁਖੀ ਹੋ ਕੇ ਵਿਚਾਰੇ ਹਾਏ ਹਾਏ ਕਰਨਾ ਹੈ ਨਾ। ਫਿਰ ਕਹਿਣ ਲੱਗੇ ਇੱਧਰ ਹੀ ਬਵਾਨ ਲੈ ਚੱਲੋ ਮਹਾਰਾਜ, ਤੁਸੀਂ ਦਰਗਾਹ ਨੂੰ ਸੱਚਖੰਡ ਨੂੰ ਜਾਣਾ ਹੈ। ਇੱਧਰ ਤਾਂ ਉਹ ਜਾਂਦਾ ਹੈ ਜਿਸਨੇ ਗੁਨਾਹ ਕੀਤੇ ਹੋਣ। ਤੇ ਜਨਕ ਰਾਜਾ ਕਹਿਣ ਲੱਗਾ ਡਾਕਟਰ ਵੀ ਚਲਿਆ ਜਾਂਦਾ ਹੈ, ਜੇਲ ਵਿੱਚ ਕੈਦੀ ਵੀ ਜਾਂਦਾ ਹੈ, ਉਹਨਾਂ ਨੂੰ ਵੇਖਣ ਵਾਸਤੇ ਡਾਕਟਰ ਵੀ ਪਹੁੰਚ ਜਾਂਦਾ ਹੈ। ਜੇ ਪਾਪੀ ਵੀ ਜਾਂਦੇ ਨੇ ਪਰ ਹੋਰ ਵੀ ਕਿਸੇ ਨੂੰ ਜਾਣਾ ਪੈਂਦਾ ਹੈ, ਹੋਰ ਕੌਣ ਜਾਂਦਾ ਹੈ? ਡਾਕਟਰ। ਤੇ ਰੱਬ ਦੇ ਡਾਕਟਰ, ਨਾਮ ਦੇ ਡਾਕਟਰ ਮਹਾਂਪੁਰਸ਼ ਹਨ। ਹੁਣ ਲਾਜਵਾਬ ਹੋ ਗਏ, ਹੁਕਮ ਦੇ ਬੱਧੇ ਹੋਏ ਉਸ ਪਾਸੇ ਨੂੰ ਬਵਾਨ ਨੂੰ ਲੈ ਤੁਰੇ। ਪਰ ਜਦੋਂ ਜਨਕ ਰਾਜਾ ਨੇੜੇ ਪਹੁੰਚਿਆ, ਫਿਰ ਜਨਕ ਰਾਜੇ ਨੂੰ ਸੋ ਕੇ ਜਦੋਂ ਹਵਾ ਨਰਕਾਂ ਨੂੰ ਗਈ, ਬਸ ਨਰਕਾਂ ਦੇ ਜੀਵਾਂ ਨੂੰ ਸ਼ਾਂਤੀ ਆ ਗਈ। ਕਿਉਂਕਿ ਕਲ ਸਾਤੀ ਹੰਡਾ ਹਰ ਨਾਮ, ਚਾਹੇ ਪਾਪਾਂ ਦੀ ਕਿੰਨੀ ਵੀ ਅੱਗ ਸੱਤੀ ਹੈ, ਗਰਮ ਹੈ, ਪਰ ਵੀ ਰੱਬ ਦੇ ਨਾਮ ਵਿੱਚ ਠੰਡ ਹੈ। ਫਿਰ ਜਿਹੜਾ ਨਾਮ ਜਪਦਾ ਉਹਦੇ ਵਿੱਚ ਵੀ ਠੰਡ ਹੁੰਦੀ ਹੈ, ਸਾਰੇ ਜੀਵਾਂ ਨੂੰ ਸ਼ਾਂਤੀ ਆ ਗਈ। ਕੋਈ ਸਾਹ ਨਹੀਂ ਲੈਂਦਾ। ਜਨਕ ਰਾਜਾ ਵੇਖ ਕੇ ਹੈਰਾਨ ਹੋ ਗਿਆ, ਬਈ ਜੇ ਮੇਰੇ ਆਇਆ ਇਹਨਾਂ ਨੂੰ ਸ਼ਾਂਤੀ ਆ ਗਈ, ਤੁਸੀਂ ਆਪਣਾ ਬਵਾਨ ਦਰਗਾਹ ਨੂੰ ਲੈ ਜਾਓ ਤੇ ਮੈਂ ਕੁਟੀਆ ਪਾ ਕੇ ਇੱਥੇ ਰਹਾਂਗਾ, ਮੈਨੂੰ ਅੱਗੇ ਜਾਣ ਦੀ ਕੋਈ ਲੋੜ ਨਹੀਂ। ਧਰਮ ਰਾਜ ਨੇ ਬੇਨਤੀ ਕੀਤੀ, ਮਹਾਰਾਜ ਇਹ ਕਰਮਾਂ ਦੀ ਸਜ਼ਾ ਭੋਗ ਰਹੇ, ਜੇ ਇਹਨਾਂ ਨੂੰ ਸਜ਼ਾ ਨਾ ਦੇਈਏ ਅੱਗੇ ਵਾਸਤੇ ਲੋਕਾਂ ਨੇ ਮਾੜੇ ਕੰਮ ਕਰਨੋਂ ਹਟਣਾ ਹੀ ਨਹੀਂ, ਕਿਰਪਾ ਕਰੋ ਤੁਹਾਡਾ ਅੱਗੇ ਸਥਾਨ ਹੈ। ਤੇ ਜਨਕ ਰਾਜਾ ਕਹਿਣ ਲੱਗਾ ਜਿੰਨਾ ਚਿਰ ਇਹਨਾਂ ਨੂੰ ਛੱਡਦਾ ਨਹੀਂ ਉਤਨਾ ਚਿਰ ਮੈਂ ਨਹੀਂ ਜਾਣਾ। ਫਿਰ ਮਹਾਰਾਜ ਇਹ ਛਡਾਉਣਾ ਹੈ, ਇਹ ਪਾਪਾਂ ਦੇ ਬਦਲੇ ਕੋਈ ਫੁੱਲ ਦੇ ਦੋ, ਪਾਪਾਂ ਦੇ ਬਦਲੇ ਕੋਈ ਚੀਜ਼ ਸੁਣੋ। ਫਿਰ ਬਈ ਦੇਣੇ ਧਰੋ ਇੱਕ ਨਾਉ, ਪਾਪਾਂ ਨਾਲ ਕਦੇ ਨਿਰਜਲ। ਜਨਕ ਰਾਜਾ ਕਹਿਣ ਲੱਗਾ ਮੇਰੇ ਪਾਸ ਨਾਮ ਹੈ, ਮੈਂ ਇਹਨਾਂ ਪਾਪਾਂ ਦੇ ਬਦਲੇ ਨਾਮ ਨੂੰ ਗਹਿਣੇ ਕਰ ਦਿੰਦਾ। ਮਤਲਬ ਭਾਵ ਕੇ ਇਹਨਾਂ ਜੀਵਾਂ ਦੀ ਫਰਿਆਦ ਸੁਣ ਕੇ ਦੁਖੀ ਵੇਖ ਕੇ ਜਨਕ ਰਾਜੇ ਨੂੰ ਆਇਆ ਤਰਸ, ਫਿਰ ਨਰਕ ਤੇ ਠਾਰਾ ਨਰਕ ਖਾਲੀ ਕਰ ਦਿੱਤੇ। ਅੱਗੇ ਅੱਗੇ ਜਨਕ ਰਾਜਾ ਹੈ ਤੇ ਪਿੱਛੇ ਨਰਕਾਂ ਦੇ ਜੀਵ, ਸਾਰਾ ਨਰਕਾਂ ਦੇ ਜੀਵ ਅਨੇਕ ਜਾ ਰਹੇ ਹਨ। ਤੇ ਕੀ ਪੜ੍ਹਦੇ ਹਨ? ਮਾਘ ਮੱਜਣ ਸੰਗ ਸਾਧੂ, ਤੂੜੀ ਕਰ ਇਸ਼ਨਾਨ, ਤੇ ਹਰ ਕਾ ਨਾਮ ਧਿਆਏ ਸੁਣ, ਤੇ ਸਭ ਨਾਲੋਂ ਕਰ ਦਾਨ। ਆ ਜਨਕ ਰਾਜ ਨੇ ਨਾਮ ਨੂੰ ਦਾਨ ਕਰ ਦਿੱਤਾ, ਨਾਮ ਨੂੰ ਗਹਿਣੇ ਧਰ ਦਿੱਤਾ, ਗਹਿਣੇ ਧਰ ਕੇ ਉਹਨਾਂ ਨੂੰ ਛਡਾਇਆ। ਕਿਉਂਕਿ ਜਿਹਦੇ ਪਾਸ ਨਾਮ ਹੋਵੇਗਾ ਉਹੀ ਛਡਾਵੇਗਾ ਨਾ। ਇਸ ਵਾਸਤੇ ਹਜ਼ੂਰ ਸਾਨੂੰ ਸਮਝਾਉਂਦੇ ਨੇ, ਤੁਸੀਂ ਵੀ ਨਾਮ ਜਪੋ। ਪਰ ਇਹ ਨਾਮ ਜਪਣ ਦੀ ਮੱਤ ਕਿੱਥੋਂ ਆਵੇਗੀ?
ਇਹ ਸਮਤ ਸਾਧੂ ਤੇ ਪਾਈ। ਸਾਮਤ ਦੇਹੋ ਦਿਆਲ ਪ੍ਰਭ ਜਿਤ ਤੁਮੈ ਅਰਾਧਾ, ਨਾਨਕ ਮੰਗੈ ਦਾਨ ਪ੍ਰਭ ਤੇ ਰੇਵ ਪਦ ਸਾਧਾ। ਸਾਖੀ ਹਜੇ ਹੋਰ ਵੀ ਹੁੰਦੀ ਹੈ, ਇਹ ਕੱਲ ਨੂੰ ਵਿਚਾਰ ਕਰਾਂਗੇ। ਜਨਕ ਰਾਜਾ ਅੱਗੇ ਅੱਗੇ ਹੈ ਤੇ ਪਿਛਲੇ ਪਿੱਛੇ ਜੀਵ ਕੀ ਪੜ੍ਹਦੇ ਹਨ, ਆਪਾਂ ਵੀ ਬਾਣੀ ਪੜ੍ਹੀਏ, ਸ਼ਾਇਦ ਗੁਰੂ ਦੀ ਮਿਹਰ ਨਾਲ ਆਪਾਂ ਵੀ ਨਰਕਾਂ ਤੋਂ ਬਚ ਜਾਈਏ। ਕਿਉਂ ਨਾ ਬਚਾਂਗੇ ਜੇ ਬਾਣੀ ਤੇ ਭਰੋਸਾ ਕਰਾਂਗੇ, ਯਕੀਨ ਲਿਆਵਾਂਗੇ ਬਈ ਗੁਰੂ ਦੀ ਕਿਰਪਾ ਨਾਲ ਜਮਦੂਤ ਕੀ ਧਰਮ ਰਾਜ ਵੀ ਨੇੜੇ ਨਹੀਂ ਆ ਸਕਦਾ। ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾਉ ਰਾਤੂ ਲੈ ਚੁੱਕਾ ਤੇ ਨਿਤ ਨਾ ਜਾਈਓ ਦੂਰ, ਆਓ ਪਿਆਰ ਨਾਲ।

0: ਸ਼ਾਹੂਕਾਰ ਨੇ ਤਾਂ ਲੇਖਾ ਦੇਣਾ ਹੈ, ਪਤਾ ਨੀ ਕਿਵੇਂ ਛੁੱਟਣਾ ਹੈ ਵਿਚਾਰੇ ਨੇ, ਕਿੰਨਾ ਕੁ ਸਮਾਂ ਲੱਗੇਗਾ ਤੇ ਆਪਾਂ ਕੱਲ ਤੱਕ ਉਡੀਕੀਏ। ਇਹ ਹੈ ਸਾਖੀ ਮਹਾਂਪੁਰਸ਼ਾਂ ਦੀ, ਸਾਧੂ ਦੀ ਧੂੜੀ ਦਾ ਸਦਕਾ। ਪਰ ਆਪਾਂ ਜਿਸ ਸਾਧੂ ਦਾ ਇਹ ਜੋੜ ਮੇਲਾ ਮਨਾਉਣਾ ਹੈ, ਇਹ ਤੁਸੀਂ ਅੱਖੀ ਪ੍ਰਤੱਖ ਦਰਸ਼ਨ ਕਰਦੇ ਰਹੇ। ਭਾਗਾਂ ਵਾਲੀ ਸੰਗਤ ਹੈ, ਇਤਨਾ ਪਿਆਰ, ਫਿਰ ਇਹ ਮਹਾਨ ਕੰਮ ਕਰਨ ਲੱਗੇ। ਇਹ ਤੁਹਾਡੀ ਮਾਇਆ ਕਮਾਈ ਸਭ ਸਫਲੀ, ਪਰ ਉਹਨਾਂ ਦੀ ਜਿਹੜੇ ਇਹ ਹਿੱਸਾ ਪਾਉਣਗੇ, ਸੇਵਾ ਕਰਨਗੇ, ਮਹਾਂਪੁਰਸ਼ਾਂ ਦੀ ਧੂੜੀ ਨੂੰ ਲੁੱਟਣ। ਕਿਉਂਕਿ ਜੇ ਸੇਵਾ ਵੀ ਕਰਦੇ ਹਾਂ, ਸੇਵਾ ਕਰਕੇ ਮੰਗਣਾ ਕੀ ਹੈ ਕਿ ਹੇ ਮਹਾਂਪੁਰਸ਼ੋ, ਕਿਰਪਾ ਕਰੋ, ਆਪਣੇ ਚਰਨਾਂ ਦੀ ਧੂੜੀ ਬਖਸ਼ੋ। ਪਰ ਮਹਾਂਪੁਰਸ਼ ਤਾਂ ਆਪਣੇ ਆਪ ਬਣਦੇ ਨਹੀਂ, ਆਪਣੇ ਆਪ ਧੂੜ ਨਹੀਂ ਦਿੰਦੇ, ਤੇ ਗੁਰੂ ਅੱਗੇ ਕਰੀਏ ਦੇਣ। ਤੇ ਸਤਿਗੁਰੂ ਜੀ ਕਿਰਪਾ ਕਰੋ, ਆਪਣੇ ਪਿਆਰਿਆਂ ਗੁਰਸਿੱਖਾਂ ਮਹਾਂਪੁਰਸ਼ਾਂ ਦੀ ਸਾਨੂੰ ਧੂੜ ਬਖਸ਼ੋ। ਕਰਮਾਂ ਵਾਲੀ ਸੰਗਤ ਹੈ, ਜੋ ਵੀ ਮਾਈ ਭਾਈ ਗੁਰੂ ਦਰਬਾਰ ਜੁੜ ਕੇ ਬੈਠੇ ਹੋ, ਆਉਣਾ ਤਾਂ ਹੀ ਸਫਲਾ ਹੈ ਜੋ ਵੀ ਆਪਾਂ ਵਿਚਾਰ ਕਰਨ ਤੇ ਚੱਲੀ। ਜੋ ਸਾਡੇ ਗੁਰੂਆਂ ਦੀ ਬਾਣੀ, ਗੁਰੂਆਂ ਦਾ ਹੁਕਮ ਹੈ, ਉਹਨਾਂ ਤੇ ਚੱਲਣ ਦੀ ਕੋਸ਼ਿਸ਼ ਕਰੀਏ। ਕਿਉਂਕਿ ਸਭ ਤੋਂ ਵੱਡੀ ਸੇਵਾ ਹੈ ਗੁਰੂ ਕਾ ਹੁਕਮ। ਜਿਹੜਾ ਗੁਰਸਿੱਖ ਹੁਕਮ ਮੰਨਦਾ ਹੈ, ਬਸ ਉਹੀ ਸਭ ਤੋਂ ਵੱਡੀ ਸੇਵਾ ਕਰਦਾ। ਹੁਕਮ ਹਰ ਗੁਰਸਿੱਖ ਮਾਈ ਭਾਈ ਨੂੰ ਗੁਰੂ ਕਾ ਅੰਮ੍ਰਿਤ ਛਕਦਾ ਹੈ। ਗੁਰੂ ਵਾਲੇ ਬਣੋ, ਲਗੁਰੇ ਨਾ ਰਹੋ, ਅੰਮ੍ਰਿਤ ਪਾਨ ਜ਼ਰੂਰ ਕਰਨਾ ਚਾਹੀਦਾ। ਅੰਮ੍ਰਿਤ ਤੋਂ ਬਿਨਾਂ ਸਾਡਾ ਜਨਮ ਕਿਸੇ ਲੇਖੇ ਵਿੱਚ ਨਹੀਂ। ਗੁਰੂ ਕੇ ਅੰਮ੍ਰਿਤ ਤੋਂ ਬਿਨਾਂ, ਗੁਰੂ ਤੋਂ ਬਿਨਾਂ ਵੀ ਕਿਸੇ ਨੇ ਬਾਹ ਨਹੀਂ ਫੜੀ। ਦਰਗਾਹ ਚ ਕਿਸੇ ਨੇ ਸਹਾਇਤਾ ਨਹੀਂ ਕਰਨੀ, ਦਰਗਾਹ ਚ ਕੀ ਇੱਥੇ ਵੀ ਨਹੀਂ ਕਰਨੀ। ਇਹ ਸੱਚ ਹੈ, ਗੁਰੂ ਤੋਂ ਬਿਨਾਂ ਕੋਈ ਵੀ ਨਹੀਂ ਬਾਤ ਪੁੱਛਦਾ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਸੁੱਖ ਤੇ ਹੀ ਸਭ ਲਾਗੇ, ਤੇ ਕਿਆ ਦਾਰਾ ਕਿਆ ਮੀਤ। ਇਹ ਕੋਈ ਸਾਖੀਆਂ ਨਹੀਂ, ਪ੍ਰਤੱਖ ਮਿਸਾਲਾਂ ਹਨ ਕਿ ਦੁਨੀਆਂ ਦਾ ਕਿੰਨਾ ਕੁ ਪਿਆਰ ਹੈ ਮਾਇਆ ਨਾਲ। ਮਨ ਮੁੱਖਾਂ ਤੇਰੀ ਦੋਸਤੀ, ਮਾਇਆ ਕਾ ਸੰਬੰਧ, ਵੇਖਦਿਆਂ ਹੀ ਭੱਜ ਜਾਣ ਤੇ ਕਰੇ ਨਾ ਪਾਇਣ ਬੰਦ। ਫਿਰ ਮਿਲਣਾ ਗੱਲਾਂ ਹੀ ਛੱਡਦੇ, ਕਿਉਂਕਿ ਕੋਈ ਸਵਾਲ ਪਾਵੇ ਗਰੀਬ ਜੋ ਹੋਇਆ, ਤੇ ਜੇ ਮਾਇਆ ਮਿਲੇ ਤੇ ਅੱਗੇ ਪਿੱਛੇ ਤੁਰਿਆ ਕਰਨਾ। ਇਹ ਸੱਚ ਹੈ, ਨਾ ਇਸ ਲੋਕ ਵਿੱਚ ਤੇ ਨਾ ਪ੍ਰਲੋਕ ਵਿੱਚ ਕਿਸੇ ਨੇ ਬਾਹ ਨਹੀਂ ਫੜਨੀ। ਜੇ ਫੜਨੀ ਹੈ ਤੇ ਗੁਰੂ ਨੇ ਫੜਨੀ, ਤੇ ਗੁਰੂ ਤਾਂ ਹੀ ਫੜੇਗਾ ਬਾਹ ਜੇ ਅਸੀਂ ਗੁਰੂ ਦਾ ਹੁਕਮ ਮੰਨਣਾ। ਗੁਰੂ ਕੀ ਬਾਹ ਅਸੀਂ ਫੜੀਏ ਤੇ ਗੁਰੂ ਸਾਡੀ ਫੜੇਗਾ ਬਾਹ, ਦਿਲਾਂ ਦੀ ਪਕੜੀਏ ਫਿਰ ਦੀਜੇ ਬਾਹੇ ਨਾ ਛੋੜੀਏ। ਗੁਰ ਤੇਗ ਬਹਾਦਰ ਬੋਲਿਆ, ਧਰ ਪਈਏ ਧਰਮ ਨਾ ਛੋੜੀਏ। ਧਰਮ ਤੋਂ ਆਪਾਂ ਕਦੇ ਵੀ ਦੂਰ ਨਾ ਹੋ, ਆਪਣਾ ਧਰਮ ਗ੍ਰਹਿਣ ਕਰੀਏ, ਕਿਉਂਕਿ ਧਰਮ ਸਭ ਚੰਗੇ ਹਨ। ਪਰ ਜੋ ਵੀ ਕਿਸੇ ਧਰਮ ਤੇ ਲੱਗਿਆ, ਆਪਣੇ ਧਰਮ ਤੇ ਕਾਇਮ ਰਹੇ। ਸਾਡਾ ਧਰਮ ਕਿਹੜਾ ਹੈ? ਗੁਰੂ ਕਾ ਅੰਮ੍ਰਿਤ ਪਾਨ ਕਰਨਾ। ਕਰਮਵੀਰ ਮਹਾਰਾਜ ਦੇ ਸਿੱਖ ਬਣਨਾ ਇਹ ਹੈ ਵੀ ਗੁਰੂ ਕਾ ਧਰਮ, ਇਹ ਹੈ ਸਿੱਖਾਂ ਦਾ ਧਰਮ। ਆਓ ਅੰਮ੍ਰਿਤ ਪਾਨ ਕਰੋ, ਗੁਰੂ ਵਾਲੇ ਬਣੋ, ਫਿਰ ਜੋ ਮਿਲੇ ਉਪਦੇਸ਼। ਬਾਣੀ ਜਾ ਰਿਹਾ ਹੈ, ਬਾਣੀ ਪੜ੍ਹੋ, ਪਹਿਲੀ ਪੌੜੀ ਦਾ ਪਾਠ। ਵਾਹਿਗੁਰੂ ਸ਼ਬਦ ਦਾ ਜਾਪ ਕਰੋ, ਕੋਈ ਹਿੰਦੂ ਭਾਈ ਹੈ ਰਾਮ ਰਾਮ ਦਾ ਜਾਪ ਕਰੇ, ਕਿਉਂਕਿ ਸਾਰੇ ਧਰਮ ਚੰਗੇ ਹਨ। ਧਰਮਾਂ ਵਿੱਚ ਕੋਈ ਕਮਜ਼ੋਰੀ ਨਹੀਂ, ਕਮਜ਼ੋਰੀ ਸਾਡੇ ਵਿੱਚ। ਆਓ ਆਪਣੀਆਂ ਕਮਜ਼ੋਰੀਆਂ ਦੂਰ ਕਰੀਏ, ਆਪਣੇ ਧਰਮ ਤੇ ਰਹਿ ਕੇ ਨਿਤ ਨੇਵੀਂ ਸਿੱਖ ਬਣੀਏ।
1: Thank you for listening to CISK Sikh Radio 94.3 FM, broadcasting from the Western

ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsava2@gmail.com singhsava2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਾਧ ਸੰਗਤ ਹਸਨ ਮਾਈ ਭਾਈ ਜਿਤਨੇ ਵੀ ਸਤਿਗੁਰੂ ਜੀ ਦੀ ਪਵਿੱਤਰ ਰੋਗ ਵਿੱਚ ਪਹੁੰਚੇ ਹੋ ਸਾਰੇ ਆਪਣੇ ਰਸਨਾਂ ਦੀ ਸਫਲਤਾ ਵਾਸਤੇ ਸ਼ਬਦ ਬੋਲਣ ਦੀ ਖੇਚਿਤ ਹੋ।

personally. Takže jsem je to ਸਾਫ ਸਤਿਗੁਰਾਂ ਦੇ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਗੁਰਬਾਣੀ ਦੇ ਕੀਰਤਨ ਔਰ ਗੁਰਮਤ ਦੀਆਂ ਵਿਚਾਰਾਂ ਦਾ ਆਨੰਦ ਮਾਣ ਰਹੇ ਹੋ। ਪਹਿਲਾਂ ਨਾਲ ਧਰਤੇ ਪਹੁੰਚੇ ਹੋ ਗੁਰੂ ਦਰਬਾਰ ਵਿੱਚ ਆਪਣੇ ਪੈਰਾਂ ਨੂੰ ਪਵਿੱਤਰ ਕੀਤਾ ਹੈ। ਸ਼ਰਧਾ ਨਾਲ ਗੁਰੂ ਚਰਨਾਂ ਦਾ ਨਮਸਕਾਰ ਕਰਕੇ ਮਸਤਕ ਸਤਲਾ ਬਣਾਇਆ ਹੈ। ਪਾਲ ਸੁਭਾਵੇ ਜਾਂ ਤਾਂ ਚਿਰਦੇ ਸੀਤ ਸੁਭਾਵਾ ਚਰਣੀ ਵਡਭਾਗੀਆਂ ਨੇ ਗੁਰਬਾਣੀ ਪੜ੍ਹ ਕੇ ਸ਼ਬਦ ਦੀ ਧਾਰਨਾ ਸਮੋਲ ਕੇ ਰਸਨਾ ਪਵਿੱਤਰ ਕੀਤੀ ਹੈ। ਮੁੱਖ ਸੁਹਾਵਾ ਜਾਂ ਤਾਓ ਜਸ ਗਾਵ ਹੈ। ਗੁਰੂ ਕੇ ਦਰਸ਼ਨ ਕਰਕੇ ਆਪਣੇ ਨੇਤਰ ਵੀ ਪਵਿੱਤਰ ਕੀਤੇ ਹਨ। ਗੁਰੂ ਕੀ ਪਵਿੱਤਰ ਬਾਣੀ ਸੁਣ ਕੇ ਆਪਣੇ ਕੰਨਾਂ ਨੂੰ ਪਵਿੱਤਰ ਬਣਾਇਆ ਹੈ। ਜੋ ਕੁਝ ਸਾਧ ਸੰਗਤ ਵਿਚਾਰ ਕੇ ਕਰਨਾ ਬਣਦਾ ਹੈ ਰੇ ਮਨ ਰਾਮ ਸਿਉਂ ਕਰ ਪ੍ਰੀਤ ਸਰਵਨ ਗੋਬਿੰਦ ਗੁਣ ਸੁਣਾਓ ਅਰਗਾਓ ਰਸਨਾ ਗੀਤ। ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਸਾਨੂੰ ਕੋਈ ਨਸੀਹਤ ਦੇ ਰਹੇ ਹਨ। ਉਹਨਾਂ ਦਾ ਆਪਣਾ ਢੰਗ ਆਪਣਾ ਤਰੀਕਾ ਹੈ। ਆਪਣੇ ਮਨ ਨੂੰ ਮੁਖਾਤ ਹੋ ਕੇ ਕਹਿ ਰਹੇ ਨੇ, ਮੁਖਾਤ ਆਪਣੇ ਮਨ ਨੂੰ ਹੋ ਰਹੇ ਨੇ। ਉਪਦੇਸ਼ ਜਗੀਆਸਾਂ ਦੇ ਪ੍ਰਸਾਰੇ ਹੈ। ਜੋ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਨਾਲ ਪ੍ਰੇਰਿਤ ਕਰ ਜਿਹੜਾ ਸਾਰੇ ਰਮਿਆ ਹੈ, ਸਾਰੇ ਵਿਆਪਕ ਹੈ, ਜਲ ਥਲ ਮਹੀਰ ਪੂਰਿਆ ਸੁਆਮੀ ਸਿਰਜਣਹਾਰ ਅਨੁਭਾਨ ਪਸਰਿਆ ਨਾਨਕ ਇਹ ਅਨੁਕਾਰ। ਉਸ ਪ੍ਰੇਤ ਦੇ ਪ੍ਰਗਟਾਵੇ ਵਾਸਤੇ ਸ੍ਰਵਨ ਗੋਬਿੰਦ ਗੁਰ ਸੁਣੋ, ਉਸ ਅਕਾਲ ਪੁਰਖ ਵਾਹਿਗੁਰੂ ਦੇ ਪ੍ਰਿਥਵੀ ਦਾ ਭਾਗਤ ਹੈ ਜੋ ਹਿੰਦੀਆਂ ਦਾ ਰੱਖਿਅਕ ਹੈ, ਉਸਦੀ ਸਿਰਤ ਦੇ ਗੀਤ ਸਰਵਣ ਕਰੋ। ਗੁਰਬਾਣੀ ਕੀ ਹੈ? ਇਹ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਦੇ ਗੀਤ ਹਨ। ਸਰਵਨ ਗੋਬਿੰਦ ਗੁਰ ਸੁਣਾਓ ਪਰ ਗਾਓ ਰਸਨਾ ਗੀਤ। ਉਸਦੇ ਗੁਣਾਂ ਨੂੰ ਉਸਦੀਆਂ ਵਡਿਆਈਆਂ ਨੂੰ ਸਰਵਣ ਕਰੋ ਔਰ ਰਸਨਾ ਜ਼ਬਾਨ ਦੇ ਨਾਲ ਉਸਦੇ ਸਿਰਫ ਦੇ ਗੀਤ ਗਾਇਨ ਕਰੋ। ਇੱਥੇ ਆ ਕੇ ਕਰ ਸਾਧ ਸੰਗਤ ਸਿਮਰ ਮਾਧੋ ਹੋਏ ਪਤਿਤ ਪੁਨੀਤ ਕਾਲ ਦਿਆਲ ਜਾਂ ਪਰਿਓ ਡੋਲਦਾ ਮੁੱਖ ਪਸਾਰ ਹੈ ਨੀਤ। ਅੱਜ ਕਾਲ ਹੁਣ ਢੋਲੇ ਤਰਸ ਹੈ ਸਮਝ ਰੱਖ ਚੇਤ ਨਾਨਕ ਭਵਜਲ ਕਾਰ ਕਰੈ ਜੋ ਗਾਵੈ ਰੱਬ ਕੇ ਗੀਤ। ਫਲ ਕੀ ਮਿਲੇਗਾ? ਅਕਾਲ ਪੁਰਖ ਵਾਹਿਗੁਰੂ ਦੀ ਸਿਰਤ ਦੇ ਗੀਤ ਗਾ ਕੇ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਗੁਰਮਾਨ ਕਰ ਰਹੇ ਕਿ ਇਹ ਜੀਵ ਨੂੰ ਸੰਸਾਰ ਦੇ ਸਮੁੰਦਰ ਤੋਂ ਕਾਢ ਲੈ ਜਾਣਗੇ। ਭਾਵ ਅਕਾਲ ਪੁਰਖ ਵਾਹਿਗੁਰੂ ਦੀ ਸਿਰਤ ਦੇ ਗੀਤ ਗਾ ਕੇ ਆਵਾਜਾਵਾਂ ਦਾ ਚੱਕਰ ਖਤਮ ਹੋ ਜਾਏਗਾ। ਸਾਡੇ ਦਾ ਸਰੀਰ ਮਨਾ ਗਾਏ ਲੈ ਜੋ ਸੰਗੀ ਹੈ ਤੇਰੋ ਅਵਸਰ ਬੀਤੇ ਉਦਾਸ ਹੈ ਕਹਿਆ ਮਾਨ ਲੈ ਮੇਰ। ਜਿਹੜੇ ਅਕਾਲ ਪੁਰਖ ਵਾਹਿਗੁਰੂ ਦੀ ਸਿਰਤ ਦੇ ਗੀਤ ਗਾਉਂਦੇ ਹਨ ਜਾਂ ਸੁਣਦੇ ਹਨ, ਹਰੇ ਜਸ ਹਰੇ ਕੀਰਤਨ ਦੇ ਵਿੱਚ ਜਿਵੇਂ ਕਿਵੇਂ ਵੀ ਪ੍ਰਵਿਰਤ ਹੁੰਦੇ ਹਨ, ਹਰ ਕੀਰਤਨ ਸੁਣਿਆ ਹਰ ਕੀਰਤਨ ਗਾਵੈ। ਜਿਵੇਂ ਤਾਂ ਮਹਾਤਮ ਇਸ ਦਿਨ ਦੁੱਖ ਨਿਤ ਨਹੀਂ ਆਉਂਦੇ, ਦੁੱਖ ਉਸਦੇ ਨੇੜੇ ਨਹੀਂ ਆਉਂਦਾ। ਦੁੱਖਾਂ ਤੋਂ ਹਰ ਕੋਈ ਡਰਦਾ। ਦੁੱਖਾਂ ਦੀ ਨਿਵਰਤੀ ਦਾ ਸਾਨੂੰ ਸਤਿਗੁਰੂ ਜੀ ਨੇ ਕਿਹੋ ਜਿਹਾ ਸ੍ਰੇਸ਼ਟ ਸਾਧਨ ਦੱਸ ਦਿੱਤਾ ਹੈ।
आप इस कलयुग के समय की उत्तम भक्ति में परिवर्तन हो रही हो, कलयुग के समय का सब तो वड्डा पुण खट रहे हो, पर मैं इहो पुण गुण गोबिंद का है। कलयुग के समय की प्रधान भक्ति, कलयुग मैं कीर्तन प्रधान, आपको साध संग बैठ के करने का अवसर प्राप्त हो रहा है। मैं परमेश्वर की अत प्यारी साध संगत हो गए, उसे बैठ के अकाल पुरख वाहगुरु की संगत करने का अवसर मिले, ये जो वे पुन अपने होर कि हो सकते हैं। साध संग नानक जस गायो जो प्रभ की अत प्यारी नसीहत सानू सतगुरु जी की ਇਹੋ ਜਿਹੀ ਹੈ ਜਿਹਨਾਂ ਦੇ ਵੱਡੇ ਭਾਗ ਨੇ ਉਹਨਾਂ ਨੇ ਸਤਿਗੁਰੂ ਜੀ ਦੀ ਐਸ ਨਸੀਹਤ ਉੱਪਰ ਅਮਲ ਕੀਤਾ ਹੈ। ਗੁਰੂ ਦਰਬਾਰ ਵਿੱਚ ਪਹੁੰਚ ਕੇ ਹੁਣ ਤੱਕ ਗੁਰਬਾਣੀ ਦਾ ਕੀਰਤਨ, ਗੁਰਬਾਣੀ ਦੀ ਵਿਚਾਰ ਸੁਣੀਏ ਕੰਨਾਂ ਦੇ ਨਾਲ, ਰਚਨਾ ਜ਼ਬਾਨ ਦੇ ਨਾਲ ਗੁਰੂ ਕੀ ਪਵਿੱਤਰ ਬਾਣੀ ਪੜ੍ਹੀ ਹੈ, ਸ਼ਬਦ ਦੀ ਧਾਰਨਾ ਬੋਲ ਕੇ ਆਪਣੀ ਰਚਨਾ ਨੂੰ ਆਪਣੀ ਜ਼ਬਾਨ ਨੂੰ ਸੁਚੀ ਔਰ ਪਵਿੱਤਰ ਕੀਤਾ ਹੈ, ਰਹਿੰਦੇ ਸਮੇਂ ਤੋਂ ਲਾਭ ਉਠਾਉਣ ਦੀ ਕੋਸ਼ਿਸ਼ ਕਰੀਏ। ਜੋ ਆਪਾਂ ਸਿੱਖੀ ਦੀ ਬਾਬਤ ਤੇ ਸਿੱਖੀ ਦੀ ਪਰਿਭਾਸ਼ਾ ਕੀ ਹੈ ਵਿਚਾਰ ਕਰ ਰਹੇ ਹਾਂ, ਸਾਰੇ ਤੰਗ ਦੁਨੀਆਂ ਦਾ ਹਰ ਕੋਈ ਇਨਸਾਨ ਕੁਝ ਬਣਨਾ ਚਾਹੁੰਦਾ ਹੈ, ਪਰ ਆਪਣੇ ਤਾਂ ਵੱਡੇ ਭਾਗ ਹੋਣਗੇ ਜੇ ਆਪਾਂ ਸਹੀ ਮਾਇਨੇ ਵਿੱਚ ਸਿੱਖ ਹੀ ਬਣ ਜਾਏਗੀ, ਬਾਕੀ ਗੱਲਾਂ ਤਾਂ ਦੂਰ ਦੀਆਂ ਨਹੀਂ। ਹੁਣ ਸਿੱਖ ਦੀ ਪਰਿਭਾਸ਼ਾ ਕੀ ਹੈ? ਸਿੱਖੀ ਜਿਸ ਤਰ੍ਹਾਂ ਪਹਿਲੇ ਦਿਨ ਵੀ ਅਰਥ ਕੀਤੀ ਸੀ, ਹੁਕਮ ਮੰਨਣ ਦਾ ਨਾਮ ਹੈ। ਗੁਰੂ ਦੀ ਸਿੱਖਿਆ ਕਮਾਉਣ ਦਾ ਨਾਂ ਹੈ ਸਿੱਖੀ ਦੀ ਸਿੱਖਿਆ, ਗੁਰ ਵਿਚਾਰ। ਜਿਹਨਾਂ ਨੇ ਸਿੱਖੀ ਪ੍ਰਾਪਤ ਕਰ ਲਈ ਸਹੀ ਮਾਇਨਿਆਂ ਦੇ ਵਿੱਚ, ਗੁਰੂ ਨੇ ਉਹਨਾਂ ਪਾਸੋਂ ਛੁਪਾ ਕੇ ਕੁਝ ਨਹੀਂ ਰੱਖਿਆ। ਪਰ ਸਾਰੇ ਸੰਤ ਲਹਿਣਾ ਜੀ ਸਿੱਖ ਬਣ ਕੇ ਆਏ ਨੇ, ਉਹ ਵੀ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਹਿਲਾਂ ਕੋਈ ਦਰਸ਼ਨ ਨਹੀਂ ਕੀਤੇ। ਆਪਣਾ ਧਿਆਨ ਉੱਥੇ ਲੈ ਜਾਓ ਜਿਸ ਤੋਂ ਆਪਾਂ ਪਿੱਛੇ ਪ੍ਰਕਰਨ ਛੱਡਿਆ ਹੈ। ਸਿਰਫ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪਵਿੱਤਰ ਬਾਣੀ ਸੁਣੀ ਹੈ, ਭਾਈ ਜੋੜ ਦੇ ਨਾਲ ਸੁਣੀ ਬਾਣੀ ਆਪਾਂ ਵੀ ਸੁਣਦੇ ਹਾਂ, ਬਾਬਾ ਲਹਿਣਾ ਜੀ ਨੇ ਵੀ ਸੁਣੀ ਹੈ। ਬਾਬਾ ਲਹਿਣਾ ਜੀ ਦਾ ਮਨ ਤੇ ਇਤਨਾ ਦ੍ਰਵੀ ਭੂਤ ਹੋ ਗਿਆ, ਅੰਤਰ ਪਿਆਰ ਉੱਠੀ ਕਰ ਤੇਰੀ, ਸੁਣ ਗੁਰ ਵਚਨ ਮਨ ਤੇਲ ਲਗਈਆ, ਮਨ ਕੀ ਵਿਰਸਾ ਮਨ ਹੀ ਜਾਣੈ ਅਵਰ ਕੇ ਜਾਣੈ ਕੋ ਨੀਰ ਪਰਿਆ, ਹਰ ਪ੍ਰੇਮ ਬਾਣੀ ਮਨ ਮਾਰਿਆ ਅਣੀਆ ਦੇ ਅਣੀਆ, ਰਾਮ ਰਾਜੇ ਜਿਸ ਲਾਗੀ ਕੀਰ ਬ੍ਰਹਮ ਕੀ

ਸਾਧਸੰਗ ਅਜੇ ਵੀ ਬਾਬਾ ਲਹਿਣਾ ਜੀ ਦੇ ਕੰਨਾਂ ਵਿੱਚ ਉਹ ਬਾਣੀ ਦੇ ਸ਼ਬਦ ਗੂੰਜ ਰਹੇ ਹਨ। ਮਹਾਦੇਵ ਦਾ ਦਰਸ਼ਨ ਵਾਸਤੇ ਆਪਣੇ ਨਾਲ ਦੇ ਸਾਥੀਆਂ ਨੂੰ ਵੀ ਵਰਤ ਦਿੱਤਾ ਹੈ। ਦਰਿਆ ਬਾਬੇ ਦੇ ਕਿਨਾਰੇ ਆਪ ਭੂਮੀ ਉੱਪਰ ਸਵਾਰ ਹੋ ਗਏ ਨੇ, ਚੱਲ ਪਏ ਨੇ ਕਰਤਾਰਪੁਰ ਵੱਲ ਨੂੰ। ਸਮਰੱਥ ਗੁਰੂ ਸਾਹਿਬ ਨੂੰ ਨਾਨਕ ਦੇਵ ਜੀ ਮਹਾਰਾਜ ਜਾਣਦੇ ਨੇ ਕਿ ਸਾਡੇ ਰਾਜ ਯੋਗ ਦਾ ਧਨੀ ਆ ਰਿਹਾ ਹੈ। ਆਪਣੇ ਸੇਵਕ ਦੀ ਭਾਵਨਾ ਦਾ ਸਤਿਕਾਰ ਕਰਨ ਵਾਸਤੇ ਚਰਨ ਸਤਿਗੁਰ ਇੱਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੈ ਹੋਈ ਦੇਖ ਹੈ। ਆਪ ਪੈਦਲ ਚੱਲ ਪਏ ਹਨ। ਹੁਣ ਸਾਧ ਸੰਗਤ ਰਾਹ ਜਿਹੜਾ ਮਿਲਾਪ ਹੋ ਗਿਆ, ਬਾਬਾ ਲਹਿਣਾ ਜੀ ਭੂਮੀ ਉੱਪਰ ਸਵਾਰ ਹਨ, ਗੁਰੂ ਨਾਨਕ ਦੇਵ ਜੀ ਮਹਾਰਾਜ ਪੈਦਲ ਆ ਰਹੇ ਹਨ। ਲਹਿਣਾ ਜੀ ਨੇ ਆਪ ਨੂੰ ਬਜ਼ੁਰਗ ਜਾਣ ਕੇ ਪੁੱਛਿਆ, ਬਾਬਾ ਜੀ ਸੁਣਿਆ ਇੱਧਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਧਰਮਸ਼ਾਲਾ ਬਣਾਈ ਹੈ, ਨਗਰ ਵਸਾਇਆ ਕਰਤਾਰਪੁਰ, ਕਿੱਧਰ ਹੈ ਕਰਤਾਰਪੁਰ, ਕਿੱਥੇ ਆ ਉਹਨਾਂ ਦੀ ਧਰਮਸ਼ਾਲਾ? ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਪੁਰਖਾ ਸਾਡੇ ਪਿੱਛੇ ਪਿੱਛੇ ਆ ਜਾ, ਤੈਨੂੰ ਵੀ ਗੁਰੂ ਨਾਨਕ ਦੇ ਘਰ ਕਰਤਾਰਪੁਰ ਪਹੁੰਚਾ ਰਹੇ ਹਾਂ। ਅੱਗੇ ਅੱਗੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ, ਪਿੱਛੇ ਪਿੱਛੇ ਬਾਬਾ ਲਹਿਣਾ ਜੀ ਪਹੁੰਚ ਗਏ ਧਰਮਸ਼ਾਲਾ ਦੇ ਵਿੱਚ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ਼ਾਰਾ ਕਰ ਦਿੱਤਾ, ਪੁਰਖਾ ਘੋੜੀ ਇੱਧਰ ਵੜਦੇ, ਪਰ ਉਧਰ ਗੁਰੂ ਨਾਨਕ ਜੀ ਦਾ ਆਸਣ ਉੱਥੇ ਜਾ ਕੇ ਦਰਸ਼ਨ ਕਰਦਾ ਹੈ। ਬਾਬਾ ਜੀ ਭੂਮੀ ਨੂੰ ਚਲੇ ਗਏ, ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪੰਜ ਸ਼ਨਾਨਾ ਕੀਤਾ, ਆਪਣੇ ਸਿੰਘਾਸਨ ਉੱਪਰ ਜਾ ਸਜੇ, ਜੋ ਘੋੜੀ ਬੰਨ ਕੇ ਆਏ ਆ ਕੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ ਦੇ ਨਮਸਕਾਰ ਕੀਤੀ, ਮਸਤ ਟੁੱਟਿਆ, ਹੈਰਾਨੀ ਦੀ ਹੱਦ ਨਾ ਰਹੀ ਕਿ ਉਹ ਹੀ ਬਜ਼ੁਰਗ ਨੇ ਜਿਹੜੇ ਮੇਰੇ ਅੱਗੇ ਅੱਗੇ ਪੈਦਲ ਆ ਰਹੇ ਸਨ। ਆਪਣੀ ਭੁੱਲ ਦਾ, ਆਪਣੀ ਗਲਤੀ ਦਾ ਅਹਿਸਾਸ ਹੋਇਆ। ਸਾਧਕਾਂ ਦੀ ਨਿਮਰਤਾ ਹੀ ਹੈ ਨਾ, ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੱਸ ਸਕਦੇ ਸਨ ਮੈਂ ਹੀ ਹਾਂ ਗੁਰੂ ਨਾਨਕ। ਸਾਧਕਾਂ ਜਿਹਨਾਂ ਮਹਾਂਪੁਰਖਾਂ ਪਾਸੋਂ ਵੱਡੇ ਸੰਤ ਜੀ ਮਹਾਰਾਜ ਸੰਤ ਬਾਬਾ ਹਰਿ ਸਿੰਘ ਜੀ, ਰੇਲੂ ਸਾਹਿਬ ਵਾਲਿਆਂ ਪਾਸੋਂ ਵੱਡੇ ਸੰਤ ਜੀ ਮਹਾਰਾਜ ਨੇ ਗੁਰਮਤਿ ਦੀ ਸਿਹਤ ਲਈ ਉਹ ਮਹਾਂਪੁਰਖ ਜਦੋਂ ਰੇਲੂ ਸਾਹਿਬ ਆਏ, ਉਹਨਾਂ ਨੇ ਹੱਥੀਂ ਹੜਵਾ ਕੇ ਗੁਰੂ ਕੇ ਨਿਮਿਤ ਅਟੁੱਟ ਲੰਗਰ ਚਲਾਏ। ਆਪ ਪੂਰੀ ਤਨਦੇਹੀ ਦੇ ਨਾਲ ਗੁਰੂ ਘਰ ਦੀ ਸੇਵਾ ਕੀਤੀ, ਮਾਨੋ ਸੇਵਾ ਦੀ ਇੱਕ ਜਾਚ ਦਿਖਾਈ। ਉਹਨਾਂ ਮਹਾਂਪੁਰਖਾਂ ਦੇ ਦਰਸ਼ਨਾਂ ਵਾਸਤੇ ਕੁਮਾਰ ਮਹਾਰਾਜਾ ਪਟਿਆਲਾ ਆਇਆ, ਉਹਨਾਂ ਦੀ ਵਡਿਆਈ, ਉਹਨਾਂ ਦੀ ਉਪਮਾ ਸੁਣ ਕੇ ਅਤੇ ਫਿਰ ਮਹਾਰਾਜਾ ਪਟਿਆਲਾ ਨੇ ਸੰਤ ਬਾਬਾ ਹਰਿ ਸਿੰਘ ਜੀ ਰੇਲੂ ਸਾਹਿਬ ਵਾਲਿਆਂ ਦੇ ਦਰਸ਼ਨ ਨਹੀਂ ਸਨ ਕੀਤੇ, ਉਹਦੇ ਨਾਲ ਵੀ ਬਹੁਤ ਆਉਂਦਾ ਫਾਇਦਾ ਨਹੀਂ। ਇਹਦੇ ਦੋ ਮੋਹ ਤੁਰ ਬੰਦੇ ਨੇ, ਇਹਨਾਂ ਨੇ ਰੇਲੂ ਸਾਹਿਬ ਗੁਰਦੁਆਰੇ ਆ ਕੇ ਸੰਤ ਬਾਬਾ ਹਰਿ ਸਿੰਘ ਜੀ ਮਹਾਂਪੁਰਖਾਂ ਦੇ ਦਰਸ਼ਨ ਕਰਨ ਵਾਸਤੇ ਕਿਸੇ ਅੱਗੇ ਆਪਣੀ ਇੱਛਾ ਪ੍ਰਗਟ ਕੀਤੀ। ਉਹ ਸੱਜਣ ਨੇ ਦੱਸ ਦਿੱਤਾ ਕਿ ਮਹਾਂਪੁਰਖ ਵੈਸੇ ਤਾਂ ਕਈ ਵਾਰ ਬਾਹਰ ਬਗੀਚੀ ਵਿੱਚ ਵੀ ਚਲੇ ਜਾਂਦੇ ਨੇ, ਗੁਰੂ ਕੇ ਬਾਹਰ ਖੇਤਾਂ ਦੇ ਵਿੱਚ ਕਈ ਵਾਰ ਹਰਵਾਉਣ ਦੀ ਸੇਵਾ ਵੀ ਕਰਦੇ ਨੇ, ਪਰ ਹੁਣ ਤਾਂ ਤੁਹਾਨੂੰ ਪ੍ਰਸਥਾਨ ਦੀ ਮਿਲਣਗੇ, ਜਦੋਂ ਚਲੇ ਜਾਓ ਦਰਸ਼ਨ ਹੋ ਜਾਣਗੇ। ਹੁਣ ਸਾਰਥਨ ਅੱਗੇ
महापुरुष संत बाबा कृष्ण जी दिलू साहब वाले गुरु घर के पशुओं वास्ते चारे जे टोटे कर रहे सन, उदो मशीन नहीं सन होंगे टोटे वाली, जो पुराने बजुर्ग ने वो खैर हूं इतों की जनरेशन से छोड़ो, जी पंजाब की नवी जनरेशन है उन्होंने भी नहीं पता दादी की होंगी है। पहला पशुओं वास्ते चार का टोका किमें किया जाता है बिना मशीन को, पुराने बजुर्ग जानते हैं कि पैर हेठ दाती लैके चारे के टोटे किए जाते बिना मशीन को, वे वे टोटे कर दिए जाते मशीन का भी छोटा टोका नहीं थी हूं। महापुरुख ये हिसाब के नाल टोका कर रहे पशुओं को खाने आसानी रहे, हम वेद परमेश्वर से ही अगर जेडे ये नाले बहुत बहुत बंदे सन उन्होंने जाके सरकार जो संत बाबा अत्र सिंह जी महाराज पास में पूछ लिया कि बाबा जी महाराजा पटियाला महापुरखा के दर्शन वास्ते आया है, कितने होने दर्शन हम संत महाराज कहेंगे भाई जिसे बैठ जाओ संत भी आ जाएंगे उन्होंने दर्शन कर देने, बैठे रहे काफी समा महापुरुख उसी तरह बैठे रहे सेवा करते रहे अपनी मौज के बच्चे किसी बड़े पातशाह की परवाह नहीं की संत ना गाँव जानी हूं कि संत के डेरे में चल के महाराजा पटियाला वर्गी की हस्ती या कोई होर वा दुनियादार बंदा आ जाए पहला तो रिसीव करने वास्ते बड़े बड़े बड़े इंतजाम किए जाते हैं, पर सार संगत योजे इंतजाम वो करते हैं जिन्हों दुनिया के बड़े पातशाह की प्रवाह होती है। जो पंजाब का चीफ मिनिस्टर ज्ञानी दयाल सिंह जी एक बार इसने वे संत जी महाराज के पासों वक्त लै लिया, उन्होंने दिनों में संत जी महाराज के दीवान सन मंडी गोबिंदगढ़ सरदार गुरदेव सिंह बल तो जिहड़ा संत जी महाराज के दीवान तो बाद स्टेज सैकटरी की सेवा निभा, उसने संत जी महाराज के पासों वक्त मंगया ज्ञानी दयाल सिंह वास्ते, संत महाराज वक्त दे दिता जो शाम को असी दीवान से जाना होंगे उदों तक आ जाए, हम थोड़ा टाइम मिल जाएगा। हम संत जी महाराज समय के बड़े पाबंद सन, जिहड़ा इस वक्त दिता कि नियत समा हो गया पर ना पहुंचे, हम संत महाराज सरदार गुरदेव सिंह लड़कों कहेंगे भी तेरा चीफ मिनिस्टर ने पहुंचा नहीं, क्या महाराज थोड़ा समा उसकी होर उड़ीक कर दो क्योंकि मैं उसको पूरी तरह अपनी वालों सावधान करके आया कि महापुरुख भक्त के बड़े पाबंद ने लेट नहीं होना, फिर उन्होंने जाके दीवान की हाजिरी भरनी है, उसे जाके भी वक्त कीर्तन शुरू करना है। संत महाराज कहेंगे कि असि उड़ीकना तो नहीं थी पर तेरे कहते पांच मिनट होर उड़ीक लेंगे, खैर कहते रहे पांच मिनट गुजर गए चीफ मिनिस्टर फिर भी ना आया, तो संत महाराज घोड़े तो बाहर आ गए अपनी गड्डी च बैठे ड्राइवर ने हुक्म कर दिता गड्डी तोड़ने वास्ते, ड्राइवर ने बाबा हजूरा साहब ने गड्डी तोड़ दी, अजय ड्यूटी तक ही पहुंचे ने जिसे अजक घंटा घर है उदों से घर घंटा घर नहीं सी, ड्यूटी जरूर बने से उधरों चीफ मिनिस्टर गड्डिया आ गई, खैर उदों चीफ मिनिस्टर भी इन्ना अमला करना नहीं सी होंगे, एक उनकी अपनी कार है एक नाल उनकी सिक्योरिटी है। संत महाराज ने उसने कहा कुछ नहीं,
ਕਰਕਟੀ ਡਰਾਈਵਰ ਨੂੰ ਇਸ਼ਾਰਾ ਕਰ ਦਿੱਤਾ, ਉਸਨੇ ਰੋਕ ਲਈ, ਗੱਡੀ ਦਾ ਸ਼ੀਸ਼ਾ ਉਤਾਰਿਆ। ਤਾਂ ਸੰਤ ਮਹਾਰਾਜ ਨੇ ਬਚਨ ਕੋਈ ਨਹੀਂ ਕੀਤਾ, ਉਹਦੇ ਵੱਲ ਘੜੀ ਕਰ ਦਿੱਤੀ ਵੀ ਘੜੀ ਦੇ ਉੱਥੇ ਹਜ਼ਾਰਾਂ ਸੰਗਤਾਂ ਉਡੀਕ ਰਹੀਆਂ ਨੇ। ਸਾਰੇ ਸੰਗਤ ਇਸ ਨੂੰ ਵੀ ਆਪਣੇ ਭੁੱਲ ਦਾ, ਆਪਣੀ ਗਲਤੀ ਦਾ ਅਹਿਸਾਸ ਹੋ ਗਿਆ, ਇਹਨੇ ਵੀ ਗਿਲਾ ਨਹੀਂ ਕੀਤਾ, ਸੋਚਿਆ ਵੀ ਇਹਦੇ ਵਿੱਚ ਗਫਲਤ ਤੇ ਮੇਰੀ ਹੈ, ਪਿੱਛੇ ਗੱਡੀ ਲਾ ਲਈ। ਖੈਰ ਉਹਦੇ ਮੰਡੀ ਗੋਬਿੰਦਗੜ੍ਹ ਜਾ ਕੇ ਸਾਰਾ ਦੀਵਾਨ ਵੀ ਅਟੈਂਡ ਕੀਤਾ। ਦੀਵਾਨ ਦਾ ਭੋਗ ਪੈਣ ਤੋਂ ਬਾਅਦ ਫਿਰ ਸੰਤ ਜੀ ਮਹਾਰਾਜ ਨੇ ਇਸ ਨੂੰ ਥੋੜਾ ਵਕਤ ਦਿੱਤਾ। ਹੁਣ ਜੇ ਕੋਈ ਹੋਰ ਹੁੰਦਾ ਭਾਵੇਂ ਦੀਵਾਨ ਕੈਂਸਲ ਵੀ ਉਹਨਾਂ ਕਰਨਾ ਪੈ ਜਾਂਦਾ, ਪਰ ਚੀਫ ਮਿਨਿਸਟਰ ਨੂੰ ਜ਼ਰੂਰ ਮਿਲਦਾ। ਪਰ ਸਾਧ ਸੰਗ ਮਹਾਂਪੁਰਖਾਂ ਵਾਸਤੇ ਸੰਗਤ ਦਾ ਦਰਜਾ ਹਮੇਸ਼ਾ ਵੱਡਾ ਹੋਇਆ ਕਰਦਾ। ਉਹ ਸੰਗਤ ਨੂੰ ਗੁਰੂ ਦਾ ਰੂਪ ਜਾਣਦੇ ਨੇ, ਸੰਗਤ ਵਿੱਚ ਪਰਮੇਸ਼ਵਰ ਦਾ ਵਾਸਾ ਸਮਝਦੇ ਨੇ। ਜੀਵ ਰਹਿਣ ਵਾਸਤੇ ਸੰਗਤ ਦਾ ਸਮਾਂ ਸੈਕਰੀਫਾਈ ਨਹੀਂ ਕੀਤਾ। ਹਾਂ ਵੰਡ ਤਨ ਖੋਜੀ ਭਾਲ ਭਾਈ, ਕਿਉਂ ਪਿਆਰਾ ਪ੍ਰੇਤ ਨੂੰ ਮਿਲਿਆ ਅਜਿਹੀ ਮਾਰੀ, ਮਿਲ ਸਤ ਸੰਗਤ ਖੋਜ ਦਸਾਈ, ਵਿੱਚ ਸੰਗਤ ਹਰ ਪ੍ਰਭ ਦਸਾਈ। ਉਹਨਾਂ ਨੂੰ ਪ੍ਰਭਾ ਸੰਗਤ ਦੀ ਹੈ, ਕਿਤੇ ਪੜੇ ਪਾਤਸ਼ਾਹ ਦੀ ਨਹੀਂ ਹੋਇਆ ਕਰਦੀ। ਸੰਤ ਅਵਰ ਨਾ ਕਾਹੂ ਜਾਂਦੀ ਬੇਪਰਵਾਹ ਸਦਾ ਰੰਗ ਹਰ ਕੇ।

ਸਾਧ ਸੰਗਤ ਇੱਧਰ ਜਿਹੜਾ ਮਹਾਰਾਜਾ ਪਟਿਆਲਾ ਦਾ ਮੋਹਤਵਰ ਬੰਦਾ ਸੀ, ਜਿਸਨੇ ਜਦੋਂ ਸੰਤ ਬਾਬਾ ਕ੍ਰਿਸ਼ਨ ਜੀ ਪਾਸੇ ਪੁੱਛ ਲਿਆ ਕਿ ਬਾਬਾ ਜੀ ਮਹਾਰਾਜਾ ਸਾਹਿਬ ਆਏ ਨੇ ਸੰਤਾਂ ਦੇ ਦਰਸ਼ਨਾਂ ਵਾਸਤੇ, ਕਿੱਥੇ ਉਹਨਾਂ ਦਾ ਟਿਕਾਣਾ, ਕਿੱਥੇ ਉਹਨਾਂ ਦੇ ਦਰਸ਼ਨ ਹੋ ਸਕਦੇ ਨੇ? ਸੰਤ ਮਹਾਰਾਜ ਕਹਿੰਦੇ ਭਾਈ ਸਾਹਮਣੇ ਤਰਕ ਪੋਸ਼ਾ ਬੈਠ ਗਿਆ, ਉਹ ਸੰਤ ਵੀ ਆ ਜਾਣਗੇ ਦਰਸ਼ਨ ਕਰ ਲੈਣੇ। ਹੁਣ ਪ੍ਰਵਾਹ ਨਹੀਂ ਕੀਤੀ, ਉਸੇ ਤਰ੍ਹਾਂ ਜੁਟੇ ਰਹੇ ਸੇਵਾ ਦੇ ਵਿੱਚ। ਆਪਣੀ ਥਾਂ ਤੇ ਬੈਠਾ ਰਿਹਾ, ਉਡੀਕਦਾ ਰਿਹਾ, ਪਰ ਮਹਾਂਪੁਰਖ ਆਪਣੇ ਆਦਿਤ ਤੇ ਲੱਗੇ ਰਹੇ। ਇੰਨੇ ਕੋਈ ਰਾਮਪੁਰ ਨਗਰ ਦਾ ਸੱਜਣ ਆ ਗਿਆ, ਮਹਾਂਪੁਰਖਾਂ ਨੇ ਸੋਚਿਆ ਉਹਨਾਂ ਨੇ ਇਹ ਸਾਨੂੰ ਪ੍ਰਗਟ ਕਰੇਗਾ, ਪਰ ਆਪਣੀ ਜਗ੍ਹਾ ਤੋਂ ਉੱਠੇ ਉਹਦੇ ਨੂੰ ਉਹ ਸਾਰਾ ਕਾਰਜ ਵੀ ਹੋ ਗਿਆ, ਚਾਰੇ ਦਾ ਟੋਪਾ ਕਰ ਦਿੱਤਾ। ਉਹ ਲੜਕੇ ਉੱਪਰ ਪੰਥ ਇਸ਼ਨਾਨਾ ਕਰਨ ਵਾਸਤੇ ਜਦੋਂ ਪਹੁੰਚੇ ਇੱਧਰ, ਮਹਾਰਾਜਾ ਪਟਿਆਲੇ ਦੇ ਬੰਦੇ ਨੇ ਉਸ ਰਾਮਪੁਰ ਨਗਰ ਦੇ ਸੱਜਣ ਨੂੰ ਪੁੱਛ ਲਿਆ ਕਿ ਭਾਈ ਸਾਹਿਬ ਜੀ, ਅਸੀਂ ਮਹਾਂਪੁਰਖਾਂ ਦੇ ਦਰਸ਼ਨਾਂ ਵਾਸਤੇ ਆ ਰਹੇ ਹਾਂ, ਉਹਨਾਂ ਦੇ ਦਰਸ਼ਨ ਕਿੱਥੇ ਹੋਣਗੇ? ਉਹ ਬੜਾ ਹੈਰਾਨ ਹੋਇਆ। ਉਹ ਕਹਿਣ ਲੱਗਿਆ ਉਹ ਬੜੇ ਨੇ ਮਹਾਂਪੁਰਖ ਜਿਹੜੇ ਨਲਕੇ ਤੇ ਪਾ ਕੇ ਇਸ਼ਨਾਨਾ ਕਰ ਰਹੇ ਨੇ। ਉਸਤਾਦ ਸੰਗਤ ਇਹ ਵੀ ਬੜੇ ਅਸਚਰਜ, ਬੜੇ ਹੈਰਾਨ, ਜਾ ਕੇ ਮਹਾਂਪੁਰਖਾਂ ਦੇ ਚਰਨਾਂ ਦੇ ਨਮਸਕਾਰ ਕੀਤੀ। ਮਹਾਰਾਜ ਸਾਥੋਂ ਤੇ ਬੜੀ ਭਾਰੀ ਅਵਗਿਆ ਹੋ ਗਈ। ਸੰਤ ਮਹਾਰਾਜ ਕਹਿੰਦੇ ਭਾਈ ਤੁਸੀਂ ਕਿਹੜੀ ਅਵਗਿਆ ਕਰ ਦਿੱਤੀ ਹੈ? ਮਹਾਰਾਜ ਅਸੀਂ ਬੈਠੇ ਰਹੇ, ਮਹਾਰਾਜਾ ਪਟਿਆਲਾ ਕਹਿਣ ਲੱਗਿਆ ਵੀ ਮੈਂ ਬੈਠਾ ਰਿਹਾ ਤਰਕ ਪੋਸਟ ਤੇ, ਤੁਸੀਂ ਹੇਠਾਂ ਜ਼ਮੀਨ ਉੱਪਰ ਬੈਠੇ ਟੋਪਾ ਕਰਦੇ ਰਹੇ। ਤੇ ਮੈਨੂੰ ਪਤਾ ਹੁੰਦਾ ਕਿ ਆਪ ਹੀ ਇਸ ਸਥਾਨ ਦੇ ਮਹਾਂਪੁਰਖ ਹੋ, ਮੈਂ ਇਹ ਅਵਗਿਆ ਨਾ ਕਰਦਾ। ਮਹਾਂਪੁਰਖ ਨਿਮਰਤਾ ਦੇ ਘਰ ਵਿੱਚ ਆ ਕੇ ਕਹਿਣ ਲੱਗੇ ਵੀ ਸਾਨੂੰ ਤੇ ਸੰਗਤਾਂ ਐਵੇਂ ਹੀ ਸੰਤ ਕਹਿ ਦਿੰਦੇ ਨੇ, ਪਰ ਅਸੀਂ ਤੇ ਗੁਰੂ ਘਰ ਦੇ ਸੇਵਾਦਾਰ ਹਾਂ, ਤੁਸੀਂ ਦੇਖ ਹੀ ਲਿਆ ਜੀ ਸੇਵਾ ਕਰਦੇ ਰਹੇ। ਸਾਰਾ ਦੇਖਿਆ ਜਾਵੇ ਬਰਕਤਾਂ ਸੇਵਾ ਦੀਆਂ ਹੀ ਨੇ, ਜੇ ਆਪਣਾ ਆਪ ਆਪਣੀ ਹਮਤ ਛੱਡ ਕੇ ਕੀਤੀ ਜਾਵੇ। ਆਪ ਦੁਆਰੇ ਸੇਵਾ ਕਰੇ ਤਾਂ ਵਿੱਚ ਪਾਏ ਮਾਨ, ਨਾਨਕ ਜਿਸਨੂੰ ਲੱਗਾ ਕਿਸ਼ਤ ਮਿਲਿਆ ਲੱਗਾ ਸੋਪਣ। ਸੰਕਲਪ ਹੋ ਕੇ ਸੇਵਾ ਕੀਤੀ ਜਾਂਦੀ ਹੈ, ਪਰ ਉਹ ਸੇਵਾ ਪ੍ਰਭੂ ਦਾ ਮਲਾਪ ਵੀ ਕਰਵਾ ਦਿੰਦੀ ਹੈ। ਸੇਵਾ ਕਰਕ ਹੋਏ ਨੇ ਕਾਮੀ ਤੇ ਤੁਕਾਓ ਹੋਤ ਪ੍ਰਾਪਤ ਸੁਆਮੀ। ਕਹਿੰਦੇ ਅਸੀਂ ਤੇ ਗੁਰੂ ਘਰ ਦੇ ਸੇਵਾਦਾਰ ਹਾਂ, ਉਹ ਸਾਰਥਕ ਆਪਣੇ ਆਪ ਨੂੰ ਛੁਪਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਪ੍ਰੀਤਾ ਸਬਰ ਅੰਦਰ ਸਾਬਰੀ ਤਨ ਜਿਵੜਾ ਜਾਨੇ ਹੋਣ ਨਜੀਕ ਫੁਦਾਏ।

दर्शनं प्रयासी धनसरात चितवन धननीत खोल कपट गुर

ਵਾਹਿਗੁਰੂ ਸਾਹਿਬ ਜੀ ਰਾਗ ਸੋਰਠ ਕੀ ਵਾਰ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ ਤੀਜਾ ਬਿਣ ਨਾਵੈ ਸਭ ਭਰਮ ਵੇ ਨਿਤ ਜਗ ਤੋਟਾ ਸੰਸਾਰ ਮਨਮੁਖ ਕਰਮੁਖ ਮਾਗਣੇ ਹੋਮੈ ਅੰਧ ਗੁਬਾਰ ਵਿਣ ਨਾਵੈ ਸਭ ਭਰਮ ਵੇ ਨਿਤ ਜਗ ਤੋਟਾ ਸੰਸਾਰ ਮਨਮੁਖ ਕਰਮ ਕਮਾਵਣੇ ਹੋਮੈ ਅੰਧ ਗੁਬਾਰ ਗੁਰਮੁਖ ਅੰਮ੍ਰਿਤ ਪੀਵਣਾ ਨਾਨਕ ਸ਼ਬਦ ਵਿਚਾਰ ਮਹਲਾ ਤੀਜਾ ਸਹਿਜੇ ਜਾਗੈ ਸਹਿਜੇ ਸੋਵੈ ਗੁਰਮੁਖ ਅਨਦਿਨ ਉਸਤਤ ਹੋਵੈ ਮਨਮੁਖ ਭਰਮੈ

ਹਰ ਇੱਕੋ ਵਰਤੈ ਇੱਕ ਇੱਕੋ ਉਤਪਤਿਆ ਜੋ ਹਰ ਨਾਮ ਧਿਆਵਹਿ ਤਿਨ ਡਰ ਸਟ ਕਤਿਆ।

ਗੋਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚਣਾ ਹੋ ਗਈ ਜੇ ਸੋਚੀ ਲੱਖ ਵਾਰ ਚੁਪੈ ਚੁਪਣਾ ਹੋ ਗਈ ਜੇ ਲਾਏ ਰਹਾਂ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰੂ ਸਹ ਸਿਆਣਪਾ ਲੱਖ ਹੋ ਹੈ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰ ਹੋਈਏ ਕਿਵ ਕੂੜੇ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪਵਾਈ ਹੈ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮ ਜੇ ਬੁੱਝੈ ਤਾਂ ਮੈਂ ਕਹੇ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਕਮ ਵਿਚਾਰ ਗਾਵੇ ਕੋ ਸਾਜ ਕਰੀ ਤਨਖੀ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਪ ਦਿਸੈ ਦੂਰ ਗਾਵੇ ਕੋ ਵੇਖੈ ਆਦਰਾ ਦੂਰ ਕਥਨਾ ਕਥੀਨਾ ਆਵੇ ਤੋਟ ਕਾਠ ਕਾਠ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਹੀ ਜੁਗਾਂ ਜੁਗਾਂ ਤਰਕਾਹੀ ਖਾਹੇ ਹੁਕਮ ਹੁਕਮ ਚਲਾਏ ਰਾਹ ਨਾਨਕ ਵਿਗਸੈ ਵੇ ਪਰਵਾਹ ਸਾਚਾ ਸਾਹਿਬ ਸਾਚ ਨਾਈ ਭਾਖਿਆ ਪਾਵਾ ਪਾਰ ਆਖੇ ਹੀ ਮੰਗੈ ਦੇਹੀਂ ਦੇਹੀਂ ਦਾਤ ਕਰੇ ਦਾ ਤਾਰੂ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੋਹਾਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ ਨਾਨਕ ਇਹ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਦਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋਂ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਤਰ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਹਾਂ ਵਿਣ ਭਾਣੇ ਕੇ ਨਾਹੀ ਕਰੀ ਜੇ ਤੀ ਸਿਰਠੋ ਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾਂ ਹੋਰ ਦਸੋਣੀ ਹੋਈ ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਈ ਚੰਗਾ ਨਾ ਹੋਰ ਖਾਈ ਕਹੇ ਜਸ ਕੀਰਤ ਜਗ ਲਈ ਜੇ ਤੇ ਸੋ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੇ ਕਈ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੀ ਗੁਣਵੰਤਿਆ ਗੁਣ ਦੇ ਤਿਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਦ ਪੀਰ ਸੁਰਨਾਥ ਸੁਣਿਆ ਧਰਤ ਤਬਲਿਆ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹੋ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ਼ ਸੁਣਿਆ ਈਸ਼ਰ ਬ੍ਰਹਮਾ ਅੰਦ ਸੁਣਿਆ ਮੁਖ ਸਲਾਹਣ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ

ਇਛਾ ਪਛਤਾਈ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਸੁਰਤੋ ਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੂੰਹ ਚੋਟਾ ਨਾ ਖਾਏ ਮੰਨੈ ਜਮ ਕੈ ਸਾਧ ਨ ਜਾਈ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਤ ਸਿਉ ਪ੍ਰਗਟ ਜਾਈ ਮੰਨੈ ਮਗ ਨ ਚੱਲੈ ਪੰਥ ਮੰਨੈ ਧਰਮ ਸਿਧੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵੈ ਮੋਖ ਦੁਆਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਧਾਰੀ ਗੁਰਸਿੱਖ ਮੰਨੈ ਨਾਨਕ ਪਵੇ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ

ਚਾਰੂ ਵਰਤੇ ਕਾ ਕਰਨਾ ਨਾਹੀ ਸੁਮਾਰੂ ਤੌਲ ਧਰਮ ਬੈ ਕਪੂਤ ਸੰਤੋਖ ਥਾ ਪ੍ਰਖਿਆ ਜਨ ਸੂਤ ਜੇ ਕੋ ਬੁੱਝੈ ਹੋਵੈ ਸਚਿਆਰੂ ਤਬਲੇ ਉੱਪਰ ਕੀਤਾ ਪਾਰੂ ਧਰਤੀ ਹੋਰ ਪਰੈ ਹੋਰ ਹੋਰ ਦਿਸਦੇ ਭਾਰ ਤਲੈ ਕਵਣ ਜੋਰ ਜੀ ਅਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲ ਰੂਪ ਕੀਤੀ ਦਾਤ ਜਾਣੈ ਕੌਣ ਪੂਤ ਕੀਤਾ ਪਸਾਓ ਏ ਕੋ ਕਵਾਓ ਦਿਸਦੇ ਹੋਏ ਲਖ ਦਰੀਆਓ ਕੁਦਰਤ ਗਵਣ ਕਹਾਂਗੀ।

ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠੁ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਸੰਖ ਦਾਤਾਰ।

ਅਸੰਖ ਜਾਪ ਸੰਘ ਪਾਉ ਸੰਘ ਪੂਜਾ ਸੰਘ ਤਪਦਾਉ ਸੰਘ ਗ੍ਰੰਥ ਮੁਖ ਵਿਦ ਪਾਠੁ ਸੰਘ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰੁ ਸੰਘ ਸਤੀ ਸੰਘ ਦਾਤਾਰੁ ਅਸੰਖ ਸੂਰ ਮੋਹ ਪਖਸਾਰ ਅਸੰਖ ਮੌਨ ਲਿਵਲਾਈ ਤਾਰ ਕੁਦਰਤ ਕਵਣ ਕਹਾਂ ਵਿਚਾਰੁ ਵਰ ਨ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧਕੋਰ ਅਸੰਖ ਚੋਰ ਰਾਮ ਕੋਰ ਅਸੰਖ ਅਮਰ ਕਰ ਜਾਹੀ ਜੋਰ ਅਸੰਖ ਗਲਵਡ ਹੱਤਿਆ ਕਮਾਹੀ ਅਸੰਖ ਪਾਪੀ ਪਾਪ ਕਰ ਜਾਹੀ ਅਸੰਖ ਕੂੜਿਆਰ ਕੂੜੇ ਫਿਰਾਹੀ ਅਸੰਖ ਮਲੇਸ਼ ਮਲ ਪਖ ਖਾਹੀ ਅਸੰਖ ਨਿੰਦਕ ਸਿਰ ਕਰੈ ਭਾਰੂ ਨਾਨਕ ਨੀਚ ਕਹਿ ਵਿਚਾਰੁ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਸੰਖ ਥਾਵ ਅਗਮ ਅਗਮ ਸੰਖ ਲੋ ਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਵਾਣ ਅਖਰਾ ਸਰ ਸੰਜੋਗ ਖਾਣ ਜਿਨੇ ਲਿਖੇ ਤੇ ਸਿਰ ਨਾਹੀ ਜੇ ਫਰਮਾਏ ਦਿਵਤ ਪਾਏ ਜੇਤਾ ਕੀਤਾ ਤੇਤਾ ਨਾਓ ਬਣ ਨਾਵੇ ਨਾਹੀ ਕੋ ਥਾਓ ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ

गवण गवण थेत गवण वारु गवण से रुति मा कवण जतो आकार वेड़ ना पाईया पंडती जे हो गए लेख पुराण भक्त न पायो कादियां जे लिखण लेख पुराण थेत वार न जोगी जाने रुत महान कोई जा करता सर ठीक साजे आपे जाने सोई किव कर अख किव सलाही क्यों वरनी किव जाना नानक आखण सब को अख एक दूए सयाणा ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾ ਕਾ ਹੋਵੇ ਨਾਨਕ ਜੀ ਕਹੋ ਆਪਾਂ ਜਾਣੇ ਅੱਗੇ ਗਿਆ ਨਾ ਸੋ ਹੈ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿ ਨੇ ਕਵਾਤ ਸਹਿਸ ਅਠਾਰਾਂ ਕਹਿਨਕ ਤੇ ਬਾਂਸ ਲੂਹਕ ਧਾਤ ਲੇਖਾ ਹੋਏ ਤਾਂ ਲਿਖੀ ਹੈ ਲੇਖਾ ਹੋਏ ਵਿਨਾਸ ਨਾਨਕ ਵੱਡਾ ਆਖੀ ਹੈ ਆਪੇ ਜਾਣੇ ਆਪ ਸਾਲਾਹੀ ਸਾਲਾਹਾ ਤੀ ਸੁਰਤ ਨ ਪਾਈਆਂ ਨਦੀਆਂ ਅਤੇ ਵਾਹ ਪਵਹੇ ਸਮੁੰਦ ਨ ਜਾਣੀ ਹੈ ਸਮੁੰਦ ਸਾਹ ਸੁਲਤਾਨ ਗ੍ਰਹ ਸੇਤੀ ਮਾਲ ਧਨ ਕੀੜੀ ਤੁਲ ਨ ਹੋਵਣੀ ਜੇ ਤਿਸ ਮਨੋ ਨਾ ਵਿਸਰੇ ਅੰਤ ਨ ਸਿਵਤੀ ਕਹਿਣ ਨ ਅੰਤ ਅੰਤ ਨ ਕਰਨ ਦੇਣ ਨ ਅੰਤ ਅੰਤ ਨ ਵੇਖਣ ਸੁਣਨ ਨ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਕਾਰੂ ਅੰਤ ਨ ਜਾਪੈ ਪਾਰਾ ਵਾਰੂ ਅੰਤ ਕਾਰਣ ਕੀਤੇ ਬਿਲ ਲਾਹੀ ਦਾ ਕੇ ਅੰਤ ਨ ਪਾਏ ਜਾਏ ਇਹ ਅੰਤ ਨ ਜਾਣੈ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਂ ਇਹ ਬੜ ਉੱਚਾ ਹੋਵੇ ਕੋਏ ਦਿਸ ਉੱਚੇ ਕਹੋ ਜਾਣੈ ਸੋਏ ਜੇ ਵੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਈ ਵੱਡਾ ਦਾਤਾ ਤਿਲ ਨਾ ਤਮਾਈ ਕਿਤੇ ਮੰਗਹਿ ਜੋਧਾ ਪਾਰੂ ਕਿਤਿਆਂ ਗਣਤ ਨਹੀਂ ਵਿਚਾਰੂ ਕਿਤੇ ਕਪਤ ਟੈ ਬੇਕਾਰੂ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੂਰਖ ਖਾਹੀ ਖਾਹੇ ਕਿਤਿਆਂ ਦੁੱਖ ਭੂਖ ਸਦਮਾਰ ਇਹ ਪੇਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਹੋਰ ਆਖ ਨਾ ਸਕੇ ਕੋਏ

ਨਾਨਕ ਪਾਤਸ਼ਾਹ ਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਭੰਡਾਰ ਅਮੁੱਲ ਆਵੇ ਅਮੁੱਲ ਲੈ ਜਾਹੀ ਅਮੁੱਲ ਭਾਈ ਅਮੁੱਲਾਂ ਸਮਾਹੀ ਅਮੁੱਲ ਧਰਮ ਮੁੱਲ ਦੀਵਾਨ ਅਮੁੱਲ ਤੁਲ ਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲ ਅਮੁੱਲ ਆਖਿਆ ਨਾ ਜਾਹੀ ਆਖ ਆਖਰੇ ਦੇ ਬੁਲਾਈ ਆਖੇ ਵੇਦ ਪਾਠ ਪੁਰਾਣ ਆਖੇ ਪੜ੍ਹੇ ਕਰੇ ਵਖਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੈ ਗੋਬਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਗੀਤੇ ਗੀਤੇ ਬੁੱਧ ਆਖੇ ਦਾਨਵੇ ਆਖੇ ਦੇਵ ਆਖੇ ਸੁਰਨਾਰ ਮੁਨ ਜਨ ਸੇਵ ਗੀਤੇ ਆਖੇ ਆਖਣ ਪਾਏ ਗੀਤੇ ਕਹਿ ਕਹਿ ਉੱਠ ਉੱਠ ਜਾਏ ਏਤੇ ਕੀਤੇ ਹੋਰ ਕਰੇ ਦਾਖ ਨਾ ਸਕੇ ਕਈ ਕੇ ਜੇਵੜ ਭਾਵੈ ਦੇਵੜ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਏ ਸਰਗਾਵਰ ਹੰਗਾਵਰ ਸੋ ਉਦਾਰ ਕਿਹਾ ਸੋ ਕਰ ਕਿਹਾ ਜਿਤ ਮੈਂ ਸਰਬ ਸੰਭਾਲੇ ਬਾਜੇ ਨਾਦ ਅਨੇਕ ਅਸੰਖਾ ਕੀਤੇ ਬਾਵਣ ਹਾਰੇ ਕੇਤੇ ਰਾਗ ਪਰੀਸੋਂ ਕਹੀ ਅਨ ਕੇਤੇ ਗਾਵਣ ਹਾਰੀ ਗਾਵੇ ਤੋਂ ਨ ਪਾਉਣ ਪਾਣੀ ਬਸੰਤਰ ਗਾਵੇ ਰਾਜਾ ਧਰਮ ਨਵਾਰੀ ਗਾਵੇ ਹੈ ਚੇਤ ਗੁਪਤ ਲਿਖ ਜਾਣੇ ਲੇਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬਰਮਾ ਦੇਵੀ ਸੋਹਨ ਸਦਾ ਸਵਾਰੇ ਗਾਵੇ ਹਿੰਦ ਦਸਨ ਬੈਠੇ ਦੇਵਤੇ ਆਂਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜਨ ਰੱਖੀ ਸਰ ਜੁਗ ਜੁਗ ਵਿਦਾ ਨਾਲੇ ਗਾਵਹਿ ਮੋਹਣ ਯਮਨ ਮੋਹਣ ਸੁਰਗਾ ਮਛ ਪਿਆਲੇ ਗਾਵਨ ਰਤਨ ਉਪਾਏ ਤੇਰੇ ਆਸੜ ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਤਾਰੇ ਸਹੀ ਤੁਧਨ ਗਾਵਹਿ ਜੋ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚੇਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰੂ ਜਿਨ ਸੀ ਮਾਇਆ ਜਿਨ ਹੋ ਪਾਈ ਕਰ ਕਰ ਵੇਖੈ ਗੀਤਾ ਪੜਾ ਜਿਵ ਤਿਸ ਦੀ ਵਡਿਆਈ ਜੋ ਤਿਸ ਪਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਮ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਪਦ ਚੋਲੀ ਧਿਆਨ ਕੀ ਕਰੇ ਬੇਪੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਹੀ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਦਿਸ ਆਦੇਸ਼ ਆਦਿ ਨੀਲ ਨਾਦ ਨਾਥ ਜੁਗ ਜੁਗੇ ਕੋਵੇਸ ਭੁਗਤ ਗਿਆਨ ਦਾ ਭੰਡਾਰਨ ਗੜਗੜ ਵਜੈ ਨਾਦ ਆਪ ਨਾਥ ਨਾਤੀ ਸਭ ਜਾਂਕੀਰ ਦਿਸ ਦੇਵਰਾ ਸਾਧ ਸੰਯੋਗ ਵਿਯੋਗ ਦੇ ਕਾਰ ਚਲਾਵੇ ਲਿਖੇ ਆਵੇ ਭਾਗ ਆਦੇਸ਼ ਦਿਸ ਆਦੇਸ਼ ਆਦਿ ਨੀਲ ਨਾਦ ਨਾਥ ਜੁਗ ਜੁਗੇ ਕੋਵੇਸ ਏਕਾ ਮਾਈ ਜੁਗਤ ਵਿਆਈ ਦਿਨ ਚੱਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਵ ਤਿਸ ਪਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਉਹ ਵੇਖੈ ਉਹ ਨਾ ਨਜ਼ਰ ਨਾ ਆਵੈ ਬਹੁਤਾ ਇਹ ਵਿਡਾਣ ਆਦੇਸ਼ ਤਿਸ ਆਦੇਸ਼ ਆਦਿ ਨੀਲ ਅਨਾਦ ਅਨਾਥ ਜੁਗ ਜੁਗੇ ਕੋਵੇ ਆਸੁਣ ਲੋਏ ਲੋਏ ਭੰਡਾਰ ਜੁਗ ਛਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ

ਨਾਮ ਜਗਦੀਸ਼, ਇਤਰਾ ਪਤ ਪਵੜੀਆਂ ਚੜ੍ਹੀਆ ਹੋਈ ਅਕੀਸ, ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ, ਨਾਨਕ ਨਦਰੀ ਪਾਈ ਹੈ ਕੂੜੀ ਕੂੜਾ ਠੀਸ, ਆਖਣ ਜੋਰ ਚ ਪੈ ਨਹਿ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ, ਜੋਰ ਨਾ ਜੀਵਨ ਮਰਨ ਨਹਿ ਜੋਰ, ਜੋਰ ਨਾ ਰਾਜ ਮਾਲ ਮਨ ਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁੱਟੈ ਸੰਸਾਰ, ਜੇ ਸਾਥ ਜੋਰ ਕਰ ਵਿਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁਤੀ ਸਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਦਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਦਿਸ ਵਿੱਚ ਜੀ ਜੋਤ ਕੇ ਰੰਗ, ਦਿਨ ਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਈ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਦਿੱਥੈ ਸੋਹਨ ਪੰਚ ਪ੍ਰਵਾਣ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉਥੈ ਪਾਏ, ਨਾਨਕ ਗਇਆ ਜਾਪੈ ਜਾਏ, ਧਰਮ ਖੰਡ ਕਾ ਇਹ ਧਰਮ, ਗਿਆਨ ਖੰਡ ਕਾ ਆਖੋ ਕਰਮ, ਕੇਤੇ ਪਵਨ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼, ਕੇਤੇ ਬਰਮੈ ਕਾੜਦ ਘੜੀਐ ਰੂਪ ਰੰਗ ਕੇ ਵੇਸ਼, ਕੀਤੀਆਂ ਕਰਮ ਭੂਮੀ ਮੇਰ ਕੇਤੇ, ਕੇਤੇ ਤੂੰ ਉਪਦੇਸ਼, ਕੇਤੇ ਅੰਧ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ਼।

ਸਤਨਾਮ ਸ੍ਰੀ ਵਾਹਿਗੁਰੂ ਜੀਓ, ਜਾਪ ਸਾਹਿਬ ਇੱਕ ਓਂਕਾਰ ਸਤਿਗੁਰ ਪ੍ਰਸਾਦ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਸਭੈ ਛੰਦ ਦਾ ਪ੍ਰਸਾਦ, ਚੱਕਰ ਚੇ ਨਰ ਬਰੰਜਾ ਤਿਰ ਪਾਤ ਲਹਿੰਦੇ, ਰੂਪ ਰੰਗ ਅਰ ਦੇਖ ਬੇਖ ਪਉ ਕਹਿ ਨਾ ਸਕਤ ਕੇ, ਅਚਲ ਮੂਰਤ ਅਨੁਭਵ ਪ੍ਰਕਾਸ਼ ਮਿਤ ਹੋ ਜਗਹਿ ਜੈ ਕੋਟ ਇੰਦਰ ਇੰਦਰਾਣ ਸਾਹ ਸਹਾਨ ਗਣੇ ਜੈ ਤਿਰ ਪਵਣ ਮਹੀਪ ਸੁਰ ਨਾਰਿਆ ਸੁਰ ਨੇਤ ਨੇਤ ਬਣ ਤ੍ਰਿਣ ਕਹਿ ਤਲ ਤਬ ਸਰਬ ਨਾਮ ਕਥੈ ਕਵਣ ਕਰਮ ਨਾਮ ਵਰਣਤ ਸੁਮਤ ਭੁਜੰਗ ਪ੍ਰਯਾਦ ਸ਼ੰਬਲ ਨਮਸਤਵੰਗ ਅਕਾਲੀ ਨਮਸਤਵੰਗ ਕਿਰਪਾਲੀ ਨਮਸਤੰਗ ਰੂਪੇ ਨਮਸਤੰਗ ਰੂਪੇ ਨਮਸਤੰਗ ਪੇਖੇ ਨਮਸਤੰਗ ਲੇਖੇ ਨਮਸਤੰਗ ਕਾਏ ਨਮਸਤੰਗ ਜਾਏ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਅਨਾਮੇ ਨਮਸਤੰਗ ਅਠਾਮੇ ਨਮਸਤੰਗ ਕਰਮਗ ਨਮਸਤੰਗ ਧਰਮਗ ਨਮਸਤੰਗ ਨਾਮਗ ਨਮਸਤੰਗ ਧਾਮਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੇ ਨਮਸਤੰਗ ਟਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਸ਼ਿਰਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਉਦਾਰੇ ਨਮਸਤੰਗ ਪਾਰੇ ਨਮਸਤੰਗ ਸੋਏ ਕਹਿ ਨਮਸਤੰਗ ਨੇਕੈ ਨਮਸਤੰਗ ਭੂਤੇ ਨਮਸਤੰਗ ਅਜੂਕੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਪਰਮੇ ਨਮਸਤੰਗ ਨਿਰਦੇਸ਼ੇ ਨਮਸਤੰਗ ਨਿਰਭੇਸ਼ੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਅਲੋਕੇ ਨਮਸਤੰਗ ਅਸ਼ੋਕੇ ਨਮਸਤੰਗ ਨਿਰਤਾਪੇ ਨਮਸਤੰਗ ਅਸਾਪੇ ਨਮਸਤੰਗ ਧਰਮਾਨੇ ਨਮਸਤੰਗ ਨਿਧਾਨੇ ਨਮਸਤੰਗ ਅਗਾਹੇ ਨਮਸਤੰਗ ਬਾਹੇ ਨਮਸਤੰਗ ਤ੍ਰਿਵਰਗੇ ਨਮਸਤੰਗ ਸਰਗੇ ਨਮਸਤੰਗ ਪਰਭੋਗੇ ਨਮਸਤੰਗ ਸਯੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗੰਮੇ ਨਮਸਤਾਸ ਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਜਾਤੇ ਨਮਸਤੰਗ ਬਾਤੇ ਨਮਸਤੰਗ ਮਜਬੇ ਨਮਸਤਾਸ ਜਬੇ ਅਦੇ ਸੰਗ ਦੇਸੇ ਨਮਸਤੰਗ ਬੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਵਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸਤ ਦੇਵੈ ਨਮਸਤੰਗ ਪੇਵੈ ਨਮਸਤੰਗ ਜਨਮੇ ਨਮਸਤੰਗ ਸੁਬਨਮੇ ਨਮੋ ਸਰਬ ਗਾਉਣੇ ਨਮੋ ਸਰਬ ਪਾਉਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰਗ ਵਰਣੇ ਨਮਸਤੰਗ ਮਰਣੇ ਨਮਸਤੰਗ ਜਰਾਰੰਗ ਨਮਸਤੰਗ ਕਰਤਾਰੰਗ ਨਮੋ ਸਰਬ ਦੰਦੇ ਨਮੋ ਅਸਤ ਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸਤਰਾਗੇ ਨਮਸਤੰਗ ਸੁਰਾਗੇ ਨਮੋ ਸਰਬ ਸੁਖੰ ਨਮੋ ਸਰਬ ਭੋਗੰ ਨਮੋ ਸਰਬ ਕਰਤਾ ਨਮੋ ਸਰਵਾਰਤਾ ਨਮੋ ਜੋਗ ਜੋਗੇ ਨਮੋ ਗਿਆਨ ਗਿਆਨ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਛੰਦ ਦਾ ਪ੍ਰਸਾਦ ਅਰੂਪ ਹੈ ਅਨੂਪਾ ਜੂਹਾਂ ਬੂਹਾਂ ਲੇਖਾਂ ਬੇਖਾਂ ਨਾਮ ਹੈ ਕਾਮਾਇਆ ਦੇਹਾਂ ਪਿਆਂ ਜੀਤਾਂ ਪੀਤਾਂ ਤਰਮਾਨ ਹੈ ਨਿਧਾਨ ਹੈ ਤਰਵਰਗਾ ਸਰਗਾ ਨੀਲਾ ਨਾਦ ਅਜਿਹਾ ਜਾਦ ਹੈ ਜਨਮ ਵਰਣ ਭੂਤ ਭਰਨ ਗਾਂਜਾ ਬਾਂਜਾ ਜੂਜਾ ਜਾਂਜਾ।

ਪਾਇਓ। ਪਾਤਸ਼ਾਹੀ ਦਸਵੀਂ ਕਬਿਲ ਵਾਜ ਬੇਨਤੀ ਜਾਓ ਬਈ ਹਮਰੀ ਕਰੋ ਹਾਲ ਦਾ ਰੱਛਾ ਪੂਰਨ ਹੋਏ ਜਿਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਬ੍ਰਿਤ ਪਾਰਾ ਹਮਰੇ ਦੋ।

ਸਿਮਰਤ ਸਾਸਤਰ ਵੇਦ ਸਭ ਹੈ ਬਹੁ ਭੇਦ ਕਹੇ ਹਮੇ ਇੱਕ ਨਾ ਜਾਣਿਓ ਸਰੀ ਅਸਪਾਨ ਕਿਰਪਾ ਤੁਮਰੀ ਕਾਰੁ ਮੈਂ ਨਾ ਕਹਿਓ ਸਭ ਤੋਹਿ ਬਖਾਨਿਓ।

ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾ ਬਣਾਈਆਂ। ਸ਼ਬਦ ਉਦਾਂ ਗਾਵ ਹਰੀ ਕੇਰਾ ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ, ਹਰਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ,

ਸੱਚੇ ਸਾਹਿਬ ਗਿਆਨਾਂ ਹੀ ਕਰਦੇ ਰਹੇ। ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਵਸਿਆ, ਜਿਨ ਇੱਛਾ ਸਭ ਬਜਾਈਆਂ। ਸਦਾ ਗੁਰਬਾਣ ਕੀਤਾ ਗੁਰ ਬਿਟੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੂ। ਵਾਜੇ ਪੰਜ ਸ਼ਬਦ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰਧਾਰੀਆ, ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟ ਕੁਮਾਰਿਆ। ਤੁਰ ਕਰਮ ਪਾਇਆ ਤੁਧ ਜਨ ਕੋ, ਸੇ ਨਾਮ ਹਰਿ ਕਹਿ ਲਾਗੇ, ਕਹਿ ਨਾਨਕ ਤੈ ਸੁਖ ਹੋਆ, ਜਿਤ ਕਰ ਅਨਹਦ ਵਾਜੇ। ਸਾਚੀ ਲਿਵੈ ਬਨ ਦੇਨ ਮਾਣੀ, ਦੇਨ ਮਾਣੀ ਲਿਵੈ ਵਾਜੋ, ਕਿਆ ਕਰੇ ਵਿਚਾਰੀਆ, ਤੁਧਵਾ ਸਮਰਤ ਕੋਇ ਨਾਹੀ, ਕਿਰਪਾ ਕਰ ਬਨਵਾਰੀਆ, ਇਸ ਨੂੰ ਹੋਰ ਸਾਉ ਨਾਹੀ, ਸ਼ਬਦ ਲਾਗ ਸਵਾਰੀਆ, ਕਹਿ ਨਾਨਕ ਲਿਵੈ ਵਾਜੋ, ਕਿਆ ਕਰੇ ਵਿਚਾਰੀਆ। ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਰੇ ਵੇ ਕੱਟੇ ਗਿਆਨ ਅੰਜਨ ਸਾਰਿਆ। ਅੰਦਰੋਂ ਜਿਨ ਕਾ ਮੋਹ ਟੁੱਟਾ, ਤਿਨ ਕਾ ਸਭ ਸੱਚੇ ਸਵਾਰਿਆ, ਕਹੇ ਨਾਨਕ ਆਨੰਦ ਹੈ ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ, ਪਾਵੇ ਦਸੋ ਜਨ ਦੇ ਸਨੋਰ, ਕਿਆ ਕਰੇ ਵਿਚਾਰਿਆ, ਇੱਕ ਪਰਮ ਬੂਲੇ ਫਿਰ ਦੱਸੋ, ਇੱਕ ਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਪੈ ਨਿਰਮਲੋ, ਜਿਨਾ ਪਾਣਾ ਭਾਵੇ, ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ। ਆਪ ਹੋ ਸੰਤ ਪਿਆਰੇ ਹੋ, ਅਕਥ ਕੀ ਕਰਾਂ ਗਾਣੀ, ਕਰਾਂ ਗਾਣੀ ਅਕਥ ਕੇਰੀ, ਗਿੱਤ ਦੁਆਰੇ ਪਾਈਏ, ਤਨ ਮਾਨ ਧਨ ਸਭ ਸਾਮ ਗੁਰ ਕਾ ਹੁਕਮ ਮੰਨਿਆ ਪਾਈਏ। ਹੁਕਮ ਮੰਨਿਆ ਗੁਰੂ ਕੇਰਾ ਗਾਵੋ ਸੱਚੀ ਬਾਣੀ, ਕਹੇ ਨਾਨਕ ਸੁਣੋ ਸੰਤ ਕਥਿਓ ਅਕਥ ਕਹਾਣੀ। ਇਹ ਮਨ ਚੰਚਲਾ ਚਤੁਰਾਈ, ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ, ਕਿਨੈ ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ, ਜਿਨੇ ਬਰਮ ਪਲਾਇਆ, ਮਾਇਆ ਦਾ ਮੁਣੀ ਤਿਨੈ ਕੀਤੀ ਜਨ ਠਗੋਲੀ ਪਾਈਆ, ਗੁਰਬਾਣ ਕੀਤਾ ਦਿਸੈ ਬਿਟੋ, ਜਿਨ ਮੋਹ ਮਿੱਠਾ ਲਾਇਆ। ਕਹੇ ਨਾਨਕ ਮਨ ਚੰਚਲ ਚਤੁਰਾਈ, ਕਿਨੈ ਨਾ ਪਾਇਆ, ਇਹ ਮਨ ਪਿਆਰਿਆ, ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ, ਚੱਲੈ ਨਾ ਹੀ ਤੇਰੇ ਨਾਲ, ਸਾਥ ਤੇਰਾ ਚੱਲੈ ਨਾਹੀ, ਤਿਸ ਨਾਲ ਕਿਉਂ ਚਿੱਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ, ਜਦ ਅੰਤ ਪਛੋਤਾਈ ਹੈ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ। ਕਹੇ ਨਾਨਕ ਮਨ ਪਿਆਰੇ, ਤੂੰ ਸਦਾ ਸੱਚ ਸੰਭਾਲੇ, ਆਗਮਾ ਗੋਚਰਾ ਜਨੰਦ ਨਾ ਪਾਇਆ, ਅੰਤ ਨਾ ਪਾਇਆ, ਕਹਿੰਦੇ ਤੇਰਾ ਆਪਣਾ ਤੂੰ ਜਾਣੇ, ਜੀ ਜੰਤ ਸਭ ਖੇਲ ਤੇਰਾ, ਕਿਆ ਗੋ ਆਖੋ ਖਾਣੇ, ਆਖੇ ਤਾਂ ਵੇਖੇ ਸਭ ਤੂੰ ਹੈ, ਜੰਜਕ ਤੋਂ ਪਾਇਆ, ਕਹੇ ਨਾਨਕ ਤੂੰ ਸਦਾ ਕੰਮ ਹੈ, ਤੇਰਾ ਅੰਤ ਨਾ ਪਾਇਆ। ਸੁਰ ਨਾਰੇ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੀ, ਸੱਚਾ ਮਨ ਵਸਾਇਆ, ਜੀ ਅਜੰਤ ਸਭ ਤੋਂ ਪਾਏ, ਇੱਕ ਵੇਖ ਪਰਸਣ ਆਇਆ, ਲਭ ਲੋਭ ਅਹੰਕਾਰ ਜੂਕਾ, ਸਤਿਗੁਰੂ ਭਲਾ ਪਾਇਆ, ਕਹੇ ਨਾਨਕ ਜਿਸ ਨੂੰ ਆਪ ਦੁੱਠਾ, ਤਿਨੇ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਵਿਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਦਾ ਦ੍ਰਿਸ਼ਨਾ, ਬਹੁਤ ਨਾ ਹੀ ਬੋਲਣਾ, ਕੰਨਿਓ ਦੇਖੀ ਵਾਲੋ ਨਿੱਕੀ ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿੰਨੀ ਆਪ ਤਜਿਆ, ਹਰ ਵਾਸ ਨਾ ਸਮਾਣੀ। ਕਹਿ ਨਾਨਕ ਚਾਲ ਭਗਤਾਂ, ਜੁਗੋ ਜੁਗ ਨਿਰਾਲੀ, ਜਿਉਂ ਤੂੰ ਚਲਾਏ ਤਿਵ ਚੱਲਾਂ ਸਵਾਮੀ, ਉਰਗਾ ਜਾਣਾ ਗੁਣ ਤੇਰੇ, ਜਿਵ ਤੂੰ ਚਲਾਏ ਤਿਵੈ ਚੱਲਾਂ, ਜਿੰਨਾ ਮਾਰਗ ਪਾਵੇ। ਕਰ ਕਿਰਪਾ ਜਨ ਨਾਮ ਲਾਹੇ, ਸੇ ਹਰ ਹਰ ਸਦਾ ਧਿਆਵੇ, ਜਿਸ ਨੂੰ ਕਥਾ ਸੁਣਾਏ ਆਪਣੀ, ਸੇ ਗੁਰਦੁਆਰੇ ਸੁਖ ਪਾਵੇ, ਕਹੇ ਨਾਨਕ ਸੱਚੇ ਸਾਹਿਬ ਜਿਉਂ ਭਾਵੇ ਤਿਵੈ ਚਲਾਵੇ। ਇਹ ਸੁਹਿਲਾ ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੁਹਿਲਾ, ਸਤਿਗੁਰੂ ਸੁਣਾਇਆ, ਇਹ ਦਿਨ ਕਹਿ ਮਨ ਵਸਿਆ, ਜਿੰਦਰੋਂ ਲਿਖਿਆ ਆਇਆ, ਇੱਕ ਫਿਰੇ ਕਨੇਰੇ ਕਰੇ ਗੱਲਾਂ, ਗੱਲੀ ਕਰੇ ਨਾ ਪਾਇਆ, ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇਜਣਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ, ਪਵਿੱਤ ਸੰਗਤ ਸਵਾਈਆ, ਕਹਿੰਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ, ਕਹਿ ਨਾਨਕ ਇਹਨਾਂ ਦੇਣ ਕਹੇ ਨਾਨਕ ਸਭ ਸੁਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਣਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ, ਪਵਿੱਤ ਸੰਗਤ ਸਭਾਈਆ, ਕਹਿੰਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ, ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਉਪਜੈ, ਬਿਨ ਸਹਿਜ ਸਹਸਾ ਨਾ ਜਾਏ, ਨਹਿ ਜਾਏ ਸਹਿ ਸਕਤ ਸੰਜਮ ਰਹੇ, ਕਰਮ ਕਮਾਏ ਸਹਿ ਸਹਿ ਜੀਵ ਮਲੀਣ ਹੈ, ਗਤ ਸੰਜਮ ਧੋਤਾ ਜਾਏ।
मन तो भाव शब्द लागो हर्ष रहौं चित लाए। कहे नानक गुर प्रसादी सहज उपजाए सहसा बजाए। जियो मैले बारो निर्मल जियो ता मैले तिनी जन्म जू है हारिया। ये तिसना बड़ा रोग लगा मरण मनो विसारिया।

ਮੁਕਤ ਨਾ ਹੋਰ ਦਾ ਕੋਈ ਪੁੱਛੋ ਪੁਰ ਕੀਆਂ ਜਾਏ ਅਨੇਕ ਜੋਨੀ ਪਰਮਿਆਵ ਹੈ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸਭ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਆਸਿਰ ਬਾਣੀ ਜਿਨ ਕਉ ਨਦਰ ਕਰਮ ਹੋਵੇ ਹਿਰਦੈ ਤਨਾ ਸਮਾਣੀ ਪੀਵੋ ਅੰਮ੍ਰਿਤ ਸਾਰੋ ਹਰ ਰੰਗ ਜਪਿਓ ਸਾਰੰਗ ਪਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਵਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਉਨਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਨ ਕਹਿਰ ਲਇਆ ਮਾਇਆ ਬੋਲਣ ਪੈਰ ਬਾਣੀ ਕਹਿ ਨਾਨਕ ਸਤਿਗੁਰੂ ਵਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਡਾਓ ਸ਼ਬਦ ਰਤਨ ਜਿਤ ਮਨ ਲਾਗਾ ਹੀ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੁੱਚੇ ਲਾਇਆ ਪਾਓ ਆਪੇ ਹੀਰਾ ਰਤਨ ਆਪੇ ਜੋ ਸੁਣਾਉਂਦੇ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਡਾਓ ਸਿਵ ਸਕਦਾ ਪੋ ਬਾਏ ਕਹਿ ਕਰਤਾ ਪੇ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੇ ਬਜਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੋ ਆਪ ਗੁਰੇ ਸੋ ਹੋਵੇ ਏਕ ਸਿਉ ਲਿਵਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਈ ਸਿਮਰਤ ਸਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਗੁਰੂ ਬਾਜੋ ਤੱਤੈ ਸਾਰ ਨਾ ਜਾਣੀ ਤੇਹੀ ਗੁਣੀ ਸੰਸਾਰ ਬ੍ਰਹਮ ਸੁੱਤਾ ਸੁੱਤੈ ਰਹਿਣ ਵਿਆਣੀ ਗੁਰ ਕਿਰਪਾ ਤਿਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸਨੂੰ ਆਣ ਦਿਨ ਹਰ ਲਿਵ ਲਾਗੇ ਜਾਗਤ ਰਹਿਣ ਵਿਆਣੀ ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ ਮਨੋ ਕਿਉਂ ਵਿਸਾਰੀਐ ਵਡਦਾਤਾ ਜੇ ਅਗਰ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਹ ਪੋ ਨਾ ਸਕੀ ਜਿਸ ਨੂੰ ਆਪਣੀ ਲਿਵਲਾਵੇ ਆਪਣੀ ਲਵਿਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹੇ ਨਾਨਕੇ ਵਡਦਾਤਾ ਸੋ ਕਿਉਂ ਮਨੋ ਵਿਸਾਰੀਐ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ ਮਾਇਆ ਗਨ ਸਭੇ ਕੋ ਜੇ ਹੀ ਕਰਤਾ ਖੇਦ ਰਚਾਇਆ ਜਾ ਤਿਸ ਬਾਣਾ ਦਾ ਜੰਮਿਆ ਪਰਵਾਰ ਭਲਾ ਪਾਇਆ ਲਿਵ ਛੁੜਕੇ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਪਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰਪ੍ਰਸਾਦੀ ਜਿੰਨਾ ਲਿਵ ਲਾਗੀ ਤਿੰਨੀ ਵਿੱਚ ਮਾਇਆ ਪਾਇਆ ਹਾਰੂ ਆਪ ਮੁੱਲ ਕਹੇ ਮੁੱਲ ਨਾ ਪਾਇਆ ਜਾਈ ਕਿਸੈ ਬਟੋਰਾ ਲੋਕ ਬਿਲ ਲਾਏ ਐਸਾ ਸਤਿਗੁਰ ਜੇ ਮਿਲੈ ਜਿਸਨੋ ਸਿਰ ਸੌਂਪੀਐ ਵਿੱਚੋਂ ਆਪ ਜਾਏ ਜਿਸ ਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨ ਆਏ ਹਰ ਆਪ ਮੁਲਕ ਹੈ ਭਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਬਣਜਾਰਾ ਸਤਿਗੁਰ ਦੇ ਰਾਸ ਜਾਣੀ ਹਰ ਹਰ ਨਤ ਜਪਿਓ ਜੀਉ ਲਾਹ ਕੱਟਿਓ ਦਿਹਾੜੀਏ ਧਨ ਤਿਨਾ ਮਿਲਿਆ ਜਿਨ ਹਰ ਆਪੇ ਪਾਣਾ ਕਹੇ ਨਾਨਕ ਹਰ ਰਾਸ ਮੇਰੀ ਮਨ ਹੋਆ ਬਣਜਾਰਾ ਇਹ ਰਸਨਾ ਤੂੰ ਅੰਧ ਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਉਰਦ ਕਿਤੇ ਜੇਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਪਾਉਣ ਨਾ ਦ੍ਰਿਸ਼ਨਾ ਲੱਗ ਆਏ ਇਹ ਹਰ ਰਸ ਕਰਮੀ ਪਾਈ ਹੈ ਸਤਿਗੁਰ ਮਿਲੈ ਜਿਸ ਆਏ ਕਹੇ ਨਾਨਕ ਹੋਰ ਅੰਧ ਰਸਾ ਵਿਸਰੇ ਯਾਰ ਵਸੈ ਮਨ ਆਏ ਏ ਸ੍ਰੀ ਰਾਮ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਦਾਦੂ ਜਗ ਮੈਂ ਆਇਆ ਹਰ ਜੋਤ ਰੱਖੀ ਦੁੱਧ ਵਿੱਚ ਦਾਦੂ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜੰਦੀ ਉਹ ਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਬੁਝਿਆ ਤਾਂ ਜਲਤ ਹੋਆ ਜਲਤ ਨਜ਼ਰੀ ਆਇਆ ਕਹੇ ਨਾਨਕ ਸ੍ਰੇਸ਼ਟ ਕਾ ਮੂਲ ਰਚਿਆ ਜੋਤ ਰਾਖੀ ਦਾਦੂ ਜਗ ਮੈਂ ਆਇਆ ਮਾਨ ਚਾਉ ਪਇਆ ਪ੍ਰਭਾਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆ ਪਏ ਗੁਰ ਚਰਨ ਲਾਗੇ ਦਿਨ ਸੁਭਾ ਕੇ ਆਪਣਾ ਬਿਰ ਜਾ ਪਏ ਆਨ ਹੱਥ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹੇ ਨਾਨਕ ਪ੍ਰਭਾਪ ਮਿਲਿਆ ਕਰਨ ਕਾਰਨ ਜੋਗੋ ਏ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੁ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ ਕਹਿ ਨਾਨਕੇ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਇਹ ਨਿਤਰੋ ਮੇਰੇ ਹੋ ਹਰ ਤੁਮ ਮੈਂ ਜੋ ਧਰੀ ਹਰ ਬਿਨ ਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਏ ਵਿਸ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁਝਿਆ ਜਾ ਵੇਖਾ ਹਰ ਕਹਿ ਹਰ ਬਿਨ ਅਵਰ ਨਾ ਕੋਈ ਕਹਿ ਨਾਨਕ ਨੇਤਰਾਂ ਦਸੇ ਸਤਿਗੁਰ ਮਿਲਿਆ ਦੇ ਬਦਰੈ ਟੋਈ ਏ ਸ਼ਰਵਣੋ ਮੇਰੇ ਹੋ ਸਾਚਾ ਸੁਣਨੇ ਨੂੰ ਪਠਾਏ
ਸਾਚਾ ਸੁਣਨਿਆਂ ਨੂੰ ਬਿਠਾਏ ਸਰੀਰ ਲਾਏ ਸੁਣੋ ਸਤਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸਾਚਾ ਲੱਖ ਵਡਾਣੀ ਤਾਂ ਕੀ ਕਦ ਕਹੀ ਨਾ ਜਾਈ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚਾ ਸੁਣਨਿਆਂ ਨੂੰ ਬਿਠਾਏ ਹਰ ਜੀਉ ਗੁਫਾ ਅੰਦਰ ਰੱਖ ਗਏ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਾਉਣ ਨਾ ਦੁਆਰੀ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ।

ਜਾਈ ਪਾਇਆ। ਕਹਿ ਨਾਨਕ ਹਰ ਪਿਆਰਾ ਹੈ ਜੀਉ ਗੁਫਾ ਅੰਦਰ ਰੱਖ ਗਏ ਵਾਜਾ ਪਵਣ ਵਜਾਇਆ। ਇਹ ਸਾਚਾ ਸੁਹਿਲਾ ਸਾਚੇ ਕਰ ਗਾਵਹੁ ਗਾਵਤ ਸੁਹਿਲਾ ਕਰ ਸਾਚੇ ਜਿੱਥੇ ਸਦਾ ਸੱਚ ਧਿਆਵੇ ਸਚੋ ਧਿਆਵੇ ਜਾਂ ਤੁਧ ਪਾਵੇ ਗੁਰਮੁਖ ਜਨਾ ਬਜਾਵੇ। ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ ਸੁਜਨ ਪਾਵੇ। ਕਹਿ ਨਾਨਕ ਸੱਚ ਸੁਹਿਲਾ ਸੱਚੇ ਕਰ ਗਾਵੇ। ਆਨੰਦ ਸੁਣੋ ਬਡ ਭਾਗੀ

මෙනවන්ත නානක ගුරුචරණ ලගේ වාජී අනහද තුරේ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂ ਠਾਕੁਰ ਤੁਮ ਪਹਿਰਦਾਸ ਜੀਓ ਪਿੰਡ ਸਭ ਮੇਰੀ ਰਾਸ ਤੁਮ ਮਾਤ ਪਿਤਾ ਸੰਭਾ

0: केवोदी रंगीली धरती दे वसनीक स्रोतियो, तुसी ये प्रोग्राम FM रेडियो CISK 94.3 तो सुन रहे हो। ये प्रोग्राम गुरुद्वारा साहिब वैष्णव सिंह सभा विलियम्स लेक तो प्रसारित किया जा रहा है। उम्मीद रखते हाँ कि इस प्रोग्राम नूं होर भी खोज भरपूर बनाउण लई तुसी सानूं सुझाव दिंदे रहोगे।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ

ਪ੍ਰਭ ਕਾ ਸਿਮਰਨ ਰਿੱਧ ਸਿੱਧ ਨਾਉ ਨਿਧ ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕਾ ਸਿਮਰਨ ਜਪ ਤਪ ਪੂਜਾ ਪ੍ਰਭ ਕਾ ਸਿਮਰਨ ਬਿਨਸੈ ਦੂਜਾ ਪ੍ਰਭ ਕਾ ਸਿਮਰਨ ਤੀਰਥ ਸਨਾਨੀ ਪ੍ਰਭ ਕਾ ਸਿਮਰਨ ਦਰਗਹਿ ਮਾਨੀ ਪ੍ਰਭ ਕਾ ਸਿਮਰਨ ਹੋਏ ਸੁਪਲਾ ਪ੍ਰਭ ਕਾ ਸਿਮਰਨ ਸੁਫਲ

ਪ੍ਰਭ ਕੈ ਸਿਮਰਨ ਸਭ ਕੈ ਸੂਜੈ ਪ੍ਰਭ ਕੈ ਸਿਮਰਨ ਨਾਹੀ ਜਮਤਰਾਸਾ ਪ੍ਰਭ ਕੈ ਸਿਮਰਨ ਪੂਰਨਿਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਅੰਮ੍ਰਿਤ ਮਾਹੇ ਸਮਾਏ ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੈ ਸੇ ਤਨਵੰਤੇ ਪ੍ਰਭ ਕੋ ਸਿਮਰੈ ਸੇ ਪਤਵੰਤੇ ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੈ ਸੇ ਬੇਮੋਤਾਜੇ ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਬਨਾਸੀ ਸਿਮਰਨ ਤੇ ਲਾਗੇ ਜਨ ਆਪ ਦਿਆਲਾ ਨਾਨਕ ਜਨ ਕੀ ਮੰਗੈਰ ਵਾਲਾ ਪ੍ਰਭ ਕੋ ਸਿਮਰੈ ਸੇ ਪਰਪਕਾਰ ਪ੍ਰਭ ਕੋ ਸਿਮਰੈ ਤਿਨ ਸਰਬਲਹਾਰੀ ਪ੍ਰਭ ਕੋ ਸਿਮਰੈ ਤੇ ਮੁਖ ਸੁਹਾਵੈ ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰੈ ਤਿਨ ਅੰਧਕਨੇਰ ਪ੍ਰਭ ਕੋ ਸਿਮਰੈ ਬਸੈ ਹਰ ਨੇਰੇ ਸੰਤ ਕਿਰਪਾ ਤੇ ਅੰਧਨ ਜਾਤ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬ ਹੋ ਨਾ ਚੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿ ਸਮਾਨੀ ਪ੍ਰਭ ਕੈ ਸਿਮਰਨ ਨਿਚਲ ਆਸਨ ਪ੍ਰਭ ਕੈ ਸਿਮਰਨ ਕਮਲ ਬੇਗਾਸਨ ਪ੍ਰਭ ਕੈ ਸਿਮਰਨ ਅਨੰਦ ਚੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ ਸਿਮਰੈ ਸੇ ਜਨ ਜਿਨ ਕੋ ਪ੍ਰਮਿਆ ਨਾਨਕ ਤਿਨ ਜਨ ਸਰਨੀ ਪਿਆ

ਮਿੱਥਿਆ ਕਾਮ ਕ੍ਰੋਧ ਵਿਕਰਾਲ ਮਿੱਥਿਆ ਰੱਥ ਹਸਤੀ ਅਸ ਬਸਤਰਾ ਮਿੱਥਿਆ ਰੰਗ ਸੰਗ ਮਾਇਆ ਪੇਖ ਹਸਤਾ ਮਿੱਥਿਆ ਧਰੋ ਅਭਮਾਨ ਮਿੱਥਿਆ ਆਪਸ ਉੱਪਰ ਕਰਤ ਗਮਾਨ ਅਸਰ ਭਗਤ ਸਾਧ ਕੀ ਸਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਮਿੱਥਿਆ ਸਰਵਨ ਪਰ ਨਿੰਦਾ ਸੁਣ ਮਿੱਥਿਆ ਹਸਤ ਪਰ ਦਰਬ ਕੋ ਹਿਰੈ ਮਿੱਥਿਆ ਨੇਤਰ ਪੇਖਤ ਪਰ ਤ੍ਰਿਆ ਰੂਪਾ ਮਿੱਥਿਆ ਰਸਨਾ ਪੂਜਨ ਅਨੁਸਵਾਦ ਮਿੱਥਿਆ ਚਰਨ ਪਰ ਵਿਕਾਰ ਕੋਤਾਵੈ ਮਿੱਥਿਆ ਮਨ ਪਰ ਲੋਭ ਲੁਭਾਵੈ ਮਿੱਥਿਆ ਤਨ ਨਹੀਂ ਪਰ ਪੁਕਾਰ ਮਿੱਥਿਆ ਦਾਸ ਲੇ ਬੇਕਾਰ ਬਿਨ ਬੂਜੈ ਮਿੱਥਿਆ ਸਪੈ ਸਫਲ ਦੇ ਨਾਨਕ ਹਰ ਹਰ ਨਾਮ ਲਏ ਪਿਰਥੀ

ਵਸਦੀ ਜੈ ਪ੍ਰਸਾਦ ਸੱਚੀ ਅੰਮ੍ਰਿਤ ਖਾਇ ਤਿਸਤਾ ਗੁਰ ਕੋ ਰਖ ਮਨ ਮਾਇ ਜੈ ਪ੍ਰਸਾਦ ਸੁਗੰਧ ਤਨ ਲਾਵੇ ਜਿਸ ਕੋ ਸਿਮਰਤ ਪਰਮ ਗਤ ਪਾਵੇ ਜੈ ਪ੍ਰਸਾਦ ਬਸੈ ਸੁਖ ਮੰਦਰ ਕਿਸੇ ਤੇ ਆਏ ਸਦਾ ਮਨ ਅੰਦਰ ਜੈ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਤੈ ਸਿਮਰੋ ਤਿਸ ਰਸਨਾ ਜੈ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ ਜੈ ਪ੍ਰਸਾਦ ਪਾਠ ਕੰਬਰ ਹਡਾਵੇ ਤਿਸੇ ਤਿਆ ਕਤਵਰ ਲੁਭਾਵੇ ਜੈ ਪ੍ਰਸਾਦ ਸੁਖ ਸੇਵ ਸੋਈ ਜੈ ਮਨ ਆਠ ਪੈਰ ਪਾਂਕਾ ਜਸ ਦਾ ਵੀ ਜੈ ਜੈ ਪ੍ਰਸਾਦ ਸਭ ਤੋਂ ਮਨ ਮੁਖਤਾ ਕੋ ਜਸ ਰਸਨ ਬਖਾਨੈ ਜੈ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪ ਕੋ ਦਰਗਹਿ ਮਾਨਤਾ ਵੈ ਨਾਨਕ ਪਤ ਸੇਤੀ ਕਰ ਜਾਵੇ ਜੈ ਪ੍ਰਸਾਦ ਅਰੋਗ ਕੰਚਨ ਦੇਹੀ ਲਿਵ ਲਾਵੋ ਤਿਸ ਰਾਮ ਸਨੇਹੀ ਜੈ ਪ੍ਰਸਾਦ ਤੇਰਾ ਓਲਾ ਰਹਤੇ ਮਨ ਸੁਖ ਪਾਵੇ ਹਰ ਹਰ ਜਸ ਕਹਿਤੇ ਜੈ ਪ੍ਰਸਾਦ ਤੇਰੇ ਸਗਲ ਸਿਮਰਤਾ ਕੈ ਮਨ ਸਰਨੀ ਪਰ ਠਾਕੁਰ ਪ੍ਰਭਤਾ ਕੈ ਜੈ ਪ੍ਰਸਾਦ

ਕਿਸੇ ਜਾਨ ਮਨ ਸਦਾ ਹਜ਼ੂਰ ਜੇ ਪ੍ਰਸਾਦ ਤੂੰ ਪਾਵੇ ਸਾਜ ਰੇ ਮਨ ਮੇਰੇ ਤੂੰ ਤਾਂ ਸੋ ਰਾਜ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੈ ਸੁਨਾ ਆਪ ਗਵਾਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਰ ਬਰਗਾਸ ਪ੍ਰਭੂ ਦਇਆ ਤੇ ਕਮਲ ਵਿਗਾਸ ਪ੍ਰਭ ਸੋ

ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਕੇ ਸੰਗ ਸਰਬ ਥਾਨ ਕੰਮ ਨਾਨਕ ਸਾਧ ਕੇ ਸੰਗ ਸਫਲ ਜਨਮ ਸਾਧ ਕੇ ਸੰਗ ਨਹੀਂ ਕਠਕਾ ਦਰਸ਼ਨ ਪੇਟ ਤੋਤ ਨਿਹਾਲ ਸਾਧ ਕੇ ਸੰਗ ਕਲੂਖ ਧਰੈ ਸਾਧ ਕੇ ਸੰਗ ਨਰਕ ਪਰ ਹਰੈ ਸਾਧ ਕੇ

ਤਿਸ ਭਗਉਤੀ ਕੀ ਮਤਿ ਉਤਮ ਹੋਵੇ। ਭਗਵੰਤ ਕੀ ਟਹਿਲ ਕਰੈ ਨਿਤ ਨੀਤ, ਮਨ ਤਨ ਅਰਪੈ ਬਿਸ਼ਨ ਪਰੀ, ਹਰ ਕੇ ਚਰਨ ਹਿਰਦੇ ਬਸਾਵੈ, ਨਾਨਕ ਐਸਾ ਭਗਉਤੀ।

ਕਈ ਕੋਟ ਸਸੀ ਰਸੂਲ ਨਖਤਰ ਕਈ ਕੋਟ ਦੇਵ ਦਾਨਵ ਇੰਦਰ ਸਿਰ ਸਤਰ ਸਗਲ ਸਮਗਰੀ ਆਪਣੇ ਸੂਤਾਰ ਨਾਨਕ ਜੋ ਜਿਸ ਪਾਵੈ ਤਿਸ ਤਿਸ ਨਿਸਤਾਰ ਕਈ ਕੋਟ ਰਾਜਸ ਤਾਮਸ ਸਾਧਕ ਕਈ ਕੋਟ ਦੇਵ ਪ੍ਰਾਣ ਸਿਮਰਤ ਅਰਸਾ

ਨਾਨਕ ਕੇ ਸਭ ਕਿਸੇ ਸਭ ਕੈ ਹਾਥੇ ਕਈ ਕੋਟ ਪਏ ਬੈਰਾਗੀ ਰਾਮ ਨਾਮ ਸੰਗਤਨ ਲਿਵਲਾਗੀ ਕਈ ਕੋਟ ਪ੍ਰਭ ਕੋ ਖੋਜਨ ਤੇ ਆਤਮ ਹੈ ਪਾਦਮ ਲਹੰਤੇ ਕਈ ਕੋਟ ਦਰਸ਼ਨ ਪਿਆਸ ਤਿੰਨ ਕੋ ਮਿਲੋ ਪ੍ਰਭ ਅਵਿਨਾਸ਼ ਕਈ ਕੋਟ ਮੰਗੇ ਸਤਸੰਗ ਪਾਰ ਬ੍ਰਹਮ ਤਿੰਨ ਲਾਗਾ ਰੰਗ ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇਜਲ ਸਦਾ ਤਨ ਤਨ

ਘੱਟ ਘੱਟ ਸੁਣੀ ਸਰਵਨ ਲਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪੀ ਸਲੋ ਸੰਤ ਸਰਨ ਜੋ ਜਲ ਪਰੈ ਸੋ ਜਨ ਉਦਰ ਨਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਸਦੀ ਸੰਤ ਕੈ ਦੁਖਨ ਆਰ ਜਾ ਕਟੈ ਸੰਤ ਕੈ ਦੁਖਨ ਜਮਤੇ ਨਹੀਂ ਛੁਟੈ ਸੰਤ ਕੈ ਦੁਖਨ ਸੁਖ ਸਭ ਜਾਇ ਸੰਤ ਕੈ ਦੁਖਨ ਨਰਕ ਮੈਂ ਪਾਇ ਸੰਤ ਕੈ ਦੁਖਨ ਮਤ ਹੋਏ ਮਲੀਨ ਸੰਤ ਕੈ ਦੁਖਨ ਸੋਭਾ ਤੇਹੀਨ ਸੰਤ ਕੇ ਹੱਥੇ ਕੋ ਰੱਖੇ ਨਾ ਕੋਇ ਸੰਤ ਕੈ ਦੁਖਨ ਖਾਨ ਕਸ਼ਟ ਹੋਇ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਪੀਤਰੈ ਸੰਤ ਕੇ ਦੁਖਨ ਤੇ ਮੁਖ ਪਵੈ ਸੰਤਨ ਕੇ ਦੁਖਨ ਕਾਗਜ ਲਵੈ ਸੰਤਨ ਕੇ ਦੁਖਨ ਸਰਤ ਜੋਨ ਪਾਇ ਸੰਤ ਕੇ ਦੁਖਨ ਤ੍ਰਿਗਦ ਜੋਨ ਕਿਰਮਾਇ ਸੰਤਨ ਕੇ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕੇ ਦੁਖਨ ਸਭ ਕੁਛ ਚਲੈ ਸੰਤ ਕੇ ਦੁਖਨ ਤੇਜ ਸਭ ਜਾਇ ਸੰਤ ਕੇ ਦੁਖਨ ਨੀਚ ਨਿਚਾਇ ਸੰਤ ਦੁਖੀ ਕਾ ਥਾਉ ਕੋ ਨਾਇ ਨਾਨਕ ਸੰਤ ਪਾਵੈ ਤਾਂ ਉਹਦੀ ਗਤ ਪਾਇ ਸੰਤ ਕਾ ਨਿੰਦਕ ਮਹਾਤ ਪਾਇ ਸੰਤ ਕਾ

ਸੱਚਾ ਸੋਏ ਸਭ ਕਟ ਤਿਸਕੈ ਉਕਰਨੇ ਹਾਰ ਸਦਾ ਸਦਾ ਤਿਸ ਕੋ ਨਮਸਕਾਰ ਪ੍ਰਭ ਕੀ ਉਸਤ ਕਰੋ ਦਿਨ ਰਾਤ ਤਿਸੈ ਤੇ ਆਵੋ ਸਾਸ ਵਿਰਾਸ ਸਭ ਕਿਸ ਵਰਤੈ ਤਿਸਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ ਆਪਣਾ ਖੋ

ਸੁਖ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਨਮ ਹਾਰ ਜਾ ਕੇ ਸਿਮਰਨ ਉਦਰੀਏ ਨਾਨਕ

ਕਤ ਨਾਨਕ ਜਪ ਏਕ ਹਰ ਨਾਮ ਰੂਪਵੰਤ ਹੋਏ ਨਾਹੀ ਮੋਹਿ ਪ੍ਰਭ ਕੀ ਜੋਤਿ ਸਗਲ ਕਰ ਸੋਹਿ ਤਨਮੰਤਾ ਹੋਏ ਕਿਆ ਕੋ ਗਰਬੈ ਜਾਂ ਸਭ ਕੁ ਤਿਹਕਾ ਦੀਆ ਦਰਬੈ ਅਤ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾ ਜੇ ਕੋ ਹੋਏ ਮਹੇ ਦਾ ਤਾਰ ਜਿਸ ਦੇਨ ਹਾਰ ਜਾਣੇ ਗਵਾਰ ਜਿਸ

ਹੋਵੇ ਜਿਨ ਸੰਤਨ ਕੀ ਬਾਛੋ ਚੋਰ ਨਾਨਕੀ ਹਰ ਲੋਚਾ ਪੂਰ ਮਨ ਮੂਰਖ ਕਾਹੇ ਬਦਲਾਈਐ ਪੂਰਬ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇਵਨਹਾਰ ਔਰ ਤਿਆਗ ਤੁਤ ਸਹਿ ਚਿਤਾਰ ਜੋ ਕਛ ਕਰੈ ਸੋਈ ਸੁਖ ਮਾਨ ਭੂਲਾ ਕਾਹੇ ਫਿਰੈ ਆਜਾਨ ਕੌਣ ਬਸਾਈ ਤੇਰੇ ਸੰਗ ਲਪਤ ਰਹੋ ਰਸ ਲੋਗੀ ਪਤੰਗ ਰਾਮ ਨਾਮ ਜਪ ਹਿਰਦੈ ਮਾਇ ਨਾਨਕ ਪਤ

ਪਾਈ ਸਾਧ ਸੰਗ ਜਪਨਾ ਮੁਰਾਰੀ ਚਿਤ ਪਾਈ ਚੁੱਕੇ ਪ੍ਰਮ ਗਵਨ ਸੁਨ ਨਾਨਕ ਹਰ ਹਰ ਜਸ ਸਰਵਨ ਨਿਰਗੁਣ ਆਪ ਸਰਗੁਣ ਪਿਓਈ ਕਲਾਕਾਰ ਜਿਨ ਸਗਲੀ ਮੋਹੀ ਆਪਣੇ ਚਰਤ ਪ੍ਰਭ ਆਪਣਾਏ ਆਪਣੀ ਕੀਮਤ ਆਪੇ ਪਾਏ ਹਰ ਬਿੰਦੂ ਜਾ ਨਾਹੀ ਕੋਈ ਸਨ

ਛੂ ਤਨ ਹਰ ਸੇਵਾ ਤੇ ਪਾਵੈ ਜਿਸ ਸੁਣ ਕੋ ਨਿਤ ਬਸੈ ਮੀਤ ਛੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੈ ਪਲੀ ਕਰਨੀ ਸਾ ਸੋਭਾ ਪਜ ਹਰ ਕੀ ਸਰਨੀ ਅਨਕੋ ਪਾਵੀ ਰੋਗ ਨ ਜਾਏ ਰੋਗ ਮਿਟੈ

ਲੈ ਗੁਰਪੁਰੇ ਤਤਿਹ ਬੁਜਾਇਆ ਪ੍ਰਭ ਆਪਣਾ ਨਾਨਕ ਜਨ ਤਿਆਇਆ ਸਾਜਨ ਸੰਤ ਕਰੋ ਏ ਕਾਮ ਆਤਿਆ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਔਰੈ ਨਾਮ ਜਪਾਵੋ ਭਗਤ ਪਾਏ ਤਰੀਐ ਸੰਸਾਰ ਬਿਨ ਭਗਤੀ ਤਨ ਹੋ ਸੀਸਾਰ ਸਰਬ ਕਲਿਆਣ ਸੁਖ ਨਿਤ ਨਾਮ ਬੂੜ ਤੇ ਜਾ ਪਾਏ ਵਿਸ਼ਰਾਮ ਸਗਲ ਦੁੱਖ ਕਾ ਹੋਵਤ ਨਾਸ

ਪ੍ਰਕਾਸ਼ ਸਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮਿੱਠਾ ਸਗਲ ਸਮਗਰੀ ਇੱਕ ਸਕਟ ਮਾਹੇ ਅਨਕ ਰੰਗ ਨਾਨਾ ਦਿਸਦਾ ਨੌ ਨਿਤ

0: ਵਾਹਿਗੁਰੂ ਜੀ ਕੀ ਫਤਿਹ।
1: ਕੇਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
2: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
4: You are listening Speak Radio, broadcasting from Gurdwara Sahib, Western Singh Sabha, Williams Lake. Any comments and suggestions, please call
5: 250-392-3874. Vaheguru Sahib Ji, Jit Sevat Char Padarath Pai Hain, ਨਾਮ ਲਿਏ ਜਮ ਤ੍ਰਾਸ ਨਸੇ, ਕਲ ਕਾਲ ਮਿਟੇ, ਹਰ ਸਰਣ ਸਿਧਾਈ ਹੈ।

सुधरे हर भगत परापत होए तियई है। दास गोविंद फते सतगुर की।

ਸੱਚਾ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਜੁੜ ਮਿਲ ਕੇ ਬੈਠੀ ਵਡਭਾਗੀ ਸਾਧ ਸੰਗਤ ਜੀ, ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੇ ਇਹਨਾਂ ਬਚਨਾਂ ਦੀ ਵਿਚਾਰ ਦਾਸ ਸਾਹਿਬ ਨਾਲੇ ਸਾਂਝੀ ਕਰੇ। ਉਸ ਤੋਂ ਪਹਿਲੇ ਬਖਸ਼ਿੰਦ ਗੁਰਦੇਵ ਮਿਹਰਬਾਨ ਸਤਿਗੁਰੂ ਜੀ ਦੇ ਦਰਗਰ ਦੀ ਚੱਲੀ ਮਰਿਆਦਾ ਅਨੁਸਾਰ ਸਾਰੇ ਮਿਲ ਕੇ ਫਤਿਹ ਸਾਂਝੀ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੀਤਮ ਕੇ ਦੇਸ਼ ਜਾਣਾ ਹੋਵੇ, ਜਿਸ ਦੇਸ਼ ਦੇ ਵਿੱਚ ਉਹ ਮਾਲਕ ਆਪ ਵੱਸਦਾ ਹੈ, ਘਿਓ ਦੇਸ਼ ਧੰਤਾ ਦੇ ਯੋਗ, ਧੰਨ ਸੁਦੇਸ਼ ਜਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮੁਰਾਰੇ ਜੀਓ। ਉਸ ਦੇਸ਼ ਦੇ ਉਹ ਦੇਸ਼ ਕੋਈ ਜੋਗ੍ਰਾਫਿਕਲੀ ਨਹੀਂ ਹੈ, ਉਹ ਦੇਸ਼ ਕੋਈ ਭੂਗੋਲਿਕ ਸਥਿਤੀ ਦਾ ਨਹੀਂ ਹੈ, ਉਹ ਦੇਸ਼ ਕਿਸੇ ਜ਼ਮੀਨ ਦਾ ਟੁਕੜਾ ਨਹੀਂ ਹੈ ਜਿੱਥੇ ਪ੍ਰੀਤਮ ਵਸ ਰਿਹਾ ਹੈ। ਪ੍ਰੀਤਮ ਦੇ ਵਸੇਬੇ ਦਾ ਦੇਸ਼ ਇੱਕ ਐਸੀ ਆਤਮਕ ਅਵਸਥਾ ਹੈ ਜੋ ਉੱਥੇ ਤੱਕ ਪਹੁੰਚਦਾ ਹੈ ਉਸਨੂੰ ਲੱਗਦਾ ਹੈ ਸਭ ਧੰਤਾ ਦੇ ਯੋਗ ਹੈ। ਉੱਥੇ ਕੋਈ ਸੋਗ, ਹਰਕ, ਵਿਯੋਗ ਇਹਨਾਂ ਸਾਰਿਆਂ ਦੀ ਚੀਜ਼ ਨਹੀਂ ਹੈ। ਪ੍ਰੀਤਮ ਦਾ ਦੇਸ਼ ਹੀ ਬੇਗਮਪੁਰਾ ਸ਼ਹਿਰ ਹੈ। ਜੋ ਬੇਗਮਪੁਰਾ ਸ਼ਹਿਰ ਹੈ ਉਹ ਪ੍ਰੀਤਮ ਦਾ ਦੇਸ਼ ਹੈ। ਤੋ ਨਿਸ਼ਚਿਤ ਹੈ ਬੇਗਮਪੁਰਾ ਸ਼ਹਿਰ ਰਵਿਦਾਸ ਜੀ ਜਿੱਥੇ ਰਹਿੰਦੇ ਸਨ ਬਨਾਰਸ, ਉਹ ਨਹੀਂ ਹੈ, ਕਿਉਂਕਿ ਸਾਰੇ ਸ਼ਹਿਰ ਗਮਾਂ ਨਾਲ ਭਰੇ ਹੋਏ ਹਨ, ਦੁੱਖ ਨਾਲ ਭਰੇ ਹੋਏ ਹਨ, ਚਿੰਤਾ ਫਿਕਰ ਅੰਦੇਸ਼ਿਆਂ ਨਾਲ ਭਰੇ ਹੋਏ ਹਨ। ਦੁਨੀਆ ਦੇ ਸਾਰੇ ਹੀ ਦੇਸ਼ ਕਿਸੇ ਨਾ ਕਿਸੇ ਤਰੀਕੇ ਨਾਲ, ਕਿਸੇ ਨਾ ਕਿਸੇ ਢੰਗ ਨਾਲ, ਕਿਸੇ ਨਾ ਕਿਸੇ ਬਣਤ ਨਾਲ ਗਮ ਦੇ ਜਨ ਬੇਗਮ ਨਹੀਂ ਹੈ। ਬੇਗਮ ਤਾਂ ਉਹ ਦੇਸ਼ ਹੈ ਜੋ ਅੰਦਰ ਹੀ ਹੋ ਸਕਦਾ ਹੈ, ਪਰ ਜਿਸਨੇ ਉਸ ਅੰਦਰ ਦੇ ਦੇਸ਼ ਨਾਲ ਸਾਂਝ ਨਹੀਂ ਪਾਈ, ਅੰਦਰ ਦੇ ਦੇਸ਼ ਨੂੰ ਬੇਗਮ ਨਹੀਂ ਬਣਾਇਆ, ਪ੍ਰੀਤਮ ਦਾ ਦੇਸ਼ ਨਹੀਂ ਬਣਾਇਆ, ਉਸਦਾ ਜੀਵਨ ਦੁੱਖ ਦੀ ਇੱਕ ਲੰਬੀ ਕਹਾਣੀ ਹੈ। ਕਿ ਇਹ ਦੂਜੇ ਨੂੰ ਦਿਖਾਈ ਨਹੀਂ ਜਾ ਸਕਦੀ, ਦੁਹਾਈ ਨਹੀਂ ਦਿੱਤੀ ਜਾ ਸਕਦੀ, ਇਹ ਦਿਖਾਈ ਅਤੇ ਦੁਹਾਈ ਵੀ ਉਸਨੂੰ ਦਿੱਤੀ ਜਾ ਸਕਦੀ ਹੈ ਜੋ ਆਪ ਬੇਗਮ ਹੈ, ਜਿਸ ਦਾ ਦੇਸ਼ ਬਹੁਤ ਸੋਹਣਾ ਵਸਿਆ ਹੋਇਆ ਹੈ। ਬਾਬਾ ਫਰੀਦ ਜੀ ਨੇ ਉਸ ਗਮ, ਦੁੱਖ, ਤਕਲੀਫ, ਚਿੰਤਾ ਦੀ ਦੁਹਾਈ ਕਿਸੇ ਆਮ ਆਦਮੀ ਨੂੰ ਨਹੀਂ ਦਿੱਤੀ, ਉਸਨੂੰ ਦਿੱਤੀ। ਚਿੰਤ ਖਟੋਲਾ ਵਾਣ ਦੁੱਖ ਬਿਰਹਾ ਵਿਛਾਵਣ ਲੇਵ, ਇਹ ਹਮਾਰਾ ਜੀਵਨ ਤੂੰ ਸਾਹਿਬ ਸੱਚੇ ਵੇਖ, ਤੂੰ ਵੇਖ, ਦੂਜਾ ਕੋਈ ਨਹੀਂ ਵੇਖੇਗਾ। ਤੂੰ ਉਸ ਅੰਦਰ ਦੇ ਦੇਸ਼ ਨੂੰ ਵੇਖ ਮਾਲਕ, ਜੋ ਆਪ ਬੇਗਮ ਦੇਸ਼ ਦੇ ਵਿੱਚ ਸ਼ਹਿਰ ਦਾ ਵਸਨੀਕ ਹੈ। ਤੇਰਾ ਦੇਸ਼ ਧੰਤਾ ਦੇ ਯੋਗ ਹੈ, ਪਰ ਸਾਡੇ ਅੰਦਰ ਦਾ ਜਿਹੜਾ ਦੇਸ਼ ਹੈ ਨਾ, ਉਹ ਚਿੰਤਾ, ਦੁੱਖ, ਵਿਛੋੜਾ ਇਸ ਦੇ ਵਿੱਚ ਹੈ। ਤੂੰ ਦੇਖ, ਜਿਸਨੇ ਆਪਣੇ ਅੰਦਰ ਦੇ ਇਸ ਦੇਸ਼ ਨੂੰ ਉਸ ਬੇਗਮਪੁਰਾ ਦੇ ਵਸਨੀਕ ਮਾਲਕ ਨੂੰ ਦਿਖਾਇਆ, ਸੱਚ ਇਹ ਹੈ ਉਸਦੇ ਅੰਦਰ ਦੇ ਚਿੰਤਾ, ਵਿਛੋੜਾ, ਦੁੱਖ ਇਹ ਖਤਮ ਹੋਏਗਾ। ਦੁਨੀਆ ਦਾ ਕੋਈ ਵਿਛੋੜਾ, ਕੋਈ ਚਿੰਤਾ, ਕੋਈ ਗਮ ਉਸਦੇ ਨੇੜੇ ਨਹੀਂ ਆ ਸਕੇਗਾ। ਤੋ ਪ੍ਰੀਤਮ ਕੇ ਦੇਸ਼ ਜਿੱਥੇ ਉਸਦਾ ਵਸੇਬਾ ਹੈ, ਉਹ ਸ਼ਹਿਰ ਜੋ ਬੇਗਮ
बुरा है, उसे कोई आदमी किस तरह पढ़े, उसका राह की है, उस रस्ते का साधन की है। रस्ता ठीक पता होवे ते साधन सही पकड़ दे जा जान, चलना भी सुखैन होंदा है, पहुंचना भी आसान होंदा है। रस्ता सही ना देखे, साधन ठीक ना हो, चलन दी जिथे औखियाई है उथे पहुंचन दे च दुश्वारी है। आम मनुख की जिंदगी दे च ही एक दुर्घटना है जो उसके सामने साधन सही नहीं है ते राह भी कोई पदरा नहीं दिख रहा। भगत रविदास जी ने इसी ख्याल नू किया है, घट अव घट डूंगर घना एक निर्गुण बैल हमार, रमैये स्यों एक बेनती मेरी पूंजी राख मुरार। उबड़ खाबड़ टोए टिब्बे वाला रस्ता है, साधन है निमाणा जिया ए मन रूप बैल, चलता ही नहीं है, अड़ी ला देता है। थोड़ा बहुत चलता है तो फिर विच किसे टोए टिब्बे दे च खाई दे उत ही अटक जाता है। साहब जी तुसी देखो, तुस प्रीतम के देश च पहुंचण दा राह की है, साधन की है। अज दे शब्द दे च सतगुरु गुरु अमरदास साहिब पातशाह ने दोनों श्लोकां दे च एक बड़ा ही खूबसूरत ख्याल देता है। राह है श्रद्धा दा ते साधन है दो, सेवा ते सिमरन। सेवा ते सिमरन दे साधन नाले श्रद्धा दे रस्ते उते चल के कोई भागां वाला पुरख गुरमुख बन के सन्मुख होके प्रीतम दे देश पहुंचदा है, बेगमपुरा शहर दा वसनीक होता है, उसके भाग जागते हैं। इस वास्ते सिख विचारधारा जो गुरु की दिती हुई है उस सेवा ते सिमरन दी है। सिदक सिख दा साधन गुरु दे, सिख दा सिदक टिकया होवे ठीक ठीक होवे ते गुरु दे साधन सेवा ते सिमरन दे राह नूं पकड़िया होवे तो फिर प्रीतम के देश पहुंचण दे च कोई औखियाई नहीं होंदी, कोई रुकावट भी नहीं होंदी। ऐसा ख्याल सतगुरु सच्चा पातशाह गरीब नवाज ने बख्शिश कीता है, जिसका एक एक वचन असीं सारे सरवण करिए। दास आपनों इस दे नाल अखरी अर्थ ते विचारा कवे, एक बारी सारे प्यार नाल आखो सतनाम श्री वाहेगुरु। बिहागड़े की वार महला चौथा, चौथे पातशाह की यह वार है। पौड़ियां सारियां गुरु रामदास सतगुरु जी दियां हैं, लोग करीब करीब तीजे पातशाह दे हैं। आज दे श्लोक च फुरमान करदे ने श्लोक महला तीजा। सतगुरु की सेवा सफल है जे को करे चित लाए, नाम पदार्थ पाइए अचिंत वसै मन आए। गुरु अमरदास साहब पातशाह ने इस तरह ही जिस तरह पहला वचन है पहली तुक है सोरठ की वार दे च भी इस तरह दे ही वचन कहे ने, सतगुरु की सेवा सफल है जे को करे चित लाए, मन चिंदिया फल पावना हो मैं विच्चों जाए। इस सोरठ की वार दे तीजे पातशाह का श्लोक है। बिहागड़े की वार दे पहला बचन पहली पंक्ति इको है, दूजी पंक्ति दे सतगुरु जी ने ख्याल दे

0: अपना टब्बर खराब करा के आयो मेरा कर दे, अपने बच्चे मरवा आयो मेरे बच्चों के उत्ते नजर पै गई। मेरे को कोई जगह नहीं, जिस पास जगह तुहानू मिलती है उत्थे चले जाओ। कपूरे ने एडे वड्डा ताना मारिया से, तुसी कीता की है? बड़ी श्रद्धा नाले सिख बाणी नाले जुड़े सन, कीर्तन नाले जुड़दे सन, वो गुरु दरबार आके लंगर पानी छकदे ते उस छकाउंदे सन, तुसे सारे ही खराब कर दिता। कपूरे दे ताने तुसी पढ़ो तो दंग रह जाओगे। दास साहब जी की सेवा दे बेनती करे, किसे न किसे मन दे तल दे कपूरे जैसा सुभाष साडा भी है। असी भी इस तरह के ताने मारनों पिछे नहीं हटांगे। शांति नाले लोग आ रहे सन, अरदासा कर रहे सन, झोलियां आड रहे सन, कीर्तन कथा शानदार हो रहा सी, चुपचाप हो रहा सी, विचे तुसी सब कुछ हो कर दिता, जिते सब कुछ उजड़ गया। एक कपूरे ने कहा से साडे मना देच भी तो यही है, असी भी तो इस तो अगे जा नहीं सके। पर उस मुकाबले च वेखो कलगीधर पातशाह दे साहबजादे आनंदपुर सब कुछ नहीं रहा, पर इस डले दे अंदर कैसी गजब की एक समझ आनी है जिस दे मन दे च गुरु गोबिंद सिंह जी महाराज की वो वडियाई जो रूहानी वडियाई सी वो टिकी हुई सी। इस वास्ते उसने परवाह नहीं की अपने रुतबे की। अज तक लोग अपने रुतबे की परवाह करते हैं, उन्होंने पता है भाई ये कुछ कर लिया तो अपोजिशन वाले जड़े हैं ना वो मुँह खोल लैणगे, इस वास्ते डरते ने। ओदे वाले हमेशा ही डरते ने, ओहदेदार डरपोक होंगे ने, क्योंकि उन्होंने अपना ओहदा तो अपनी कुर्सी बचानी आती है। उन्होंने किसे न अलग बैठ के अफसोस करनगे, लेकिन करनगे कुछ नहीं, क्योंकि उन्होंने अपना ओहदा बचाना है, अपनी वजीरी बचानी है, अपनी धन दौलत का जरिया बचाना है। पर डले की कमाल की बात से इसने किसी चीज के उत्ते भी ख्याल ना किया, रिस्क लिया। कलगीधर पातशाह ने भी कहता डलिया तेनू तेरे कीते का इबजाना देना, दस की चाहिए है। डला कह लगा पातशाह अपने नाल बैठने वास्ते पीड़ी जितनी जगह दे दो। सतगुरु ने मना कर दिया, कहन लगे डलिया ये नहीं देंगे, अपने को पीड़ी जितनी जगह नहीं देंगे। क्यों नहीं दोगे? सतगुरु आप ही तो पूछ रहे थी की चाहिए, मैं तो ये चाहिए। कहन लगे डलिया तू धन साडे वास्ते खतरे दे च पाया है, कुबेर का खजाना खोल देंगे, तू अपनी जान खतरे च पाई है तेरी उम्र वधा देंगे, तू चौधरपना खतरे दे च पाया है तिना लोगों का राज दे देंगे, पर अपने कोल बैठन वास्ते जगह नहीं देंगे जितने तक तू अमृत नहीं छकेगा। डले ने एक हुज्जत की थी, कहते पातशाह जिस अमृत की गल आप कर रहे हो मैं तो दोनों वक्त अमृत छकदा, सारा दिन ही अमृत छकदा, एक तो तुहाडे दीदार दे अमृत छकदा। सचा पातशाह आप इस घर दे टिके हुए हो, मेहरबान सतगुरु तुसी कहंदे हो अमृत छका, जदों आप प्रशादा तैयार होंदा है, अरदास होंदी है, किरपान भेट होंदी है, वो असी छकदे हाँ, की फर्क है किरपान ते खंडे दे, पानी दे च खंडा फेरो या प्रशादे दे उत्ते किरपान फेरो, की फर्क है? किरपान भी तुहाडी खंडा भी तुहाडा, मैं ते अमृत छकदा। आपदा बचिया होया थाली दे च कुणका जेड़ा है ना वो अमृतमय है, वह छकदा। वेखो तुसी हुज्जत करनी होवे ते आदमी कितनी दूर तक हुज्जत कर लैंदा, अपने नाल ही नहीं गुरु नाल भी कर लैंदा। तुसी इस तरह के हुज्जती आदमी वेखो बड़ी सेवा करते ने, इट्टां ढोंदे हैं सिर दे उत्ते, गारा ढोंदे हैं, प्रशादे पकाउंदे हैं, सोना लगना होवे तां सोना देंदे हैं। तुसी वेख्या पैसा देना होवे तां इक दी जगह दे उत्ते सौ दे देंदे हैं, सौ दी जगह उत्ते हज़ार, हज़ार दी जगह ते लख दे देंदे हैं। ਪਰ ਹੁੱਜਤ ਉਹਨਾਂ ਦੇ ਵਿੱਚ ਵੀ ਬੜੀ ਹੈ। ਦੱਲੇ ਦੀ ਜਿਹੜੀ ਹੁੱਜਤ ਸੀ ਨਾ, ਉਹ ਸਾਡੀ ਵੀ ਹੁੱਜਤ ਹੈ। ਅਸੀਂ ਵੀ ਇਹੀ ਕਹਿੰਦੇ ਹਾਂ, ਦੱਲੇ ਦੀ ਸ਼ਬਦਾਵਲੀ ਵੇਖੋ, ਕਹਿੰਦਾ ਇੱਕ ਤਾਂ ਰੋਜ਼ ਤੁਹਾਡੇ ਦਰਸ਼ਨਾਂ ਦਾ ਅੰਮ੍ਰਿਤ ਛਕਦਾ, ਜਦੋਂ ਪ੍ਰਸ਼ਾਦਾ ਤਿਆਰ ਹੁੰਦਾ ਤਾਂ ਕਿਰਪਾਨ ਭੇਟ ਆਉਂਦੀ ਹੈ। ਕੀ ਫਰਕ ਪੈਂਦਾ ਕਿਰਪਾਨ ਅਤੇ ਖੰਡੇ ਦੇ ਵਿੱਚ? ਕਿਰਪਾਨ ਵੀ ਤੁਹਾਡੀ, ਖੰਡਾ ਵੀ ਤੁਹਾਡਾ। ਬਾਣੀ ਪੜ੍ਹੀ ਜਾਂਦੀ ਹੈ, ਉਸ ਦਾ ਅੰਮ੍ਰਿਤ ਛਕਦਾ। ਸੱਚਾ ਪਾਤਸ਼ਾਹ ਜਦੋਂ ਆਪ ਛੱਕ ਕੇ ਥਾਲੀ ਦੇ ਛੋੜਦੇ ਹੋ, ਸੀਤ ਪ੍ਰਸਾਦ ਲੈਣਾ, ਉਹ ਵੀ ਅੰਮ੍ਰਿਤ ਹੈ, ਉਹ ਵੀ ਅੰਮ੍ਰਿਤ ਛਕਦਾ। ਫਿਰ ਇਹ ਮਿੱਠੇ ਪਾਣੀ ਜਿਸ ਵਿੱਚ ਆਪ ਕਹਿੰਦੇ ਹੋ ਅੰਮ੍ਰਿਤ, ਏਡੇ ਅੰਮ੍ਰਿਤ ਛੱਕ ਕੇ ਇਸ ਅੰਮ੍ਰਿਤ ਦੀ ਹੁਣ ਬਾਕੀ ਕਿਹੜੀ ਲੋੜ ਪੈ ਗਈ? ਗਰੀਬ ਨਵਾਜ਼ ਸੱਚਾ ਪਾਤਸ਼ਾਹ ਕਲਗੀਧਰ ਗੁਰਦੇਵ ਹੱਸ ਪਏ, ਕਹਿਣ ਲੱਗੇ ਡਲਿਆ, ਅਸਲ ਸੇਵਾ ਉਹ ਹੈ, ਸੇਵਾ ਨੂੰ ਭਾਗ ਉਹ ਲੱਗਦਾ ਹੈ ਜਿਹੜੇ ਗੁਰੂ ਦੇ ਬਚਨਾਂ ਨੂੰ ਮੰਨਣ ਦੀ ਸੇਵਾ ਕਰਦਾ ਹੈ। ਜਿਹੜਾ ਗੁਰੂ ਦੇ ਬਚਨਾਂ ਨੂੰ ਨਹੀਂ ਮੰਨਦਾ, ਉਸਦੀ ਸੇਵਾ ਨੂੰ ਕਦੀ ਭਾਗ ਨਹੀਂ ਲੱਗਦਾ। ਹਰ ਸਿੱਖ ਨੂੰ ਆਪਣੇ ਪੱਲੇ ਇਹ ਗੱਲ ਬਣਨੀ ਚਾਹੀਦੀ ਹੈ, ਜੇ ਤਰਕ ਨਾਲੇ ਹੀ ਕੋਈ ਸਮਝਦਾ ਹੈ, ਲੌਜਿਕ ਨਾਲੇ ਸਮਝਦਾ ਹੈ, ਵਿਚਾਰ ਨਾਲੇ ਸਮਝਦਾ ਹੈ, ਤਾਂ ਐਸਾ ਵਿਚਾਰਵਾਨ ਤਾਰਕਿਕ ਲੌਜੀਸ਼ੀਅਨ ਇਸ ਗੱਲ ਨੂੰ ਸਮਝੇ। ਪਰ ਜਦੋਂ ਸਮਝਦੇ ਸਾਰੇ ਰਸਤੇ ਬੰਦ ਕਰ ਦਿੱਤੇ ਜਾਣ, ਸਮਝਣਾ ਹੀ ਕੋਈ ਨਾ ਚਾਹੇ, ਫਿਰ ਸੱਚ ਇਹ ਹੈ ਜੋ ਉਹ ਸਮਝਦਾ ਨਹੀਂ ਹੈ, ਉਹ ਨਹੀਂ ਸਮਝਦਾ। ਗਰੀਬ ਨਵਾਜ਼ ਸੱਚਾ ਪਾਤਸ਼ਾਹ ਅੱਜ ਦੇ ਬਚਨਾਂ ਦੇ ਜੋ ਖਿਆਲ ਦੇ ਰਹੇ ਨੇ ਉਹ ਇਹੀ ਹੈ, ਉਹ ਗੁਰੂ ਦੀ ਸੇਵਾ ਸਫਲ ਹੈ ਜੋ ਗੁਰੂ ਆਪ ਕਹਿੰਦੇ ਨੇ ਤੂੰ ਕਰ, ਅਤੇ ਚਿੱਤ ਲਾ ਕੇ ਜੋ ਉਹ ਸੇਵਾ ਕਰਦਾ ਹੈ ਉਹ ਸਭ ਤੋਂ ਵੱਡੀ ਸੇਵਾ ਸਫਲ ਹੈ। ਇਸ ਵਾਸਤੇ ਸਿੱਖ ਨੂੰ ਕਿਹਾ ਹੈ, ਜਿੱਥੇ ਮਿੱਟੀ ਢੋ, ਇੱਟਾਂ ਢੋ, ਕੜਾ ਪ੍ਰਸ਼ਾਦ ਦੀ ਦੇਗ ਵਰਤਾ, ਜਿੱਥੇ ਤੂੰ ਲੰਗਰ ਬਣਾ ਅਤੇ ਵਰਤਾ, ਜਿੱਥੇ ਤੂੰ ਬਾਲਣ ਚੁੱਕ, ਭਾਂਡੇ ਮਾਂਜ, ਤੱਪੜ ਝਾੜ, ਸਭ ਕੁਛ ਕਰ, ਇਹਨਾਂ ਸੇਵਾ ਦਾ ਅਸਲ ਫਲ ਮਿਲੇਗਾ ਜਦੋਂ ਤੂੰ ਗੁਰੂ ਦੇ ਬਚਨਾਂ ਨੂੰ ਵੀ ਮੰਨੇਗਾ। ਗਰੀਬ ਨਵਾਜ਼ ਸੱਚਾ ਪਾਤਸ਼ਾਹ ਨੇ ਉਸੇ ਹੀ ਗਿਣਤੀ ਦੇ ਵਿੱਚ ਕਿਹਾ ਹੈ, ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰ ਉਤਮ ਬਾਣੀ। ਦੇਖੋ, ਗਿਣਤੀ ਕੀਤੀ ਜਾਏ ਤਾਂ ਪੂਰੀ ਗੱਲ ਸਤਿਗੁਰੂ ਨੇ ਕਹਿ ਦਿੱਤੀ ਹੈ। ਸੇਵਕ, ਸੇਵਕ ਹੋਣ ਦਾ ਦਾਵਾ ਕਰਨ ਵਾਲੇ, ਸਿੱਖ ਹੋਣ ਦਾ ਫਖਰ ਕਰਨ ਵਾਲੇ, ਪੂਜਾ ਕਰਨ ਵਾਲੇ ਪੁਜਾਰੀ, ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰ ਉਤਮ ਬਾਣੀ। ਸਟੇਜ ਉੱਤੇ ਬੈਠ ਕੇ ਬਾਣੀ ਗਾਣਾ, ਥੱਲੇ ਬੈਠ ਕੇ ਬਾਣੀ ਸੁਣ ਕੇ ਨਾਲ ਨਾਲ ਪੜ੍ਹਨਾ, ਪਰ ਇਹ ਸਾਰਿਆਂ ਦਾ ਕੀਤਾ ਹੋਇਆ ਕਿੱਥੇ ਥਾਂ ਪੈਂਦਾ ਹੈ? ਗਰੀਬ ਨਵਾਜ਼ ਸੱਚਾ ਪਾਤਸ਼ਾਹ ਨੇ ਫੈਸਲਾ ਦੇ ਦਿੱਤਾ ਹੈ, ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰ ਉਤਮ ਬਾਣੀ, ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੇ। ਇਹ ਸੇਵਾ ਹੈ, ਬਚਨਾਂ ਨੂੰ ਮੰਨਣ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਫੁਰਮਾਨ ਹੈ, ਸੇਵੀ ਸਤਿਗੁਰ ਆਪਣਾ ਹਰ ਸਿਮਰੀ ਸਭ ਦਿਨ ਰਹਿਣ, ਆਪ ਤਿਆਗ ਸਰਨੀ ਪਵਾਂ, ਬੋਲਾਂ ਮਿੱਠੇ ਬੈਣ। ਗੁਰੂ ਦੀ ਸੇਵਾ ਗੁਰੂ ਦੇ ਬਚਨਾਂ ਨੂੰ ਮੰਨਣ ਦੀ ਸੇਵਾ ਹੈ। ਜਿਨ੍ਹਾਂ ਨੇ ਮੰਨ ਲਈ, ਚੰਗੇ ਫਲ ਵਾਲਾ ਹੋਇਆ। ਗਰੀਬ ਨਵਾਜ਼ ਸੱਚਾ ਪਾਤਸ਼ਾਹ ਫੁਰਮਾਨ ਕਰ ਰਹੇ ਨੇ, ਜੇ ਇਹ ਨਹੀਂ ਤਾਂ ਬਾਕੀ ਕੋਈ ਸੇਵਾ ਸੇਵਾ ਨਹੀਂ ਆਉਂਦੀ। ਕਲਗੀਧਰ ਪਾਤਸ਼ਾਹ ਦੇ ਜੀਵਨ ਦੀ ਇੱਕ ਹੋਰ ਸਵਾਦਲੀ ਜਿਹੀ ਘਟਨਾ ਹੈ ਇਤਿਹਾਸ ਦੀ। ਅਨੰਦਪੁਰ ਸਾਹਿਬ ਨੂੰ ਘੇਰੇ ਪਏ ਹੋਏ ਸੀ, 6 ਮਹੀਨੇ ਹੋ ਗਏ ਸੀ, ਦਾਣਾ ਪਾਣੀ ਮੁੱਕਣ 'ਤੇ ਸੀ। ਭਾਗੂਮਲ ਨਾਂ ਦਾ ਇੱਕ ਵਪਾਰੀ ਆਇਆ, ਆਪਣੇ ਨਾਲ ਬੜਾ ਰਸਦ ਪਾਣੀ ਲੈ ਕੇ ਆਇਆ। ਕਲਗੀਧਰ ਪਾਤਸ਼ਾਹ ਨੂੰ ਕਿਹਾ, ਇਹ ਰੱਖ ਲਓ। ਕਈ ਕਈ ਗੱਲਾਂ ਸਿਰਫ ਕਲਗੀਧਰ ਪਾਤਸ਼ਾਹ ਦੇ ਸਿੱਖ ਇਤਿਹਾਸ ਦੇ ਵਿੱਚ ਹੀ ਸਾਹਮਣੇ ਆਉਂਦੀਆਂ ਨੇ। ਪੁੱਛ ਲਿਆ ਉਸ ਆਦਮੀ ਕੋਲੋਂ, ਭਾਈ ਇਹ ਕਿਸੇ ਵਾਸਤੇ ਲੈ ਆਇਆ ਅਤੇ ਤੇਰੀ ਸ਼ਰਧਾ ਕਿੱਥੇ ਹੈ? ਉਹਨੇ ਕਿਹਾ, ਮਹਾਰਾਜ ਇਹ ਵਕਤ ਨਹੀਂ ਜੋ ਸ਼ਰਧਾ ਦੀ ਗੱਲ ਪੁੱਛੋ, ਹੁਣ ਤੁਹਾਡੀ ਇਹ ਲੋੜ ਹੈ। ਛੋਟੇ ਛੋਟੇ ਕੰਮ ਧੰਦੇ ਕਰਨ ਵਾਲੇ ਗਰੀਬ ਗੁਰਬੇ ਨੀਵੀਂ ਨੀਵੀਂ ਜਾਤ ਦੇ, ਪਤਾ ਨਹੀਂ ਕੀ ਉਹਨਾਂ ਦੇ ਮਨ ਦੇ ਵਿੱਚ ਆਇਆ, ਤੁਹਾਡੇ ਨਾਲ ਆ ਕੇ ਲੜਨ ਮਰਨ ਦੇ ਵਾਸਤੇ, ਸ਼ਹੀਦ ਹੋਣ ਵਾਸਤੇ ਤਿਆਰ ਹੋ ਗਏ। ਤੁਹਾਡੇ ਕੋਲ ਅੰਦਰ ਖਾਣ ਨੂੰ ਕੁਛ ਨਹੀਂ ਹੈ, ਹੁਣ ਇਹ ਪੁੱਛਣ ਦੇ ਆ ਵਕਤ ਨਹੀਂ ਹੈ ਜੋ ਮੈਂ ਕਿਸ ਦਾ ਸ਼ਰਧਾਲੂ ਹਾਂ, ਕਿਸ ਨੂੰ ਮੰਨਦਾ। ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਇਹ ਜਿਹੜਾ ਇਸਦਾ ਸਮਾਨ ਜਾ ਰਿਹਾ ਇੱਥੇ ਹੀ ਰੋਕ ਲਓ। ਅਤੇ ਫਿਰ ਪੁੱਛਿਆ, ਭਾਈ ਸੱਜਣਾ ਦੱਸ, ਸ਼ਰਧਾ ਕਿਸ ਉੱਤੇ ਹੈ ਤੇਰੀ, ਕਿਸ ਨੂੰ ਤੂੰ ਮੰਨਦਾ ਹੈ? ਉਸਨੇ ਫਿਰ ਕਿਹਾ, ਮਹਾਰਾਜ ਇਹ ਵਕਤ ਨਹੀਂ ਹੈ ਇਹਨਾਂ ਗੱਲਾਂ ਨੂੰ ਪੁੱਛਣ ਦਾ, ਰੱਖ ਲਓ ਇਹ, ਰੱਖ ਲਓ। ਸੱਚੇ ਪਾਤਸ਼ਾਹ ਨੇ ਬੜੀ ਦ੍ਰਿੜਤਾ ਨਾਲ ਉਸ ਹਾਲਤ ਵਿੱਚ ਕਿਹਾ, ਅਸੀਂ ਫਿਰ ਤੇਰੇ ਕੋਲ ਤੀਜੀ ਵਾਰ ਪੁੱਛ ਰਹੇ ਹਾਂ, ਦੱਸ ਤੇਰੀ ਸ਼ਰਧਾ ਕਿੰਨਾ 'ਤੇ ਹੈ, ਤੂੰ ਮੰਨਦਾ ਕਿੰਨਾ ਨੂੰ ਹੈ, ਪੁਜਾਰੀ ਕਿਸ ਦਾ ਹੈ? ਉਹਨੇ ਕਿਹਾ, ਇਹ ਸੱਚੀ ਗੱਲ ਹੈ, ਮੈਂ ਸਖੀ ਸਰੋਵਰ ਦਾ ਪੁਜਾਰੀ ਹਾਂ, ਮੂਰਤੀਆਂ ਪੂਜਦਾ, ਮੈਨੂੰ ਗੁਰੂ ਨਾਨਕ ਦੇ ਉੱਤੇ ਕੋਈ ਸ਼ਰਧਾ ਨਹੀਂ ਹੈ, ਨਾ ਤੁਹਾਡੇ ਦਰ ਉੱਤੇ, ਪਰ ਮੈਨੂੰ ਤਾਂ ਇੱਕੋ ਗੱਲ ਲੱਗਦੀ ਹੈ, ਇਹ ਛੋਟੇ ਛੋਟੇ ਕੰਮ ਧੰਦੇ ਕਰਨ ਵਾਲੇ ਗਰੀਬ ਗੁਰਬੇ, ਛੋਟੀਆਂ ਜਾਤਾਂ ਵਾਲੇ ਸਾਡੀ ਰੱਖਿਆ ਲਈ ਲੜ ਰਹੇ ਨੇ, ਮੈਂ ਤੁਹਾਡੀ ਮਦਦ ਕਰਨ ਵਾਸਤੇ ਆਇਆ। ਗਰੀਬ ਨਵਾਜ਼ ਕਲਗੀਧਰ ਪਾਤਸ਼ਾਹ ਨੇ ਉਸ ਵਕਤ ਦੀਵਾਨ ਨੰਦ ਸਿੰਘ ਨੂੰ ਹੁਕਮ ਕੀਤਾ, ਇਸ ਦਾ ਜਿਤਨਾ ਵੀ ਸਮਾਨ ਹੈ ਵਾਪਸ ਅਨੰਦਪੁਰ ਤੋਂ ਬਾਹਰ ਕੱਢ ਦਿਓ। ਜਿਸ ਦੀ ਸਾਡੇ 'ਤੇ ਸ਼ਰਧਾ ਨਹੀਂ, ਅਸੀਂ ਉਸਦੀ ਭੇਟਾ ਨਹੀਂ ਪ੍ਰਵਾਨ ਕਰਦੇ। ਜਿਸ ਦੀ ਸਾਡੇ 'ਤੇ ਸ਼ਰਧਾ ਹੈ, ਭੇਟਾ ਉਸੇ ਦੀ ਪ੍ਰਵਾਨ ਕਰਦੇ ਹਾਂ। ਬਗੈਰ ਸ਼ਰਧਾ ਦੇ ਭੇਟਾ ਭੇਟਾ ਨਹੀਂ ਆਉਂਦੀ, ਭੀਖ ਆਉਂਦੀ ਹੈ, ਅਤੇ ਅਸੀਂ ਭੀਖ ਕਿਸੇ ਕੋਲ ਨਹੀਂ ਲੈਂਦੇ, ਸਾਡਾ ਦਾਤਾ ਅਕਾਲ ਪੁਰਖ ਹੈ। ਇਹ ਬਚਪਨੇ ਦੇ ਵਿੱਚ ਹੀ ਗੱਲ ਕਰ ਦਿੱਤੀ ਸੀ। ਜਦੋਂ ਪਟਨੇ ਤੋਂ ਕਲਗੀਧਰ ਪਾਤਸ਼ਾਹ ਚੱਲਣ ਲੱਗੇ ਸਨ, ਜੈਤਾ ਸੇਠ ਨੇ ਕਿਹਾ ਸੀ, ਮਹਾਰਾਜ ਮੈਂ ਵੱਡਾ ਵਪਾਰੀ ਹਾਂ ਪਟਨੇ ਦਾ, ਦਿੱਲੀ ਤੱਕ ਲਾਹੌਰ ਤੱਕ ਮੇਰਾ ਵਪਾਰ ਚੱਲਦਾ ਹੈ, ਮੇਰੇ ਵਪਾਰੀਆਂ ਨਾਲੇ ਮੇਰਾ ਲੈਣਾ ਦੇਣਾ ਬਹੁਤ ਰਹਿੰਦਾ ਹੈ, ਹਵਾਲਾ ਬੜਾ ਚੱਲਦਾ ਹੈ, ਜੇ ਆਪ ਕਹੋ ਤਾਂ ਮੈਂ ਕੁਝ ਵਪਾਰੀਆਂ ਦੇ ਨਾਂ 'ਤੇ ਤੁਹਾਨੂੰ ਚਿੱਠੀ ਦੇ ਦਿਆਂ, ਲੋੜ ਪਵੇ ਉਹ ਤੁਹਾਡੀ ਮਦਦ ਕਰ ਦੇਣਗੇ। ਟੱਬਰ ਜਾ ਰਿਹਾ ਹੈ, ਪਰਿਵਾਰ ਜਾ ਰਿਹਾ ਹੈ। ਜੈਤਾ ਸੇਠ ਨੂੰ 7 ਸਾਲਾਂ ਦੀ ਉਮਰ ਦੇ ਕਲਗੀਧਰ ਪਾਤਸ਼ਾਹ ਨੇ ਬੜੀ ਦ੍ਰਿੜਤਾ ਨਾਲ ਕਿਹਾ, ਜੈਤਾ ਤੂੰ ਸਾਨੂੰ ਕਿਹੜੀ ਕਿਸੇ ਕੀ ਬਾਰੇ ਚਿੱਠੀ ਦੇਂਗਾ, ਕਿਸ ਕਿਸ ਦੀ ਚਿੱਠੀ ਦੇਂਗਾ? ਸਾਡੇ ਕੋਲ ਤਾਂ ਉਸ ਦੀ ਚਿੱਠੀ ਹੈ ਜੋ ਤਿੰਨਾਂ ਲੋਕਾਂ ਦੇ ਹੀ ਚੱਲਦੀ ਹੈ, ਤੇਰੀ ਚਿੱਠੀ ਤਾਂ 1-2 ਆਦਮੀਆਂ ਤੱਕ ਚੱਲੇਗੀ, ਸਾਨੂੰ ਉਸ ਦੀ ਲੋੜ ਨਹੀਂ, ਸਾਡੇ ਕੋਲ ਉਸ ਦੀ ਚਿੱਠੀ ਹੈ ਜੋ ਤਿੰਨਾਂ ਲੋਕਾਂ ਦੇ ਹੀ ਚੱਲਦੀ ਹੈ। ਕਲਗੀਧਰ ਪਾਤਸ਼ਾਹ ਨੇ ਉਸ ਉਮਰ ਦੇ ਵਿੱਚ ਵੀ ਇਹ ਦ੍ਰਿੜਤਾ ਦਿਖਾਈ ਸੀ, ਜਿਸ ਦੀ ਸ਼ਰਧਾ ਨਹੀਂ ਉਸ ਦੀ ਭੇਟਾ ਨਹੀਂ। ਇਹ ਪੱਕਾ ਮਨ ਦੇ ਵਿੱਚ ਬੈਠ ਜਾਏ, ਜਿਸ ਦੀ ਸ਼ਰਧਾ ਆਉਂਦੀ ਹੈ ਫਿਰ ਉਹ ਗੁਰੂ ਦੇ ਬਚਨਾਂ ਦੇ ਉੱਤੇ ਫੁੱਲ ਚੜਾ ਕੇ ਜੋ ਕਰਦਾ ਹੈ ਇਹ ਗੁਰੂ ਦੀ ਸੇਵਾ ਹੈ। ਸੱਚਾ ਪਾਤਸ਼ਾਹ ਇਸੇ ਖਿਆਲ ਨੂੰ ਦ੍ਰਿੜ ਕਰਾ ਰਹੇ ਨੇ, ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿੱਤ ਲਾਏ। ਅਤੇ ਪੱਕਾ ਸਮਝੀਏ, ਕੋਈ ਆਦਮੀ ਗੁਰਦੁਆਰੇ ਵੀ ਆ ਕੇ ਭੇਟਾ ਚਾੜੇ ਅਤੇ ਹੋਰ ਹੋਰ ਜਗ੍ਹਾ ਉੱਤੇ ਵੀ ਜਾ ਕੇ ਆਪਣਾ ਮੂੰਹ ਮਾਰਦਾ ਹੋਵੇ, ਮੱਥੇ ਰਗੜਦਾ ਹੋਵੇ, ਨੱਕ ਰਗੜਦਾ ਹੋਵੇ, ਉਹ ਪ੍ਰਬੰਧਕ ਕਮੇਟੀ ਦੇ ਹਿੱਸੇ ਤਾਂ ਆ ਜਾਏਗਾ ਉਹ ਪੈਸਾ, ਗੁਰੂ ਦੀ ਪ੍ਰਵਾਨਗੀ ਨਹੀਂ ਹੋਵੇਗੀ, ਗੁਰੂ ਉਸਨੂੰ ਪ੍ਰਵਾਨ ਨਹੀਂ ਕਰੇਗਾ। ਜੇ ਜੈਤੇ ਸੇਠ ਨੂੰ ਮਨਾ ਕਰ ਦਿੱਤਾ ਸੀ, ਭਾਗੂਮਲ ਨੂੰ ਮਨਾ ਕਰ ਦਿੱਤਾ ਸੀ, ਤਾਂ ਹਰ ਸਿੱਖ ਦੇ ਕੰਨ ਦੇ 'ਚ ਇਹ ਗੱਲ ਪੈਣੀ ਚਾਹੀਦੀ ਹੈ, ਜੇ ਸ਼ਰਧਾ ਨਹੀਂ ਤਾਂ ਭੇਟਾ ਗੁਰੂ ਪ੍ਰਵਾਨ ਨਹੀਂ ਕਰਦਾ, ਰੱਖ ਜਾਓ, ਤੁਹਾਨੂੰ ਉਸਦਾ ਫਲ ਨਹੀਂ ਮਿਲੇਗਾ। ਫਲ ਇਸ ਦਾ ਮਿਲੇਗਾ ਜਦੋਂ ਗੁਰੂ ਨੇ ਜੋ ਕਿਹਾ ਹੈ ਉਹ ਤੁਸੀਂ ਕਰੋ, ਉੱਥੋਂ ਨਾ ਭਜੋ। ਗੁਰ ਕੇ ਹਾਸਤਾ ਕਾਰ ਕਮਾਵੋ ਗੁਰ ਕੀ ਕਰਨੀ ਕਾਹੇ ਧਾਵੋ। ਇਸ ਦੇ ਅਰਥ ਹੋਰ ਨਾ ਸਮਝਣਾ, ਗੁਰੂ ਦੀ ਕਰਨੀ ਪਾਸੇ ਨਾ ਵੇਖੋ, ਇਹ ਅਰਥ ਨਹੀਂ ਹਨ। ਗੁਰ ਕੇ ਹਾਸਾ ਕਾਰ ਕਮਾਵੋ, ਜੋ ਗੁਰੂ ਨੇ ਕਿਹਾ ਹੈ ਇਹ ਕਾਰ ਤੁਸੀਂ ਕਮਾਓ, ਇਸ ਕਾਰ ਕਮਾਉਣ ਤੋਂ ਤੁਸੀਂ ਭਜਦੇ ਕਿਉਂ ਹੋ, ਧਾਉਂਦੇ ਕਿਉਂ ਹੋ? ਗੁਰ ਕੀ ਕਰਨੀ, ਗੁਰੂ ਨੇ ਜੋ ਤੁਹਾਨੂੰ ਕਾਰ ਕਰਨ ਵਾਸਤੇ ਕਰਨੀ ਕਹੀ ਹੈ, ਇਸ ਕਰਨੀ ਤੋਂ ਤੁਸੀਂ ਭਜਦੇ ਕਿਉਂ ਹੋ? ਕਾਹੇ ਧਾਵੋ, ਦੌੜਦੇ ਕਿਉਂ ਹੋ? ਐਸਕੇਪ ਕਿਉਂ ਕਰਦੇ ਹੋ? ਪਲਾਇਨ ਕਿਉਂ ਕਰਦੇ ਹੋ? ਭਗੌੜੇ ਕਿਉਂ ਬਣਦੇ ਹੋ? ਗੁਰੂ ਜੋ ਕਹਿ ਰਹੇ ਨੇ ਉਹ ਤਾਂ ਤੁਸੀਂ ਕਰਦੇ ਨਹੀਂ, ਭਜਦੇ ਹੋ, ਅਤੇ ਤੁਸੀਂ ਦਾਵੇ ਬਣ ਕੇ ਬੈਠੇ ਹੋਏ ਹੋ। ਅਸੀਂ ਬੜੇ ਵੱਡੇ ਸੇਵਾਦਾਰ ਹਾਂ, ਬੜੇ ਵੱਡੇ ਸੇਵਾਦਾਰ। ਇਹ ਸਾਰੇ ਸੇਵਾਦਾਰ ਸਿਰਫ ਦਿਖਾਵਾ ਰਹਿ ਜਾਂਦੇ ਨੇ, ਧੋਖਾ ਦਿੰਦੇ ਨੇ, ਫਰੇਬ ਅਤੇ ਕਪਟ ਕਰਦੇ ਨੇ। ਵੇਖਦੇ ਹੋ, ਸਿੱਖ ਕੌਮ ਦੇ ਵਾਸਤੇ ਇੱਕ ਸੇਵਾ ਦਾ ਮੌਕਾ ਹੈ, ਆਨੰਦ ਮੈਰਿਜ ਐਕਟ। ਮੈਂ ਸਤਿਕਾਰਯੋਗ ਪੰਥ ਦੀ ਉੱਚੀ, ਸਭ ਤੋਂ ਉੱਚੀ ਸ਼ਖਸੀਅਤ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਕੋਈ ਵੀ ਹੋਣ, ਉਹ ਕਿਉਂਕਿ ਜਥੇਦਾਰ ਇੱਕ ਵਡਿਆਈ ਹੈ, ਅਕਾਲ ਤਖ਼ਤ ਦੀ ਇੱਕ ਮਹਾਨਤਾ ਹੈ, ਸਿੱਖ ਦੇ ਦਿਲ ਦਿਮਾਗ ਦੇ ਵਿੱਚ ਬੈਠੀ ਹੋਈ ਹੈ। ਪਰ ਜੇ ਕਿਸੇ ਇੱਕ ਸਿੱਖ ਪ੍ਰਧਾਨ ਮੰਤਰੀ ਨੂੰ ਵੰਗਾਰ ਪਾਈ ਜਾਏ, ਦਸੰਬਰ ਤੱਕ ਜੇ ਤੁਸੀਂ ਆਨੰਦ ਮੈਰਿਜ ਐਕਟ ਨਹੀਂ ਬਣਾਓਗੇ ਤਾਂ ਅਸੀਂ ਤੁਹਾਨੂੰ ਤਲਬ ਕਰਾਂਗੇ। ਮੈਂ ਉਹਨਾਂ ਨੂੰ ਇੱਕ ਬੇਨਤੀ ਕਰ ਸਕਦਾ, ਹੱਥ ਜੋੜ ਕੇ, ਝੋਲੀ ਅੱਡ ਕੇ, ਇਨਸਾਫ ਕਰੋ। ਜਿੰਨਾ ਪੰਥ ਰਤਨਾਂ ਦੇ ਕੋਲ 5 ਸਾਲ ਰਾਜ ਸੀ, ਫਖਰੇ ਕੌਮਾਂ ਕੋਲੋਂ 5 ਸਾਲ ਦਾ ਰਾਜ ਸੀ, ਘੱਟੋ ਘੱਟ ਉਸ ਵਕਤ ਇੱਕ ਮਤਾ ਤਾਂ ਪਾਸ ਕਰਦੇ ਆਨੰਦ ਮੈਰਿਜ ਐਕਟ ਦਾ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ। ਉਸ ਵਕਤ ਤੁਸੀਂ ਉਹਨਾਂ ਨੂੰ ਤਲਬ ਕਰਨ ਦੀ ਧਮਕੀ ਨਹੀਂ ਦਿੱਤੀ। ਤੁਸੀਂ ਸਾਡੀ ਕੌਮ ਦਾ ਫਖਰ ਹੋ, ਤੁਸੀਂ ਸਾਡੀ ਕੌਮ ਦਾ ਮਾਣ ਹੋ। ਅਕਾਲ ਤਖ਼ਤ ਦੀ ਜਥੇਦਾਰੀ ਕੌਮ ਦੀ ਬੜੀ ਵਡਿਆਈ ਹੈ, ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੀ ਇਹ ਵੱਡੀ ਦੇਣ ਹੈ। ਇੱਥੇ ਭਾਈ ਸਾਹਿਬ ਗੁਰਦਾਸ ਜੀ ਪਹਿਲੇ ਜਥੇਦਾਰ ਸਨ। ਮੈਂ ਬੇਨਤੀ ਕਰਦਾ ਜੀ, ਉਹਨਾਂ ਦੇ ਬਾਰੇ ਹੈ, 5 ਸਾਲ ਪੰਥ ਰਤਨਾ ਨੇ ਰਾਜ ਕੀਤਾ ਹੈ, ਫਖਰੇ ਕੌਮਾਂ ਨੇ ਰਾਜ ਕੀਤਾ ਹੈ, ਉਸ ਵਕਤ ਨਹੀਂ ਕਿਹਾ ਬਈ ਇੱਕ ਮਤਾ ਤਾਂ ਪਾਸ ਕਰ ਦਿਓ ਆਨੰਦ ਮੈਰਿਜ ਐਕਟ ਦਾ। ਜੇ ਗੱਲ ਕੀਤੀ ਜਾਏ, ਸਿਰਫ ਇੱਕੋ ਗੱਲ ਹੈ ਕਿ ਇਹ ਇਨਸਾਫ ਹੈ, ਮੇਰਾ ਕੋਈ ਤਰਕ ਨਹੀਂ, ਮੈਂ ਇਸ ਉੱਤੇ ਕੋਈ ਉਜਰ ਨਹੀਂ ਕਰਦਾ, ਮੈਂ ਉਸ ਉੱਤੇ ਕੋਈ ਚੈਲੇਂਜ ਜਾਂ ਚੁਣੌਤੀ ਨਹੀਂ ਦੇ ਰਿਹਾ, ਮੈਂ ਕੋਈ ਨਿਰਾਦਰੀ ਅਤੇ ਬੇਅਦਬੀ ਨਹੀਂ ਕਰ ਰਿਹਾ। ਇੱਕ ਛੋਟਾ ਜਿਹਾ ਸਿੱਖ ਹੋਣ ਦੇ ਨਾਤੇ ਬੇਨਤੀ ਤਾਂ ਕਰ ਸਕਦਾ ਕਿ ਸਿੱਖ ਨੂੰ ਬੇਨਤੀ ਕਰਨ ਦਾ ਹੱਕ ਨਹੀਂ ਹੈ? ਜੇ ਬੇਨਤੀ ਕਰਨ ਦਾ ਹੱਕ ਹੈ ਤਾਂ ਸਿਰਫ ਇੱਕੋ ਹੀ ਬੇਨਤੀ ਹੈ, ਸਵਾਲ ਰੂਪ ਦੇ ਵਿੱਚ ਉਹ ਬੇਨਤੀ ਹੈ, ਜਿੰਨਾ ਪੰਥ ਰਤਨਾਂ ਕੋਲੋਂ, ਫਖਰੇ ਕੌਮਾਂ ਕੋਲੋਂ 5 ਸਾਲ ਤੱਕ ਰਾਜ ਰਿਹਾ, ਉਸ ਤੋਂ ਵੀ ਪਹਿਲੇ ਰਿਹਾ, ਆਪ ਜੀ ਨੇ ਇਹ ਹੁਕਮ ਜਾਰੀ ਨਹੀਂ ਕੀਤਾ? ਵਿਧਾਨ ਸਭਾ ਦੇ ਵਿੱਚ ਤੁਸੀਂ ਚੀਫ ਮਿਨਿਸਟਰ ਹੋ, ਮੈਜੋਰਟੀ ਹੈ, ਦਿੱਲੀ ਦੀ ਸਰਕਾਰ ਦੇ ਵਿੱਚ ਵੀ ਤੁਹਾਡੀ ਪੂਰੀ ਭਾਈਵਾਲੀ ਸੀ, ਉਸ ਵਕਤ ਤੁਸੀਂ ਇੱਕ ਮਤਾ ਤਾਂ ਪਾਸ ਕਰਵਾ ਦਿੰਦੇ। ਹੁਣ ਕਹਿੰਦੇ ਹੋ ਇੱਕ ਸਿੱਖ ਪ੍ਰਧਾਨ ਮੰਤਰੀ ਨੂੰ ਤਲਬ ਕਰਾਂਗੇ ਅਕਾਲ ਤਖ਼ਤ 'ਤੇ, ਤੁਹਾਡੀ ਵਡਿਆਈ ਵੱਡੀ ਹੈ, ਤੁਹਾਡੀ ਗੱਲ ਵੀ ਵੱਡੀ ਹੈ, ਤੁਹਾਡੀ ਗੱਲ ਦੇ 'ਚ ਬੜੇ ਵਜ਼ਨ ਹਨ, ਤੁਹਾਡੀ ਉਸ ਵਜ਼ਨ ਦੇ ਤਲੇ ਸਾਰੇ ਦੱਬ ਜਾਂਦੇ ਹਨ। ਪਰ ਇੱਕ ਸਿੱਖ ਨੂੰ ਇਨਸਾਫ ਦੀ ਦੁਹਾਈ ਦੇਣ ਦਾ ਤਾਂ ਹੱਕ ਹੈ। ਜੇ ਇਨਸਾਫ ਦੀ ਦੁਹਾਈ ਦਾ ਹੱਕ ਹੀ ਨਾ ਦਿਓਗੇ ਤਾਂ ਅਸੀਂ ਆਪਣਾ ਸਿਦਕ ਕਿੱਥੇ ਟਿਕਾਵਾਂਗੇ? ਤੁਹਾਡੀ ਸੇਵਾ ਦੇ ਵਿੱਚ, ਖਿਦਮਤ ਦੇ ਵਿੱਚ ਬੜੀ ਅਧੀਨਗੀ ਨਾਲ ਇਹ ਹੱਥ ਜੋੜ ਕੇ ਇਹ ਬੇਨਤੀ ਹੈ, ਉਸਨੂੰ ਕਿਉਂ ਦਿੰਦੇ ਹੋ ਧਮਕੀ? ਥੋੜ੍ਹੀ ਜਿਹਾ ਉਹਨਾਂ ਬਾਰੇ ਵੀ ਤਾਂ ਵੇਖੋ, ਜਿੰਨਾ ਪੰਥ ਰਤਨਾਂ ਕੋਲੋਂ, ਫਖਰੇ ਕੌਮਾਂ ਕੋਲੋਂ 5 ਸਾਲ ਰਾਜ ਸੀ। ਗੁਰੂ ਦੇ ਬਚਨਾਂ ਦੀ ਕਮਾਈ ਚਾਹੀਦੀ ਹੈ, ਬਾਕੀ ਸਾਰੀ ਸੇਵਾ ਵਿਅਰਥ ਚਲੀ ਜਾਂਦੀ ਹੈ, ਸਫਲ ਨਹੀਂ ਆਉਂਦੀ। ਸੱਚਾ ਪਾਤਸ਼ਾਹ ਫੁਰਮਾਨ ਕਰਦੇ ਨੇ, ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ ਓਈ ਸੇਵਾ ਸਫਲ ਹੈ ਜੋ ਗੁਰੂ ਕਹਿ ਰਿਹਾ ਹੈ ਉੱਥੋਂ ਨਾ ਦੌੜੋ ਗੁਰ ਕੇ ਹਾਸਾ ਕਾਰ ਕਮਾਵੋ ਗੁਰ ਕੀ ਕਰਨੀ ਕਾਰ ਕਮਾਉਣ ਵਾਲੀ ਜਿਹੜੀ ਗੁਰੂ ਦੀ ਕਰਨੀ ਹੈ ਜੋ ਤੁਹਾਨੂੰ ਕਰਨ ਵਾਸਤੇ ਕਿਹਾ ਹੈ ਕਾਹੇ ਧਾਵੋ ਸੱਚਾ ਪਾਤਸ਼ਾਹ ਕਹਿੰਦੇ ਨੇ ਕਿਉਂ ਦੌੜਦੇ ਹੋ ਕਿਉਂ ਧਾਂਦੇ ਹੋ ਕਿਉਂ ਭੱਜਦੇ ਹੋ ਕਿਉਂ ਤੁਸੀਂ ਉਸ ਤੋਂ ਐਸਕੇਪ ਕਰਦੇ ਹੋ ਆਪਣੀ ਜ਼ਿੰਮੇਦਾਰੀ ਦੂਜਿਆਂ ਦੇ ਮੋਢਿਆਂ ਉੱਤੇ ਪਾ ਕੇ ਕਿਉਂ ਚੁਣੌਤੀ ਦਿੰਦੇ ਹੋ ਪੰਕਤੀ ਦੇ ਅਰਥ ਸਮਝੀਏ ਸਤਿਗੁਰੂ ਸੱਚੇ ਪਾਤਸ਼ਾਹ ਦੇ ਬਚਨ ਦਾ ਸਿਧਾਂਤ ਸਮਝੀਏ ਗਰੀਬ ਨਵਾਜ ਸੱਚੇ ਪਾਤਸ਼ਾਹ ਦੇ ਬਚਨਾਂ ਤੋਂ ਜੀਵਨ ਦੀ ਸੇਧ ਲਈਏ ਆਪਣੀ ਜ਼ਿੰਮੇਵਾਰੀ ਦੂਜਿਆਂ ਦੇ ਮੋਢੇ ਉੱਤੇ ਪਾ ਕੇ ਚੁਣੌਤੀ ਕਿਉਂ ਦਿੰਦੇ ਹੋ ਧਮਕੀਆਂ ਕਿਉਂ ਦਿੰਦੇ ਹੋ ਇਨਸਾਫ ਕਰੋ ਫੈਸਲੇ ਨਾ ਕਰੋ ਸੱਚਾ ਪਾਤਸ਼ਾਹ ਫੁਰਮਾਨ ਕਰਦੇ ਨੇ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਗੁਰੂ ਪ੍ਰਸੰਨ ਕਰਨ ਵਾਸਤੇ ਤੁਸੀਂ ਚਿਤ ਲਾ ਕੇ ਸੇਵਾ ਕਰੋ ਸੁਖਮਨੀ ਸਾਹਿਬ ਦੇ ਕਰਤਾ ਪੁਰਖ ਸਤਿਗੁਰੂ ਜੀ ਫੁਰਮਾਨ ਕਰਦੇ ਨੇ ਜਦੋਂ ਗੁਰੂ ਦਾ ਮਨ ਪੂਰਾ ਮੰਨ ਜਾਏਗਾ ਤੁਹਾਡੀ ਸੇਵਾ ਨੂੰ ਫਲ ਲਾ ਦੇਵੇਗਾ ਬੀਸ ਬਿਸਵੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ ਬੀਸ ਬਿਸਵੇ ਇਹ ਬੀਸ ਬਿਸਵੇ ਇੱਕ ਪ੍ਰਤੀਕ ਵਾਲਾ ਬਚਨ ਹੈ ਬੀਗੇ ਹੁੰਦੇ ਨੇ ਖਾਸ ਕਰਕੇ ਰਾਜਸਥਾਨ ਦੇ ਪਾਸੇ ਜਾਂ ਕੁਝ ਹੋਰ ਇਲਾਕਿਆਂ ਦੇ ਵਿੱਚ ਫਿਰ ਇਸ ਤੋਂ ਬਾਅਦ ਨਾਪ ਦਾ ਪੈਮਾਨਾ ਹੋ ਗਿਆ ਏਕੜ ਹੋ ਗਏ ਪਰ ਬੀਗੇ ਜਿਹੜੇ ਆਉਂਦੇ ਨੇ ਉਸਦੇ 20 ਵਿਸਵੇ ਆਉਂਦੇ ਨੇ ਜਿਸ ਤਰ੍ਹਾਂ ਪਹਿਲੇ ਵਕਤ ਦੇ ਵਿੱਚ 1 ਰੁਪਏ ਦੇ 16 ਆਨੇ 4 ਆਨੇ ਆਉਂਦੇ ਸੀ ਅਤੇ ਹਰ ਆਨੇ ਦੇ 4 ਪੈਸੇ ਆਉਂਦੇ ਸੀ ਅਤੇ ਮੁਹਾਵਰੇ ਰੂਪ ਵਿੱਚ ਆਉਂਦਾ ਸੀ ਇਹ ਗੱਲ 16 ਆਨੇ ਸੱਚ ਹੈ ਯਾਨੀ ਕਿ ਪੂਰਨ ਰੂਪ ਵਿੱਚ ਸੱਚ ਹੈ 20 ਵਿਸਵੇ ਦੇ ਅਰਥ ਹਨ ਜਿਸ ਤਰ੍ਹਾਂ ਬੀਗੇ ਦੇ ਵਿੱਚ 1 ਵਿਸਵਾ ਅਤੇ 1 ਵਿਸਵੇ 20 ਵਿਸਵਿਆਂ ਦਾ 1 ਬੀਗਾ ਹੈ ਇਹ ਪੂਰਨ ਨਾਪ ਹੈ ਸੁਖਮਨੀ ਸਾਹਿਬ ਦੇ ਕਰਤਾ ਪੁਰਖ ਸਤਿਗੁਰੂ ਜੀ ਕਹਿੰਦੇ ਨੇ ਜਿਸ ਤਰ੍ਹਾਂ ਪੂਰਨ ਬੀਗਾ 20 ਵਿਸਵੇ ਦਾ ਹੈ ਇਸੇ ਤਰ੍ਹਾਂ ਗੁਰੂ ਦਾ ਮਨ ਜਦੋਂ 20 ਵਿਸਵੇ ਮੰਨ ਜਾਏਗਾ ਪੂਰਨ ਮੰਨ ਜਾਏਗਾ ਉਹ ਸੇਵਕ ਨੂੰ ਫਲ ਲੱਗੇਗਾ ਉਹ ਫਲ ਹੋਵੇਗਾ ਪਰਮੇਸ਼ਰ ਕੀ ਗਤ ਜਾਣੇ ਪਰਮੇਸ਼ਰ ਨਾਲ ਇਹ ਜੁੜ ਜਾਏਗਾ ਉਸਦੀ ਵਡਿਆਈ ਨਾਲ ਜੁੜ ਜਾਏਗਾ ਮਿਹਰਬਾਨ ਸਤਿਗੁਰੂ ਸੱਚਾ ਪਾਤਸ਼ਾਹ ਕਹਿ ਰਹੇ ਨੇ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਨਾਮ ਪਦਾਰਥ ਪਾਈਐ ਅਚਿੰਤ ਵਸੈ ਮਨ ਆਏ ਨਾਮ ਦਾ ਉਹ ਨਿਰਮੋਲਕ ਪਦਾਰਥ ਪ੍ਰਾਪਤ ਹੁੰਦਾ ਹੈ ਅਤੇ ਅਚਿੰਤ ਮਾਲਕ ਜਿਸ ਦੇ ਕੋਲ ਕੋਈ ਚਿੰਤਾ ਨਹੀਂ ਅਤੇ ਉਹ ਅਚਿੰਤ ਹੀ ਤੁਹਾਡੇ ਮਨ ਦੇ ਵਿੱਚ ਆ ਕੇ ਟਿਕਦਾ ਅਤੇ ਵਸ ਜਾਂਦਾ ਇਹ ਫਲ ਹੈ ਸੱਚਾ ਪਾਤਸ਼ਾਹ ਫਿਰ ਅਗਲਾ ਫਲ ਕਹਿੰਦੇ ਨੇ ਜਨਮ ਮਰਨ ਦੁੱਖ ਕੱਟੀਐ ਹੋਮੈ ਮਮਤਾ ਜਾਏ ਜਨਮਾਂ ਅਤੇ ਮਰਨ ਦਾ ਜਿਹੜਾ ਦੁੱਖ ਹੈ ਨਾ ਵਿਅਰਥ ਜੰਮੇ ਬੇਕਾਰ ਜੀਏ ਬਿਨਾਂ ਅਰਥ ਦੇ ਹੀ ਦੁਨੀਆਂ ਛੱਡ ਕੇ ਮਰ ਖਪ ਗਏ ਵਿਚਕਾਰ ਸਮਝਦੇ ਰਹੇ ਅਸੀਂ ਵੀ ਬੜਾ ਕੁਛ ਹਾਂ ਬੜਾ ਕੁਛ ਹਾਂ ਸਾਡੇ ਬਗੈਰ ਤਾਂ ਦੁਨੀਆਂ ਚੱਲ ਹੀ ਨਹੀਂ ਸਕਦੀ ਬਾਬਾ ਫਰੀਦ ਜੀ ਨੇ ਉਸਦੇ ਵਾਸਤੇ ਇੱਕ ਵੰਗਾਰ ਪਾਈ ਹੈ ਜਿਵੇਂ ਪੁੱਛੇ ਅਸਮਾਨ ਫਰੀਦਾ ਖੇਵਟ ਕਿਨ ਗਏ ਜਿਹੜੇ ਆਪਣੇ ਆਪ ਨੂੰ ਸਮਝਦੇ ਸੀ ਅਸੀਂ ਤਾਰਨਹਾਰ ਹਾਂ ਸਾਡੇ ਬਗੈਰ ਕੁਛ ਹੋ ਹੀ ਨਹੀਂ ਸਕਦਾ ਤੁਸੀਂ ਪੁੱਛ ਲਓ ਜ਼ਮੀਨ ਤੋਂ ਲੈ ਕੇ ਆਸਮਾਨ ਤੱਕ ਪੁੱਛ ਲਓ ਉਹਨਾਂ ਬਾਰੇ ਜ਼ਿਮੀ ਪੁੱਛੇ ਅਸਮਾਨ ਫਰੀਦਾ ਖੇਵਟ ਕਿਨ ਗਏ ਜਾਲਣ ਗੋਰਾਂ ਨਾਲ ਉਲਾਮੇ ਜੀ ਸਹੇ ਆਪ ਉਹ ਕਬਰਾਂ ਦੇ ਵਿੱਚ ਜਾ ਕੇ ਸੜ ਜਾਂਦੇ ਨੇ ਅਤੇ ਉਹਨਾਂ ਦੀ ਰੂਹ ਉਹਨਾਂ ਦੇ ਨਾਂ ਉੱਤੇ ਉਲਾਮੇ ਆਉਂਦੇ ਨੇ ਲਾਂਤਾਂ ਪੈਂਦੀਆਂ ਨੇ ਲੋਕੀ ਕਹਿੰਦੇ ਨੇ ਜਿਤਨੇ ਤੱਕ ਇਹ ਜ਼ਿੰਦਾ ਸੀ ਜੋ ਕੁਝ ਖਰੂਦ ਕਰਦਾ ਸੀ ਜੋ ਸਿਆਸਤ ਖੇਡਦਾ ਸੀ ਜੋ ਗੰਦੇ ਹੱਥਕੰਡੇ ਵਰਤਦਾ ਸੀ ਇਨਸਾਨੀਅਤ ਦਾ ਨੁਕਸਾਨ ਕਰਦਾ ਸੀ ਕੌਮ ਦਾ ਘਾਤਕ ਹੋ ਜਾਂਦਾ ਸੀ ਉਸਦਾ ਨਾਂ ਚੁੱਕ ਚੁੱਕ ਕੇ ਆਪ ਤਾਂ ਸੜ ਮਰ ਗਿਆ ਕਬਰਾਂ ਦੇ ਵਿੱਚ ਉਸਦੀ ਰੂਹ ਨੂੰ ਉਲਾਮੇ ਪੈਂਦੇ ਨੇ ਪੁੱਛ ਲਓ ਉਹਨਾਂ ਕੋਲ ਆਸਮਾਨ ਤੋਂ ਪੁੱਛ ਲਓ, ਧਰਤੀ ਤੋਂ ਪੁੱਛ ਲਓ। ਸੱਚਾ ਪਾਤਸ਼ਾਹ ਕਹਿੰਦੇ ਨੇ ਐਸੇ ਪੁਰਖਾਂ ਨੂੰ ਜਨਮ ਮਰਨ ਦਾ ਦੁੱਖ ਬਣਿਆ ਹੀ ਰਹਿੰਦਾ ਹੈ, ਪਰ ਜਿਨ੍ਹਾਂ ਨੇ ਗੁਰੂ ਦੀ ਸੇਵਾ ਕੀਤੀ ਫਲ ਕੀ ਹੋਇਆ, ਜਨਮ ਮਰਨ ਦੁੱਖ ਕੱਟੀਏ ਹਉਮੈ ਮਮਤਾ ਜਾਏ, ਉਹਨਾਂ ਦੇ ਅੰਦਰੋਂ ਹੰਕਾਰ ਅਤੇ ਪਕੜ, ਵਿਅਰਥ ਦੀ ਪਕੜ ਮਮਤਾ ਇਹ ਚਲੀ ਜਾਂਦੀ ਹੈ। ਮਿਹਰਬਾਨ ਸਤਿਗੁਰੂ ਕਹਿੰਦੇ ਨੇ ਉੱਤਮ ਪਦਵੀ ਪਾਈਐ ਸੱਚੇ ਰਹਿ ਸਮਾਏ। ਅਸਲ ਵਿੱਚ ਉੱਤਮ ਸਭ ਤੋਂ ਉੱਚੀ ਪਦਵੀ ਉਸਨੂੰ ਮਿਲਦੀ ਹੈ ਗੁਰਮੁਖ ਹੋਣ ਦੀ, ਅਤੇ ਐਸਾ ਪੁਰਖ ਸੱਚ ਦੇ ਸੱਚੇ ਮਾਲਕ ਦੇ ਲੀਨ ਰਹਿੰਦਾ, ਟਿਕਿਆ ਰਹਿੰਦਾ ਹੈ। ਨਾਨਕ ਪੂਰਬ ਜਿਨਕੋ ਲਿਖਿਆ ਤਿੰਨਾ ਸਤਿਗੁਰ ਮਿਲਿਆ ਏ। ਮਿਹਰਬਾਨ ਸਤਿਗੁਰੂ ਸੱਚਾ ਪਾਤਸ਼ਾਹ ਕਹਿੰਦੇ ਨੇ ਪੂਰਬ, ਪੂਰਬਲੇ ਕਰਮ, ਪੂਰਬਲੇ ਦਾ ਅਰਥ ਦਾਸ ਇਹ ਮਹਿਸੂਸ ਕਰਦਾ ਹੈ ਸਿਰਫ ਪਿਛਲਾ ਜਨਮ ਨਹੀਂ, ਹਰ ਪਿਛਲਾ ਲਮਹਾ ਜੋ ਅਸੀਂ ਕਰਕੇ ਆਏ ਹਾਂ, ਹਰ ਪਿਛਲਾ ਘੰਟਾ ਜੋ ਅਸੀਂ ਕਰਕੇ ਆਏ ਹਾਂ, ਹਰ ਬੀਤਿਆ ਹੋਇਆ ਦਿਨ ਜੋ ਅਸੀਂ ਕਰਕੇ ਆਏ ਹਾਂ, ਹਰ ਬੀਤਿਆ ਹੋਇਆ ਮਹੀਨਾ ਜੋ ਅਸੀਂ ਪਿੱਛੇ ਕੀਤਾ ਹੈ, ਹਰ ਬੀਤਿਆ ਹੋਇਆ ਸਾਲ, ਇਉਂ ਸਮਝ ਲਓ ਪਿੱਛੇ ਜਾਂਦੇ ਜਾਈਏ ਤਾਂ ਜੋ ਵੀ ਹੈ ਇਸ ਜਨਮ ਪਿਛਲੇ ਜਨਮ 'ਤੇ ਜੋ ਕੁਝ ਕੀਤਾ ਹੈ, ਸੰਚਿਤ ਕਰਮ ਦੇ ਸੰਸਕਾਰਾਂ ਦਾ ਫਲ ਸਾਨੂੰ ਮਿਲਦਾ ਹੈ। ਗਰੀਬ ਨਵਾਜ਼ ਸੱਚਾ ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਨੇ ਗੁਰੂ ਦੀ ਕੀਤੀ ਕਾਰ ਦੀ ਸੇਵਾ ਕੀਤੀ, ਨਾਮ ਪਦਾਰਥ ਪ੍ਰਾਪਤ ਹੋਇਆ, ਅਚਿੰਤ ਜਿਨ੍ਹਾਂ ਦੇ ਮਨ ਦੇ 'ਚ ਵਸਿਆ, ਜਨਮ ਮਰਨ ਦਾ ਦੁੱਖ ਉਹਨਾਂ ਦਾ ਕੱਟਿਆ ਗਿਆ, ਮਮਤਾ ਅਤੇ ਹੋਮੇ ਉਹਨਾਂ ਦੀ ਖਤਮ ਹੋ ਗਈ, ਉੱਚੀ ਪਦਵੀ ਜਿਹੜੀ ਪ੍ਰਾਪਤ ਕੀਤੀ ਐਵੇਂ ਉਹਨਾਂ ਨੇ ਪਿਛਲੇ ਕੀਤੇ ਕਰਮਾਂ ਦੇ ਫਲ ਉਹਨਾਂ ਨੂੰ ਮਿਲੇ। ਪੂਰਬ, ਨਾਨਕ ਪੂਰਬ ਜਿਨਕੋ ਲਿਖਿਆ ਤਿੰਨਾਂ ਸਤਿਗੁਰ ਮਿਲਿਆ ਆਏ, ਉਹਨਾਂ ਨੂੰ ਗੁਰੂ ਮਿਲਦੇ ਨੇ, ਭਾਵ ਉਹ ਗੁਰੂ ਦੀ ਪਹਿਚਾਣ ਕਰਦੇ ਨੇ, ਗੁਰੂ ਦੀ ਸੋਝੀ ਲੈਂਦੇ ਨੇ। ਪਹਿਚਾਣ ਦਾ ਮਤਲਬ ਇਹ ਹੈ ਗੁਰੂ ਨਾਲੇ ਜੁੜਨ ਦਾ ਦੀ ਵਡਿਆਈ ਪ੍ਰਾਪਤ ਕਰਦੇ ਨੇ। ਫਿਰ ਉਹ ਸਤਿਗੁਰੂ ਕਿਹੜਾ ਹੈ ਜਿਸ ਨਾਲੇ ਐਸੇ ਪੁਰਖ ਜੁੜਦੇ ਨੇ? ਅਗਲੇ ਸਲੋਕ ਇਹ ਸੱਚਾ ਪਾਤਸ਼ਾਹ ਫੁਰਮਾਨ ਕਰਦੇ ਨੇ, ਮਹੱਲਾ ਤੀਜਾ। ਨਾਮ ਰਤਾ ਸਤਿਗੁਰੂ ਹੈ ਕਲਯੁਗ ਬਹੁਤ ਹੋਏ। ਗੁਰੂ ਨਾਮ ਨਾਲੇ ਰਤੇ ਹੋਏ ਹਨ, ਸੱਚ ਨਾਲੇ ਜੁੜੇ ਹੋਏ ਹਨ। ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਮ, ਤਿਸਕੇ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਉ। ਗਰੀਬ ਨਵਾਜ਼ ਸੱਚਾ ਪਾਤਸ਼ਾਹ ਕਹਿੰਦੇ ਨੇ ਨਾਮ ਰਤਾ ਸਤਿਗੁਰੂ ਹੈ, ਗੁਰੂ ਨਾਮ ਨਾਲੇ ਰਤੇ ਹੋਏ ਇੱਕ ਮਿਕ ਹਨ, ਨਾਮ ਨਾਲੇ ਜੁੜੇ ਹੋਏ ਹਨ। ਨਾਨਕ ਨਾਮ ਨਿਰੰਜਨ ਜਾਣਿਓ ਤੀਨੀ ਭਗਤ ਪ੍ਰੇਮ ਲਿਵਲਾਈ, ਕਿਉਂਕਿ ਗੁਰੂ ਪ੍ਰੇਮਾ ਭਗਤੀ ਦੇ ਜੁੜ ਕੇ ਨਾਮ ਨਾਲੇ ਇੱਕ ਮਿਕ ਹਨ। ਨਾਮ ਰਤਾ ਸਤਿਗੁਰੂ ਹੈ ਕਲਯੁਗ ਬੋਹਿਤ ਹੋਏ। ਇੱਕ ਕਲੇਸ਼ ਦੇ ਯੁੱਗ ਦੇ ਵਿੱਚ ਕਿਹੜਾ ਕਲਯੁਗ? ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਉਹ ਕਲਯੁਗ ਹੈ। ਕਲਯੁਗ ਸਮੇਂ 'ਚ ਨਹੀਂ, ਕਲਯੁਗ ਸੁਭਾ ਦੇ ਵਿੱਚ ਹੈ, ਬਸ ਇੱਕੋ ਫਰਕ ਹੈ। ਲੋਕਾਂ ਨੇ ਕਿਹਾ ਸੀ ਯੁਗਾਂ ਦਾ ਸੰਬੰਧ ਸਮੇਂ ਨਾਲ ਹੈ, ਗੁਰੂ ਨਾਨਕ ਨੇ ਕਿਹਾ ਨਹੀਂ, ਯੁਗਾਂ ਦਾ ਸੰਬੰਧ ਸੁਭਾ ਨਾਲੇ ਹੈ। ਕਲਯੁਗ ਰਤ ਅਗਨ ਕਾ ਕੂੜ ਅਗੇ ਰਖਵਾਓ, ਕ੍ਰੋਧ ਦਾ ਦੀ ਅੱਗ ਦਾ ਇਹ ਰਥ ਹੈ ਅਤੇ ਇਸ ਨੂੰ ਚਲਾਉਣ ਵਾਲਾ ਕੂੜ ਹੈ, ਜਿਹੜਾ ਝੂਠ ਕੂੜ ਫਰੇਬ ਕਪਟ ਨੂੰ ਅੱਗੇ ਰੱਖ ਕੇ ਆਪਣੇ ਜੀਵਨ ਦੇ ਰਥ ਨੂੰ ਚਲਾਉਂਦਾ ਉਹ ਕਲਯੁਗੀ ਹੈ, ਭਾਵੇਂ ਉਸਦੇ ਚਿੱਟੇ ਕੱਪੜੇ ਕਿਉਂ ਨਾ ਹੋਣ, ਪਰ ਕੂੜ ਨਾਲੇ ਜੁੜਿਆ ਹੈ। ਔਰੰਗਜ਼ੇਬ ਵੀ ਇਹੀ ਕਰਦਾ ਸੀ, ਕੂੜ ਅੱਗੇ ਰੱਖਦਾ ਸੀ ਪਰ ਹੱਥ 'ਚ ਮਾਲਾ ਜ਼ਰੂਰ ਰੱਖ ਲੈਂਦਾ ਸੀ। ਅੱਲਾਹੂ ਅੱਲਾਹੂ ਅੱਲਾਹੂ ਬੜੀ ਰਿਤਮ ਦੇ 'ਚ ਉਹ ਚੇਂਟਿੰਗ ਕਰਦਾ ਸੀ, ਜਪਦਾ ਸੀ। ਕਲਗੀਧਰ ਪਾਤਸ਼ਾਹ ਦੀ ਨਜ਼ਰ ਪੈ ਗਈ ਉਸਦੀ ਮਾਲਾ 'ਤੇ। ਜ਼ਫਰਨਾਮੇ ਦੇ ਸਤਿਗੁਰੂ ਨੇ ਸ਼ੇਰ ਵੀ ਲਿਖ ਦਿੱਤਾ, ਦਾਸ ਨੇ ਪਹਿਲੇ ਵੀ ਬੇਨਤੀ ਕੀਤੀ ਸੀ। ਗਰੀਬ ਨਵਾਜ਼ ਸੱਚਾ ਪਾਤਸ਼ਾਹ ਕਹਿੰਦੇ ਨੇ ਤਸਬੀਹਤ ਅਜ ਸੁਜ਼ਾ ਵ ਰਿਸ਼ਤਾ ਬੇਸ਼, ਜ਼ਿਆਂ ਦਾਮਾ ਸਾਜ਼ੀ ਵ ਜ਼ਾਂ ਦਾਮੇ ਖੇਸ਼। ਔਰੰਗਜ਼ੇਬ ਕੀ ਕਰ ਰਿਹਾ ਹੈ? ਇਹ ਜਿਹੜੀ ਤੂੰ ਤਸਵੀਰ ਫੇਰ ਰਿਹਾ ਨਾ, ਮਾਲਾ ਫੇਰ ਰਿਹਾ, ਹਰ ਉਹ ਆਦਮੀ ਜਿਹੜੇ ਮਾਲਾ ਫੇਰਦੇ ਨੇ ਕਲਗੀਧਰ ਪਾਤਸ਼ਾਹ ਦਾ ਇਹ ਸ਼ੇਰ ਯਾਦ ਰੱਖਣ। ਗਰੀਬ ਨਵਾਜ਼ ਕਹਿੰਦੇ ਨੇ, ਔਰੰਗਜ਼ੇਬ ਤੇਰੇ ਹੱਥ ਦੀ ਜਿਹੜੀ ਮਾਲਾ ਹੈ ਨਾ, ਉਹ ਵੀ ਇੱਕ ਪਖੰਡ, ਫਰੇਬ, ਕਪਟ, ਛਲ ਦਾ ਪ੍ਰਤੀਕ ਹੈ। ਤੂੰ ਖੁਦਾ ਨਾਲ ਨਹੀਂ ਜੁੜਦਾ, ਹਾਲਾਂਕਿ ਬਾਹਰੋਂ ਤੂੰ ਕਹੀ ਜਾਂਦਾ ਅੱਲਾਹੂ ਅੱਲਾਹੂ ਅੱਲਾਹੂ, ਉਹੀ ਹੈ ਉਹੀ ਹੈ। ਆਪਣੀ ਭਾਸ਼ਾ ਦੇ ਚੀਜ਼ਾਂ ਤਰਜਮਾ ਕਰੀਏ, ਤੂੰ ਤੂੰ ਤੂੰ, ਆਪਣੀ ਭਾਸ਼ਾ ਦੇ ਵਿੱਚ ਕੋਈ ਨਾਂ ਲਈਏ ਤਾਂ ਕੋਈ ਵੀ ਲੋ, ਉਹਨੂੰ ਚੰਗਾ ਲੱਗਦਾ ਸੀ ਅੱਲਾਹੂ। ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਤੇਰੇ ਹੱਥ ਦੀ ਜਿਹੜੀ ਮਾਲਾ ਹੈ ਨਾ, ਇਸਦੇ ਮਣਕੇ ਤੂੰ ਚੋਗਾ ਬਣਾਉਂਦਾ ਹੈ ਅਤੇ ਇਸਦੇ ਜਿਹੜਾ ਧਾਗਾ ਹੈ ਉਹ ਤੂੰ ਫੰਦਾ ਬਣਾਉਂਦਾ ਹੈ। ਔਰੰਗਜ਼ੇਬ, ਮਾਲਾ ਦੇ ਰਾਹੀਂ ਤੂੰ ਲੋਕਾਂ ਨੂੰ ਫਸਾ ਕੇ ਭਰਮ ਹੀ ਚ ਪਾਉਂਦਾ ਹੈ, ਤੂੰ ਖੁਦਾ ਨਾਲ ਨਹੀਂ ਜੁੜਦਾ, ਕਪਟ ਹੈ ਤੇਰਾ। ਇਹ ਕਲਯੁਗ ਹੈ ਜਿਹੜਾ ਕੂੜ ਅੱਗੇ ਰਥਵਾਓ, ਜਿਸਦੀ ਜ਼ਿੰਦਗੀ ਦਾ ਰਥ ਅੱਗ ਨਾਲੇ ਭਰਿਆ ਹੋਵੇ ਅਤੇ ਕੂੜ ਅੱਗੇ ਉਸਨੂੰ ਚਲਾਉਣ ਵਾਲਾ ਹੋਵੇ, ਉਹ ਕਲਯੁਗ ਹੈ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਸੱਚਾ ਪਾਤਸ਼ਾਹ ਕਹਿੰਦੇ ਨੇ, ਇਸਦੇ ਵਾਸਤੇ ਗੁਰੂ ਇੱਕ ਬਹੁਤ ਹਨ, ਇੱਕ ਬੇੜੀ ਹਨ, ਨਾਮ ਰਤਾ ਸਤਿਗੁਰੂ ਹੈ। ਕਲਯੁਗ ਬਹੁਤ ਹੋਏ, ਗੁਰਮੁਖ ਹੋਵੇ, ਸੁਪਾਰ ਪਵੇ ਜਿਨ੍ਹਾਂ ਅੰਦਰ ਸੱਚਾ ਸੋਏ। ਜੋ ਗੁਰਮੁਖ ਬਣਦੇ ਨੇ ਉਹ ਪਾਰ ਪੈਂਦੇ ਨੇ ਗੁਰੂ ਦੇ ਇਸ ਬੋਹਿਤ ਉੱਤੇ ਚੜ੍ਹ ਕੇ। ਸੱਚਾ ਪਾਤਸ਼ਾਹ ਫੁਰਮਾਨ ਕਰਦੇ ਨੇ, ਜਿੰਨਾ ਅੰਦਰ ਸੱਚਾ ਸੋਏ ਉਹਨਾਂ ਗੁਰਮੁਖਾਂ ਦੇ ਅੰਦਰ ਵੀ ਉਹ ਸੱਚ ਆ ਕੇ ਟਿਕਦਾ ਹੈ, ਵੱਧਦਾ ਹੈ। ਨਾਮ ਸੰਭਾਲੇ ਨਾਮ ਸੰਗ੍ਰਹਿ ਹੈ, ਨਾਮੇ ਹੀ ਸਤ ਹੋਏ। ਇਸ ਬੋਹਿਤ ਉੱਤੇ ਜੋ ਚੜ੍ਹਦੇ ਨੇ ਉਹ ਨਾਮ ਸੰਭਾਲਦੇ ਹਨ, ਨਾਮ ਨੂੰ ਇਕੱਠਾ ਕਰਦੇ ਹਨ। ਸੰਗ੍ਰਹਿ ਕਰੋ ਸਦਾ ਸਿਮਰਨ ਕੋ, ਪਰਮ ਪਾਪ ਤਜ ਭਾਗੋ, ਜਾਂ ਤੇ ਦੁੱਖ ਪਾਪ ਨਹਿ ਭੇਟੇ, ਕਾਲ ਜਾਲ ਤੇ ਤਾਗੋ, ਜੋ ਸੁਖ ਚਾਹੋ ਸਦਾ ਸਭਨ ਕੋ, ਤੋ ਹਰ ਕੇ ਰਸ ਭਾਗੋ। ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਸੰਗ੍ਰਹਿ ਕਰ, ਇਕੱਠਾ ਕਰ, ਸੰਗ੍ਰਹਿ ਕਰੋ ਸਦਾ ਸਿਮਰਨ ਕੋ। ਗਰੀਬ ਨਵਾਜ਼ ਸੱਚਾ ਪਾਤਸ਼ਾਹ ਕਹਿ ਰਹੇ ਨੇ, ਨਾਮ ਸੰਭਾਲੇ ਨਾਮ ਸੰਗ੍ਰਹਿ, ਨਾਮੇ ਹੀ ਪਤ ਹੋਏ। ਉਹਨਾਂ ਦੀ ਪਤ ਵਡਿਆਈ ਨਾਮ ਨਾਲੇ ਹੁੰਦੀ ਹੈ। ਨਾਨਕ ਸਤਿਗੁਰ ਪਾਇਆ ਕਰਮ ਪ੍ਰਾਪਤ ਹੋਏ। ਐਸੇ ਗੁਰਮੁਖ ਪੁਰਖਾਂ ਨੂੰ ਗਰੀਬ ਨਵਾਜ਼ ਸੱਚਾ ਪਾਤਸ਼ਾਹ ਕਹਿੰਦੇ ਨੇ, ਸਤਿਗੁਰੂ ਪ੍ਰਾਪਤ ਹੁੰਦੇ ਨੇ ਅਤੇ ਉਸ ਮਾਲਕ ਦੀ ਵੱਡੀ ਕਿਰਪਾ ਦਾ ਇਹ ਇੱਕ ਪੈਮਾਨਾ ਆਉਂਦਾ ਹੈ ਜੋ ਉਹਨਾਂ ਨੂੰ ਗੁਰੂ ਦੀ ਪ੍ਰਾਪਤੀ ਹੋ ਗਈ। ਪੌੜੀ ਦੇ ਵਿੱਚ ਗੁਰੂ ਰਾਮਦਾਸ ਸਤਿਗੁਰੂ ਜੀ ਫੁਰਮਾਨ ਕਰਦੇ ਨੇ, ਪੌੜੀ, ਆਪੇ ਪਾਰਸ ਆਪ ਧਾਤ ਹੈ, ਆਪ ਕੀ ਤੋਨ ਕੰਚਨ। ਪਰਮੇਸ਼ਰ ਜੀ ਆਪ ਹੀ ਪਾਰਸ ਹਨ, ਆਪ ਹੀ ਉਸ ਨਾਲੇ ਛੁਆਉਣ ਵਾਲੇ ਧਾਤ ਹਨ, ਲੋਹਾ ਹਨ, ਅਤੇ ਆਪ ਹੀ ਉਹਨਾਂ ਨੇ ਸੋਨਾ ਕੀਤਾ ਹੁੰਦਾ ਹੈ। ਗਰੀਬ ਨਵਾਜ਼ ਸੱਚਾ ਪਾਤਸ਼ਾਹ ਕਹਿੰਦੇ ਨੇ, ਪਰਮੇਸ਼ਰ ਪਾਰਸ ਹੈ, ਸਿੱਖ ਧਾਤੂ ਹੈ, ਉਸ ਵਿੱਚ ਵੀ ਆਪ ਹੈ, ਅਤੇ ਸਿੱਖ ਨੂੰ ਕੰਚਨ ਸੋਨੇ ਵਰਗਾ ਬਣਾਉਣ ਵਾਲਾ ਵੀ ਉਹ ਆਪ ਹੈ। ਆਪੇ ਠਾਕੁਰ ਸੇਵਕ ਆਪੇ, ਆਪੇ ਹੀ ਪਾਪ ਖੰਡਨ। ਮਾਲਕ ਆਪ ਹੀ ਠਾਕਰ ਹੈ, ਆਪ ਹੀ ਸੇਵਕ ਹੈ, ਠਾਕੁਰ ਉਹ ਹੈ ਅਤੇ ਸੇਵਕਾਂ ਦੇ ਵਿੱਚ ਬੈਠਾ ਹੋਇਆ ਵੀ ਉਹ ਆਪ ਹੈ, ਅਤੇ ਉਹਨਾਂ ਦੇ ਪਾਪਾਂ ਦਾ ਖੰਡਨ ਕਰਨ ਵਾਲਾ ਵੀ ਉਹ ਆਪ ਹੈ। ਆਪੇ ਸਭ ਘਟ ਭੋਗਵੈ ਸੁਆਮੀ, ਆਪੇ ਹੀ ਸਭ ਅੰਜਨ। ਅੰਜਨ ਕਾਲਕ ਸੁਰਮਾ, ਮਾਇਆ ਵੀ ਉਹ ਆਪ ਹੈ। ਸੱਚਾ ਪਾਤਸ਼ਾਹ ਕਹਿੰਦੇ ਨੇ, ਸਾਰੇ ਘਟਾਂ ਦੇ ਵਿੱਚ ਉਹ ਆਪ ਹੀ ਸਰਵ ਵਿਆਪਕ ਸੁਆਮੀ ਹੈ। ਆਪ ਵਿਵੇਕ, ਆਪ ਸਭ ਬੇਤਾ, ਆਪੇ ਗੁਰਮੁਖ ਭੰਜਨ। ਸੱਚਾ ਪਾਤਸ਼ਾਹ ਫੁਰਮਾਨ ਕਰਦੇ ਨੇ, ਉਹ ਆਪ ਹੀ ਵਿਵੇਕ ਹੈ, ਗਿਆਨ ਦਾ ਰੂਪ ਹੈ। ਗਰੀਬ ਨਵਾਜ਼ ਸੱਚਾ ਪਾਤਸ਼ਾਹ ਕਹਿੰਦੇ ਨੇ, ਉਸ ਗਿਆਨ ਦਾ ਵਿਵੇਕ ਦਾ ਜਾਣਨ ਵਾਲਾ ਵੀ ਉਹ ਆਪ ਹੈ। ਸਤਿਗੁਰੂ ਦੇ ਸਨਮੁਖ ਹੋ ਕੇ ਇਸ ਮਾਇਆ ਦੇ ਬੰਧਨ ਨੂੰ ਤੋੜਨ ਦਾ ਵਸੀਲਾ ਵੀ ਉਹ ਆਪ ਹੁੰਦਾ ਹੈ। ਭੰਜਨ ਤੋੜਨ ਵਾਲਾ ਉਹ ਆਪ ਹੈ ਜੋ ਗੁਰਮੁਖ ਬਣਦੇ ਨੇ ਉਹਨਾਂ ਦੇ। ਮਿਹਰਬਾਨ ਸਤਿਗੁਰੂ ਜੀ ਅੰਤਿਮ ਪੰਕਤੀ ਦੇ ਫੁਰਮਾਨ ਕਰਦੇ ਨੇ, ਜਨ ਨਾਨਕ ਸਾਲਾ ਹੈ ਨਾ ਰੱਜੈ ਤੁਧ ਕਰਤੇ, ਤੇਰੀ ਸਿਫਤ ਸਲਾਹ ਕਰਦੇ ਹੋਏ ਚੌਥੇ ਪਾਤਸ਼ਾਹ ਕਹਿੰਦੇ ਨੇ ਅਸੀਂ ਰਜਦੇ ਨਹੀਂ ਹਾਂ। ਨਾਨਕ ਭਗਤਾਂ ਭੁੱਖਾ ਲਾਹਣ, ਸੱਚ ਨਾਮ ਆਧਾਰ, ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆਂ। ਪਾਤਸ਼ਾਹ ਰਜਦੇ ਹੀ ਨਹੀਂ ਹਨ, ਸਦਾ ਭੁੱਖ ਲੱਗੀ ਰਹਿੰਦੀ ਹੈ ਉਹਨਾਂ ਨੂੰ। ਮਿਹਰਬਾਨ ਸਤਿਗੁਰੂ ਕਹਿ ਰਹੇ ਨੇ, ਜਨ ਨਾਨਕ ਸਾ ਲਾਹੇ ਨਾ ਰੱਜੇ ਤੁਧ ਕਰਤੇ। ਹੇ ਕਰਤਾ ਪੁਰਖ, ਤੇਰੀ ਸਿਫਤ ਕਰਦੇ ਹੋਏ ਅਸੀਂ ਰਜਦੇ ਨਹੀਂ, ਹਰ ਵਕਤ ਤੇਰੀ ਸਿਫਤ ਦੀ ਭੁੱਖ ਲੱਗੀ ਰਹਿੰਦੀ ਹੈ। ਤੂੰ ਹਰ ਸੁਖਦਾਤਾ ਵਡਨ, ਤੂੰ ਸਾਰਿਆਂ ਤੋਂ ਵੱਡਾ ਹੈ, ਸਾਰੇ ਸੁੱਖਾਂ ਦਾ ਦਾਤਾ ਹੈ। ਅਸੀਂ ਤੇਰੀ ਸਿਫਤ ਸਲਾਹ ਤੋਂ ਇਉਂ ਜੀਵਨ ਦੀ ਜਾਂਚ ਸਿੱਖਦੇ ਹਾਂ। ਗੁਰੂ ਪਾਤਸ਼ਾਹ ਮਿਹਰ ਕਰੇ, ਬਖਸ਼ਿਸ਼ ਕਰੇ, ਸਾਨੂੰ ਇਹ ਸੁਭਾਗੀ ਦਾਤ ਮਿਲੇ। ਗੁਰੂ ਦਾ ਰੂਪ ਤੇ ਆ ਕੇ ਅਸੀਂ ਗੁਰੂ ਦੇ ਸਿਧਾਂਤ ਜੀਵਨ ਜਾਂਚ ਸਿੱਖੀਏ ਅਤੇ ਫੈਸਲਿਆਂ ਦੇ ਮੁਕਾਬਲੇ 'ਤੇ ਅਸੀਂ ਨਿਆਂ ਕਰੀਏ। ਨਿਆਂ ਕਰਾਂਗੇ ਤਾਂ ਨਿਆਂ ਦੇ ਮਾਲਕ ਦੇ ਨਾਲ ਜੁੜਾਂਗੇ, ਨਿਆਂ ਨਹੀਂ ਕਰਾਂਗੇ ਤਾਂ ਸੱਚ ਇਹ ਹੈ ਮਾਲਕ ਦੀ ਦਰਗਾਹ ਦੇ 'ਚ ਅਸੀਂ ਦੇਣਦਾਰ ਹੋਵਾਂਗੇ। ਭਾਵੇਂ ਕਿਤਨੇ ਹੀ ਵੱਡੇ ਅਹੁਦੇ 'ਤੇ ਕੋਈ ਹੋਵੇ, ਪਰਮੇਸ਼ਰ ਦੀ ਨਜ਼ਰ ਦੇ 'ਚ ਵੱਡਾ ਉਹ ਹੈ ਜੋ ਨਿਆਂ ਨਾਲੇ ਸੱਚਾਈ ਨਾਲੇ ਜੁੜਿਆ ਹੈ। ਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ, ਸੁਭਾਗੀ ਦਾਤ ਮਿਲੇ, ਲੋਕ ਪਰਲੋਕ ਸੁਖੀ ਸੁਹੇਲਾ ਹੋਏ। ਕੱਲ੍ਹ ਤੋਂ 3 ਦਿਨਾਂ ਦੀ ਸੇਵਾ ਸੀਸ ਗੰਜ ਸਾਹਿਬ ਦਾਸ ਨੇ ਕਥਾ ਦੀ ਕਰਨੀ ਹੈ। ਇਤਨੇ ਬਚਨ ਪ੍ਰਵਾਨ ਕਰਦੇ ਹੋਏ ਦਿੱਲੀ ਕਮੇਟੀ ਦਾ ਧੰਨਵਾਦ। ਸਤਿਕਾਰਯੋਗ ਭਾਈ ਸਾਹਿਬ ਗਿਆਨੀ ਹੇਮ ਸਿੰਘ ਜੀ, ਹੈੱਡ ਗ੍ਰੰਥੀ ਜ਼ਿਲ੍ਹਾ, ਬਹੁਤ ਜ਼ਿਆਦਾ ਸਨੇਹ ਪਿਆਰ ਕਰਦੇ ਹਨ, ਉਹਨਾਂ ਦਾ ਵੀ ਦਾਸ ਧੰਨਵਾਦੀ ਹੈ। ਮੈਂ ਗਰੀਬ ਦੀ ਝੋਲੀ ਦੇ ਵਿੱਚ ਆਪਣੀਆਂ ਆਸੀਸਾਂ ਦੀ ਖੈਰ ਪਾਉਂਦੇ ਹੋਏ ਸਾਰੇ ਗੜਬੜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ, BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਸਾਧ ਸੰਗਤ ਜੀਓ, ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਮਨਿੰਦਰ ਸਿੰਘ ਸ੍ਰੀਨਗਰ ਵਾਲਿਆਂ ਦੀ ਆਵਾਜ਼ ਵਿੱਚ ਇਸ ਕੈਸੇਟ ਦਾ ਪਹਿਲਾ ਭਾਗ ਆਪ ਸੁਣ ਚੁੱਕੇ ਹੋ। ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ, ਲੰਮੀਆਂ ਵਾਟਾਂ ਦੇ ਪਹਾੜ ਵਰਗੇ ਰਸਤੇ ਨੂੰ ਤੈਅ ਕੀਤਾ ਗੁਰੂ ਪਾਤਸ਼ਾਹ ਦੇ ਦੋ ਛੋਟੇ ਲਾਲਾਂ ਨੇ। ਅਤੇ ਇਸ ਕੈਸੇਟ ਵਿੱਚ ਜਿਸ ਦਾ ਨਾਂ ਹੈ ਚਮਕੌਰ ਗੜੀ ਦੀਆਂ ਕੰਧਾਂ, ਬਿਆਨ ਕੀਤਾ ਜਾ ਰਿਹਾ ਹੈ ਕਿ ਦਸ਼ਮੇਸ਼ ਪਿਤਾ ਆਪਣੇ ਦੋ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਅਤੇ ਕੁਝ ਸਿੰਘਾਂ ਸਮੇਤ ਚਮਕੌਰ ਦੀ ਕੱਚੀ ਗੜੀ ਦੇ ਅੰਦਰ ਘਿਰੇ ਹੋਏ ਹਨ। ਬਾਹਰ ਬੇਸ਼ੁਮਾਰ ਮੁਗਲ ਫੌਜਾਂ ਨੇ ਘੇਰਾ ਕੱਤਿਆ ਹੋਇਆ ਹੈ। ਕਿਸ ਤਰ੍ਹਾਂ ਗੁਰੂ ਸਾਹਿਬ ਆਪਣੇ ਲਾਲਾਂ ਨੂੰ ਵਾਰੀ ਵਾਰੀ ਕੁਰਬਾਨੀ ਦੀ ਲਾੜੀ ਵਿਆਉਣ ਵਾਸਤੇ ਭੇਜ ਰਹੇ ਹਨ।

ਤਰ੍ਹਾਂ ਕੁਝ ਸਿੰਘਾਂ ਅਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਬਾਅਦ ਚਮਕੌਰ ਗੜੀ ਵਿੱਚ ਬਾਕੀ ਬਚੇ ਸਿੰਘਾਂ ਨੇ ਵੱਡੀ ਗੰਭੀਰਤਾ ਨਾਲ ਮਹਿਸੂਸ ਕੀਤਾ ਕਿ ਜੇ ਹੁਣ ਅਸੀਂ ਵਾਲੀਏ ਪੰਥ ਨੂੰ ਇਹ ਜਗ੍ਹਾ ਛੱਡਣ ਵਾਸਤੇ ਨਾ ਆਖਿਆ ਤਾਂ ਪੰਥ ਨੂੰ ਐਡੀ ਵੱਡੀ ਹਾਨੀ ਹੋਵੇਗੀ ਕਿ ਜਿਸ ਦੀ ਪੂਰਤੀ ਮੁੜ ਕਦੇ ਨਹੀਂ ਹੋ ਸਕਦੀ। ਸਿੰਘਾਂ ਨੇ ਪਾਤਸ਼ਾਹ ਨੂੰ ਗੜੀ ਛੱਡਣ ਲਈ ਬੇਨਤੀ ਕੀਤੀ, ਪਰ ਸਤਿਗੁਰੂ ਬੜੇ ਰੋਹ ਚ ਆ ਕੇ ਕਹਿਣ ਲੱਗੇ ਕਿ ਮੈਂ ਆਪਣੇ ਪੁੱਤਰਾਂ ਤੋਂ ਵੀ ਵੱਧ ਪਿਆਰੇ ਸਿੰਘਾਂ ਨੂੰ ਮੌਤ ਦੇ ਮੂੰਹ ਚ ਧਕੇਲ ਕੇ ਆਪਣਾ ਆਪ ਬਚਾ ਲਵਾਂ। ਗੁਰੂ ਸਾਹਿਬ ਦੀ ਇਹ ਜ਼ਿੱਦ ਵੇਖ ਕੇ ਪੰਜਾਂ ਸਿੰਘਾਂ ਨੇ ਗੁਰੂ ਨੂੰ ਗੜੀ ਛੱਡਣ ਦਾ ਹੁਕਮ ਦਿੱਤਾ, ਜਿਸ ਨੂੰ ਸਿਰ ਮੱਥੇ ਪ੍ਰਵਾਨ ਕਰਕੇ ਗੁਰੂ ਪਾਤਸ਼ਾਹ ਰਾਤ ਦੇ ਹਨੇਰੇ ਵਿੱਚ ਤਾੜੀ ਵਜਾ ਕੇ ਜੰਗਲ ਵੱਲ ਨੂੰ ਨਿਕਲ ਗਏ ਅਤੇ ਇਸ ਵਿਛੋਹ ਵਿੱਚ ਚਮਕੌਰ ਦੀ ਗੜੀ ਇੰਜ ਵਾਜਾਂ ਮਾਰਦੀ ਰਹੀ।

ਗੁਰੂ ਸਾਹਿਬ ਦੇ ਦੋਵੇਂ ਲਾਲ ਜਦੋਂ ਯੁੱਧ ਦੇ ਮੈਦਾਨ ਵਿੱਚ ਲੜਦੇ ਲੜਦੇ ਸ਼ਹੀਦ ਹੋ ਗਏ ਤਾਂ ਭਾਈ ਦਇਆ ਸਿੰਘ ਨੇ ਸਤਿਗੁਰਾਂ ਦੇ ਹਜ਼ੂਰ ਪੁੱਜ ਕੇ ਬੇਨਤੀ ਕੀਤੀ, ਪਾਤਸ਼ਾਹ ਜੇ ਆਗਿਆ ਹੋਵੇ ਤਾਂ ਸਾਹਿਬਜ਼ਾਦਿਆਂ ਦੀ ਮ੍ਰਿਤਕ ਦੇਹ ਉੱਤੇ ਕਫਨ ਪਾਵਾਂ। ਤਾਂ ਹਜ਼ੂਰ ਬਹੁਤ ਗੰਭੀਰਤਾ ਨਾਲ ਇੰਜ ਬੋਲੇ।

0: किरबू दी रंगीली धरती दे वसनीक स्रोतियो, तुसी ए प्रोग्राम FM रेडियो CISK 94.3 तो सुन रहे हो। ए प्रोग्राम गुरुद्वारा साहिब वैष्णव सिंह सवा विलियम्स लेक तो प्रसारित कीता जा रहा है। उम्मीद रखते हां कि इस प्रोग्राम नु होर भी खोज भरपूर बनाउण लई तुसी सानू सुझाव दिंदे रहोगे।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਆਓ ਸਿੰਘੋ ਯਾਦ ਆਪਾਂ ਕਰੀਏ ਸ਼ਹੀਦਾਂ ਤਾਈ ਜਿਨ੍ਹਾਂ ਜਿੰਦਾ ਆਪਣੀ ਧਰਮ ਲੇਖੇ ਲਾਈ ਹੈ, ਧਰਮ ਬਚਾਉਣ ਲਈ ਆਪਾਂ ਕੁਰਬਾਨ ਕੀਤਾ, ਗੁਰੂ ਨਾਲ ਪ੍ਰੀਤ ਸਿੰਘਾਂ ਸੂਰਿਆਂ ਨਿਭਾਈ ਹੈ। ਸਿੱਖ ਕੌਮ ਤਾਈ ਜਦੋਂ ਜ਼ਾਲਮਾਂ ਮਕਾਉਣਾ ਚਾਹਿਆ, ਕੌਮ ਦੀ ਆਜ਼ਾਦੀ ਖਾਤਰ ਜਿਹੜੇ ਆਪਾਂ ਵਾਰ ਗਏ ਨੇ, ਧਨ ਨੇ ਰਪਾਲੋਂ ਧਨ ਉਹਨਾਂ ਦੀ ਕਮਾਈ ਹੈ। ਅੱਜ ਦਾ ਪਵਿੱਤਰ ਦਿਹਾੜਾ, ਮਹਾਨ ਦਿਹਾੜਾ, ਸ਼ਹੀਦੀ ਦਿਹਾੜਾ, ਉਹਨਾਂ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ, ਜੂਨ 84 ਦੇ ਮਹਾਨ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜੀ ਗੁਰੂ ਰੂਪ ਗੁਰੂ ਖਾਲਸਾ ਜੀ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਕਰੀਏ ਪ੍ਰਵਾਨ, ਕੋਈ ਵੀ ਰਸਨਾ ਵਾਂਝੀ ਨਾ ਰਹੇ, ਬੁਲਾਓ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਡਭਾਗੀ ਸੰਗਤਾਂ, ਸਤਿਗੁਰਾਂ ਦੇ ਪਾਵਨ ਪਵਿੱਤਰ ਦਰਬਾਰ ਦੀ ਹਾਜ਼ਰੀ ਭਰ ਕੇ ਆਪਣੇ ਜੀਵਨ ਨੂੰ ਧੰਨਤਾ ਦੇ ਯੋਗ ਬਣਾ ਰਹੀਆਂ ਨੇ, ਜੀਵਨ ਸਫਲਾ ਕਰ ਰਹੀਆਂ ਨੇ। ਆਓ ਅੱਜ ਦੇ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਦੇ ਅੰਦਰ ਜੁੜਨ ਦਾ ਯਤਨ ਕਰੀਏ। ਜਦੋਂ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਜਿਹਦੇ ਉੱਤੇ ਸਮੇਂ ਦੀ ਸਰਕਾਰ ਵੱਲੋਂ ਲੱਖਾਂ ਦੀ ਤਾਦਾਦ ਦੇ ਵਿੱਚ ਫੌਜਾਂ ਚਾੜੀਆਂ ਗਈਆਂ, 1 ਜੂਨ ਵਾਲੇ ਦਿਨ ਪਹਿਲੇ ਦਿਨ ਫਾਇਰਿੰਗ ਕੀਤੀ ਗਈ, ਪਰ ਗੁਰੂ ਕੇ ਖਾਲਸੇ ਦੇ ਵੱਲੋਂ ਉਸ ਦਾ ਕੋਈ ਜਵਾਬ ਨਾ ਦਿੱਤਾ ਗਿਆ। ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਅੰਦਰ ਜਿੱਥੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਸ਼ਹੀਦੀ ਪੁਰਬ ਨੂੰ ਮੁੱਖ ਰੱਖਦਿਆਂ ਹੋਇਆ ਦੇਸ਼ ਪ੍ਰਦੇਸ਼ ਤੋਂ ਸੰਗਤਾਂ ਸਤਿਗੁਰੂ ਮਹਾਰਾਜ ਦੇ ਪਾਵਨ ਪਵਿੱਤਰ ਦਰਬਾਰ ਦੇ ਅੰਦਰ ਨਤਮਸਤਕ ਹੋਣ ਵਾਸਤੇ ਗਈਆਂ, ਉਹ ਵੀ ਹਜ਼ਾਰਾਂ ਦੀ ਤਾਦਾਦ ਦੇ ਅੰਦਰ ਸਿੱਖ ਸੰਗਤਾਂ ਦਰਬਾਰ ਸਾਹਿਬ ਦੇ ਅੰਦਰ ਨੇ। 1 ਜੂਨ ਵਾਲੇ ਦਿਨ ਜਦੋਂ ਪਹਿਲੇ ਦਿਨ ਫੌਜਾਂ ਵੱਲੋਂ ਪੈਰ ਖੋਲਿਆ ਗਿਆ ਤਾਂ ਅੰਦਰੋਂ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦੇ ਨਾਲ ਉਹ ਜੁਝਾਰੂ ਸਿੰਘ, ਜਨਰਲ ਸੁਵੇਖ ਸਿੰਘ ਜੀ, ਭਾਈ ਅਮਰੀਕ ਸਿੰਘ ਜੀ, ਬਾਬਾ ਅਠਾਰਾ ਸਿੰਘ ਜੀ, ਵੱਡੀ ਗਿਣਤੀ ਵਿੱਚ ਗੁਰੂ ਕਾ ਖਾਲਸਾ, ਜਿਨ੍ਹਾਂ ਦੇ ਕੋਲ ਕੋਈ ਜ਼ਿਆਦਾ ਹਥਿਆਰ ਨਹੀਂ, ਜਿਨ੍ਹਾਂ ਦੇ ਕੋਲ ਕੋਈ ਤੋਪਾਂ ਨਹੀਂ, ਕੇਵਲ ਤਾਂ ਕੇਵਲ ਸਾਦੇ ਹਥਿਆਰ ਨੇ ਉਹ ਦਰਬਾਰ ਸਾਹਿਬ ਦੇ ਅੰਦਰ ਨੇ, ਤਾਂ ਇਧਰੋਂ ਜ਼ਾਲਮ ਫੌਜਾਂ ਦੇ ਮਨ ਦੇ ਵਿੱਚ ਇੱਕ ਭਰਮ, ਜਨਰਲ ਵਿਦਿਆ, ਰਣਜੀਤ, ਦਿਆਲ, ਕੁਲਦੀਪ ਬਰਾੜ, ਇਹ ਫੌਜਾਂ ਦੇ ਕਮਾਂਡਰਾਂ ਦੇ ਮਨ ਦੇ ਵਿੱਚ ਇੱਕ ਭਰਮ ਹੈ ਕਿ ਜਦੋਂ 1 ਜੂਨ ਵਾਲੇ ਦਿਨ ਫੈਰ ਖੁੱਲਿਆ ਗਿਆ ਉਹਦਾ ਜਵਾਬੀ ਜਵਾਬ ਅੰਦਰੋਂ ਸਿੰਘ ਦੇਣਗੇ, ਪਰ ਗੁਰੂ ਕੇ ਖਾਲਸੇ ਵੱਲੋਂ ਕੋਈ ਜਵਾਬ ਨਾ ਦਿੱਤਾ ਗਿਆ। ਇਸੇ ਤਰ੍ਹਾਂ 2 ਜੂਨ ਦਾ ਦਿਨ ਚੜਿਆ, ਫੌਜਾਂ ਆਪਣੀ ਤਿਆਰੀ ਕਰਦੀਆਂ ਗਈਆਂ, ਉਧਰੋਂ ਗੁਰੂ ਕਾ ਖਾਲਸਾ ਉਸ ਅਕਾਲ ਪੁਰਖ ਦੇ ਭਾਣੇ ਅੰਦਰ ਰਹਿੰਦਾ ਹੋਇਆ, ਉਸ ਪਰਮਾਤਮਾ ਦੀ ਰਜਾ ਅੰਦਰ ਰਹਿੰਦਾ ਹੋਇਆ, ਅੰਦਰ ਬਾਣੀ ਦਾ ਜਾਪ ਕਰ ਰਿਹਾ, ਗੁਰੂ ਕੇ ਸਿੰਘ ਤਿਆਰੀ ਕਰ ਰਹੇ ਨੇ, ਜਨਰਲ ਸੁਵੇਖ ਸਿੰਘ ਜੀ ਸਿੰਘਾਂ ਨੂੰ ਟ੍ਰੇਨਿੰਗ ਦੇ ਰਹੇ ਨੇ ਕਿ ਜਦੋਂ ਅਸੀਂ ਆਖਾਂਗੇ ਉਸ ਸਮੇਂ ਚੜ ਕੇ ਆਏ ਵੈਰੀ ਉੱਤੇ ਵਾਰ ਕਰਨਾ, ਕਿਉਂਕਿ ਗੁਰੂ ਕੇ ਖਾਲਸੇ ਦਾ ਪਹਿਲਾ ਫਰਜ਼ ਹੈ ਕਦੇ ਚੜ ਕੇ ਆਏ ਦੁਸ਼ਮਣ ਉੱਤੇ ਕਦੇ ਪਹਿਲਾ ਵਾਰ ਨਹੀਂ ਕੀਤਾ। ਜਦੋਂ ਵੈਰੀ ਚੜ ਕੇ ਆਇਆ ਫਿਰ ਚੜ ਕੇ ਆਏ ਵੈਰੀ ਨੂੰ ਗੁਰੂ ਕੇ ਖਾਲਸੇ ਨੇ ਸਬਕ ਸਿਖਾਇਆ। ਇਸੇ ਤਰ੍ਹਾਂ ਜਦੋਂ 2 ਜੂਨ ਦਾ ਦਿਨ ਬਤੀਤ ਹੋ ਗਿਆ, ਇਧਰੋਂ ਦਰਬਾਰ ਸਾਹਿਬ ਦੇ ਚਾਰੋਂ ਤਰਫ ਲੱਖਾਂ ਦੀ ਤਾਦਾਦ ਦੇ ਅੰਦਰ ਫੌਜਾਂ ਟਿੰਕ ਲੈ ਕੇ ਤੜਕੇ ਆਈਆਂ, ਉਧਰੋਂ ਅੰਮ੍ਰਿਤਸਰ ਸਾਰੇ ਸ਼ਹਿਰ ਦੇ ਵਿੱਚੋਂ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ, ਟੈਲੀਫੋਨ ਸਪਲਾਈ ਬੰਦ ਕਰ ਦਿੱਤੀ ਗਈ, ਪੂਰੇ ਪੰਜਾਬ ਦੇ ਅੰਦਰ ਇੰਨਾ ਸਖਤ ਕਰਫਿਊ ਲਾ ਦਿੱਤਾ ਗਿਆ ਵੀ ਕੋਈ ਆਪਣੇ ਘਰ ਦੇ ਵਿੱਚੋਂ ਬਾਹਰ ਤੱਕ ਨਹੀਂ ਨਿਕਲ ਸਕਦਾ।
ਜਦੋਂ ਇਹ ਐਲਾਨ ਕਰ ਦਿੱਤਾ ਗਿਆ ਤਾਂ 3 ਜੂਨ ਵਾਲੇ ਦਿਨ ਇਹਨਾਂ ਫੌਜਾਂ ਵੱਲੋਂ ਜਦੋਂ ਫਾਇਰ ਖੁੱਲਿਆ ਗਿਆ ਇਹਨਾਂ ਵੱਲੋਂ ਪਹਿਲਾਂ ਪਾਣੀ ਵਾਲੇ ਟੈਂਕ ਉੱਤੇ ਗੋਲਾ ਦਾਗਿਆ ਗਿਆ, ਉੱਧਰ ਬਿਜਲੀ ਬੰਦ ਕਰ ਦਿੱਤੀ ਗਈ, ਪਾਣੀ ਬੰਦ ਹੋ ਗਿਆ। ਤਾਂ ਇਹ ਸਮੇਂ ਨੂੰ ਮੁੱਖ ਰੱਖਦੇ ਹੋਇਆਂ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਕਰਕੇ ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਵਿੱਚ ਅਰਦਾਸ ਕਰਕੇ ਸਿੰਘਾਂ ਨੂੰ ਇਕੱਤਰ ਇੱਕ ਜੋਸ਼ ਦਾ ਤਕਰੀਰ ਕਿਉਂ ਕੀਤੀ ਹੈ।

ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਕਰਕੇ ਜੁਝਾਰੂ ਸਿੰਘਾਂ ਨੂੰ ਇਕੱਤਰ ਇੱਕ ਤਕਰੀਰ ਕੀਤੀ ਆ। ਸੰਤ ਜੀ ਆਖਣ ਲੱਗੇ ਅੱਜ ਤੋਂ ਨਹੀਂ ਪੁਰਾਤਨ ਸਮੇਂ ਤੋਂ ਲੈ ਕਰਕੇ ਸਮੇਂ ਦੀਆਂ ਸਰਕਾਰਾਂ ਜ਼ਾਲਮ ਲੋਕ ਸ੍ਰੀ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਨੂੰ ਖਤਮ ਕਰਨ ਦੇ ਉੱਤੇ ਤੁਲੇ ਹੋਏ ਨੇ। ਸੰਤਾਂ ਨੇ ਕਹਿਣਾ ਕੀਤਾ ਕਿ ਜਿਹਦੇ ਉੱਤੇ ਸਤਿਗੁਰੂ ਅਕਾਲ ਪੁਰਖ ਦੀ ਕਿਰਪਾ ਹੋਵੇ, ਰਹਿਮਤ ਹੋਵੇ, ਜਿਹਨੂੰ ਹਰੀ ਦਾ ਮੰਦਿਰ ਆਖਿਆ ਜਾਂਦਾ ਹੋਵੇ, ਅਕਾਲ ਪੁਰਖ ਦਾ ਪਰਮਾਤਮਾ ਦਾ ਘਰ ਹੋਵੇ, ਉਸ ਨੂੰ ਕੌਣ ਖਤਮ ਕਰ ਸਕਦਾ, ਉਸ ਨੂੰ ਕੌਣ ਕਰ ਸਕਦਾ। ਸੰਤ ਜਰਨੈਲ ਸਿੰਘ ਜੀ ਨੇ ਬਾਣੀ ਵਿੱਚੋਂ ਪੰਕਤੀ ਪੰਕਤ ਸਿੰਘਾਂ ਨੂੰ ਸਰਵਣ ਕਰਵਾਈ, ਜਿਸ ਕੋ ਸਤਿਗੁਰ ਸਾਪਿਆ ਮੇਟ ਨਾ ਸਕੇ ਕੋਈ। ਜਿਹੜੀ ਚੀਜ਼ ਇੱਕ ਇਨਸਾਨ ਦੇ ਹਿਰਦੇ ਵਿੱਚ ਵਸ ਗਈ, ਦਿਲ ਦੇ ਵਿੱਚ ਵਸ ਗਈ, ਉਹਨੂੰ ਹਿਰਦੇ ਦੇ ਵਿੱਚੋਂ ਕੋਈ ਕੱਢ ਨਹੀਂ ਸਕਦਾ। ਜੋ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਹੈ, ਉਹ ਹਰੇਕ ਗੁਰੂ ਦੇ ਸਿੱਖ ਦੇ ਹਿਰਦੇ ਦੇ ਅੰਦਰ ਵਸੀ ਹੋਈ ਹੈ। ਉਹਨੂੰ ਗੁਰੂ ਦੇ ਹਿਰਦੇ ਦੇ ਗੁਰੂ ਦੇ ਸਿੱਖ ਦੇ ਹਿਰਦੇ ਦੇ ਵਿੱਚੋਂ ਨਾ ਕੋਈ ਕੱਢਣ ਵਾਲਾ ਜੰਮਿਆ ਤੇ ਨਾ ਹੀ ਕਿਸੇ ਜੰਮਣਾ। ਭਾਵੇਂ ਲੱਖਾਂ ਸਰਕਾਰਾਂ ਜੁਲਮ ਕਮਾਉਂਦੀਆਂ ਜਾਣ, ਲੱਖਾਂ ਸਰਕਾਰਾਂ ਇੱਥੇ ਸਿੰਘਾਂ ਨੂੰ ਮੁਕਾਉਂਦੀਆਂ ਜਾਣ, ਗੁਰੂ ਕਾ ਖਾਲਸਾ ਕਦੇ ਕਿਸੇ ਦੇ ਮਕਾਇਆ ਨਹੀਂ ਮੁੱਕਿਆ। ਤਾਂ ਵਿੱਚੋਂ ਕੁਝ ਸਿੰਘਾਂ ਨੇ ਕਹਿਣਾ ਕੀਤਾ ਕਿ ਸੰਤ ਜੀ ਬਾਹਰ ਜੋ ਚੜ ਕੇ ਆਈਆਂ ਫੌਜਾਂ ਨੇ ਉਹਨਾਂ ਕਬੱਡੀ ਗਿਣਤੀ ਵਿੱਚ ਅਸਲਾ ਉਹਨਾਂ ਕਬੱਡੀ ਗਿਣਤੀ ਵਿੱਚ ਤੋਪਾਂ ਨੇ, ਤਾਂ ਉਹਨਾਂ ਨੂੰ ਉਸੇ ਸਮੇਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਕਹਿਣਾ ਕੀਤਾ, ਇੱਕ ਮਨ ਇੱਕ ਚਿੱਤ ਹੋ ਕੇ ਆਪੋ ਆਪਣੀਆਂ ਮਨ ਵਿਰਤੀਆਂ ਨੂੰ ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਦੇ ਨਾਲ ਜੋੜਦੇ ਹੋਏ ਚਮਕੌਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦਾ ਇਤਿਹਾਸ ਆਪਣੇ ਹਿਰਦੇ ਦੇ ਵਿੱਚ ਲੈ ਕੇ ਆਓ ਕਿ ਕਿਸ ਤਰ੍ਹਾਂ 10 ਲੱਖ ਮੁਗਲ ਫੌਜ ਨੇ ਚਮਕੌਰ ਦੀ ਕੱਚੀ ਗੜੀ ਨੂੰ ਘੇਰਾ ਪਾਇਆ, ਪਰ ਮੇਰੇ ਕਲਗੀਆਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੇ ਨਾਲ ਕਿੰਨੀ ਕੁ ਗਿਣਤੀ ਵਿੱਚ ਸਿੰਘ ਸਨ, 40 ਸਿੰਘਾਂ ਨੇ 10 ਲੱਖ ਮੁਗਲ ਪਠਾਣਾਂ ਦੀਆਂ ਧੱਜੀਆਂ ਉਡਾ ਕੇ ਰੱਖ ਦਿੱਤੀਆਂ। ਗੁਰੂ ਕੇ ਖਾਲਸੇ ਦੇ ਕੋਲ ਕਿਹੜੇ ਹਥਿਆਰ ਸਨ, ਕਿਹੜੀਆਂ ਉਸ ਸਮੇਂ ਤੋਪਾਂ ਸਨ, ਤੁਹਾਡੇ ਉੱਤੇ ਅਕਾਲ ਪੁਰਖ ਦੀ ਕਿਰਪਾ, ਇਹ ਖਾਲਸਾ ਅਕਾਲ ਪੁਰਖ ਦਾ, ਇਸ ਨੂੰ ਜ਼ਾਲਮ ਸਰਕਾਰਾਂ ਕਦੇ ਮੁਕਾ ਨਹੀਂ ਸਕਦੀਆਂ, ਤੇ ਨਾ ਹੀ ਜ਼ਾਲਮ ਸਰਕਾਰਾਂ ਗੁਰੂ ਕੇ ਖਾਲਸੇ ਨੂੰ ਕਦੇ ਕਿਸੇ ਅੱਗੇ ਝੁਕਾ ਸਕਦੀਆਂ ਨੇ। ਤਾਂ ਸੰਤਾਂ ਨੇ ਜਦੋਂ ਗੁਰੂ ਕੇ ਖਾਲਸੇ ਨੂੰ ਦਲੇਰੀ ਭਰੇ ਸ਼ਬਦ ਕਹਿਣੇ ਕੀਤੇ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਆਖਿਆ, ਸਰੀਰ ਦਾ ਮਰ ਜਾਣਾ ਮੌਤ ਨਹੀਂ, ਜ਼ਮੀਰ ਦਾ ਮਰ ਜਾਣਾ ਮੌਤ ਹੈ। ਜੇ ਸਾਡੇ ਜਿਉਂਦੇ ਜੀ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਅੰਦਰ ਫੌਜ ਐਂਟਰ ਕਰ ਗਈ, ਸਾਡਾ ਧ੍ਰਿੰਗ ਜੀ ਨੇ ਸੰਸਾਰ ਦੇ ਉੱਤੇ ਸਾਡੇ ਉੱਤੇ ਲੜਤਾ, ਤਾਂ ਜਦੋਂ ਫੌਜਾਂ ਦੀਆਂ ਪਲਟਣਾਂ ਚੜ ਚੜ ਕੇ ਆਉਂਦੀਆਂ ਰਹੀਆਂ, ਲਗਾਤਾਰ ਜੰਗ ਅੜਪ ਹੋਈ, ਇੱਧਰੋਂ ਤੋਪਾਂ ਦੇ ਮੂੰਹ ਦੇ ਵਿੱਚੋਂ ਅੱਗ ਨਿਕਲਦੀ ਜਿਹੜੀ ਸਿੱਧੀ ਜਾ ਕੇ ਅਕਾਲ ਤਖ਼ਤ ਦੇ ਉੱਤੇ ਢਿੱਲ ਲੱਗਦੀ, ਦਰਬਾਰ ਸਾਹਿਬ ਦੇ ਉੱਤੇ ਜਾ ਕੇ ਤੋਪਾਂ ਦੇ ਗੋਲੇ ਲੱਗੇ, ਅਨੇਕਾਂ ਮਾਵਾਂ ਦੇ ਪੁੱਤਰ ਸ਼ਹੀਦ ਹੋਏ, ਭੈਣਾਂ ਸ਼ਹੀਦ ਹੋਈਆਂ। ਉਹਨਾਂ ਦਿਨਾਂ ਦੇ ਵਿੱਚ ਜੈਤੋਂ ਦੇ ਮੋਰਚੇ ਦਾ ਸੰਘਰਸ਼ ਆਰੰਭ ਹੋਇਆ ਸੀ, ਉਸ ਖਾਤਰ ਬੜੀ ਵੱਡੀ ਗਿਣਤੀ ਵਿੱਚ ਗੁਰੂ ਕੇ ਸਿੰਘ ਇਕੱਤਰ ਹੋਏ, ਨਰਦੋਸੇ ਸਿੰਘ ਜਿਹੜੇ ਗੁਰੂ ਮਹਾਰਾਜ ਦਾ ਸ਼ਹੀਦੀ ਪਰ ਮਨਾਉਣ ਵਾਸਤੇ ਆਏ, ਦਰਸ਼ਨ ਕਰਨ ਵਾਸਤੇ ਆਏ, ਉਹ ਸ਼ਹੀਦ ਹੋਏ। ਉਹ ਦਰਬਾਰ ਸਾਹਿਬ ਦਾ ਪਾਵਨ ਪਵਿੱਤਰ ਸਰੋਵਰ ਜਿਹਦੇ ਵਿੱਚ ਇੱਕ ਕਾਲਾ ਘਾਹ ਚੁੱਪੀ ਲਾਉਂਦਾ ਹੱਥ ਆਣ ਕੇ ਉੱਠਦਾ, ਜਿਹਦੇ ਵਿੱਚ ਇਹਨੇ ਇਸ਼ਨਾਨ ਕਰਨ ਦੇ ਨਾਲ ਕੌੜੀਆਂ ਦੇ ਰੋਗੀਆਂ ਦੇ ਦੁੱਖ ਦੂਰ ਹੁੰਦੇ। ਉਸ ਪਾਵਨ ਪਵਿੱਤਰ ਧਰਤੀ ਉਸ ਪਵਿੱਤਰ ਸਰੋਵਰ ਦਾ ਨੀਰ ਪਵਿੱਤਰ ਜਲ ਅੱਜ ਸਿੰਘਾਂ ਦੇ ਰੱਖ ਦੇ ਨਾਲ ਲਾਲੋ ਲਾਲ ਹੋਇਆ। ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਲੋਕਾਂ ਦੇ ਢੇਰ ਲੱਗੇ ਵੇਖੇ,
ਦਿੱਤਾ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਸਿੰਘਾਂ ਨੂੰ ਜੋਸ਼ਦਾਰ ਤਕਰੀਰ ਕਰਨੀ ਆਰੰਭ ਕਰ ਦਿੱਤੀ। ਤਾਂ ਇੱਧਰੋਂ 4 ਜੂਨ ਦਾ ਦਿਨ ਚੜ੍ਹਿਆ, ਗੋਲਾਬਾਰੀ ਇਸੇ ਤਰ੍ਹਾਂ ਜਾਰੀ ਰਹੀ। 5 ਜੂਨ ਦਾ ਦਿਨ ਚੜ੍ਹਿਆ, ਜਿਸ ਸਮੇਂ ਅੰਮ੍ਰਿਤ ਵੇਲਾ ਹੋਇਆ, 2 ਸੂਰਮੇ ਸਿੰਘ ਸ੍ਰੀ ਆਤਮਾ ਦੀਵਾਰ ਦਾ ਕੀਰਤਨ ਕਰਨ ਵਾਸਤੇ ਤੁਰੇ ਤਾਂ ਉਹਨਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ। ਜੋ ਗੁਰੂ ਮਹਾਰਾਜ ਦੀ ਪਵਿੱਤਰ ਹਜ਼ੂਰੀ ਅੰਦਰ ਦਰਬਾਰ ਸਾਹਿਬ ਦੇ ਅੰਦਰ ਕੀਰਤਨ ਕਰਨ ਵਾਸਤੇ ਸ੍ਰੀ ਆਤਮਾ ਦੀਵਾਰ ਦਾ ਕੀਰਤਨ ਆਰੰਭ ਹੋਇਆ, ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਵਨ ਪਵਿੱਤਰ ਵੀਰ ਦੇ ਅੰਦਰ ਜਦੋਂ ਗੋਲੀ ਲੱਗੀ ਤਾਂ ਉਸ ਸਮੇਂ ਗੁਰੂ ਕੇ ਖਾਲਸੇ ਦੇ ਹਿਰਦੇ ਬਲੁੰਦਰੇ ਗਏ। ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਹੁੰਦਾ ਨਿਰਾਦਰ ਦੇਖ ਕੇ ਨਾ ਸਹਿਣ ਕਰਦਿਆਂ ਹੋਇਆਂ ਰਾਤੋ ਰਾਤ ਗੁਰੂ ਕੇ ਖਾਲਸੇ ਦੇ ਜੋਸ਼ਦਾਰ ਤਕਰੀਰ ਕਰਕੇ ਤਿਆਰ ਬਰ ਤਿਆਰ ਜਨਰਲ ਸੁਰੇਸ਼ ਸਿੰਘ, ਭਾਈ ਮਰੀਤ ਸਿੰਘ, ਬਾਬਾ ਅਠਾਰਾ ਸਿੰਘ ਜੀ ਨੇ ਕੀਤਾ ਬਾਣੀ ਦਾ ਜਾਪ ਕਰਕੇ ਸਿੰਘਾਂ ਦੇ ਜਥੇ ਨੂੰ ਤਿਆਰ ਹੋ ਕੇ ਗੁਰੂ ਕਾ ਖਾਲਸਾ ਤਿਆਰ ਬਰ ਤਿਆਰ ਕੀਤਾ ਬਾਣੀ ਦਾ ਜਾਪ, ਭਾਈ ਜੇ ਤਾਂ ਪ੍ਰੇਮ ਸਿੰਘ ਕਾ ਚਾਹੋ ਫਿਰ ਧਰਤਲੀ ਗਲੀ ਮੇਰੀ ਆਓ, ਇੱਕ ਮਾਰਗ ਪੈਰ ਧਰੀਜਾ ਫਿਰ ਬੀਜਾ ਕਾਂ ਨਾ ਤੀਜਾ, ਪਹਿਲਾ ਮਰਨ ਕਬੂਲ ਕਰ ਜੀਵਨ ਕੀ ਸਭ ਆਸ ਹੋ ਸੁਪਨਾ ਕੀ ਰਹਿਣ ਕਾ ਤੋ ਆਓ ਹਮਾਰੇ ਪਾਸ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਕਰਕੇ ਜੋਸ਼ਦਾਰ ਤਕਰੀਰ, ਚੜ ਕੇ ਆਈਆਂ ਜਾਲਮੀਆਂ ਫੌਜਾਂ ਦੀ 21 ਦਾ ਨਿਉਂਦਾ 41 ਕਰਕੇ ਇਹ ਮੁੜਿਆ।

ਬੈਕਲਗੀ ਧਰ ਦੇ ਸਿੰਘ ਸਰਦਾਰ ਦੂਲੇ ਨਾਟੂ ਖਾਨਾ ਦਾ ਮਾਣ ਨੇ ਤੋੜ ਦਿੰਦੇ ਹਮਲਾ ਵਰਜੇ ਅਣਕ ਤੇ ਕਰੇ ਹਮਲਾ ਬਈ ਦੇਰ ਕਰਨਾ ਧੌਣ ਮਰੋੜ ਦਿੰਦੇ ਜਿਹੜੇ ਜਾਬਰ ਦੀ ਹੁੰਦੀ ਆ ਅੱਤ ਚੁੱਕੀ ਉਹਨੂੰ ਰੱਤ ਦੇ ਬਹਿਣ ਵਿੱਚ ਰੋੜ ਦਿੰਦੇ ਨਹੀਂ ਰੱਖਦੇ ਕਰਜ ਤੂਫਾਨ ਵਿਹਲੇ ਥੋੜੇ ਸਮੇਂ ਚ ਨਿਉਂਦਾ ਸਿੰਘ ਮੋੜ ਦਿੰਦੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਨਰਲ ਸੁਰੇਸ਼ ਸਿੰਘ ਜੀ ਬਾਬਾ ਠਾਰਾ ਸਿੰਘ ਜੀ ਭਾਈ ਅਮਰੀਕ ਸਿੰਘ ਜੀ ਇਹਨਾਂ ਨੇ ਕਰਕੇ ਅਰਦਾਸ ਇੰਨੀ ਜ਼ੋਰਦਾਰ ਘਾਲਾ ਚੜਕੇ ਆਈਆਂ ਫੌਜਾਂ ਦੇ ਉੱਤੇ ਬੋਲਿਆ ਹਜ਼ਾਰਾਂ ਦੀ ਤਾਦਾਦ ਦੇ ਅੰਦਰ ਪਲਾਂ ਦੇ ਵਿੱਚ ਉਹਨਾਂ ਫੌਜਾਂ ਨੂੰ ਢੇਰੀ ਕਰਕੇ ਰੱਖ ਦਿੱਤਾ ਜੂਝਦੇ ਹੋਇਆ ਮੈਦਾਨੇ ਜੰਗ ਦੇ ਅੰਦਰ ਪਹਿਲਾਂ ਜਨਰਲ ਸੁਰੇਸ਼ ਸਿੰਘ ਜਿਨ੍ਹਾਂ ਤੇ ਗੋਲੀ ਲੱਗੀ ਸਿੱਕ ਦੇ ਵਿੱਚ ਫੈਰ ਹੋਇਆ ਬ੍ਰਸ਼ ਲੱਗਿਆ ਉਹ ਸ਼ਹੀਦੀ ਪਾ ਗਏ ਉਹਨਾਂ ਤੋਂ ਬਾਅਦ ਦੇ ਵਿੱਚ ਭਾਈ ਅਮਰੀਕ ਸਿੰਘ ਜੀ ਬਾਬਾ ਠਾਰਾ ਸਿੰਘ ਜੀ 20ਵੀਂ ਸਦੀ ਦੇ ਮਹਾਨ ਜਰਨੈਲ ਜਿਨ੍ਹਾਂ ਦੇ ਬਾਬਤ ਇੱਕ ਵਿਦਵਾਨ ਨੇ ਲਿਖਿਆ ਵੀ 20ਵੀਂ ਸਦੀ ਦਾ ਅਮਰ ਸ਼ਹੀਦ ਯੋਧਾ 20ਵੀਂ ਸਦੀ ਦਾ ਅਮਰ ਸ਼ਹੀਦ ਯੋਧਾ ਸੁੱਤੀ ਕੌਮ ਨੂੰ ਜਿਹਨੇ ਜਗਾ ਦਿੱਤਾ ਆਪਣੇ ਧਰਮ ਚ ਰਹੋ ਪਰਿਪੱਕ ਹੋ ਕੇ ਹਰ ਇੱਕ ਨੂੰ ਸਬਕ ਪੜ੍ਹਾ ਦਿੱਤਾ ਜਿੰਦ ਜਾਨ ਅਮਾਨਤ ਹੈ ਗੁਰੂ ਜੀ ਦੀ ਜੋ ਜੀ ਆਖਿਆ ਸੋਈ ਟਗਾ ਦਿੱਤਾ ਅੰਤ ਉਹਨਾਂ ਆਪਣਾ ਸਰੀਰ ਹੈ ਜਿਹੜਾ ਲੈ ਕੇ ਗੁਰੂ ਦਰਬਾਰ ਤੇ ਲਾ ਦਿੱਤਾ ਗੁਰੂ ਦੀ ਅਮਾਨਤ ਗੁਰੂ ਨੂੰ ਸੌਂਪਦੇ ਹੋਇਆ ਧਰਮ ਦੀ ਰਾਖੀ ਕਰਦੇ ਹੋਇਆ ਆਪਣਾ ਆਪ ਮਹਾਨ ਯੋਧਿਆਂ ਦੇ ਕੌਮ ਦੇ ਉੱਤੇ ਕੁਰਬਾਨ ਕੀਤਾ ਔਰ ਇੱਕ ਵਾਰ ਸਮੁੱਚੀਆਂ ਸੰਗਤਾਂ ਉਹਨਾਂ ਮਹਾਨ ਯੋਧਿਆਂ ਦਾ ਆਪਣੇ ਹਿਰਦੇ ਅੰਦਰ ਧਿਆਨ ਧਰ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਉਹ ਮਹਾਨ ਯੋਧਿਆਂ ਨੇ ਆਪਣੇ ਜਿਉਂਦੇ ਜੀ ਫੌਜਾਂ ਨੂੰ ਪਰਿਕਰਮਾ ਦੇ ਅੰਦਰ ਦਾਖਲ ਨਹੀਂ ਹੋਣ ਦਿੱਤਾ ਜਿੰਨੀ ਦੇਰ ਪ੍ਰਾਣ ਚੱਲਦੇ ਰਹੇ ਸਵਾਦ ਚੱਲਦੇ ਰਹੇ ਤਾਂ ਜ਼ਾਲਮ ਦੀਆਂ ਫੌਜਾਂ ਦਾ ਡਟ ਕੇ ਟਾਕਰਾ ਕੀਤਾ ਇੱਕ ਇੱਥੇ ਗੱਲ ਆ ਜਾਂਦੀ ਹੈ ਜੇਕਰ ਸਮੇਂ ਦੀ ਹਕੂਮਤ ਉਹਨਾਂ ਨੂੰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਚਾਹੀਦੇ ਸਨ ਉਹਨਾਂ ਦੇ ਕੋਲ ਸਾਲ ਦੇ ਬਾਕੀ ਬੜੇ ਦਿਨ ਸੀ ਉਹਨਾਂ ਨੇ ਦਿਨ ਚੁਣਿਆ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੀ ਸ਼ਹੀਦੀ ਦਾ ਦਿਨ ਤੇ ਘਿਰਦਿਆਂ ਨੂੰ ਠੇਸ ਪਹੁੰਚਾਉਣ ਦੀ ਖਾਤਰ ਜੇ ਉਹਨਾਂ ਨੂੰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਉਹਨਾਂ ਨੇ ਗ੍ਰਿਫਤਾਰ ਕਰਨੇ ਸਨ ਉਹਨਾਂ ਕੋਲ ਬੜਾ ਸਮਾਂ ਸੀ ਉਹ ਸੰਤਾਂ ਨੂੰ ਗ੍ਰਿਫਤਾਰ ਕਰਦੇ ਜਿਹੜੀਆਂ ਲੱਖਾਂ ਦੀ ਤਾਦਾਦ ਦੇ ਅੰਦਰ ਸ਼ਹੀਦੀਆਂ ਹੋਈਆਂ ਹਜ਼ਾਰਾਂ ਦੀ ਤਾਦਾਦ ਦੇ ਅੰਦਰ ਬੇਕਸੂਰ ਨਿਰਦੋਸ਼ ਸਿੰਘਾਂ ਦੀ ਰੱਤ ਦੁੱਲੀ ਉਹ ਕਾਹਦੇ ਕਰਕੇ ਜੇ ਉਹਨਾਂ ਨੇ ਸੰਤਾਂ ਨੂੰ ਗ੍ਰਿਫਤਾਰ ਕਰਨਾ ਸੀ ਤਾਂ ਫਿਰ ਉਹ ਤੋਸਾ ਕਾਨਾ ਲੈ ਦੇਰੀ ਜਿਹਦੇ ਵਿੱਚ ਸਿੱਖ ਪੰਥ ਦਾ ਸਰਮਾਇਆ ਉਹ ਬੜਮੁੱਲਾ ਇਤਿਹਾਸ ਉਹ ਬੜਮੁੱਲੀ ਕੀਮਤ ਦੇ ਗ੍ਰੰਥ ਜਿਹਦੀ ਕੋਈ ਕੀਮਤ ਨਹੀਂ ਕੋਈ ਦੇ ਸਕਦਾ ਉਹਨਾਂ ਦੇ ਉੱਤੇ ਕਿਉਂ ਬੰਬ ਸੁੱਟੇ ਗਏ ਉਹਨਾਂ ਨੂੰ ਕਿਉਂ ਖਤਮ ਕੀਤਾ ਗਿਆ ਪਰ ਉਸ ਮਹਾਨ ਯੋਧਿਆਂ ਨੇ ਜੋ ਜ਼ਾਲਮ ਦੀਆਂ ਚੱਲੀਆਂ ਹੋਈਆਂ ਚਾਲਾਂ ਉਹਨਾਂ ਦਾ ਮੂੰਹ ਤੋੜ ਮੈਂ ਜਵਾਬ ਦਿੱਤਾ ਜਿਹੜੇ ਵੱਡੇ ਵੱਡੇ ਜਰਨਲ ਇਹ ਵਾਅਦੇ ਕਰਕੇ ਆਏ ਸੀ ਕਿ 3 ਘੰਟਿਆਂ ਦੇ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਗ੍ਰਿਫਤਾਰ ਕਰਕੇ ਦਿੱਲੀ ਪਹੁੰਚਾ ਦੇਵਾਂਗੇ ਉਹਨਾਂ ਦੀਆਂ ਉਮੀਦਾਂ ਉੱਤੇ ਪਾਣੀ ਭਰਿਆ ਲਗਾਤਾਰ 72 ਘੰਟੇ ਗੋਲੀ ਚੱਲੀ ਮੁੱਠੀ ਭਰ ਗੁਰੂ ਕੇ ਸਿੰਘਾਂ ਨੇ ਚੜਕੇ ਆਏ ਜਾਲਮਾਂ ਦੀਆਂ ਉਹਨਾਂ ਦਾ ਨੱਕ ਮੋੜ ਕੇ ਰੱਖ ਦਿੱਤਾ ਜਿਵੇਂ ਮਹਾਨ ਯੋਧਿਆਂ ਨੇ ਦਰਬਾਰ ਸਾਹਿਬ ਦੀ ਰੱਖਿਆ ਕਰਦਿਆਂ ਹੋਇਆਂ ਕੌਮ ਅਤੇ ਧਰਮ ਦੀ ਰੱਖਿਆ ਕਰਦਿਆਂ ਹੋਇਆਂ ਸਿੱਖ ਕੌਮ ਦੇ ਉੱਤੋਂ ਆਪਣੀਆਂ ਜਾਨਾਂ ਆਪਣੇ ਪ੍ਰਾਣਾਂ ਦੀ ਹੁਤੀ ਦੇ ਕੇ ਕੌਮ ਧਰਮ ਦੀ ਰਾਖੀ ਕੀਤੀ ਉਹਨਾਂ ਮਹਾਨ ਯੋਧਿਆਂ ਦੇ ਵਿੱਚ ਚਰਨਾਂ ਦੇ ਵਿੱਚ ਸਿੱਜਦਾ ਬਲਵੰਤ ਸਿੰਘ ਰਪਾਲੋਂ ਅਤੇ ਮਾਛੀ ਵਾਲੇ ਵਾਲੀਆਂ ਬੀਬੀਆਂ ਦਾ ਢਾਡੀ ਜੱਥਾ ਇਉਂ ਕਰ ਰਿਹਾ ਹੈ।

ਸਿੱਖ ਕੌਮ ਹੈ ਕੌਮ ਕੁਰਬਾਨੀਆਂ ਦੀ ਇੱਥੇ ਹੋਏ ਨੇ ਲੱਖਾਂ ਸ਼ਹੀਦ ਯੋਧੇ ਬੂਟਾ ਸਿੱਖੀ ਦਾ ਸਿੰਜਿਆ ਖੂਨ ਪਾ ਕੇ ਇਸ ਕੌਮ ਲਈ ਹੱਸ ਕੇ ਦੁੱਖ ਭੋਗੇ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਕੱਲ੍ਹ ਦੇ ਦੀਵਾਨ ਅੰਦਰ ਸੰਗਤਾਂ ਦੇ ਫਿਰ ਦਰਸ਼ਨ ਕਰਾਂਗੇ ਵਿਚਾਰਾਂ ਕਰਦਿਆਂ ਕੋਲੋਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਰਹਿ ਜਾਇਆ ਕਰਦੀਆਂ ਨੇ ਆਪਣੇ ਅਣਜਾਣ ਵਿੱਚ ਸਮਝ ਕੇ ਮਾਫ਼ ਕਰਨਾ ਆਹ ਹੁਣ ਅਨੰਦ ਸਾਹਿਬ ਦੇ ਜਾਪ ਹੋਣਗੇ ਢਾਡੀ ਜੱਤੇ ਦੀ ਇੰਨੀ ਸੇਵਾ ਪ੍ਰਵਾਨ ਕਰਦੇ ਹੋਏ ਬੁਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਤੈਨੂੰ ਅਨੋਖਾ ਹੈ ਰੂਪ ਦਿੱਤਾ, ਪਹਿਲਾਂ ਹੋਈ ਕੁਰਬਾਨ ਹੈ ਜਾਨ ਤੇਰੀ, ਕੇਸ ਕੰਘਾ ਕਸਹਿਰਾ ਤੇ ਕੜਾ ਤੇਰਾ, ਪਾਈ ਗਾਤਰੇ ਸਜੇ ਕਿਰਪਾਨ ਤੇਰੀ, ਤੇਰੀ ਜੱਗ ਤੋਂ ਵੱਖਰੀ ਨੁਹਾਰ ਤੱਕ ਕੇ ਸਿਫਤ ਕਰਦਾ ਏ ਸਾਰਾ ਜਹਾਨ ਤੇਰੀ, ਸੋਹਣੀ ਸੀਸ ਤੇ ਸਜੇ ਤੂਫਾਨ ਵਿਦੇ ਉੱਚੀ ਸੁੱਚੀ ਦਸਤਾਰ ਦੀ ਸ਼ਾਨ ਤੇਰੀ। ਮੇਰੇ ਕਲਗੀਆਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਦੀ ਵਕਤੀ ਹੋਈ ਫਤਿਹ ਕਰੀਏ ਪ੍ਰਵਾਨ, ਕੋਈ ਵੀ ਰਸਨਾ ਵਾਂਝੀ ਨਾ ਰਹੇ, ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਤਾ ਦੇ ਯੋਗ ਨੇ ਗੁਰੂ ਦੀਆਂ ਸਿੱਖ ਸੰਗਤਾਂ ਜਿਹੜੀਆਂ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਰਹਿ ਕੇ ਸਤਿਗੁਰੂ ਮਹਾਰਾਜ ਦੇ ਦਰਸੀ ਦੁਆਰੇ ਕਰਕੇ ਆਪਣੇ ਜੀਵਨ ਨੂੰ ਸਫਲਾ ਕਰ ਰਹੀਆਂ ਨੇ। ਮੇਰੇ ਤੋਂ ਪਹਿਲਾਂ ਭਾਈ ਸਾਹਿਬ ਜੀ ਨੇ ਆਪ ਗੁਰੂ ਦੀਆਂ ਸੰਗਤਾਂ ਨੂੰ ਗੁਰਮਤ ਦੀਆਂ ਵਿਚਾਰਾਂ ਦੁਆਰਾ ਸਤਿਗੁਰਾਂ ਦੇ ਲੜਨ ਲੱਗਣ ਦਾ ਉਪਦੇਸ਼ ਦਿੱਤਾ। ਔਰ ਕੁਝ ਸਮਾਂ ਇਹ ਸਨਮਾਨ ਜੇ ਯਤਨ ਪ੍ਰਾਪਤ ਹੋਇਆ ਆਪ ਰੱਬ ਸਰੂਪ ਸੰਗਤਾਂ ਦੇ ਦਰਸ਼ਨ ਕਰਨ ਦਾ, ਜਿੰਨਾ ਕੁ ਸਮਾਂ ਪ੍ਰਾਪਤ ਹੋਇਆ ਉਸ ਸਮੇਂ ਦੇ ਅੰਦਰ ਰਹਿੰਦਿਆਂ ਹੋਇਆਂ ਕੁਝ ਕਹਿਣ ਦਾ ਯਤਨ ਕਰੀਏ। ਸਤਿਗੁਰੂ ਮਹਾਰਾਜ ਬਾਣੀ ਅੰਦਰ ਫਰਮਾਨ ਕਰਦੇ ਨੇ, ਜਿੰਨਾ ਸਾਸ ਗ੍ਰਾਸ ਨਾ ਵਿਸਰੇ ਹਰ ਨਾਭਾ ਮਨ ਮੰਤ, ਧਨ ਤੇ ਸੇਈ ਨਾਨਕਾ ਪੂਰਨ ਸੋਈ ਸੰਤ। ਉਹਨਾਂ ਨੂੰ ਸੰਤ ਆਖਿਆ ਜਾਂਦਾ ਜਿਹੜੇ ਸਵਾਸ ਸਵਾਸ ਦੇ ਨਾਲ ਪਰਮਾਤਮਾ ਦਾ ਸਿਮਰਨ ਕਰਦੇ ਨੇ। ਜਿਸ ਸਮੇਂ ਭਾਈ ਮਤੀ ਦਾਸ ਜਿਨ੍ਹਾਂ ਨੂੰ ਦਿੱਲੀ ਦੀ ਧਰਤੀ ਉੱਤੇ ਆਰੇ ਦੇ ਨਾਲ ਦਫਾੜ ਕਰ ਦਿੱਤਾ ਗਿਆ, ਭਾਈ ਮਤੀ ਦਾਸ ਦਾ ਤਨ ਆਰੇ ਦੇ ਨਾਲ ਫੱਟਿਆਂ ਦੇ ਵਿੱਚ ਜਕੜ ਕੇ ਦਫਾੜ ਕਰ ਦਿੱਤਾ ਗਿਆ, ਖੂਨ ਦੇ ਫੁਆਰੇ ਵਗੇ। ਪਰ ਗੁਰੂ ਦਾ ਸਿੱਖ ਜਦੋਂ ਸੀਸ ਉੱਤੇ ਆਰਾ ਚੱਲ ਰਿਹਾ ਸੀ ਉਸ ਸਮੇਂ ਜਪਜੀ ਸਾਹਿਬ ਦਾ ਪਾਠ ਕਰ ਰਿਹਾ ਸੀ, ਰੋਮ ਰੋਮ ਵਿੱਚ ਰਚੀ ਹੋਈ ਬਾਣੀ, ਤਨ ਆਰੇ ਦੇ ਨਾਲ ਦਫਾੜ ਹੋਇਆ, ਦਫਾੜ ਹੋਏ ਤਨ ਦੇ ਵਿੱਚੋਂ ਬਾਣੀ ਦੀ ਧੁਨ ਆਉਂਦੀ ਰਹੀ ਜਿੰਨਾ ਚਿਰ ਸਰੀਰ ਗਰਮ ਰਿਹਾ। ਜਿਨ੍ਹਾਂ ਨੇ ਗੁਰੂ ਦੇ ਨਾਲ ਪ੍ਰੀਤ ਪਾਈ ਉਹਨਾਂ ਨੇ ਸਿੱਖੀ ਵੀ ਜ਼ਿੰਦਗੀ ਦੇ ਵਿੱਚ ਕਮਾਈ। ਗੁਰੂ ਦੇ ਨਾਲ ਪ੍ਰੀਤ ਪਾਈ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ, ਆਪਣਾ ਜਮੂਰਾਂ ਦੇ ਨਾਲ ਮਾਤ ਵੀ ਪੜਾਇਆ, ਆਪਣੇ ਪੁੱਤਰ ਦਾ ਕਾਲਜਾ ਮੁੱਖ ਵਿੱਚ ਵੀ ਪਵਾਇਆ, ਗੁਰੂ ਨਾਲ ਪ੍ਰੀਤ ਪਾਈ। ਭਾਈ ਤਾਰੂ ਸਿੰਘ ਜੀ ਨੇ, ਜਿਨ੍ਹਾਂ ਨੇ ਆਪਣੇ ਸਿਰ ਦਾ ਖੋਪਰ ਵੀ ਤਰਵਾਇਆ, ਗੁਰੂ ਨਾਲ ਪ੍ਰੀਤ ਪਾਈ। ਭਾਈ ਮਨੀ ਸਿੰਘ ਜੀ ਨੇ, ਜਿਨ੍ਹਾਂ ਨੇ ਆਪਣਾ ਬੰਧ ਬੰਧ ਕਟਵਾਇਆ, ਗੁਰੂ ਨਾਲ ਪ੍ਰੀਤ ਪਾਈ। ਉਹਨਾਂ ਮਹਾਨ ਜੁਝਾਰੂ ਸਿੰਘਾਂ ਨੇ, ਜਿਨ੍ਹਾਂ ਨੇ ਜੂਨ 84 ਦੇ ਵਿੱਚ ਹਰਿਮੰਦਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਸ੍ਰੀ ਦਰਬਾਰ ਸਾਹਿਬ ਦੀ ਰੱਖਿਆ ਕਰਦੇ ਹੋਇਆਂ ਆਪਣੇ ਪ੍ਰਾਣਾਂ ਦੀ ਹੋਸੀ ਦੇ ਕੇ ਆਪਣੀ ਸਾਰਾ ਦਾ ਖੂਨ ਪਾ ਕੇ ਸ੍ਰੀ ਦਰਬਾਰ ਸਾਹਿਬ ਦੀ ਰੱਖਿਆ ਕੀਤੀ। ਉਸ ਮਹਾਨ ਜਰਨੈਲ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਗੁਰੂ ਸ਼ਬਦ ਨੂੰ ਕਮਾਇਆ, ਜਿਨ੍ਹਾਂ ਦੀ ਇੱਕ ਆਵਾਜ਼ ਦੇ ਉੱਤੇ ਮੁਰਦਾ ਵਾਲੀ ਕੌਮ ਦੇ ਵਿੱਚ ਮੁੜ ਕੇ ਫਿਰ ਅਣਖ ਪੈਦਾ ਹੋਈ, ਜਿਨ੍ਹਾਂ ਨੇ ਜ਼ਿੰਦਗੀ ਵਿੱਚ ਜੀਵਨ ਨੂੰ ਕਮਾਇਆ ਹੁੰਦਾ, ਜਿਨ੍ਹਾਂ ਨੇ ਗੁਰੂ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਹੁੰਦਾ, ਉਹਨਾਂ ਦੀ ਰਸਨਾ ਉੱਤੇ ਪਰਮਾਤਮਾ ਦਾ ਆਪ ਪਾਸ ਹੋ ਜਾਇਆ ਕਰਦਾ। ਜੇ ਇੱਕ ਵੀ ਆਪਣੀ ਰਸਨਾ ਵਿੱਚੋਂ ਲਫ਼ਜ਼ ਕਹਿ ਦੇਣ ਉਹ ਅਟਲ ਸੱਚ ਹੋਇਆ ਕਰਦੇ ਨੇ। ਪਰ ਬੜੇ ਦੁਖਾਂਤ ਦੇ ਨਾਲ ਕਹਿਣਾ ਪੈਂਦਾ, ਉਹ ਯੋਧਿਆਂ ਦੀ ਕੌਮ, ਬਹਾਦਰਾਂ ਦੀ ਕੌਮ ਅੱਜ ਪਤਤ ਪਣੇ ਵੱਲ ਵੱਧਦੀ ਜਾ ਰਹੀ ਹੈ। ਅਸੀਂ ਆਪਣੇ ਸਿਰਾਂ ਦੇ ਉੱਪਰ ਦਸਤਾਰਾ ਲਾਉਂਦੇ ਜਾ ਰਹੇ ਹਾਂ, ਜਿਹੜੀ ਸਾਡੀ ਵੱਖਰੀ ਪਹਿਚਾਣ, ਜਿਹੜੇ ਵਚਨ ਮੇਰੇ ਕਲਗੀਆਂ ਵਾਲੇ ਸਤਿਗੁਰਾਂ ਨੇ ਭਾਈ ਜੈਤਾ ਜੀ ਦੇ ਨਾਲ ਕੀਤੇ ਕਿ ਜੈਤਾ ਜੀ ਮੈਂ ਆਪਣੇ ਸਿੱਖ ਨੂੰ ਇਹੋ ਜਿਹਾ ਸਰੂਪ ਦੇਵਾਂਗਾ ਕਿ ਗੁਰੂ ਕਾ ਖਾਲਸਾ ਭਾਵੇਂ ਲੱਖਾਂ ਦੀ ਗਿਣਤੀ ਵਿੱਚ ਖੜਾ ਹੋਵੇ ਉਹਦੀ ਪਹਿਚਾਣ ਵੱਖਰੀ ਹੋਵੇਗੀ। ਉਸ ਗੁਰੂ ਕੇ ਖਾਲਸੇ ਦੀ ਰਹਿਣੀ, ਉਹਦੀ ਬਹਿਣੀ, ਉਹਦੀ ਕਹਿਣੀ ਦੁਨਿਆਵੀ ਲੋਕਾਂ ਦੇ ਨਾਲ ਵੱਖਰੀ ਹੋਵੇਗੀ। ਪਹਿਲਾਂ ਉਹ ਕਿਸੇ ਉੱਤੇ ਜ਼ੁਲਮ ਕਰੂਗਾ ਨਹੀਂ, ਦੁਖੀ ਮਜਲੂਮਾਂ ਨਿਰਦੋਸ਼ਾਂ ਉੱਤੇ ਹੁੰਦਾ ਜ਼ੁਲਮ, ਆਪਣੀ ਅੱਖਾਂ ਦੇ ਸਾਹਮਣੇ ਉਹ ਗੁਰੂ ਕਾ ਖਾਲਸਾ ਕਦੇ ਜਰੂਗਾ ਨਹੀਂ। ਅੱਜ ਅਸੀਂ ਬਾਣੀ ਅਤੇ ਬਾਣੇ ਦੇ ਸਿਧਾਂਤ ਤੋਂ ਦੂਰ ਦੇ
ਨਜ਼ਰ ਆ ਰਹੇ ਹਾਂ ਸਿਰਾਂ ਦੇ ਉੱਪਰ ਦਸਤਾਰਾਂ ਨੂੰ ਦੇ ਜਾ ਰਹੇ ਹਾਂ ਆਪਣੇ ਰੋਮਾਂ ਦੀ ਬੇਅਦਬੀ ਕਰਦੇ ਜਾ ਰਹੇ ਹਾਂ ਮਹਿੰਗੇ ਮੁੱਲ ਮਿਲੀ ਸਰਦਾਰੀ ਤੋਂ ਜਾਣੂ ਬਲਵੰਤ ਸਿੰਘ ਗਰਪਾਲੋਂ ਅਤੇ ਮਾਛੀਵਾੜਾ ਸਾਹਿਬ ਵਾਲੀਆਂ ਬੀਬੀਆਂ ਦਾ ਤੁਹਾਡੀ ਜੱਥਾ ਇਉਂ ਕਰਵਾ ਰਿਹਾ।

ਜੇਕਰ ਸਾਡੇ ਵੱਡਿਆਂ ਨੇ ਇਸ ਸਿੱਖੀ ਨੂੰ ਕਮਾਉਣ ਖਾਤਰ ਅਨੇਕਾਂ ਦੁੱਖਾਂ ਨੂੰ ਖੜੇ ਮੱਥੇ ਪ੍ਰਵਾਨ ਕੀਤਾ, ਮਹਾਨ ਯੋਧਿਆਂ ਨੇ ਖੂਨ ਦੇ ਸਾਗਰਾਂ ਦੇ ਵਿੱਚ ਤਾਰੀਆਂ ਲਾਈਆਂ, ਤਾਂ ਅੱਜ ਸਾਡੀਆਂ ਸਰਦਾਰੀਆਂ ਬਰਕਰਾਰ ਨੇ। ਜੇਕਰ ਇਸ ਦੁਨੀਆਂ ਦੇ ਉੱਤੇ ਕੋਈ ਚੜਕੇ ਆਇਆ, ਹਿੰਦੁਸਤਾਨ ਦੀ ਧਰਤੀ ਉੱਤੇ ਕੋਈ ਚੜਕੇ ਆਇਆ, ਭਾਵੇਂ ਇਸੇ ਸਮੇਂ ਦੀਆਂ ਹਕੂਮਤਾਂ ਹੋਈਆਂ, ਪਰ ਚੜਕਿਆ ਜ਼ਾਲਮ ਦੇ ਨਾਲ ਮੱਥਾ ਕੇਵਲ ਤਾਂ ਕੇਵਲ ਮੇਰੇ ਕਲਗੀਆਂ ਵਾਲੇ ਸਤਿਗੁਰ ਦੇ ਨਾਦੀ ਪੁੱਤਰਾਂ ਨੇ, ਇਸ ਗੁਰੂ ਕੇ ਖਾਲਸੇ ਨੇ ਲਾਇਆ। ਇਹ ਹਿੰਦੁਸਤਾਨ ਦੇ ਉੱਤੇ ਚੜ ਚੜ ਕੇ ਜਰਵਾਣੇ ਲੋਕ ਆਉਂਦੇ ਰਹੇ, ਇਸ ਹਿੰਦੁਸਤਾਨ ਸੋਨੇ ਦੀ ਕੜੀ ਲੁੱਟ ਲੁੱਟ ਕੇ ਵਾਪਸ ਜਾਂਦੇ ਰਹੇ, ਪਰ ਕਿਸੇ ਦੀ ਜ਼ਰੂਰਤ ਨਹੀਂ ਪਈ ਕਿ ਚੜ ਕੇ ਆਉਂਦੇ ਉਹਨਾਂ ਹਮਲਾਵਰਾਂ ਦੇ ਉੱਤੇ ਉਹਨਾਂ ਨੂੰ ਮੁੱਖ ਤੌਰ ਮਾ ਜਵਾਬ ਦਿੱਤਾ ਜਾਵੇ। ਇਸ ਹਿੰਦੁਸਤਾਨ ਦੀ ਧਰਤੀ ਉੱਤੇ ਜਦ ਕੋਈ ਜ਼ਾਲਮ ਝਿੜਕੇ ਆਇਆ, ਉਸ ਨੂੰ ਕੇਵਲ ਤਾਂ ਕੇਵਲ ਗੁਰੂ ਕੇ ਖਾਲਸੇ ਨੇ ਸਬਕ ਸਿਖਾਇਆ। ਇੱਥੇ ਨਾਦਰ ਸਾਹਿਬ ਝਿੜਕੇ ਆਇਆ, ਜੇਕਰ ਉਹਦਾ ਪਿਛਲਾ ਜੀਵਨ ਨਾਦਰ ਸਾਹਿਬ ਦਾ ਪੜ੍ਹ ਕੇ ਵੇਖੀਏ, ਇੱਕ ਗਰੀਬ ਪਰਿਵਾਰ ਦੇ ਵਿੱਚ ਪੈਦਾ ਹੋਇਆ, ਉਹ ਬੱਕਰੀਆਂ ਭੇਡਾਂ ਚਾਰਦਾ ਚਾਰਦਾ ਜੰਗਲਾਂ ਦੇ ਵਿੱਚ ਉਹਨੂੰ ਕੁਝ ਲਟੇਰੇ ਮਿਲੇ, ਉਹ ਲਟੇਰਿਆਂ ਦੇ ਨਾਲ ਰਹਿੰਦਾ ਹੋਇਆ ਬੜਾ ਬਹਾਦਰ ਅਤੇ ਦਲੇਰ ਬਣ ਗਿਆ। ਥੋੜ੍ਹੇ ਹੀ ਸਮੇਂ ਦੇ ਵਿੱਚ ਦਲੇਰੀ ਕਾਰਨ ਉਹਨਾਂ ਚੋਰਾਂ ਦਾ ਬਦਮਾਸ਼ਾਂ ਦਾ ਆਗੂ ਬਣਿਆ। ਆਗੂ ਬਣਨ ਤੋਂ ਬਾਅਦ ਦੇ ਵਿੱਚ ਉਹਨੇ ਆਪਣੇ ਮੁਲਕ ਤਾਂ ਕੀ ਦੂਸਰੇ ਮੁਲਕਾਂ ਦੇ ਉੱਤੇ ਵੀ ਰਾਜ ਕੀਤਾ। ਜਦੋਂ ਉਸਨੇ ਈਰਾਨ ਦੇ ਵਿੱਚ ਪੈਦਾ ਹੋਇਆ, ਉਸਨੇ ਇਰਾਕ ਨੂੰ ਜਿੱਤਿਆ, ਕਈ ਮੁਲਕਾਂ ਦੇ ਲੋਕ ਨਾਦਰ ਦਾ ਨਾਂ ਸੁਣ ਕੇ ਘਬਰਾਉਣ ਲੱਗੇ। ਉਹਨੂੰ ਪਤਾ ਲੱਗਿਆ ਕਿ ਹਿੰਦੁਸਤਾਨ ਉਹ ਸੋਨੇ ਦੀ ਚਿੜੀ ਹੈ ਜਿੱਥੇ ਧਨ ਦੌਲਤ ਦੀ ਕੋਈ ਤਾਦਾਦ ਨਹੀਂ। ਤਾਂ ਨਾਦਰ ਸਾਹਿਬ ਆਪਣੀਆਂ ਲੈ ਕੇ ਫੌਜਾਂ ਨੂੰ ਉਹ ਲਾਹੌਰ ਦੀ ਧਰਤੀ ਉੱਤੇ ਆਇਆ। ਲਾਹੌਰ ਦੇ ਸੂਬੇਦਾਰ ਜਕਰੀਆ ਖਾਨ ਨੇ ਉਹ ਤਾਂ ਭੈ ਮੰਨਦੇ ਹੋਇਆ ਉਹਦੇ ਅੱਗੇ ਆਪਣੀ ਈਨ ਮੰਨ ਲਈ। ਈਨ ਮੰਨ ਕੇ ਉਸ ਨੂੰ 50,000 ਰੁਪਇਆ ਦੇਣ ਦਾ ਵਾਅਦਾ ਕੀਤਾ ਕਿ ਮੈਨੂੰ ਮਾਫ ਕਰ ਦਿੱਤਾ ਜਾਵੇ। ਜਦੋਂ ਈਨ ਮੰਨੀ, ਉਸ ਤੋਂ ਬਾਅਦ ਉਹ ਹੋਇਆ ਦਾਖਲ ਪੰਜਾਬ ਦੇ ਵਿੱਚ। ਉਹ ਦਿੱਲੀ ਦੇ ਤਖ਼ਤ ਉੱਤੇ ਪਹੁੰਚਿਆ। ਦਿੱਲੀ ਦੇ ਤਖ਼ਤ ਦੇ ਉੱਤੇ ਉਸ ਸਮੇਂ ਮੁਹੰਮਦ ਸ਼ਾਹ ਰੰਗੀਲਾ ਉਹ ਤਖ਼ਤ ਉੱਤੇ ਬੈਠਾ, ਜਿਹੜਾ ਪਰਜਾ ਦਾ ਮਾਲਕ, ਜਿਹੜੇ ਇਲਾਕੇ ਦਾ ਮਾਲਕ ਕਮਜ਼ੋਰ ਹੋਵੇ, ਜਿਹੜਾ ਨਲਾਇਕ ਹੋਵੇ, ਆਪਣੇ ਪਰਜਾ ਪ੍ਰਤੀ, ਆਪਣੇ ਰਾਜ ਪ੍ਰਤੀ ਪੂਰਾ ਵਫ਼ਾਦਾਰ ਨਾ ਹੋਵੇ, ਉਹ ਬਹੁਤੀ ਦੇਰ ਆਪਣੇ ਰਾਜ ਭਾਗ ਨੂੰ ਸਾਂਭ ਕੇ ਨਹੀਂ ਰੱਖ ਸਕਦਾ। ਤਾਂ ਜਦੋਂ ਮੁਹੰਮਦ ਰੰਗੀਲਾ ਉਹਦਾ ਜੀਵਨ ਕੀ ਹੈ, ਉਹਨੇ ਸਾਰਾ ਦਿਨ ਨਫ਼ਾ ਕਰਨਾ, ਜੂਆ ਖੇਡਣਾ, ਜਦੋਂ ਸਮਾਂ ਮਿਲਣਾ ਸ਼ਿਕਾਰ ਖੇਡਣ ਵਾਸਤੇ ਜੰਗਲਾਂ ਵਿੱਚ ਤੁਰ ਜਾਣਾ, ਆਪਣੇ ਇਲਾਕੇ ਆਪਣੇ ਰਾਜ ਭਾਗ ਦੀ ਅਸਾ ਪਰ ਪਰਵਾਹ ਨਾ ਕੀਤੀ, ਉਹਦੀ ਕਮਜ਼ੋਰੀ ਦਾ ਫਾਇਦਾ ਉਠਾਇਆ ਨਾਦਸਾਂ ਨੇ। ਉਹਨੇ ਦਿੱਲੀ ਨੂੰ ਵੀ ਰੱਜ ਕੇ ਲੁੱਟਿਆ, ਦਿੱਲੀ ਨੂੰ ਲੁੱਟ ਕੇ ਉੱਥੋਂ ਕੋਏ ਨੂਰ ਹੀਰਾ ਲੈ ਕੇ ਕਰੋੜਾਂ ਰੁਪਏ ਦਾ ਧਨ ਮਾਲ ਲੁੱਟ ਕੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਬਹੁ ਬੇਟੀਆਂ ਨੂੰ ਬੰਦੀ ਬਣਾ ਕੇ ਅਤੇ ਧਨ ਦੌਲਤ ਲੁੱਟ ਕੇ ਆਪਣੇ ਘੋੜਿਆਂ ਤੇ ਉਂਠਾਂ ਦੇ ਉੱਤੇ ਲੱਦ ਕੇ ਉਹ ਵਾਪਸ ਮੁੜਿਆ। ਜਦੋਂ ਉਸ ਦੀ ਲੁੱਟ, ਉਸ ਦੇ ਅਤਿਆਚਾਰ ਦਾ ਗੁਰੂ ਕੇ ਖਾਲਸੇ ਨੂੰ ਪਤਾ ਲੱਗਿਆ, ਤਾਂ ਗੁਰੂ ਕੇ ਖਾਲਸੇ ਨੇ ਇਕੱਤਰ ਹੋ ਕੇ ਇੱਕ ਵਿਚਾਰ ਕੀਤੀ, ਇਹ ਚੜ ਕੇ ਆਏ ਨਾਦਰ ਨੂੰ ਸਭ ਕੁਝ ਸਿਖਾਇਆ ਜਾਏ।
ਜਦੋਂ ਨਾਦਰ ਦੀਆਂ ਫੌਜਾਂ ਦਿੱਲੀ ਤੋਂ ਵਾਪਸ ਮੁੜੀਆਂ, ਕਰਨਾਲ ਪਾਰ ਕੀਤਾ ਤਾਂ ਗੁਰੂ ਕੇ ਖਾਲਸੇ ਨੇ ਉਹਨਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ। ਰਾਤ ਨੂੰ ਗੁਰੂ ਕੇ ਖਾਲਸੇ ਨੇ ਹੱਲਾ ਬੋਲਣਾ, ਉਹਦਾ ਲੁੱਟਿਆ ਹੋਇਆ ਮਾਲ ਅਤੇ ਬਹੁ ਬੇਟੀਆਂ ਜੋ ਬੰਦੀ ਬਣਾਈਆਂ ਹੋਈਆਂ ਉਹਨਾਂ ਨੂੰ ਦਰਾਨੀਆਂ ਦੇ ਕੋਲੋਂ, ਨਾਦਰ ਦੀਆਂ ਫੌਜਾਂ ਦੇ ਕੋਲੋਂ ਆਜ਼ਾਦ ਕਰਵਾਉਣਾ, ਉਹਨਾਂ ਨੂੰ ਉਹਨਾਂ ਦੇ ਘਰ ਸਹੀ ਸਲਾਮਤ ਪਹੁੰਚਾਉਣਾ। ਇਹ ਸਿਲਸਿਲਾ ਲਗਾਤਾਰ ਲੰਮਾ ਸਮਾਂ ਚੱਲਿਆ। ਲੈ ਕੇ ਕਰਨਾਲ ਤੋਂ ਲਾਹੌਰ ਤੱਕ ਜਾਂਦਿਆਂ ਜਾਂਦਿਆਂ ਲੁੱਟਿਆ ਹੋਇਆ ਨਾਦਰ ਦਾ ਮਾਲ, ਉਹਦਾ ਬਹੁਤ ਸਾਰਾ ਭਾਰ ਹੌਲਾ ਕਰ ਦਿੱਤਾ ਗੁਰੂ ਕੇ ਖਾਲਸੇ ਨੇ। ਤਾਂ ਜਦੋਂ ਲਾਹੌਰ ਪਹੁੰਚਿਆ, ਲਾਹੌਰ ਪਹੁੰਚੇ ਬੜਾ ਹੈਰਾਨ ਹੋਇਆ। ਉਹ ਆਖਣ ਲੱਗਿਆ ਕਿ ਮੇਰੇ ਘੋੜਿਆਂ ਦੀ ਪੌੜਾਂ ਦੀ ਪੌੜ ਸੁਣ ਕੇ, ਆਵਾਜ਼ ਸੁਣ ਕੇ ਪੌੜਾਂ ਦੀ, ਹਿੰਦੁਸਤਾਨ ਦੇ ਲੋਕ ਹਰ ਤਰ ਕੰਬਣ ਲੱਗ ਪੈਂਦੇ ਸੀ। ਇਹ ਹਿੰਦੁਸਤਾਨ ਦੇ ਵਿੱਚ ਇਹੋ ਜਿਹੀ ਕਿਹੜੀ ਕੌਮ ਪੈਦਾ ਹੋ ਗਈ ਜਿਹਨੇ ਸ਼ੇਰ ਦੇ ਜਵਾਨੇ ਦੇ ਵਿੱਚੋਂ ਮਾਤ ਲੁੱਟਿਆ ਹੋਵੇ। ਬੜਾ ਹੈਰਾਨ ਹੋਇਆ, ਬੜਾ ਕ੍ਰੋਧਵਾਨ ਹੋਇਆ। ਜਦੋਂ ਇਸ ਨੇ ਸਵਾਲ ਕੀਤਾ ਤਾਂ ਖਾਨ ਬਹਾਦਰ ਜਕਰੀਆ ਖਾਨ ਆਖਣ ਲੱਗਿਆ, ਇਹ ਕੌਮ ਹੈ ਸਿੱਖ ਕੌਮ ਜਿਨ੍ਹਾਂ ਦੇ ਆਗੂ ਹੋਏ ਨੇ ਗੁਰੂ ਗੋਬਿੰਦ ਸਿੰਘ, ਜਿਨ੍ਹਾਂ ਨੇ ਇਹਨਾਂ ਨੂੰ 1699 ਦੀ ਵਿਸਾਖੀ ਵਾਲੇ ਦਿਨ ਖੰਡੇ ਵਾਟੇ ਦਾ ਅੰਮ੍ਰਿਤ ਪਾਨ ਕਰਵਾਇਆ, ਇਸ ਕੌਮ ਦੇ ਵਿੱਚ ਇਹੋ ਜਿਹੀ ਸਪਿਰਟ ਪੈਦਾ ਕਰ ਦਿੱਤੀ, ਇਹੋ ਜਿਹੀ ਸ਼ਕਤੀ ਪੈਦਾ ਕਰ ਦਿੱਤੀ। ਅਸੀਂ ਇਹਨਾਂ ਨੂੰ ਇਸ ਕੌਮ ਨੂੰ ਖਤਮ ਕਰਨ ਦੀ ਖਾਤਰ ਬੜੇ ਤੋਂ ਬੜੇ ਯਤਨ ਕੀਤੇ, ਇਹਨਾਂ ਦੇਗਾਂ ਵਿੱਚ ਕਾੜਿਆ ਗਿਆ, ਇਹਨਾਂ ਦੇ ਤਨ ਉੱਤੇ ਰੂਈ ਲਪੇਟ ਕੇ ਇਹਨਾਂ ਨੂੰ ਸਾੜਿਆ ਗਿਆ, ਇਹਨਾਂ ਦੇ ਸਿਰਾਂ ਦੇ ਖੋਪਰੇ ਉਤਾਏ ਗਏ, ਇਹਨਾਂ ਦੇ ਬੰਦ ਕੱਟੇ ਗਏ। ਪਤਾ ਨਹੀਂ ਇਹੋ ਕਿਹੋ ਜਿਹੀ ਕੌਮ ਹੈ, ਇਹ ਕਿਸੇ ਦੇ ਝੁਕਾਇਆ ਝੁਕਦੀ ਨਹੀਂ। ਇੱਕ ਇੱਕ ਗੁਰੂ ਕਾ ਸਿੰਘ ਹਜ਼ਾਰਾਂ ਮੁਗਲਾਂ ਦੀਆਂ ਧੱਜੀਆਂ ਉਡਾ ਕੇ ਰੱਖ ਦਿੰਦਾ, ਪਤਾ ਨਹੀਂ ਇਹ ਕੌਮ ਕਿਹੋ ਜਿਹੀ ਹੈ। ਤਾਂ ਜਦੋਂ ਇਹ ਗੱਲਾਂ ਖਾਨ ਬਹਾਦਰ ਜਕਰੀਆ ਖਾਨ ਨੇ ਨਾਦਰ ਸ਼ਾਨ ਦੱਸਣੀਆਂ ਕੀਤੀਆਂ ਤਾਂ ਨਾਦਰ ਤਾਂ ਜਾਣ ਲੱਗਿਆ, ਕਹਿਣ ਲੱਗਿਆ, ਜਕਰੀਆ ਖਾਨ ਇਹ ਕੌਮ ਦਾ ਉਤਾਰਾ ਕਿੱਥੇ ਹੈ, ਕੌਮ ਰਹਿੰਦੀ ਕਿੱਥੇ ਆ, ਮੈਂ ਚਾਹੁੰਦਾ ਇਸ ਕੌਮ ਦਾ ਮਰਿਆ ਮੇਟ ਕਰ ਦੇਵਾਂ, ਇਸਦਾ ਖੁਰਾ ਖੋਦ ਮਟਾ ਦੇਵਾਂ, ਜਿਨ੍ਹਾਂ ਨੇ ਮੇਰਾ ਲੁੱਟਿਆ ਹੋਇਆ ਮਾਲ ਮੇਰੇ ਕੋਲ ਖੋਇਆ। ਤਾਂ ਜਕਰੀਆ ਖਾਨ ਨੇ ਦੱਸਣਾ ਕੀਤਾ, ਇਹ ਘੋੜਿਆਂ ਦੀਆਂ ਕਾਠੀਆਂ ਉੱਤੇ ਰਾਤਾਂ ਗੁਜ਼ਾਰਦੇ ਨੇ, ਇਹ ਦਰਖਤਾਂ ਦੇ ਪੱਤੇ ਖਾ ਕੇ ਗੁਜ਼ਾਰਾ ਕਰਦੇ ਨੇ, ਪਰ ਦਰਖਤਾਂ ਦੇ ਪੱਤੇ ਖਾ ਕੇ ਗੁਜ਼ਾਰਾ ਕਰਕੇ ਵੀ ਅੰਤ ਵਿੱਚ ਕਹਿੰਦੇ ਨੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਪਤਾ ਨਹੀਂ ਇਹਨਾਂ ਨੂੰ ਕਿਸ ਚੀਜ਼ ਦਾ ਆਸਰਾ, ਇਹਨਾਂ ਦੇ ਅੰਦਰ ਇਹੋ ਜਿਹੀ ਕਿਹੜੀ ਚੀਜ਼ ਇਹਨਾਂ ਦੇ ਗੁਰੂ ਨੇ ਪੈਦਾ ਕਰ ਦਿੱਤੀ ਹੈ। ਤਾਂ ਨਾਦਰ ਤਾਂ ਆਖਣ ਲੱਗਿਆ, ਜਕਰੀਆ ਖਾਂ ਜੇ ਇੰਨੀ ਬਹਾਦਰ ਕੌਮ ਹੈ ਤਾਂ ਫਿਰ ਉਹ ਦਿਨ ਦੂਰ ਨਹੀਂ ਜਦੋਂ ਇਹ ਹਿੰਦੁਸਤਾਨ ਦੇ ਮਾਲਕ ਬਣ ਕੇ ਬਹਿ ਜਾਣਗੇ। ਇਹ ਗੱਲ ਸੁਣਦਿਆਂ ਸਾਰ ਖਾਨ ਬਹਾਦਰ ਜਕਰੀਆ ਖਾਂ ਦੇ ਸੱਤੀ ਕੱਪੜੀ ਅੱਗ ਲੱਗ ਗਈ, ਸੜ ਕੇ ਕੋਲੇ ਹੋਇਆ। ਤਾਂ ਲਾਹੌਰ ਦਰਬਾਰ ਦੇ ਵਿੱਚ ਬੈਠਿਆ ਹੋਇਆ ਉਸ ਨੇ ਇਲਾਕੇ ਦੇ ਚੌਧਰੀ ਬੁਲਾਏ, ਜਿਨ੍ਹਾਂ ਦੇ ਵਿੱਚੋਂ ਮੜਿਆਲੇ ਦਾ ਚੌਧਰੀ ਅਤੇ ਇਲਾਕੇ ਦੇ ਚੌਧਰੀ ਬੁਲਾ ਕੇ ਭਰੇ ਦਰਬਾਰ ਦੇ ਅੰਦਰ ਲਾਹੌਰ ਦੀ ਧਰਤੀ ਉੱਤੇ ਖਾਨ ਬਹਾਦਰ ਜਕਰੀਆ ਖਾਨ ਸਿੱਖ ਕੌਮ ਦਾ ਖੁਰਾ ਖੋਜ ਮਟਾਉਣ ਦੀ ਖਾਤਰ ਜੋ ਇੱਕ ਭਰੇ ਦਰਬਾਰ ਦੇ ਵਿੱਚ ਤਕਰੀਰ ਕਰ ਰਿਹਾ, ਜੋ ਸਿੰਘਾਂ ਨੂੰ ਆਖ ਰਿਹਾ, ਉਹਨਾਂ ਸਿੰਘਾਂ ਦੇ ਖਿਲਾਫ, ਸਿੰਘਾਂ ਨੂੰ ਖਤਮ ਕਰਨ ਦੇ ਬਾਬਤ ਮੁਗਲ ਸਥਾਨਾਂ ਨੂੰ ਇਕੱਤਰ ਕਰਕੇ ਜੋ ਕੁਝ ਆਖ ਰਿਹਾ, ਉਹਨਾਂ ਲਈਆਂ ਤੋਂ ਜਾਣੂ ਬਲਵੰਤ ਸਿੰਘ ਅਰਪਾਲੋਂ ਅਤੇ ਮਾਛੀ ਵਾਲੇ ਵਾਲੀਆਂ ਬੀਬੀਆਂ ਦਾ ਢਾਡੀ ਜੱਤਾ।

ਖਾਨ ਬਹਾਦਰ ਜਕਰੀਆ ਖਾਨ ਨੇ ਲਾਹੌਰ ਦਰਬਾਰ ਦੇ ਅੰਦਰ ਇਲਾਕੇ ਦੇ ਚੌਧਰੀਆਂ ਨੂੰ ਬੁਲਾਇਆ। ਬੁਲਾ ਕੇ ਆਖਣ ਲੱਗਿਆ, ਤੁਹਾਡੇ ਵਿੱਚੋਂ ਹੈ ਕੋਈ ਯੋਧਾ ਜਿਹੜਾ ਹਰਿਮੰਦਰ ਸਾਹਿਬ ਦੀ ਧਰਤੀ ਉੱਤੇ ਚੜ ਕੇ ਜਾਵੇ, ਜਿਸ ਸਰੋਵਰ ਦੇ ਵਿੱਚ ਚੁੱਕ ਕੇ ਇਸ਼ਨਾਨ ਕਰਕੇ ਉੱਥੋਂ ਸ਼ਕਤੀ ਪ੍ਰਾਪਤ ਕਰਦੇ ਨੇ, ਜਿਸ ਗੁਰੂ ਦਰਬਾਰ ਦੇ ਵਿੱਚ ਸੀਸ ਝੁਕਾ ਕੇ ਉੱਥੋਂ ਬਲ ਪ੍ਰਾਪਤ ਕਰਦੇ ਨੇ, ਉਸ ਨੂੰ ਜੋ ਖਤਮ ਕਰ ਸਕੇ, ਸਰੋਵਰ ਨੂੰ ਪੂਰ ਸਕੇ, ਦਰਬਾਰ ਸਾਹਿਬ ਨੂੰ ਢਾਹ ਸਕੇ, ਤਾਂ ਭਰੇ ਦਰਬਾਰ ਦੇ ਵਿੱਚ ਉਸ ਨੇ ਇਸ ਗੱਲ ਦਾ ਵੀ ਐਲਾਨ ਕਰ ਦਿੱਤਾ ਕਿ ਜਿਹੜਾ ਸਿੱਖਾਂ ਨੂੰ ਪੜ੍ਹ ਕੇ ਲੈ ਕੇ ਆਵੇ ਜਾਂ ਫਿਰ ਕਿਤੇ ਸਿੱਖ ਦੀ ਦੱਸ ਪਾਵੇ, ਸਿੱਖਾਂ ਦੇ ਸਿਰਾਂ ਦੇ ਉੱਤੇ ਇਨਾਮ ਰੱਖ ਦਿੱਤੇ, ਸਿੱਖਾਂ ਦੇ ਸਿਰਾਂ ਦੇ ਮੁੱਲ ਪਾ ਦਿੱਤੇ। ਵਿਦਵਾਨ ਨੇ ਲਿਖਿਆ ਵੀ ਖਾਨ ਜਕਰੀਏ ਸਖ਼ਤ ਐਲਾਨ ਕੀਤਾ, ਭਾਈ ਖਾਨ ਜਕਰੀਏ ਸਖ਼ਤ ਐਲਾਨ ਕੀਤਾ, ਜੋ ਵੀ ਹੁਕਮ ਬਜਾਵੇ ਇਨਾਮ ਲੈ ਜਾਏ, ਜਿਉਂਦਾ ਸਿੱਖ ਨਾ ਕਿਤੇ ਵੀ ਨਜ਼ਰ ਆਵੇ, ਕੋਈ ਦੱਸ ਪਾਵੇ ਇਨਾਮ ਲੈ ਜਾਏ, ਰੁਤਬਾ ਦਿਓ ਜਾਂ ਜਿਉਂਦੇ ਸਿੱਖ ਤਾਹੀਂ ਮੁਸਕਾ ਬੰਨ ਕੇ ਲਿਆਵੇ ਇਨਾਮ ਲੈ ਜਾਏ, ਖੁੱਲ ਜਾਲਮਾ ਦਿੱਤੀ ਤੂਫਾਨ ਵਿਜੇ ਸਿਰ ਵੱਢ ਕੇ ਲਿਆਵੇ ਇਨਾਮ ਲੈ ਜਾਏ। ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪਾ ਦਿੱਤੇ ਤਾਂ ਉਹ ਸਮੇਂ ਬਹੁਤ ਸਾਰੇ ਇਲਾਕੇ ਦੇ ਚੌਧਰੀਆਂ ਨੇ ਧਨ ਦੌਲਤ ਦੀ ਖਾਤਰ, ਆਪਣੇ ਸਵਾਰਥਾਂ ਖਾਤਰ, ਜ਼ਮੀਨਾਂ ਦੀ ਖਾਤਰ ਗੁਰੂ ਪੰਥ ਦੇ ਨਾਲ ਗੁਦਾਰੀ ਕੀਤੀ, ਜਿਨ੍ਹਾਂ ਦੇ ਵਿੱਚੋਂ ਕਰਮਾ ਸੀਮਾ, ਰਾਮਾ ਰੰਧਾਵੇ ਵਾਲਾ, ਧਰਮਦਾਸ, ਜੋਧਪੁਰੀਆ, ਹਰਭਗਤ ਨਿਰੰਜਣੀਆਂ, ਜਿਨ੍ਹਾਂ ਦੇ ਵਿੱਚੋਂ ਮੰਡਿਆਲੇ ਦਾ ਚੌਧਰੀ ਮੱਸਾ ਰੰਗੜੇ, ਇਹਨਾਂ ਨੇ ਆਪੋ ਆਪਣੇ ਇਲਾਕਿਆਂ ਦੇ ਵਿੱਚ ਨਾਂ ਲੈ ਕੇ ਲਾਹੌਰ ਦਰਬਾਰ ਦੀ ਫੌਜ ਸਿੱਖ ਪਰਿਵਾਰਾਂ ਦੇ ਘਰਾਂ ਦੇ ਉੱਤੇ ਜਾ ਕੇ ਇਹਨਾਂ ਨੇ ਹਮਲੇ ਕੀਤੇ, ਚੁਣ ਚੁਣ ਕੇ ਘਰਾਂ ਦੇ ਵਿੱਚੋਂ ਸਿੱਖ ਪਰਿਵਾਰਾਂ ਦੇ ਵਿੱਚੋਂ ਨੌਜਵਾਨ ਸਿੱਖਾਂ ਨੂੰ ਲਿਆ ਕੇ ਉਹਨਾਂ ਨੂੰ ਕਤਲ ਕਰਵਾਇਆ। ਲਾਹੌਰ ਦਰਬਾਰ ਦੇ ਕੋਲੋਂ ਇਹਨਾਂ ਨੇ ਬੜਾ ਇਨਾਮ ਪਾਇਆ, ਬਹੁਤ ਲੋਕਾਂ ਨੇ ਇਹਨਾਂ ਦੇ ਵਿੱਚੋਂ ਸਤਿਕਾਰਯੋਗ ਭੈਣਾਂ ਜਿਨ੍ਹਾਂ ਦੇ ਸਿਰ ਕਤਲ ਕਰਕੇ ਉਹਨਾਂ ਦੇ ਸਿਰ ਦੇ ਉੱਤੇ ਦਸਤਾਰਾਂ ਸਜਾ ਕੇ ਉਹਨਾਂ ਨੇ ਵੀ ਇਹ ਗੱਲ ਆਖਿਆ ਕਿ ਚੜ੍ਹਦੀ ਉਮਰ ਦਾ ਅੱਲੜ ਸਿੱਖ ਪਰਿਵਾਰ ਦੇ ਵਿੱਚ ਪੈਦਾ ਹੋਇਆ ਬੱਚਾ, ਜਿਹਦੇ ਮੁੱਖ ਦੇ ਉੱਤੇ ਅਜੇ ਦਾੜੀ ਮੁੱਖ ਨਹੀਂ ਆਈ, ਬਹੁਤ ਸਤਿਕਾਰਯੋਗ ਭੈਣਾਂ ਦੇ ਵੀ ਸਿਰ ਵੱਢ ਕੇ ਉਹਨਾਂ ਨੇ ਲਾਹੌਰ ਦਰਬਾਰ ਦੇ ਵਿੱਚੋਂ ਮਾਣ ਪ੍ਰਾਪਤ ਕੀਤਾ, ਇਨਾਮ ਪੜਾਇਆ। ਇਹ ਸਮਾਂ ਸਿੱਖ ਕੌਮ ਉੱਤੇ ਇੱਕ ਵਾਰ ਨਹੀਂ ਆਇਆ, ਅਨੇਕਾਂ ਵਾਰ ਆਇਆ। ਇਹੋ ਜਿਹਾ ਭਿਆਨਕ ਸਮਾਂ ਜੂਨ 84 ਤੋਂ ਬਾਅਦ ਵੀ ਸਿੱਖ ਕੌਮ ਉੱਤੇ ਆਇਆ, ਜਦੋਂ ਬਹੁਤ ਅਕਿਰਤ ਘਣ ਲੋਕਾਂ ਨੇ ਕੌਮ ਧਰਮ ਲਈ ਕੀਤੀਆਂ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਦਿਲਾਂ ਵਿੱਚੋਂ ਭੁਲਵਾਇਆ, ਸਿੱਖ ਕੌਮ ਦੇ ਮਹਾਨ ਹੀਰਿਆਂ ਨੂੰ ਘਰਾਂ ਦੇ ਵਿੱਚੋਂ ਗ੍ਰਿਫਤਾਰ ਕਰਵਾਇਆ, ਗੁਦਾਰੀ ਕਰਕੇ ਮਕਬਰੀ ਕਰਕੇ ਸਿੰਘਾਂ ਨੂੰ ਫੜਵਾਇਆ, ਉਸ ਸਮੇਂ ਦੀਆਂ ਜ਼ਾਲਮ ਸਰਕਾਰਾਂ ਨੂੰ ਗ੍ਰਿਫਤਾਰ ਕਰਵਾਇਆ ਜਿਨ੍ਹਾਂ ਨੇ ਆਪਣੀ ਗੋਲੀ ਦਾ ਨਿਸ਼ਾਨਾ ਬਣਾ ਕੇ ਸਿੰਘਾਂ ਨੂੰ ਖਤਮ ਕਰਕੇ ਤਰੱਕੀਆਂ ਦਾ ਰਾਹ ਬਣਾਇਆ। ਜਦੋਂ ਇਹ ਸਮਾਂ ਆਇਆ ਤਾਂ ਇੱਧਰੋਂ ਮੰਡਿਆਲੇ ਦੇ ਚੌਧਰੀ ਨੇ ਸਭ ਤੋਂ ਵੱਧ ਆਪਣੇ ਇਲਾਕੇ ਦੇ ਵਿੱਚ ਜੁਲਮ ਕੀਤਾ, ਜਿਹਦਾ ਇਲਾਕਾ ਮੰਡਿਆਲਾ ਪਿੰਡ ਦਰਬਾਰ ਸਾਹਿਬ ਤੋਂ ਤਕਰੀਬਨ 5-7 ਕਿਲੋਮੀਟਰ ਦੀ ਵਿੱਥ ਦੇ ਉੱਤੇ ਹੈ, ਇਹਨੇ ਸਭ ਤੋਂ ਵੱਧ ਸਿੱਖ ਕੌਮ ਦਾ ਨੁਕਸਾਨ ਕੀਤਾ। ਇਸ ਬਦਲੇ ਇਸ ਨੂੰ ਦਰਬਾਰ ਸਾਹਿਬ ਦੇ ਉੱਤੇ ਕਾਬਜ਼ ਕਰਵਾ ਦਿੱਤਾ ਗਿਆ। ਲਾਹੌਰ ਦਰਬਾਰ ਦੀ ਸਾਹਿਬ ਦੇ ਉੱਤੇ ਜਕਰੀਆ ਖਾਨ ਦੇ ਹੁਕਮ ਦੇ ਅਨੁਸਾਰ ਇਹ ਮੰਡਿਆਲੇ ਦਾ ਚੌਧਰੀ ਮੱਸਾ ਰੰਗੜ ਜਦੋਂ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਆ ਕੇ ਕਾਬਜ਼ ਹੋਇਆ, ਇਸ ਨੇ ਦਰਬਾਰ ਸਾਹਿਬ ਦੀ ਮਰਿਆਦਾ ਨੂੰ ਭੰਗ ਕੀਤਾ। ਜਿਸ ਜਗ੍ਹਾ ਉੱਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ ਕੀਤੇ ਹੋਏ ਸਨ, ਉਸ ਜਗ੍ਹਾ ਉੱਤੇ ਇਸਨੇ ਆ ਕੇ ਭੰਗ ਡਾਇਆ, ਹੁੱਕਾ ਪੀਣ ਲੱਗਿਆ। ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਅੰਦਰ ਇਸ ਨੇ ਵੇਸਵਾ ਦਾ ਨਾਸ਼ ਕਰਵਾਇਆ, ਦਾਰੂ ਪੀਤੀ,
ਜਿਵੇਂ ਇਸ ਨੇ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦਾ ਨਿਰਾਦਨ ਕੀਤਾ, ਮਨਾਈਆਂ ਕੀਤੀਆਂ, ਇਸ ਮੱਸਿਆ ਜਾਲਵੇ ਨੇ ਜੋ ਕੋਈ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਜੁਰਮ ਕਮਾਇਆ, ਉਸ ਸਮੇਂ ਦੀ ਦਰਦਨਾਕ ਝਰਕ ਨੂੰ ਢਾਡੀ ਜੱਥਾ ਆਪਣੀ ਸੇਵਾ ਅੰਦਰ ਇਉਂ ਬਿਆਨ ਕਰ ਰਿਹਾ।

ਤਰ੍ਹਾਂ ਦੇ ਢੰਗ ਦੇ ਨਾਲ ਤਰੀਕੇ ਦੇ ਨਾਲ ਜਾਲਮਾਂ ਨੇ ਉਸ ਪਾਵਨ ਪਵਿੱਤਰ ਦਰਬਾਰ ਸਾਹਿਬ ਦੀ ਮਰਿਆਦਾ ਨੂੰ ਭੰਗ ਕੀਤਾ, ਇਸ ਤਰ੍ਹਾਂ ਜ਼ੁਲਮ ਕਮਾਇਆ। ਇਹ ਇਤਿਹਾਸ ਦੀਆਂ ਵਿਚਾਰਾਂ ਕੱਲ੍ਹ ਦੇ ਦੀਵਾਨ ਅੰਦਰ ਸਰਵਣ ਕਰਾਂਗੇ। ਇੰਨੀ ਸੇਵਾ ਪ੍ਰਵਾਨ ਕਰਨੀ ਇਤਿਹਾਸ ਦੀਆਂ ਵਿਚਾਰਾਂ ਕਰਦਿਆਂ ਕੋਲੋਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਜਾਇਆ ਕਰਦੀਆਂ ਨੇ, ਆਪਣੇ ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ। ਇੰਨੀ ਸੇਵਾ ਪ੍ਰਵਾਨ ਕਰਨੀ ਸਮੁੱਚੀਆਂ ਸੰਗਤਾਂ ਦਾ ਧੰਨਵਾਦ, ਸਭ ਤੋਂ ਵੱਧ ਧੰਨਵਾਦ ਕਰਦੇ ਹਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ, ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਰਹਿ ਕੇ ਸੇਵਾ ਕੀਤੀ ਹੈ। ਹੁਣ ਅਨੰਦ ਸਾਹਿਬ ਦੇ ਜਾਪ ਹੋਣਗੇ, ਸੁੱਚੀਆਂ ਸੰਗਤਾਂ ਨੂੰ ਬੇਨਤੀ ਆ ਅਨੰਦ ਸਾਹਿਬ ਦੇ ਜਾਪ ਦੇ ਅੰਦਰ ਨਾਲ ਬੋਲਣ ਦੀ ਕਿਰਪਾਲਤਾ ਕਰਨ ਜੀ। ਤੁਹਾਡੀ ਜਿੱਥੇ ਦੀ ਇੰਨੀ ਸੇਵਾ ਪ੍ਰਵਾਨ ਕਰਦੇ ਹੋਏ ਬੁਲਾਓ ਪਤੇ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

사람이 처음 느끼니 उस तो बाद कोई हो अखा थले के आई हूं होर किसी देखने जी नहीं करता जिन्हें तो एक फैसला मैं चाहना अज बाणी गल कर रही ਸਾਡੇ ਸਮਾਗਮ ਮਨ ਨੂੰ ਗੁਰਮੁਖ ਦੀ ਇੱਕ ਕਲਾਸ ਹੁੰਦੀ ਹੈ ਇਹ ਸਮੇਂ ਇੱਕ ਪੀਰੀਅਡ ਲੱਗਦਾ ਹੈ ਕੇਵਲ ਕੰਨ ਰਸ ਦਾ ਸਮਾਂ ਨਹੀਂ ਸੁਣੋ ਕਿ ਅੱਜ ਸਮਾਗਮ ਹੈ ਦੀਵਾਨ ਸਜੇ ਹੈ ਚੱਲ ਕੇ ਨਮਸਕਾਰ ਕਰਨੀ ਹੁਣ ਸੁਣਨ ਤੋਂ ਕੁਝ ਅੱਗੇ ਵੀ ਹੈ ਮਨ ਕਲਾਸ ਹੈ ਇਹਦੇ ਵਿੱਚ ਕੋਈ ਸਬਜੈਕਟ ਪੜ੍ਹਨਾ ਪੜਾ ਹੈ ਮੈਂ ਚਾਹੁੰਦਾ ਕੁਛ ਵੀ ਬੇਸ਼ੱਕ ਕਲਮ ਕਾਗਜ਼ ਲੈ ਬੈਠੇ ਮਤ ਗੁਰਮੁਖ ਦੇ ਸ੍ਰੀ ਗੁਰੂ ਸਾਹਿਬ ਦੇ ਬਾਣੀ ਦੇ ਇਹਨਾਂ ਸ਼ਬਦਾਂ ਦੀ ਮੁੜ ਕਰੀ ਕਿਸੇ ਵਿਚਾਰ ਵਟਾਂਦਰ ਲੋੜ ਪਵੇ ਕਿਸੇ ਵੀ ਸ਼ਬਦ ਦਾ ਆਰੰਭ ਇਸ ਲਾਈਨ ਤੋਂ ਕੀਤਾ ਹਾਲਾਂਕਿ ਸ਼ਬਦ ਦਾ ਆਰੰਭ ਪਾਇਨ ਰਹੇ ਜਬ ਤੇ ਤੁਮਰੇ ਤੋਂ ਸਵਈਆ ਇੱਥੋਂ ਸ਼ੁਰੂ ਹੁੰਦਾ ਹੈ ਪਰ ਸ਼ਬਦ ਦਾ ਆਰੰਭ ਕੀਤਾ ਸ੍ਰੀ ਅਸਮਾਨ ਕਿਰਪਾ ਸੁਮਰੀ ਕਰ ਮੈਂ ਨਾ ਕਹੋ ਸਭ ਤੋਂ ਬਖਾਣੇ ਪ੍ਰਭੂ ਜੋ ਕੁਛ ਮੈਂ ਆਖ ਰਿਹਾ ਇਹ ਮੈਂ ਨਹੀਂ ਆਖ ਰਿਹਾ ਇਸ ਲਈ ਮੇਰੇ ਤੇ ਕੋਈ ਬਲੇਮ ਨਾ ਕਰੋ ਕਿ ਖੋਰੇ ਕੋਈ ਮੈਂ ਆਪਣੇ ਖਿਆਲ ਦੇਵਾਂਗੇ ਕਿਉਂਕਿ ਅਸੀਂ ਗੁਰੂ ਕੋਲੋਂ ਪੜ੍ਹਨਾ ਹੈ ਮਨੁੱਖ ਦੇ ਵਿਚਾਰ ਦਾ ਕੋਈ ਵਿਰੋਧ ਨਹੀਂ ਹੋ ਸਕਦਾ ਮੇਰੇ ਵਿਚਾਰਾਂ ਜਾਤੀ ਵਿਚਾਰਾਂ ਨਾਲ ਕੋਈ ਸਹਿਮਤ ਹੋਵੇ ਜਾਂ ਨਾ ਹੋਵੇ ਐਸਾ ਹੋ ਸਕਦਾ ਪਰ ਸਿੱਖ ਅਕਵਾਨ ਵਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਣ ਵਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿਚਾਰਾਂ ਤੇ ਕਿੰਤੂ ਨਹੀਂ ਕਰ ਸਕਦਾ ਅੱਜ ਦੇ ਵਿਚਾਰ ਮੈਂ ਉਹਨਾਂ ਵੀਰਾਂ ਨੂੰ ਮੁਖਾਤਮ ਕਰਕੇ ਵੀ ਕਹਿਣਾ ਚਾਹੁੰਦਾ ਜਿਹੜੇ ਉਪਰੋਂ ਉਪਰੋਂ ਅੱਜ ਦੇ ਯੁੱਗ ਵਿੱਚ ਆਖਦੇ ਨੇ ਅਸੀਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਅਸੀਂ ਵੀ ਗੁਰਦੁਆਰੇ ਜਾਂਦੇ ਹਾਂ ਇਸ ਲਈ ਸਿੱਖਾਂ ਭਾਵੇਂ ਉਹਨਾਂ ਇੱਕ ਹੋਰ ਗੱਲ ਐਡ ਕਰ ਲਈ ਅਸੀਂ ਵੀ ਦਸਮ ਗ੍ਰੰਥ ਨੂੰ ਗੁਰੂ ਮੰਨਣੇ ਆ ਇਸ ਲਈ ਸਿੱਖ ਚਲੋ ਮੈਂ ਸਾਰੀਆਂ ਗੱਲਾਂ ਮੰਨ ਲਈ ਇਸ ਲਈ ਅੱਜ ਦੇ ਵਿਚਾਰਾਂ ਦਾ ਕੇਂਦਰ ਮੈਂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਦਸਮ ਗ੍ਰੰਥ ਦੀਆਂ ਕੁਛ ਰਚਨਾਵਾਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਤਾਂ ਕਿ ਉਹ ਵੀ ਇਸਦੀ ਫੈਸਲਾ ਕਰ ਸਕੇ ਲਫ਼ਜ਼ ਆਏ ਨੇ ਜਦ ਤੇ ਤੁਮਰੇ ਇਸ ਵਈਆ ਦਸਮ ਗ੍ਰੰਥ

ਕਰੂ। ਜਦੋਂ ਕਿ ਤੇਰੀ ਚਰਨ ਸੁਣ ਲਈ ਉਦੋਂ ਤੂੰ ਅੱਖਾਂ ਛੱਲੇ ਹੋਰ ਕੋਈ ਕਿਤੇ ਨਹੀਂ, ਮੈਂ ਕਿਸੇ ਹੋਰ ਨੂੰ ਮਾਨਤਾ ਦੇਣੀ ਚਾਹੀਦੀ। ਜਿਨ੍ਹਾਂ ਨੂੰ ਮਾਨਤਾ ਨਹੀਂ ਦੇ ਸਕਿਆ ਉਹ ਕੌਮ ਨੇ, ਉਹਨਾਂ ਦੀ ਗਿਣਤੀ

什么大事？你讲这一个，这到底这一个车轮是怎样弄的？就是俺们去听，俺不看你们来听。这不是我们来会会老是谈的意思，他们这个他们来是他们不是为这爱看的。तो पिछले महीने दे महीने पहले हुए इतने खास फंक्शन में साढ़े तीन अच्छे आए हुए आदमियों ने भीजे अपने आप में अकाली दल का मुखी अखबार में उन्होंने एक लफज भी आए कि श्री गुरु ग्रंथ साहिब विच 355 बार राम आया पिछले सिख रामायण के पाठ कराने या राम की पूजा करना कोई गुनाह नहीं हक बन गया ਹੋਰ ਵੀ ਬਹੁਤ ਸਾਰੇ ਲੋਕ ਅਸੀਂ ਉਹਨਾਂ ਦੀ ਸਿੱਖ ਵਿੱਚ ਇੱਕ ਪ੍ਰਚਾਰ ਕਰਦੇ ਵੀ ਆਮ ਰੋਜ਼ਾਨਾ ਜੀਵਨ ਵਿੱਚ ਵੀ ਸਿੱਖ ਨੌਜਵਾਨ ਬੱਚੇ ਵੀਰਾਂ ਭੈਣਾਂ ਦੇ ਸਾਹਮਣੇ ਇਹ ਸਵਾਲ ਆਉਂਦਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇੰਨੀ ਵਾਰ ਰਾਮ ਲਫ਼ਜ਼ ਹੈ ਅਸੀਂ ਲੱਭ ਕੁਛ ਦੀ ਸੰਤਾਨ ਹਾਂ ਅਸੀਂ ਰਾਮ ਦੇ ਉਪਾਸੇ ਤਾਂ ਸਾਡੇ ਤੇ ਉਹਨਾਂ ਵਿੱਚ ਵਿਚਾਰਧਾਰਕ ਕੋਈ ਅੰਤਰ ਨਹੀਂ ਅੱਜ ਦਾ ਇਹ ਸਬਜੈਕਟ ਸੋਹਣਾ ਪਿਆ ਤੇ ਮੈਂ ਕਿਸ ਤਰ੍ਹਾਂ ਇਹ ਸਬਜੈਕਟ ਸਾਰੇ ਵਿੱਚ ਜੋ ਕੁਝ ਵੀ ਐਗਜ਼ਾਮਪਲ ਦਿਆਂਗਾ ਜੋ ਉਦਾਹਰਣ ਦਿਆਂਗਾ ਕੇਵਲ ਦਸਮ ਗ੍ਰੰਥ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਪਣੀ ਮਰਜ਼ੀ ਦਾ ਇੱਕ ਲਫ਼ਜ਼ ਮੈਂ ਇਹ ਸਪਸ਼ਟ ਕਰਨਾ ਚਾਹੁੰਦਾ ਕਿ ਉਹ ਰਾਮ ਕੌਣ ਹੈ ਜਿਸ ਦਾ ਨਾਮ ਆਇਆ ਬਾਰ ਬਾਰ ਜਿਸ ਦਾ ਨਾਮ ਆਇਆ ਜਿਸ ਰਾਮ ਪਾਤੀ ਸਾਨੂੰ ਗੁੰਮਰਾਹ ਕੀਤਾ ਜਾ ਰਿਹਾ ਉਸ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਤੇ ਦਸਮ ਗ੍ਰੰਥ ਦਾ ਕੀ ਵਿਚਾਰ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਦਸਮ ਗ੍ਰੰਥ ਇੱਕ ਵਾਰ ਦੁਬਾਰਾ ਉਸ ਲਾਈਨ

ਸੰਬੋਧਨ ਇਸ ਗੱਲ ਦਾ ਸਵਾਲ ਪੈਦਾ ਕਰ ਦਿੰਦਾ। ਆਖਦੇ ਨੇ ਜਦੋਂ ਤੂੰ ਮੈਂ ਤੇਰੇ ਚਰਨ ਪਕੜੇ ਨੇ ਉਦੋਂ ਦਾ ਆਰਾਮ ਰਹੀ, ਉਹਦਾ ਮਤਲਬ ਉਹ ਹੋਰ ਜਿਹਨੂੰ ਆਖ ਰਹੇ ਨੇ ਤੇਰੇ ਚਰਨ ਪਕੜੇ ਹੱਥ ਵੀ ਨੀ ਮਤਲਬ ਵੱਧ ਰਿਹਾ।

ਲੱਗੇ ਨਾਮੇ ਦਾ ਸਵਾਮੀ ਉਹ ਹੈ ਜਿਹਨੇ ਸੀਆ ਵਾਪਸ ਲਿਆਉਣ ਦੀ ਤੇ ਲੰਕਾ ਦਾ ਰਾਜ ਬਰੀਖਣ ਪਰ ਜਦੋਂ ਗਿਆਨ ਦੀ ਦੁਨੀਆਂ ਵਿੱਚ ਗਾਇਆ ਭਗਵਾਨ ਨੂੰ ਰੱਬ ਨੂੰ ਅਕਾਲ ਪੁਰਖ ਨੂੰ ਦੇਖਿਓ ਨੇ ਤੇ ਪਛਾਣ ਲਿਆ ਉਹਨੇ ਹੈ ਉਹ ਜਿਹਨੂੰ ਮੈਂ ਆਪਣਾ ਸਵਾਮੀ ਆਖ ਲਿਆ ਤਾਂ ਉਹ ਤੇ ਹੋਰ ਹੈ ਬੀਤਲ ਤਾਂ ਹੋਰ ਹੈ ਉਸ ਦਿਨ ਅਗਲਾ ਸ਼ਬਦ ਉਤਾਰਿਓ ਆਇਤ ਦੇਖਿਓ ਇਹ ਸ਼ਬਦ ਵੀ ਬਾਬਾ ਨਾਮਦੇਵ ਜੀ ਦਾ ਔਰ ਉੱਥੇ ਲਫ਼ਜ਼ ਅੱਜ ਵਰਤਿਆ ਕਹਿੰਦੇ ਨੇ ਆਜ ਨਾਮੇ ਬੀਤਲ ਦੇਖਿਆ ਕੇਵਲ ਤੇਰੇ ਕੋਲ ਸੁਣਿਆ ਸੀ ਇਹ ਬ੍ਰਾਹਮਣ ਕਿ ਰਾਮ ਕੌਣ ਹੈ ਅੱਜ ਦੇਖ ਲੈ ਜਿਹੜਾ ਰਾਮ ਹੁਣ ਤੱਕ ਤੂੰ ਮੇਰਾ ਸਵਾਮੀ ਬਣਾਈ ਰੱਖਿਆ ਨਾ ਉਹ ਹੁਣ ਤੇਰਾ ਮੇਰਾ ਨਹੀਂ ਬਾਬਾ ਨਾਮਦੇਵ ਜੀ ਦਾ

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਣੀ ਵਿੱਚ ਮਤ ਕੋਈ ਵੀਰ ਇਹ ਸੋਚੇ ਮੇਰੀ ਕਿਸੇ ਨਾਲ ਕੋਈ ਈਰਖਾ ਹੈ, ਦੁਆਸ ਹੈ, ਬਿਲਕੁਲ ਕੋਈ ਵਿਰੋਧ ਨਹੀਂ, ਕਿਉਂਕਿ ਮੈਂ ਸਿੱਖ ਹਾਂ, ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਚਨ ਤੇ ਮੈਨੂੰ ਸਮਝ ਨਹੀਂ ਪਏਗਾ, ਕਿਉਂਕਿ ਮੈਂ ਸਿੱਖ ਹਾਂ ਤੇ ਹੁਕਮ ਹੈ ਸਭ ਸਿੱਖਣ ਤੋਂ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਜਿਹੜਾ ਵੀ ਸਿੱਖ ਹੈ ਉਹਨੂੰ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਬਚਨ ਮੰਨਣਾ ਹੀ ਪਏਗਾ, ਜਾਂ ਅੱਜ ਉਹ ਆਖੇ ਕਿ ਮੈਂ ਸਿੱਖ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਗੁਰੂ ਨੇ ਬਿਲਕੁਲ ਚੰਗੀ ਤਰ੍ਹਾਂ ਸਮਝਾ ਦਿੱਤਾ ਕਿ ਰਾਜਾ ਰਾਮ ਵਿੱਚ ਤੇ ਜਿਸ ਰਾਮ ਦਾ ਜ਼ਿਕਰ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਐਜ ਏ ਪ੍ਰਭੂ ਅਕਾਲ ਪੁਰਖ ਕਰ ਰਿਹਾ, ਉਸ ਰਾਮ ਵਿੱਚ ਅੰਤਰ ਕੀ ਇਹਦੇ ਸਪਸ਼ਟ ਅੰਦਰ ਹੈ। ਕਹਿਣ ਲੱਗੇ ਮੈਂ ਇਸ ਲਈ ਉਹਨੂੰ ਅਵਤਾਰੀ ਰੂਪ ਦਾ ਮੰਨਣਾ ਕਿਉਂਕਿ ਉਹ ਪ੍ਰਭੂ ਦੀ ਕਿਰਤ ਨੂੰ ਉਹਦੀ ਮਰਜ਼ੀ ਨੂੰ ਪਛਾਣ ਨਹੀਂ ਸਕਿਆ। ਤੇ ਬਕਾਇਦਾ ਉੱਥੇ ਕਹਾਣੀ ਦਾ ਜ਼ਿਕਰ ਕੀਤਾ ਉਹਨੇ ਕਹਿਣ ਲੱਗੇ।

ਰਾਮ ਨੂੰ ਫਿਕਰ ਪਿਆ। ਹਾਲਾਂਕਿ ਆਪਣੇ ਕੋਲ ਵੀ ਬਲ ਅਧਿਕਾਰੀ ਬਲਵਾਨ ਸ਼ਕਤੀਸ਼ਾਲੀ, ਫਿਰ ਵੀ ਆਪਣੇ ਬਲ ਤੇ ਨਿਰਭਰ ਨੀ, ਬੰਦਰ ਕੀ ਸੇਵਾ ਸੁਣੀ ਸੈਨਾ ਚਲੀ ਹੈ। ਬਾਂਦਰਾਂ ਦੀ ਸੈਨਾ ਭਾਵ ਹਨੂੰਮਾਨ ਜੀ ਦੀ ਸੈਨਾ ਜਿਹੜੀ ਹੈ ਉਹਨਾਂ ਦੀ ਸੇਵਾ ਵੀ ਨਾਲ ਲਈ ਹੈ, ਜਿਨ੍ਹਾਂ ਦੇ ਮਨਾਂ ਅੰਦਰ ਇੰਨਾ ਜੁੱਧ ਅਪਾਰ ਮਰ ਮਿਟਣ ਦਾ ਚਾਓ ਸ਼ਕਤੀ ਹੈ ਬੰਦਰ ਦੀ ਸੈਨਾ ਵਿੱਚ। ਗੁਰੂ ਖਿਆਲ ਦੇ ਗਏ ਕਹਿਣ ਲੱਗੇ, ਰਾਮ ਜੁੜੇ ਦਲ ਮੇਰੇ ਵੈ ਅੰਤਰ ਫਲ ਅਧਿਕਾਰ, ਬੰਸਰ ਕੀ ਸੇਵਾ ਅਸੈਨਾ ਸੇਵੀਏ ਮਨ ਤਨ ਜੁਝ ਅਪਾਰ, ਸੀਤਾ ਲੈ ਗਿਆ ਦਹਿ ਸਰੋ ਲਕਸ਼ਮਣ ਮੂਹੋ ਸ਼ਰਾਪ, ਨਾਨਕ ਕਰਤਾ ਕਰਨ ਹਾਰ ਕਰ ਦੇਖੇ ਥਾਪ ਉਠਾਪ। ਉਹ ਕਰਤਾ ਜਿਹੜਾ ਕਰਨ ਹਾਰ ਹੈ ਉਹ ਵੱਖਰਾ, ਜਿਹੜਾ ਕਰਤਾ ਕਰਨ ਹਾਰ ਹੈ ਉਹ ਇੱਕ ਅਜੀਬ ਕਿਸਮ ਦਾ ਦ੍ਰਿਸ਼ ਰੱਜ ਕੇ ਦੇਖ ਰਿਹਾ ਸੀ, ਇਸ ਰਾਜਾ ਰਾਮ ਨੂੰ ਪਰਖ ਰਿਹਾ ਸੀ, ਭਲਾ ਤੇ ਮੈਨੂੰ ਪਛਾਣਦਾ ਕਿ ਜੋ ਕੁਝ ਕਰ ਰਿਹਾ ਉਹ ਮੈਂ ਕਰ ਰਿਹਾ। ਸੀਤਾ ਲੈ ਗਿਆ ਦਹਿ ਸਰੋ ਲਕਸ਼ਮਣ ਨੂੰ ਸ਼ਰਾਪ, ਨਾਨਕ ਕਰਤਾ ਕਰਨ ਹਾਰ ਕਰ ਵੇਖੇ ਸਾਪ ਉਸਾਪ, ਪਰ ਨਹੀਂ ਪਛਾਣਿਆ ਜਾ ਰਿਹਾ ਸੀ, ਉਲਟਾ ਹੋ ਗਿਆ। ਮਨ ਮੈਂ ਧੂਰੇ ਰਾਮ ਚੰਦ, ਮਨ ਵਿੱਚ ਝੂਰ ਰਿਹਾ ਸੀ, ਦੁਖੀ ਹੋ ਰਿਹਾ, ਰੋਵੇ ਰਾਮ ਨਿਕਾਲਾ ਭਇਆ, ਸੀਤਾ ਲਖਮਣ ਵਿਛੜ ਗਿਆ। ਹੈ ਸੀਤਾ ਵਿਛੜੀ, ਲਖਮਣ ਵਿਛੜਿਆ, ਰੋ ਰਿਹਾ, ਇੱਥੇ ਸਾਰਾ ਪਰਿਵਾਰ ਵਿਛੜ ਗਿਆ, ਸਾਹਿਬਜ਼ਾਦੇ ਸ਼ਹੀਦ ਹੋ ਗਏ, ਮੁਸਕਰਾ ਰਿਹਾ, ਕਿਉਂਕਿ ਸਮਝਦਾ ਕਰਨ ਵਾਲਾ ਕੌਣ ਹੈ, ਉਹ ਪਛਾਣਦਾ ਕਿ ਮੇਰੀ ਮਰਜ਼ੀ ਤਾਂ ਤੇਰੀ ਮਰਜ਼ੀ ਦਾ ਮਸਲਾ ਨਹੀਂ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾ, ਉਹਦੇ ਹੁਕਮ ਵਿੱਚ ਮੇਰੇ ਨੇ, ਉਹਦੀ ਮਰਜ਼ੀ ਨੂੰ ਕਿਵੇਂ ਪਛਾਣਨਾ। ਪਰ ਉਧਰ ਕੀ ਹੋ ਰਿਹਾ, ਮਨ ਮੈਂ ਜੂੜੇ ਰਾਮ ਚੰਦ, ਸੀਤਾ ਲਕਸ਼ਮਣ ਜੋਗ, ਹਨਮੰਤਰ ਅਰਾਧਿਆ ਆਇਆ ਕਲ ਸੰਜੋਗ, ਕਹਿਣ ਲੱਗੇ ਭੂਲਾ ਦੈਂਤ ਨਾ ਸਮਝਈ, ਭੂਲਾ ਦੈਂਤ ਨਾ ਸਮਝਈ, ਭੁੱਲਾ ਦੈਂਤ ਇਹ ਸਮਝ ਨਹੀਂ ਰਿਹਾ ਸੀ ਰਾਵਣ ਵੀ ਕਿ ਤਿੰਨ ਪ੍ਰਭ ਕੀ ਏ ਕਾਮ, ਇਹ ਜੋ ਕੁਝ ਕਹਾਣੀ ਹੈ ਤਾਂ ਮੇਰੇ ਪ੍ਰਭੂ ਅਕਾਲ ਪੁਰਖ ਦੀ ਹੈ, ਤਿੰਨ ਪ੍ਰਭ ਕੀ ਏ ਕਾਮ। ਦੂਜੇ ਪਾਸੇ ਕਹਿਣ ਲੱਗੇ ਮੈਂ ਇਹ ਵੀ ਦੇਖ ਰਿਹਾ, ਨਾਨਕ ਵੇ ਪ੍ਰਵਾਹ ਸੋ ਕਿਰਤ ਨਾ ਮਿਟੀ ਰਾਮ, ਉਹ ਪ੍ਰਭੂ ਵੇ ਪ੍ਰਵਾਹ ਪ੍ਰਭੂ ਇਹ ਸਹਾਣੀ ਸਾਰੀ ਕਹਾਣੀ ਸਾਰੀ ਰਚਨਾ ਘੜ ਕੇ ਪਰਖਣਾ ਚਾਹੁੰਦਾ ਸੀ, ਦੇਖਣਾ ਚਾਹੁੰਦਾ ਸੀ, ਪਰ ਰਾਮ ਕੋਲੋਂ ਆਪਣੇ ਮੱਥੇ ਤੇ ਲਿਖੀ ਹੋਈ, ਮੇਰੇ ਪ੍ਰਭੂ ਵੱਲੋਂ ਲਿਖੀ ਹੋਈ ਜਿਹੜੀ ਕਿਰਤ ਰੇਖਾ ਸੀ ਉਹ ਵੀ ਨਾ ਮਿਟ ਸਕੀ। ਫਿਰ ਉਹ ਰਿਹਾ ਇਹਦਾ ਮਤਲਬ ਉਹ ਪ੍ਰਭੂ ਹੋਰ ਹੈ ਜਿਹੜਾ ਲਿਖ ਰਿਹਾ, ਉਹ ਹੋਰ ਹੈ ਜਿਹੜਾ ਰੇਖਾ ਲਿਖਣ ਵਾਲਾ ਹੈ, ਉਹ ਹੋਰ ਹੈ ਜਿਹੜਾ ਪਛਾਣ ਨਹੀਂ ਰਿਹਾ, ਫੈਸਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਬਣ ਗਿਆ। ਗੁਰੂ ਆਖਦੇ ਨੇ ਰਾਮ ਹੈ ਪਰ ਉਹ ਅਵਤਾਰੀ ਹੈ, ਪਰ ਮੈਂ ਸਿੱਖ ਨੂੰ ਅਵਤਾਰੀ ਰਾਮ ਨਾਲ ਨਹੀਂ, ਉਸ ਅਵਨਾਸ਼ੀ ਰਾਮ ਨਾਲ ਜੋੜਨਾ ਚਾਹੁੰਦਾ ਜਿਹੜਾ ਕਦੀ ਮਰਦਾ ਨਹੀਂ, ਜਿਹੜਾ ਕਦੀ ਜਿਹਦੇ ਘਰ ਵਿੱਚ ਕਦੀ ਸੋਗ ਨਹੀਂ ਹੁੰਦਾ, ਜਿਹੜਾ ਕਦੀ ਰੋਂਦਾ ਨਹੀਂ, ਜਿਹੜਾ ਕਦੀ ਪਰੇਸ਼ਾਨ ਨਹੀਂ ਹੁੰਦਾ, ਜਿਹਦੇ ਘਰ ਅੰਦਰ ਸਦਾ ਵਿਗਾਸ ਹੈ, ਤੇ ਜਿਹੜਾ ਉਹਦੇ ਨਾਲ ਜੁੜਦਾ ਉਹਦੇ ਘਰ ਵਿੱਚ ਸਦਾ ਵਿਗਾਸ ਹੁੰਦਾ। ਇਹੋ ਨਤੀਜਾ ਸੀ, ਜੇ ਅਨੰਦਪੁਰ ਹੈ ਤਦ ਵੀ ਵਿਗਾਸ ਹੈ, ਜੇ ਅਨੰਦਪੁਰ ਛੱਡ ਕੇ ਮਾਛੀਵਾੜੇ ਦੇ ਜੰਗਲ ਵਿੱਚ ਹੈ ਤਦ ਵੀ ਵਿਗਾਸ ਹੈ, ਜੇ ਚਾਰੇ ਸਾਹਿਬ ਸਾਡੇ ਗੋਦੀ ਵਿੱਚ ਨੇ ਤਦ ਵੀ ਵਿਗਾਸ ਹੈ, ਜੇ ਚਾਰੇ ਸਾਹਿਬ ਸਾਡੇ ਸ਼ਹੀਦ ਹੋ ਗਏ ਨੇ ਤਦ ਵੀ ਵਿਗਾਸ ਹੈ, ਜੇ ਰਾਜ ਭਾਗ ਹੈ ਤਦ ਵੀ ਵਿਗਾਸ ਹੈ, ਜੇ ਰਾਜ ਭਾਗ ਨਹੀਂ ਤੇ ਤਦ ਵੀ ਵਿਗਾਸ ਹੈ। ਤੇ ਆਖ ਰਿਹਾ ਜੇ ਸੁਖ ਦੇ ਤਾਂ ਤੁਝੇ ਆਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇੱਕ ਹੀ ਰਾਜਾ, ਦੁੱਖ ਵਿੱਚ ਸੁਖ ਮਨਾਈ, ਇਹ ਅਵਸਥਾ ਮੇਰੇ ਪ੍ਰਭੂ ਨਾਲ ਜੁੜਨ ਵਾਲੀ ਵੀ ਹੈ। ਔਰ ਫੈਸਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ। ਗੁਰੂ ਕਹਿੰਦੇ ਨੇ ਅਵਤਾਰ ਤਾਂ ਅਨੇਕਾਂ ਵਾਰ ਆਏ, ਕਈ ਪੋਤ ਹੋਏ ਅਵਤਾਰ, ਕਈ ਜੁਗਤ ਪੀਨੋ ਵਿਸਥਾਰ, ਕਈ ਵਾਰ ਪਸਲੇ ਪਤਾਰ, ਪਰ ਸਦਾ ਸਦਾ ਇੱਕ ਏਕ ਅੰਕਾਰ, ਉਹ ਏਕ ਅੰਕਾਰ ਹਮੇਸ਼ਾ ਰਿਹਾ। ਅਵਤਾਰ ਆਉਂਦੇ ਗਏ ਜਾਂਦੇ ਗਏ, ਰਾਮ ਗਏ ਰਾਵਣ ਗਏ ਆਏ ਤੇ ਚਲੇ ਗਏ, ਪਰ ਮੇਰਾ ਪ੍ਰਭੂ ਨਾ ਆਇਆ ਨਾ ਗਿਆ। ਇਸ ਲਈ ਮੈਂ ਉਸ ਪ੍ਰਭੂ ਨੂੰ ਰਾਮ ਆਖ ਕੇ ਉਪਾਸ਼ਨਾ ਕਰ ਰਿਹਾ। ਔਰ ਇਹੋ ਕਾਰਨ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਵੀ, ਦਸਮ ਗ੍ਰੰਥ ਤੋਂ ਇਲਾਵਾ ਵੀ, ਸਿੱਖ ਰਹਿਤ ਮਰਿਆਦਾ ਜਿਹੜੀ ਹਰ ਸਿੱਖ ਨੂੰ ਸਮਝ ਲੈਣੀ ਤੇ ਪੜ੍ਹਨੀ ਚਾਹੀਦੀ,
ਜੇ ਕਿਸੇ ਵੀਰ ਕੋਲ ਨਾ ਹੋਵੇ ਜਾਂ ਗੁਰਦੁਆਰਾ ਕਮੇਟੀ ਕੋਲ ਨਾ ਹੋਵੇ, ਮੈਂ ਨਾਲ ਦੇ ਅੰਤਿਮ ਹੋਈਏ ਲੈ ਸਕਦੇ ਹੋ, ਅਸੀਂ ਕਾਪੀ ਕਰਕੇ ਬਣ ਸਕਦੇ ਹਾਂ। ਆਰਥਿਕ ਤੌਰ ਤੇ ਬਣੀ ਹੋਈ ਸਿੱਖ ਰਹਿਤ ਮਰਿਆਦਾ ਜਿਹੜੀ ਸਮੁੱਚੇ ਸਿੱਖ ਪੰਥ ਤੇ ਲਾਗੂ ਹੁੰਦੀ ਹੈ, ਉਹਦੇ ਵੀ ਫੈਸਲੇ ਉਹਦੇ ਵਿੱਚ ਸਪਸ਼ਟ ਲਿਖਿਆ ਕਿ ਸਿੱਖ ਨੇ ਕੇਵਲ ਇੱਕ ਅਕਾਲ ਪੁਰਖ ਤੋਂ ਇਲਾਵਾ ਕਿਸੇ ਦੇਵੀ ਦੇਵਤੇ ਪੈਗੰਬਰ ਅਵਤਾਰ ਦੀ ਉਪਾਸ਼ਨਾ ਨਹੀਂ ਕਰਨੀ। ਬੇਸ਼ੱਕ ਭਾਵੇਂ ਸਿੱਖ ਨੇ ਇਸ ਅਕਾਲ ਪੁਰਖ ਤੋਂ ਇਲਾਵਾ ਕਿਸੇ ਦੇਵੀ ਦੇਵਤੇ ਪੈਗੰਬਰ ਅਵਤਾਰ ਦੀ ਉਪਾਸ਼ਨਾ ਨਹੀਂ ਕਰਨੀ। ਅੱਗੇ ਜਾ ਕੇ ਬਕਾਇਦਾ ਉੱਥੇ ਲਿਖਿਆ ਹੋਇਆ ਆਪ ਜੀ ਦੇ ਸਾਹਮਣੇ ਆ ਸਕਦਾ, ਪੜ੍ਹ ਸਕਦੇ ਹੋ, ਜਿੱਥੇ ਲਿਖਿਆ ਹੈ ਹਿੱਤ ਵਾਰ ਗ੍ਰਹਿ ਮੂਰਤੀ ਪੂਜਾ ਕਿਸੇ ਕਿਸਮ ਦਾ ਕੋਈ ਸੰਗਰਾਲ ਮੱਸਿਆ। ਅੱਗੇ ਜਾ ਕੇ ਸਪਸ਼ਟ ਲਗਨ ਲਿਖੇ ਹੋਏ ਨੇ ਕਿ ਬ੍ਰਾਹਮਣ ਗੀਤਾ ਗਾਇਤਰੀ ਕਿਸੇ ਦੀ ਤੇ ਵੀ ਨਿਸ਼ਚਾ ਨਹੀਂ ਕਰਨਾ। ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖ ਰਹਿ ਪੂਜਾ ਦਾ ਪੜ੍ਹ ਸਾਰੀਆਂ ਚੀਜ਼ਾਂ ਸਪਸ਼ਟ ਲਿਖਤ ਵਿੱਚ ਨੇ, ਫਿਰ ਸਿੱਖ ਗੁੰਮਰਾਹ ਕਿਉਂ ਹੋ ਗਏ? ਜਿਹੜੀ ਚੀਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਸਾਨੂੰ ਦੱਸ ਰਿਹਾ, ਜਿਹੜੀ ਚੀਜ਼ ਦਸਮ ਗ੍ਰੰਥ ਵੀ ਸਾਨੂੰ ਦੱਸ ਰਿਹਾ, ਜਿਹੜੀ ਚੀਜ਼ ਸਿੱਖ ਰਹਿਤ ਮਰਿਆਦਾ ਵੀ ਸਾਨੂੰ ਫਿਰ ਕਰਾ ਰਹੀ ਹੈ, ਜੇ ਉਹਦੇ ਵਿੱਚ ਵੀ ਅਸੀਂ ਕੰਫਿਊਜ਼ ਹੋ ਜਾਂਦੇ ਹਾਂ ਤਾਂ ਫਿਰ ਬਾਕੀ ਸਾਡੇ ਕੋਲ ਕੀ ਹੋ ਜਾਏ? ਫੈਸਲਾ ਗੁਰੂ ਦਸਮ ਪਾਤਸ਼ਾਹ ਜੀ ਦਾ ਆਪਣਾ ਵੀ ਹੈ, ਇਸੇ ਲਾਈਨ ਵਿੱਚ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਦੇ ਅੰਦਰ ਸੁਭਾਈਮਾਨ ਗੁਰੂ ਸਵਾਰੇ ਪ੍ਰੇਮੀ ਸਤਸੰਗੀ ਜਨੋ, ਵਡਭਾਗੇ ਹੋ ਆਪ ਜੀ ਸਤਿਗੁਰਾਂ ਦੀ ਬਖਸ਼ਿਸ਼ ਦਾ ਸਦਕਾ ਸਤ ਸੰਗਤ ਕਰਨ ਦਾ ਸੁਭਾਗ ਆਪ ਜੀਆਂ ਨੂੰ ਪ੍ਰਾਪਤ ਹੋਇਆ ਹੈ। ਗੁਰਬਾਣੀ ਕੀਰਤਨ ਗੁਰੂ ਸਵਾਰੇ ਗੁਰੂ ਕੇ ਕੀਰਤਨੀਆਂ ਪਾਸੋਂ ਆਪ ਜੀ ਨੇ ਸਰਵਨ ਕੀਤੇ ਹਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਅੰਮ੍ਰਿਤ ਵੇਲੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪ੍ਰਕਾਸ਼ਮਾਨ ਹੋ ਕੇ ਜੋ ਹੁਕਮਨਾਮਾ ਸਾਡੇ ਸੰਸਾਰੀ ਜੀਵਾਂ ਦੇ ਕਲਿਆਣ ਹਿੱਤ ਬਖਸ਼ਿਸ਼ ਕੀਤਾ ਹੈ, ਪਾਵਨ ਸ਼ਬਦ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਟੋਡੀ ਰਾਗ ਦੇ ਅੰਦਰ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 711 ਤੇ 12 ਤੇ ਸੁਭਾਈਮਾਨ ਹੈ। ਪਾਠ ਆਪ ਜੀ ਨੇ ਸਰਵਨ ਕੀਤਾ, ਆਓ ਵਿਚਾਰ ਗੁਰੂ ਕਿਰਪਾ ਦੁਆਰਾ ਆਪਾਂ ਸਾਰੇ ਮਿਲ ਕੇ ਸਾਂਝੀ ਕਰੀਏ। ਜਿੰਨੇ ਸਰੋਤਾ ਜਨ ਗੁਰੂ ਸੰਗਤ ਦੇ ਅੰਦਰ ਸੁਭਾਈਮਾਨ ਹੋ ਜਾਂ ਦੇਸ਼ਾਂ ਵਿਦੇਸ਼ਾਂ ਦੇ ਅੰਦਰ ਆਪਣੇ ਘਰਾਂ ਦੇ ਅੰਦਰ ਬੈਠ ਕੇ ਇਸ ਸਮੇਂ ਦੀ ਉਡੀਕ ਕਰ ਰਹੇ ਸਾਰੇ ਗੁਰਮੁਖ ਸਰੋਤਾ ਜਨੋ, ਸੁਰਤੀਆਂ ਨੂੰ ਟਿਕਾਓ, ਧਿਆਨ ਗੁਰੂ ਸ਼ਬਦ ਦੇ ਨਾਲ ਜੋੜੋ, ਰਸਨਾ ਕਰੋ, ਪਵਿੱਤਰ ਗੱਜ ਕੇ ਬੋਲੋ ਸਤਨਾਮ ਵਾਹਿਗੁਰੂ। ਸ਼ਬਦ ਦੀ ਵਿਚਾਰ ਰਹਾਓ ਦੇ ਪਦੇ ਤੋਂ ਆਰੰਭ ਕਰਨੀ ਤੇ ਰਹਾਓ ਦਾ ਪਦਾ ਸ਼ਬਦ ਦੇ ਆਰੰਭ ਵਿੱਚ ਹੀ ਹੈ। ਆਓ ਸਾਰੇ ਸਰਵਨ ਕਰੀਏ, ਇੱਕ ਵਾਰੀ ਫਿਰ ਕਿਰਪਾ ਕਰੋ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ।

ਹਰ ਬਿਸਰਤ ਸਦਾ ਖੁਆਰੀ। ਬਿਸਰਤ ਸ਼ਬਦ ਵਿਸਾਰਨ ਤੋਂ ਹੈ, ਜਿਹਨੂੰ ਆਪਾਂ ਵਿਸਾਰਨਾ ਕਹਿੰਦੇ ਹਾਂ, ਭੁੱਲਣਾ ਕਹਿੰਦੇ ਹਾਂ। ਰੱਬ ਨੂੰ ਭੁਲਾ ਕੇ ਹਮੇਸ਼ਾ ਹੀ ਖੁਆਰੀ ਹੁੰਦੀ ਹੈ। ਖੁਆਰੀ ਦੇ ਅਰਥ ਜਿਹੜੇ ਨੇ ਵਿਦਵਾਨਾਂ ਨੇ ਕੀਤੇ ਨੇ, ਬੇਪਤੀ, ਜਿਹਨੂੰ ਆਪਾਂ ਕਹਿੰਦੇ ਹਾਂ ਬੇਇੱਜ਼ਤੀ, ਨਿਰਾਦਰ, ਅਪਮਾਨ। ਵਾਹਿਗੁਰੂ ਨੂੰ ਭੁਲਾਣ ਕਰਕੇ ਹਮੇਸ਼ਾ ਹੀ ਬੇਇੱਜ਼ਤੀ ਹੁੰਦੀ ਹੈ, ਨਿਰਾਦਰ ਹੁੰਦਾ ਹੈ। ਅਸੀਂ ਲੋਕ ਦੁਨੀਆਂ ਵਿੱਚ ਵਿਚਰਨ ਵਾਲੇ ਦੁਨੀਆਦਾਰ ਕੇਵਲ ਬੇਇੱਜ਼ਤੀ ਸਮਝਦੇ ਹਾਂ ਕਿ ਸਾਡੀ ਸ਼ਾਨ ਦੇ ਖਿਲਾਫ ਕੋਈ ਬੋਲ ਦੇਵੇ, ਮਾੜਾ ਬਚਨ ਕਹਿ ਦੇਵੇ, ਕਿ ਅਸੀਂ ਕਹਿੰਦੇ ਹਾਂ ਵੀ ਬੜੀ ਬੇਇੱਜ਼ਤੀ ਹੋਈ ਹੈ, ਬੜਾ ਅਪਮਾਨ ਹੋਇਆ ਹੈ। ਪਰ ਗੁਰਬਾਣੀ ਗੁਰੂ ਨੂੰ ਪੜ੍ਹੀਏ ਤੇ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ, ਇਹ ਬੰਦਿਆ ਦੁਨਿਆਵੀ ਤੌਰ ਤੇ ਤੈਨੂੰ ਕੋਈ ਮਾੜਾ ਬੋਲ ਦੇਵੇ, ਤੇਰਾ ਨਿਰਾਦਰ ਕਰ ਦੇਵੇ, ਤੇਰੀ ਉਸਤਤ ਨਾ ਕਰੇ, ਨਿੰਦਿਆ ਕਰ ਦੇਵੇ, ਤੇ ਤੂੰ ਆਖਦਾ ਮੇਰੀ ਬੇਇੱਜ਼ਤੀ ਹੋ ਗਈ ਏ। ਨਹੀਂ, ਅਸਲ ਵਿੱਚ ਬੇਪਤੀ ਕਦੋਂ ਏ, ਬੇਇੱਜ਼ਤੀ ਕਦੋਂ ਏ, ਅਪਮਾਨ ਕਦੋਂ ਏ, ਨਿਰਾਦਰ ਕਦੋਂ ਏ। ਇਸ ਸਤਿਗੁਰਾਂ ਦੀ ਪਾਵਨ ਬਾਣੀ ਨੂੰ ਪੜ੍ਹੀਏ ਤੇ ਸਤਿਗੁਰੂ ਸਾਡੀ ਅਗਵਾਈ ਕਰਦੇ ਨੇ। ਗੁਰੂ ਮਹਾਰਾਜ ਦਾ ਬਚਨ ਏ,

जुग माहे ओए मंगदे फिरै

ਦੁਨੀਆਂ ਦੇ ਵਿੱਚ ਦੀਵਾਲਾ ਕੌਣ ਕੱਢਦਾ ਹੈ? ਇੱਜ਼ਤਦਾਰ ਬੰਦਾ ਨਹੀਂ। ਸਾਧਸੰਗਤ, ਦੀਵਾਲੀਆ ਸਾਡੀ ਨਿਗਾਹ ਦੇ ਵਿੱਚ ਦੀਵਾਲਾ ਕੱਢ ਕੇ ਭਾਵੇਂ ਜਗਤ ਦੇ ਵਿੱਚ ਆਪਣੇ ਆਪ ਨੂੰ ਸੁਰਖਰੂ ਕਰਦਾ ਹੈ, ਪਰ ਜਿਸ ਬੰਦੇ ਦਾ ਦੀਵਾਲਾ ਨਿਕਲ ਜਾਂਦਾ ਹੈ, ਬੇਇੱਜ਼ਤੀ ਤਾਂ ਬਹੁਤ ਵੱਡੀ ਹੈ, ਨਿਰਾਦਰ ਬਹੁਤ ਵੱਡਾ ਹੈ। ਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਜਿਸ ਬੰਦੇ ਨੇ ਗੁਰੂ ਦੇ ਸਨਮੁਖ ਹੋ ਕੇ ਹਰੀ ਦਾ ਨਾਮ ਰੂਪੀ ਧਨ ਖੱਟਿਆ ਨਹੀਂ, ਉਹ ਮਾਨੋ ਜਗਤ ਦੇ ਅੰਦਰ ਦੀਵਾਲੀਆ ਹੈ। ਇਹੋ ਜਿਹਾ ਬੰਦਾ ਜਗਤ ਦੇ ਅੰਦਰ ਨਾਮ ਵਿਹੂਣਾ ਜੇ ਮੰਗਣ ਵੀ ਤੁਰ ਪਵੇ ਨਾ, ਤੇ ਗੁਰੂ ਪਾਤਸ਼ਾਹ ਜੀ ਆਖਦੇ ਨੇ ਕੋਈ ਬੰਦਾ ਇਹੋ ਜਿਹੇ ਬੰਦੇ ਦੇ ਮੂੰਹ ਤੇ ਥੁੱਕਦਾ ਵੀ ਨਹੀਂ। ਆ ਜਦੋਂ ਆਪਾਂ ਕਿਸੇ ਦਾ ਨਿਰਾਦਰ ਕਰਨਾ ਹੋਵੇ ਨਾ, ਵੀ ਅਸੀਂ ਇਹ ਬਚਨ ਵਰਤਦੇ, ਮੈਂ ਤਾਂ ਉਹਦੇ ਮੂੰਹ ਤੇ ਥੁੱਕਦਾ ਵੀ ਨਹੀਂ, ਬੇਇੱਜ਼ਤੀ ਬਹੁਤ ਵੱਡੀ। ਪਰ ਗੁਰੂ ਮਹਾਰਾਜ ਕਿਰਪਾ ਕਰਦੇ ਨੇ, ਜਿੰਨੀ ਗੁਰਮੁਖ ਹਰ ਨਾਮ ਧਨ ਨਾ ਖੱਟਿਓ ਤੇ ਦੀਵਾਲੀਏ ਜੁਗ ਮਾਹੇ। ਉਹ ਮੰਗਦੇ ਫਿਰੇ ਸਭ ਜਗਤ ਮੈਂ, ਕੋਈ ਮੂੰਹ ਥੁੱਕ ਨਾ ਤਿੰਨਾ ਪਾਹੇ। ਹਰ ਬਿਸਰਤ ਸਦਾ ਖੁਆਰੀ, ਜਿੰਨੀ ਦਰਸ਼ਨ ਜਿੰਨੀ ਦਰਸ਼ਨ ਸਤਿਗੁਰ ਪੁਰਖ ਨਾ ਪਾਇਆ ਰਾਮ, ਤਿੰਨੀ ਨੇਫਲ ਤਿੰਨ ਨੇਫਲ ਸਭ ਜਨਮ ਗਵਾਇਆ ਰਾਮ, ਤਿੰਨਾ ਨੇਫਲ ਜਨਮ ਸਭ ਬਿਰਥਾ ਗਵਾਇਆ ਤੇ ਸਾਕਤ ਮੋਏ ਮਾਰ ਝੂੜੇ। ਹਰ ਬਿਸਰਤ ਸਦਾ ਖੁਆਰੀ, ਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਜਿਨ੍ਹਾਂ ਨੇ ਸਤਿਗੁਰੂ ਪੁਰਖ ਦੇ ਦਰਸ਼ਨ ਨਹੀਂ ਕੀਤੇ, ਉਹਨਾਂ ਨੇ ਮਾਨੋ ਆਪਣਾ ਸਾਰਾ ਜੀਵਨ ਜਨਮ ਅਗਵਾਈ ਅਜਾਈ ਗੁਆ ਰਿਹਾ ਹੈ। ਜਨਮ ਤਾਂ ਅਜਾਈ ਗਿਆ ਹੈ, ਪਰ ਇਹੋ ਜਿਹੇ ਰੱਬ ਨਾਲੋਂ ਟੁੱਟੇ ਮਨੁੱਖ ਸਾਕਤ, ਰੱਬ ਨਾਲੋਂ ਟੁੱਟੇ ਮਨੁੱਖ ਸਾਰੀ ਜ਼ਿੰਦਗੀ ਆਤਮਕ ਮੌਤੇ ਮਰਦੇ ਰਹਿੰਦੇ ਨੇ ਤੇ ਝੂਰਦੇ ਰਹਿੰਦੇ ਨੇ।

ਹਰ ਬਿਸਰਤ ਸਦਾ ਖੁਆਰੀ। ਜਿਨ੍ਹਾਂ ਨੇ ਨਾਮ ਵਿਸਾਰਿਆ, ਪਹਿਲੀ ਗੱਲ ਉਹਨਾਂ ਦਾ ਸੰਸਾਰ ਵਿੱਚ ਆਉਣ ਦਾ ਅਰਥ ਹੀ ਕੋਈ ਨਹੀਂ। ਛੇ ਕਿਤੇ ਆਏ ਸੰਸਾਰ, ਨਾ ਉਹਨਾਂ ਨੂੰ ਪਹਿਲਾਂ ਸੁੱਖ ਸੀ ਤੇ ਨਾ ਹੁਣ ਜ਼ਿੰਦਗੀ ਦੇ ਅੰਦਰ ਸੁੱਖ ਹੈ, ਤੇ ਜੋ ਕੁਝ ਉਹ ਇਕੱਤਰ ਕਰ ਰਹੇ ਨੇ, ਕੀ ਕਰ ਰਹੇ ਨੇ? ਮਹਾਰਾਜ ਆਖਦੇ ਨੇ ਸਵਾਹ ਦੇ ਗੱਡੇ ਲੱਦ ਰਹੇ ਨੇ। ਜਿੰਨੀ ਨਾਮ ਵਿਸਾਰਿਆ ਸੇ ਕਿਤੇ ਆਏ ਸੰਸਾਰ, ਅੱਗ ਹੈ ਪਛ ਹੈ ਸੁੱਖ ਨਹੀਂ, ਗਾਡੇ ਲਾਦੇ ਸ਼ਾਰ। ਗਾਡੇ ਲਾਦੇ ਸ਼ਾਰ ਤੋਂ ਭਾਵ ਸਵਾਹ ਦੇ ਗੱਡੇ ਲੱਦ ਰਹੇ ਨੇ। ਫਜ਼ੂਲ ਸਾਰਾ ਕੁਝ ਆਪਣੀ ਜ਼ਿੰਦਗੀ ਦੇ ਅੰਦਰ ਇਕੱਤਰ ਕਰ ਰਹੇ ਨੇ। ਸਤਿ

ਨਾਮ ਜਪਣੇ, ਜਪੋ ਤਾਂ ਏਕੋ ਨਾਮ ਅਵਰ ਨਿਰਾਫਲ ਕੰਮ। ਹਰ ਬਿਸਰਤ ਸਦਾ ਖੁਆਰੀ, ਰਹਾਓ ਦੇ ਪਦ ਵਿੱਚ ਪਹਿਲੀ ਪੰਕਤੀ ਹੈ, ਹਰੀ ਨੂੰ ਭੁਲਾਨ ਕਰਕੇ, ਹਰੀ ਨੂੰ ਵਿਸਾਰਨ ਕਰਕੇ ਹਮੇਸ਼ਾ ਬੇਇੱਜ਼ਤੀ ਹੁੰਦੀ ਹੈ, ਨਿਰਾਦਰ ਹੁੰਦਾ ਹੈ।

ਪਰ ਨਾਰ ਹੀ ਦੱਸ ਦਿੱਤਾ ਰੱਬ ਜੀ ਜਿਹਨੂੰ ਤੇਰਾ ਆਸਰਾ ਹੈ, ਜਿਹਨੂੰ ਤੇਰੀ ਓਟ ਹੈ, ਉਸ ਨੂੰ ਕਿਸੇ ਤਰ੍ਹਾਂ ਦਾ ਕੋਈ ਧੋਖਾ ਨਹੀਂ ਵਿਆਪਦਾ। ਹੁਣ ਧੋਖਾ ਦਾ ਭਾਵ ਚਿੰਤਾ, ਫਿਕਰ, ਦੁਨਿਆਵੀ ਤੌਰ ਤੇ ਵੀ ਆਪਾਂ ਕਹਿੰਦੇ ਨੇ ਫਲਾਣੇ ਨੇ ਮੇਰੇ ਨਾਲ ਧੋਖਾ ਕਰ ਲਿਆ, ਤੇ ਜਦੋਂ ਧੋਖਾ ਹੁੰਦਾ ਤੇ ਚਿੰਤਾ ਹੀ ਲੱਗਦੀ ਨੂੰ, ਫਿਕਰ ਹੀ ਲੱਗਦਾ, ਝੋਰਾ ਹੀ ਲੱਗਦਾ, ਸਹਿਮ ਹੀ ਲੱਗਦਾ। ਪਰ ਰੱਬ ਜੀ ਜਿਨ੍ਹਾਂ ਨੂੰ ਤੁਹਾਡਾ ਆਸਰਾ ਹੈ, ਨਾਨਕ ਟੇਕ ਭਈ ਕਰਤੇ ਕੀ ਹੋਰ ਆਸ ਬਿਡਾਨੀ ਲਾਈ, ਕਿਉਂਕਿ ਧਰ ਜੀਅਰ ਇੱਕ ਟੇਕ ਤੋਂ ਲਾਹੇ ਬਿਡਾਨੀ ਆਸ ਨਾਨਕ ਨਾਮ ਧਿਆਈ ਹੈ, ਕਾਰਜ ਆਵੇ ਰਾਸ। ਸਾਧ ਸੰਗਤ ਮਹਾਰਾਜ ਨੇ ਇੱਕ ਪੰਕਤੀ ਬੜੀ ਸੁੰਦਰ ਉਚਾਰਨ ਕੀਤੀ ਸਾਨੂੰ ਸੰਸਾਰੀ ਲੋਕਾਂ ਨੂੰ ਸਮਝਾਉਣ ਵਾਸਤੇ। ਜਿਸ ਦੇ ਘਰ ਵਿੱਚ ਕਿਸੇ ਗੱਲ ਦੀ ਕੋਈ ਕਮੀ ਨਹੀਂ, ਭਲਾ ਉਹਨੂੰ ਚਿੰਤਾ ਕਾਹਦੀ, ਜਿਹਦੇ ਘਰ ਵਿੱਚ ਕੁਝ ਵੀ ਨਹੀਂ, ਜਿਹਨੇ ਸਵੇਰ ਦੀ ਖਾ ਲਈ ਦੁਪਹਿਰ ਦਾ ਫਿਕਰ ਹੈ, ਜਿਹਨੇ ਦੁਪਹਿਰ ਦੀ ਖਾ ਲਈ ਰਾਤ ਦਾ ਫਿਕਰ ਹੈ, ਉਹ ਤਾਂ ਚਿੰਤਾ ਕਰੇ। ਪਰ ਜਿਸ ਦੇ ਘਰ ਵਿੱਚ ਸਭ ਕੁਝ ਹੈ, ਕਮੀ ਕੋਈ ਨਹੀਂ, ਉਹਨੂੰ ਚਿੰਤਾ ਕਿਉਂ? ਪਰ ਸਤਿਗੁਰੂ ਮਹਾਰਾਜ ਜੀ ਬਾਣੀ ਦੇ ਅੰਦਰ ਕਿਰਪਾ ਕਰਦੇ ਨੇ, ਜਿਸ ਦੇ ਘਰ ਵਿੱਚ ਸਭ ਕੁਝ ਹੈ, ਬਹੁਤ ਹੈ, ਉਹ ਵੀ ਚਿੰਤਾ ਵਿੱਚ ਹੈ, ਫਿਕਰ ਵਿੱਚ ਹੈ, ਝੋਰੇ ਵਿੱਚ ਹੈ, ਤੇ ਜਿਹਦੇ ਘਰ ਵਿੱਚ ਕੁਝ ਨਹੀਂ ਉਹ ਵੀ ਝੋਰੇ ਵਿੱਚ ਹੈ, ਤੇ ਫਿਰ ਚਿੰਤਾ ਤੋਂ ਰਹਿਤ ਕੌਣ ਹੋਇਆ, ਝੋਰਿਆਂ ਤੋਂ ਰਹਿਤ ਕੌਣ ਹੋਇਆ, ਫਿਕਰ ਕਿਹਨੂੰ ਨਹੀਂ? ਮਹਾਰਾਜ ਨੇ ਉਹ ਵੀ ਅਵਸਥਾ ਦੱਸੀ, ਕੇਵਲ ਜਿਸ ਦੇ ਘਰ ਵਿੱਚ ਬਹੁਤ ਪਦਾਰਥ ਨੇ ਉਸ ਦੀ ਗੱਲ ਨਹੀਂ ਕੀਤੀ, ਜਿਸ ਦੇ ਘਰ ਵਿੱਚ ਥੋੜੇ ਪਦਾਰਥ ਨੇ ਉਸ ਦੀ ਗੱਲ ਨਹੀਂ ਕੀਤੀ, ਨਹੀਂ, ਜਿਹੜਾ ਚਿੰਤਾ ਤੋਂ ਰਹਿ ਤੇ ਉਹਦੀ ਵੀ ਗੱਲ ਕੀਤੀ। ਮਹਾਰਾਜ ਦੇ ਬਚਨ ਨੇ ਜਿਸ ਗ੍ਰਹਿ ਬਹੁਤ ਕਿਸੇ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜੀ ਸੋ ਫਿਰੇ ਪਰਮੰਤਾ, ਦੋਹੋਂ ਵਿਵਸਥਾ ਤੇ ਜੋ ਮੁਗਤਾ ਸੋਈ ਸੁਹੇਲਾ ਭਾਲੀਏ। ਉਹ ਕੌਣ ਹੈ ਜਿਹੜਾ ਦੋਵਾਂ ਅਵਸਥਾ ਤੋਂ ਮੁਕਤ ਹੈ? ਉਹ ਕੌਣ ਹੈ? ਉਹ ਹੈ ਰੱਬ ਦਾ ਆਸਰਾ ਲੈਣ ਵਾਲਾ, ਰੱਬ ਦੀ ਟੇਕ ਲੈਣ ਵਾਲਾ, ਜਿਹੜਾ ਆਖਦਾ ਰੱਬਾ ਤੇਰਾ ਦਰ ਨਹੀਂ ਛੱਡਣਾ। ਬੇਸ਼ੱਕ ਮੈਨੂੰ ਹੋਰ ਕਿਧਰੋਂ ਮਿਲੇ ਜਾਂ ਨਾ ਮਿਲੇ, ਤੇਰੇ ਦਰ ਤੋਂ ਹੀ ਮੰਗਣਾ, ਕਿਸੇ ਦੀ ਆਸ ਨਹੀਂ ਮੈਨੂੰ ਕਿ ਮੈਂ ਫਲਾਰੇ ਕੋਲ ਜਾਵਾਂ, ਮੈਂ ਫਲਾਰੇ ਕੋਲ ਜਾਵਾਂ, ਨਹੀਂ, ਆਸ ਕੇਵਲ ਇੱਕ ਤੇਰੀ ਹੈ। ਤੇ ਜਿਸ ਦਿਨ ਤੇਰੇ ਦਰ ਤੋਂ ਨਿਰਾਸ਼ਾ ਹੋ ਜਾਵਾਂਗਾ, ਬਸ ਉਸ ਦਿਨ ਇੱਕੋ ਅਰਦਾਸ ਕਰਾਂਗਾ, ਰੱਬਾ ਹੁਣ ਮੈਨੂੰ ਇਹ ਜ਼ਿੰਦਗੀ ਨਹੀਂ ਚਾਹੀਦੀ। ਬਾਰ ਪਰਾਏ ਬੈਸਨ ਸਾਈ ਮੁਝੇ ਨਾ ਦੇ। ਫਰੀਦਾ, ਜੇ ਤੂੰ ਇਵੇਂ ਰਖਸੀ ਜੀਓ ਸਰੀਰੋਂ ਲੇ। ਮਹਾਰਾਜ ਕਿਰਪਾ ਕਰਦੇ ਨੇ, ਤਾਂ ਕੋ ਧੋਖਾ ਕਹਾਂ ਬਿਆਪੈ, ਜਾਂ ਕੋ ਓਟ ਤੁਹਾਰੀ। ਇਹ ਅੱਖਰ ਪੜ੍ਹ ਲੈਣੇ, ਸੁਣਾ ਦੇਣੇ ਜਾਂ ਸੁਣ ਲੈਣੇ ਕਾਫੀ ਨਹੀਂ। ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਫਿਰ ਨਹੀਂ ਕੋਏ। ਕਿਉਂਕਿ ਚਿੰਤਤ ਹੀ ਦਿਸੈ ਸਭ ਕੋਏ, ਚੇਤਾ ਏਕ ਅਚਿੰਤ ਹੋਏ ਸੋਏ। ਹਰ ਬੰਦਾ ਚਿੰਤਾ ਦੇ ਵਿੱਚ ਹੈ, ਪਰ ਜਿਹੜਾ ਇੱਕ ਨੂੰ ਚੇਤਦਾ, ਇੱਕ ਨਾਲ ਸੰਬੰਧ ਜੋੜਦਾ, ਉਹ ਚਿੰਤਾ ਤੋਂ ਰਹਿਤ ਹੋ ਜਾਂਦਾ। ਮਹਾਰਾਜ ਕਿਰਪਾ ਕਰਦੇ ਨੇ, ਵਾਹਿਗੁਰੂ ਨੂੰ ਭੁਲਾ ਕੇ ਹਮੇਸ਼ਾ ਬੇਇੱਜ਼ਤੀ ਹੈ, ਬਦਨਾਮੀ ਹੈ, ਅਪਮਾਨ ਹੈ,
पर रब जी तेरे जेड़े तेरी ओट लै रहे ने उन्होंने किसी तरह का धोखा नहीं व्यापदा, ना माया उन्होंने धोखा कर सकती, ना विकार उन्होंने छल सकते ने, चिंता के अंदर पा सकते ने, क्योंकि उन्होंने तेरा आसर है, तेरी टेक है। महाराज आखते ना, मानुक की टेक बिरथी सब दान, देवन को एक है भगवान देने, क्योंकि उन्होंने तेरा आसर है, तेरी टेक है। महाराज आखते ना, मानुक की टेक बिरथी सब दान, देवन को एक है भगवान। जिन्होंने एक का आसरा ले लिया फिर वो चिंता तो रहत हो जाते ने, फिक्र तो रहत हो जाते ने, क्योंकि जा तू मेरे वल है ता क्या मोशंदा, तू सब कुछ मैनू सौंपया जा।

ਬਗੈਰ ਸਿਮਰਨ ਤੋਂ ਜੀਵਨ ਬਲਣਾ, ਬਲਣਾ ਦਾ ਇੱਥੇ ਅਰਥ ਹੈ ਗੁਜ਼ਾਰਨਾ, ਇੱਥੇ ਛੱਡਣਾ ਨਹੀਂ। ਕੁਝ ਵਿਦਵਾਨਾਂ ਨੇ ਅਰਥ ਕੀਤੇ ਨੇ ਛੱਡਣਾ ਵੀ, ਪਰ ਇੱਥੇ ਜੀਵਨ ਛੱਡਣ ਦਾ ਨਹੀਂ, ਜੀਵਨ ਗੁਜ਼ਾਰਨ ਦੀ ਗੱਲ ਹੈ। ਬਗੈਰ ਸਿਮਰਨ ਤੋਂ ਜਿਹੜਾ ਜੀਵਨ ਗੁਜ਼ਾਰਨਾ ਹੈ, ਇਉਂ ਸਮਝ ਲਓ ਜਿਵੇਂ ਸੱਪ ਵੱਡੀ ਉਮਰ ਦਾ ਆਪਣੀ ਜੀਵਨ ਗੁਜ਼ਾਰ ਕੇ ਚਲਾ ਜਾਂਦਾ, ਨਾਮ ਵਿਹੂਣੇ ਆਦਮੀ ਦੀ ਜ਼ਿੰਦਗੀ ਵੀ ਇਹੋ ਜਿਹੀ ਹੈ। ਮਹਾਰਾਜ ਕਿਰਪਾ ਕਰਦੇ ਨੇ, ਬਿਨ ਸਿਮਰਨ ਜੈਸੇ ਸਰਪ ਅਰਜਾਰੀ, ਕਿਉਂ ਜੀਵੈ ਸਾਕਤ ਨਾਮ ਵਿਸਾਰੀ। ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰਜਾਰੀ, ਸੱਪ ਦੇ ਵਿੱਚ ਕਮੀ ਹੈ, ਅੰਦਰ ਵੀ ਜ਼ਹਿਰ ਹੈ ਤੇ ਬਾਹਰ ਵੀ ਜ਼ਹਿਰ ਹੀ ਕੱਢਦਾ। ਮਹਾਰਾਜ ਬਖਸ਼ਿਸ਼ ਕਰਦੇ ਨੇ, ਜਿਹੜੇ ਬੰਦੇ ਰੱਬ ਨੇ ਆਪਣੇ ਨਾਲੋਂ ਵਿਛੋੜ ਦਿੱਤੇ ਨੇ, ਜਿਨ੍ਹਾਂ ਦਾ ਰੱਬ ਨਾਲੋਂ ਵਿਛੋੜਾ ਪੈ ਗਿਆ, ਮਨ ਦੇ ਖੋਟੇ ਬੰਦੇ, ਮਿੱਠਾ ਬੜਾ ਬੋਲਦੇ ਨੇ ਪਰ ਬਾਹਰ ਵੀ ਜ਼ਹਿਰ ਕੱਢਦੇ ਨੇ, ਅੰਦਰ ਵੀ ਜ਼ਹਿਰ ਹੈ। ਉਹ ਹਾਜ਼ਰ ਮਿੱਠਾ ਬੋਲਦੇ, ਬਾਹਰ ਵਿਸ ਕੱਢੇ ਮੁਖ ਘੋਲੇ, ਮਨ ਖੋਟੇ ਦਈ ਵਿਛੋੜੇ, ਮਨ ਖੋਟੇ ਦਈ ਵਿਛੋੜੇ। ਉਹ ਹਾਜ਼ਰ ਮਿੱਠਾ ਬੋਲਦੇ, ਬਾਹਰ ਵਿਸ ਕੱਢੇ ਮੁਖ ਘੋਲੇ। ਰੱਬ ਨਾਲੋਂ ਟੁੱਟੇ ਹੋਏ ਬੰਦੇ ਬੇਸ਼ੱਕ ਬਾਹਰੋਂ ਮਿੱਠਾ ਬੋਲਦੇ ਨੇ, ਪਰ ਜਦੋਂ ਮੌਕਾ ਲੱਗਦਾ ਬਾਹਰ ਵੀ ਜ਼ਹਿਰ ਹੀ ਉਗਲਦੇ ਨੇ ਤੇ ਮੂੰਹ ਵਿੱਚ ਵੀ ਜ਼ਹਿਰ ਹੀ ਆਉਂਦੀ ਹੈ। ਭਾਈ ਗੁਰਦਾਸ ਜੀ ਨੇ ਆਪਣੇ ਤਜਰਬੇ ਦੇ ਮੁਤਾਬਕ ਬੜੀ ਸੁੰਦਰ ਇੱਕ ਗੱਲ ਕਹੀ ਇੱਕ ਪੌੜੀ ਦੇ ਵਿੱਚ। ਭਾਈ ਸਾਹਿਬ ਕਹਿੰਦੇ ਨੇ, ਸੱਪ ਹੈ ਨਾ ਮਿੱਤਰ ਕਿਸੇ ਦਾ ਨਹੀਂ, ਕਿਉਂਕਿ ਆਪਣਾ ਘਰ ਬਣਾਉਂਦਾ ਕੋਈ ਨਹੀਂ, ਤੇ ਜਿਸ ਦੇ ਘਰ ਅੰਦਰ ਜਾ ਕੇ ਵਾਸਾ ਕਰਦਾ ਕੇਵਲ ਉਹਨੂੰ ਘਰੋਂ ਬਾਹਰ ਨਹੀਂ ਕੱਢਦਾ ਬਲਕਿ ਉਹਨੂੰ ਮਾਰ ਹੀ ਦਿੰਦਾ। ਇਹ ਸੱਪ ਦੀ ਹਾਲਤ ਹੈ, ਸੱਪ ਮਿੱਤਰ ਨਹੀਂ। ਮਹਾਰਾਜ ਕਿਰਪਾ ਕਰਦੇ ਨੇ, ਭਾਈ ਗੁਰਦਾਸ ਜੀ, ਸੱਪੈ ਦੁੱਧ ਪਿਆਲੀਐ ਵਿਓ ਮੁੱਖੋ ਸੱਟੈ। ਸੱਪ ਨੂੰ ਦੁੱਧ ਪਿਆਓ ਪਰ ਉਹ ਦੁੱਧ ਦੇ ਬਦਲੇ ਵਿੱਚ ਤੁਹਾਨੂੰ ਦੁੱਧ ਨਹੀਂ ਦੇਵੇਗਾ, ਜ਼ਹਿਰ ਦੇਵੇਗਾ, ਕਿਉਂਕਿ ਦੁੱਧ ਵੀ ਅੰਦਰ ਜਾ ਕੇ ਜ਼ਹਿਰ ਹੀ ਬਣ ਗਿਆ, ਬਾਹਰ ਵੀ ਜ਼ਹਿਰ ਹੀ ਸੁੱਟੇਗਾ। ਸਾਕਤ ਬੰਦੇ ਨਾਲ ਜਿੰਨੀ ਮਰਜ਼ੀ ਤੁਸੀਂ ਭਲਾਈ ਕਰੋ,

ਪਰ ਉਹ ਤੁਹਾਡਾ ਬੁਰਾ ਹੀ ਸੋਚੇਗਾ। ਮਹਾਰਾਜ ਕਿਰਪਾ ਕਰਦੇ ਨੇ, ਸਿਮਰਨ ਤੋਂ ਬਗੈਰ ਜਿਹੜੀ ਜ਼ਿੰਦਗੀ ਗੁਜ਼ਾਰਨੀ ਹੈ ਉਸ ਸੱਪ ਦੀ ਨਿਆਈ ਹੈ ਜਿਹੜਾ ਸਾਰੀ ਜ਼ਿੰਦਗੀ ਮੂੰਹ ਵਿੱਚੋਂ ਵੀ ਜ਼ਹਿਰ ਉਗਲਦਾ ਹੈ ਅੰਦਰ ਵੀ ਜ਼ਹਿਰ ਹੈ। ਸਾਕਤ ਬੰਦੇ ਦੀ ਵੀ ਇਹੋ ਜਿਹੀ ਹਾਲਤ ਹੈ। ਜੋ ਨਾ ਸੁਣੈ ਜਸ ਪਰਮਾਨੰਦਾ, ਪਸ਼ ਪੰਖੀ ਤ੍ਰਿਗਦ ਜੋਣ ਤੇ ਮੰਦਾ। ਬਚਨ ਹੈ ਨਾ

0: एक सप्प नाल नहीं केवल तुलना दी, नाम भी होने बंदे नूं किते कुत्ते नाल तुलना। कल भी आपां विचार कर रहे सी ना, गुरमंत्रहीनस जो प्राणी त्रिगंत जन्म प्रश्न है, कूकर है, सूकर है, काक है, सर्प ने, तुलखल है। काक है, सर्प ने, तुलखल है। गुरु दे मंत्र तो भी होना बंदा, सप दी न्याई, खोते दी न्याई, सूर दी न्याई, कुत्ते दी न्याई, कां दी न्याई। इथे केवल गल सप दी कीती, बिन सिमरन जो जीवन बलना, सर्प जैसे अरदारी।
1: नव खंडन को राज कमावे, अंत चले गुहारी।
0: एहो जिया नाम भी होना बंदा, भावे नवा खंडा दा राज कर ले, सारी पृथ्वी दा राज कर लवे, पर अंत वेले अपनी जीवन दी बाजी हार के जांदा है। सत्संगत उम्र 5 साल दी, गुरबाणी गुरु दे कथन मुताबक पंच बरक को अनाथ त्रु बारक, हर सिमरत अमर अटारे। 5 साल दी उम्र है, बेस्ती बड़ी हुई है। हुण वेखो ना, बच्चा खेड़दा खेड़दा घर विच आवे ते प्यो दी गोद विच आके बैठ जावे, मां ही बांह तो फट के बाहर कढ देवे, भावे मतरेई मां ही है, बेस्ती तो बहुत वड्डी ना। हुण बच्चे दे कोल रोन तो बगैर कोई हीला नहीं, रोवेगा। धरू हसदा कर आया, कर प्यार प्यो पुछड़ दिता, बाहों पकड़ उठा लिया, मन विच रोश मतरेई कीता। डड्डो लिका मां पुछे, तू सुवारी है किस रीता, सकी मां नूं पुछदा है, शक है मां, तू राजे दी राणी नहीं गोली है। मां ने सच्चाई प्रगट की, कहन लगी रानी हमें जन्म दी, नाम ना भगती कर्म दृढ़ीता। ते पुछिया मां राज किवें मिलेगा, आ जड़े दुश्मन बन गए ने मित्र किवें बनगे। ते मां कहन लगी परमेश्वर आराधी है, जिदो होई है पतत पुनीता, बाहर चलिया करन तप, मन बैरागी होए अतीता। नारद मुन उपदेशिया, नाम निदान अम्यो रस पीता, पिछो राजे सद्या, अब चल राज करो नितनीता। पर भाई साहब कहंदे ने हार चले, गुरमुख जग दीता। साकत बाजी हार जांदे ने, गुरमुख जगत दे विचों जित जांदे ने। साडा इतिहास साडे सामने है, जफरनामा की जित दी चिट्ठी है ना। कलगीधर महाराज ने जेरी मालवे दी धरती तो दीने पिंड दे अंदर बह के औरंगजेब वाल लिखी, दुनियावी तौर ते वेखीए सात संगत, ना पिता गुरु तेग बहादुर जी महाराज वालों वसाई हुई नगरी नानकी तक जिन्हों आप आनंदपुर साहब कहने कोल रही, ना प्यारे सिख कोल रहे, ते ना ही परिवार दे विचों कोई दी कोल है, मां कोल नहीं, पत्नियां कोल नहीं, बच्चे कोल नहीं, कोच भी कोल नहीं। आम तौर पर विद्वान कहते हैं ना ताज है ना बाज है, कुछ भी कोल नहीं। पर रब की कृपा दे पात्र बने हुए, चुभी रही स्रुत प्रभ चरणन में, ऐसी अवस्था नु प्राप्त करने वाले सतगुरु आलमगीर बादशाह नु जित दी चिट्ठी लिख रहे हैं। ते जिंदे कोल सब कुछ है, फौजा भी ने, धन दौलत भी है, तोपखाने भी ने, परिवार भी कोल है, वह जफरनामा चिट्ठी नु पढ़ के जीवन दी बाजी हार जांदा है, जीवन दी बाजी हार जांदा है। ਤੇ ਆਪਣੀ ਹੱਡ ਬੀਪੀ ਦੇ ਅੰਦਰ ਲਿਖਦਾ ਹੈ ਮੈਨੂੰ ਨਹੀਂ ਪਤਾ ਮੈਂ ਕੌਣ ਹਾਂ, ਮੈਂ ਕਿਸ ਵਾਸਤੇ ਸੰਸਾਰ ਦੇ ਅੰਦਰ ਆਇਆ, ਕੀ ਕਰਦਾ ਰਿਹਾ। ਪਰ ਇੱਕ ਗੱਲ ਕਹਿੰਦਾ ਹੈ, ਆਇਆ ਸੀ ਖਾਲੀ ਪਰ ਸਿਰ ਤੇ ਲੱਦ ਕੇ ਲਜ਼ਾਰੀਆਂ ਪਾਪਾਂ ਦੀ ਪੰਡ ਤੇ ਇਹਨਾਂ ਗੁਨਾਹਾਂ ਦਾ, ਇਹਨਾਂ ਪਾਪਾਂ ਦਾ ਮੈਨੂੰ ਫਲ ਕੀ ਮਿਲੇਗਾ, ਇਹ ਵਾਹਿਗੁਰੂ ਜਾਣੇ। ਪਰ ਉਹ ਲਿਖਦਾ ਹੈ, ਕਹਿੰਦਾ ਮੈਂ ਇੰਨਾ ਬਦਬਖਤ ਹਾਂ, ਰੱਬ ਕਿਸੇ ਨੂੰ ਬਾਦਸ਼ਾਹ ਨਾ ਬਣਾਵੇ, ਰੱਬ ਕਿਸੇ ਨੂੰ ਬਾਦਸ਼ਾਹ ਨਾ ਬਣਾਵੇ। ਕਹਿੰਦਾ ਮੇਰੀ ਕਬਰ ਦੇ ਕੋਲ ਦਰਖਤ ਵੀ ਨਾ ਲਾਇਓ, ਮੇਰੀ ਕਬਰ ਦੇ ਕੋਲ ਦਰਖਤ ਵੀ ਨਾ ਲਾਇਓ, ਕਿਉਂਕਿ ਮੈਂ ਬਦ ਨਸੀਬ ਦਰਖਤ ਦੀ ਛਾਂ ਮਾਨਣ ਦਾ ਵੀ ਹੱਕ ਨਹੀਂ ਰੱਖਦਾ। ਇਹ ਔਰੰਗਜ਼ੇਬ ਕਹਿੰਦਾ, ਜੀਵਨ ਦੀ ਬਾਜ਼ੀ ਹਾਰ ਚੁੱਕਿਆ ਜਿੰਦੇ ਜੀ, ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਵਨ ਦੀ ਬਾਜ਼ੀ ਜਿੱਤ ਗਏ। ਸਾਧ ਸੰਗਤ, ਨਵਾਂ ਖੰਡਾਂ ਦਾ ਰਾਜ ਕਮਾਉਣ ਵਾਲਾ ਵੀ ਜੇ ਨਾਮ ਤੋਂ ਵੀ ਹੋਣਾ ਹੈ ਕਿ ਆਖਿਰਕਾਰ ਜੀਵਨ ਦੀ ਬਾਜ਼ੀ ਹਾਰ ਜਾਂਦਾ ਹੈ। ਆਪਾਂ ਰੋਜ਼ ਪੜ੍ਹਦੇ ਹਾਂ, ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਈ, ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ। ਨਵਾਂ ਖੰਡਾਂ ਦਾ ਰਾਜ ਵੀ ਬੇਸ਼ੱਕ ਕੋਈ ਕਰ ਲਵੇ, ਪਰ ਜੇ ਨਾਮ ਨਹੀਂ ਜਪਿਆ ਤੇ ਮਾਨੋ ਜੀਵਨ ਦੀ ਬਾਜ਼ੀ ਐਸਾ ਬੰਦਾ ਹਾਰ ਕੇ ਚਲਾ ਜਾਂਦਾ ਹੈ।
1: ਗੁਣ ਨਿਧਾਨ ਗੁਣ ਤਿੰਨ ਹੀ ਗਾਏ,
0: ਰੱਬ ਜੀ ਤੂੰ ਗੁਣਾਂ ਦਾ ਖਜ਼ਾਨਾ ਹੈ, ਤੇਰੇ ਗੁਣ ਉਸੇ ਹੀ ਮਨੁੱਖ ਨੇ ਗਾਏ ਹਨ, ਜਾ ਕੋ ਕਿਰਪਾ ਧਾਰੀ, ਜਿਹਨੂੰ ਤੂੰ ਆਪਣੀ ਮਿਹਰ ਕਰਦਾ ਬਖਸ਼ਿਸ਼ ਕਰਦਾ। ਕਿਉਂਕਿ ਸਾਧ ਸੰਗਤ ਆ ਜਿਹੜੇ ਬਚਨ, ਤੇਰੇ ਗੁਣ ਗਾਵਾਂ ਦੇਹ ਬੁਝਾਈ, ਜੈਸੇ ਸੱਚ ਮੈਂ ਰਹੂੰ ਰਜਾਈ, ਉਹਦੀ ਕਿਰਪਾ ਨਾਲ ਹੀ ਗਾ ਰਹੇ ਨੇ ਨਾ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਆਪ ਜਾਪਾਏ ਜਪੇ ਸੋ ਨਾਓ, ਆਪ ਗਾਵਾਏ ਸੋ ਹਰ ਗੁਣ ਗਾਓ। ਇਹ ਗੁਣਾਂ ਦੇ ਖਜ਼ਾਨੇ ਵਾਹਿਗੁਰੂ ਪਰਮਾਤਮਾ ਜੀ, ਤੇਰੇ ਗੁਣ ਉਹੋ ਹੀ ਮਨੁੱਖ ਗਾਉਂਦਾ ਹੈ ਜਿਹਦੇ ਉੱਤੇ ਤੂੰ ਆਪ ਮੇਰ ਕਰਦਾ ਹੈ।
1: ਸੋ ਸੁਖੀਆ ਧਨ ਉਸ ਜਨਮਾ ਨਾਨਕ ਤਿਸ ਬਲਿਹਾਰੀ,
0: ਉਹ ਸੁਖੀ ਹੈ ਤੇ ਉਸਦਾ ਜਨਮ ਲੈਣਾ ਵੀ ਧਨਤਾ ਦੇ ਯੋਗ ਹੈ। ਉਹ ਸੁਖੀ ਹੈ ਉਸਦਾ ਜਨਮ ਲੈਣਾ ਵੀ ਧਨਤਾ ਦੇ ਯੋਗ ਹੈ। ਇੱਥੇ ਹੀ ਬਾਸਰੀ ਮਹਾਰਾਜ ਕਹਿੰਦੇ ਨੇ, ਉਸ ਬੰਦੇ ਦੇ ਉੱਤੋਂ ਮੈਂ ਬਲਿਹਾਰ ਜਾਣਾ ਸਦਕੇ ਜਾਣਾ, ਹਉ ਕੁਰਬਾਨੇ ਜਾਊ ਮਿਹਰਬਾਨਾ, ਹਉ ਕੁਰਬਾਨੇ ਜਾਊ, ਹਉ ਕੁਰਬਾਨੇ ਜਾਊ ਤੇ ਨਾ ਕਹਿ ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤੇ ਨਾ ਕਹਿ ਹਉ ਸਦ ਕੁਰਬਾਨੇ ਜਾਊ। ਸਾਧ ਸੰਗਤ, ਗੁਣ ਗਾਣ ਵਾਲਾ ਮਿਲਾਪ ਭਾਵੇਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਕਰਦਾ, ਪੀਰ ਬੁੱਢਨ ਸ਼ਾਹ, ਪਰ ਐਸੇ ਰਾਮ ਦਾ ਨਾਮ ਜਪਣ ਵਾਲੇ, ਜੋ ਜਨ ਨੇਹ ਖਸਮ ਕਾ ਨਾਉ ਤਿਨ ਕੈ ਸਦ ਬਲਿਹਾਰੇ ਜਾਉ। ਵਿਸ਼ੇਸ਼ ਤੌਰ ਤੇ ਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਭੇਜਿਆ ਕਿ ਜਾਓ ਸਾਈ ਦੀ ਭਗਤੀ ਕਰਨ ਵਾਲੇ, ਮਾਲਕ ਦੀ ਭਗਤੀ ਕਰਨ ਵਾਲੇ ਦੀ ਇੱਛਾ ਪੂਰੀ ਕਰੋ। ਸਾਧ ਸੰਗਤ, ਸਮੁੱਚੇ ਸ਼ਬਦ ਦਾ ਭਾਵ ਅਰਥ ਇਹ ਹੈ ਕਿ ਜੀਵਨ ਜੋ ਮਿਲਿਆ ਹੈ ਸਫਲ ਹੋਵੇਗਾ ਕਦੋਂ, ਜਦੋਂ ਮਾਲਕ ਦੇ ਦਰ ਤੇ ਪੈ ਪਵਾਂਗੇ ਤੇ ਇਹ ਜੀਵਨ ਦੇ ਅੰਦਰ ਧਾਰਨਾ ਬਣਾ ਲਵਾਂਗੇ। ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਫਿਰ ਜ਼ਿੰਮੇਵਾਰੀ ਉਸਦੀ ਸਾਡੀ ਨਹੀਂ, ਜਦੋਂ ਉਸਦੇ ਦਰ ਤੇ ਪੈ ਜਾਵਾਂਗੇ ਉਸਤੇ ਬਣ ਜਾਵਾਂਗੇ। ਗੁਰੂ ਕਿਰਪਾ ਕਰੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਿਰਜਣਾ ਦਿਵਸ ਵੀ ਹੈ, ਸਾਜਣਾ ਦਿਵਸ। ਪਿੱਛੇ ਆਪਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਪੁਰਬ ਮਨਾਇਆ, ਸਤਿਗੁਰਾਂ ਦੀ ਸ਼ਹਾਦਤ ਤੋਂ ਬਾਅਦ ਇੱਕ ਐਸਾ ਨਾਜ਼ੁਕ ਮੋੜ ਆ ਗਿਆ ਸੀ ਕਿ ਕਿਤੇ ਸੰਗਤਾਂ ਦੇ ਅੰਦਰ ਢਹਿੰਦੀ ਕਲਾ ਨਾ ਆ ਜਾਵੇ, ਸਿੱਖਾਂ ਦੇ ਅੰਦਰ ਢਹਿੰਦੀ ਕਲਾ ਨਾ ਆ ਜਾਵੇ। ਭਾਵੇਂ ਪੰਜ ਗੁਰੂ ਸਾਹਿਬਾਨ ਨੇ ਬਾਣੀ ਦੇ ਰਾਹੀਂ, ਬਾਣੀ ਦੁਆਰਾ ਜਿਹੜੀਆਂ ਸਿੱਖਿਆਵਾਂ ਦਿੱਤੀਆਂ ਉਹਨਾਂ ਨੂੰ ਸੁਣਨ ਵਾਲਿਆਂ ਦੇ ਅੰਦਰ ਨਾਮ ਜਪਣਾ, ਵੰਡ ਛਕਣਾ, ਧਰਮ ਦੀ ਕਿਰਤ ਕਰਨੀ, ਜਾਤ ਪਾਤ ਤੋਂ ਉੱਚੇ ਉੱਠਣਾ, ਉੱਚੇ ਨੀਵੇਂ ਦਾ ਜਿਹੜਾ ਭਾਵ ਹੈ ਇਸ ਤੋਂ ਉੱਚਾ ਉੱਠਣਾ, ਇਹ ਗੱਲਾਂ ਸਮਝੀਆਂ ਜਾ ਚੁੱਕੀਆਂ ਸਨ। ਤੇ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸ਼ਹੀਦ ਕੀਤਾ ਉਹਨਾਂ ਨੇ ਵੀ ਇਸ ਭਾਵਨਾ ਦੇ ਨਾਲ ਕੀਤਾ ਸੀ, ਆਗੂ ਦੀ ਸ਼ਹਾਦਤ ਹੋ ਜਾਵੇਗੀ ਤੇ ਬਾਕੀ ਸਾਰੇ ਲੋਕ ਆਪਣੇ ਆਪ ਹੀ ਇਹ ਰਾਹ ਛੱਡ ਜਾਣਗੇ। ਪਰ ਸਾਧ ਸੰਗਤ ਉਹਨਾਂ ਲੋਕਾਂ ਦੀ ਇੱਛਾਵਾਂ ਦੇ ਉਲਟ ਹੋਇਆ। ਗੁਰੂ ਹਰਗੋਬਿੰਦ ਜੀ ਮਹਾਰਾਜ ਨੇ 11 ਸਾਲ ਦੀ ਉਮਰ ਵਿੱਚ ਸਿੱਖ ਕੌਮ ਦੀ ਬਾਗਡੋਰ ਸੰਭਾਲੀ, ਗੁਰਤਾ ਗੱਦੀ ਦੇ ਪਾਤੇ ਬਿਰਾਜਮਾਨ ਹੋਏ। ਪਰ ਬਿਰਾਜਮਾਨ ਹੁੰਦਿਆਂ ਨਾਲ ਸਭ ਤੋਂ ਪਹਿਲਾਂ ਇਹ ਗੱਲ ਕਹੀ ਕਿ ਸਾਡੇ ਦਰ ਤੇ ਭੇਟਾ ਸਾਧ ਸੰਗਤ ਜੀ, ਹੁਣ ਵਸਤਰਾਂ ਦੀ ਨੀ ਲਿਆਰੀ, ਧਨ ਦੀ ਨੀ ਲਿਆਰੀ, ਹੁਣ ਸਾਨੂੰ ਚਾਹੀਦੇ ਨੇ ਘੋੜੇ, ਹੁਣ ਸਾਨੂੰ ਚਾਹੀਦੇ ਨੇ ਸ਼ਸਤਰ, ਤੇ ਹੁਣ ਚਾਹੀਦੀਆਂ ਨੇ ਸਾਨੂੰ ਜਵਾਨੀਆਂ। ਤੇ ਪਹਿਲੇ ਦਿਨ ਜਦੋਂ ਐਲਾਨ ਕੀਤਾ ਮਹਾਰਾਜ ਨੇ ਗੁਰਗੱਦੀ ਤੇ ਬਿਰਾਜਮਾਨ ਹੋ ਕੇ 52 ਸਿਰ ਲੱਥ ਸੂਰਮੇ ਜਿਹੜੇ ਸੀ ਨਾ, ਗੁਰੂ ਮਹਾਰਾਜ ਨੂੰ ਆਪਾਂ ਕੁਰਬਾਨ ਕਰਨ ਵਾਸਤੇ ਹਾਜ਼ਰ ਹੋ ਗਏ, ਜਿਨ੍ਹਾਂ ਨੇ ਆਪ ਸ਼ਸਤਰ ਚਲਾਉਣੇ ਸਿੱਖੇ ਹੋਏ ਸੀ ਤੇ ਅੱਗੋਂ ਸ਼ਸਤਰ ਚਲਾਉਣ ਦੀ, ਸ਼ਸਤਰਾਂ ਦੇ ਅਭਿਆਸ ਦੀ ਟ੍ਰੇਨਿੰਗ ਵੀ ਦਿੰਦੇ ਸਨ। ਹੌਲੀ ਹੌਲੀ ਇਹਨਾਂ ਦੀ ਗਿਣਤੀ 500 ਹੋ ਗਈ। ਸਤਸੰਗਤ, ਇੱਕ ਸਮਾਂ ਆਇਆ ਭਗਤੀ ਦੇ ਸੋਮੇ ਹਰਿਮੰਦਰ ਸਾਹਿਬ ਦੇ ਸਾਹਮਣੇ ਸ਼ਕਤੀ ਦਾ ਸੋਮਾ ਸਤਿਗੁਰੂ ਮਹਾਰਾਜ ਨੇ ਪ੍ਰਗਟ ਕੀਤਾ, ਜਿਹਨੂੰ ਆਪਾਂ ਅਕਾਲ ਬੁੰਗਾ ਵੀ ਕਹਿੰਦੇ ਹਾਂ, ਅਕਾਲ ਤਖ਼ਤ ਸਾਹਿਬ ਵੀ ਕਹਿੰਦੇ ਹਾਂ। ਇਹ ਸਤਿਗੁਰੂ ਮਹਾਰਾਜ ਨੇ ਵਿਦਵਾਨਾਂ ਦੇ ਕਥਨ ਮੁਤਾਬਕ ਸਨ 1609 ਹੈ, 3 ਸਾਲ ਬਾਅਦ, ਗੁਰੂ ਮਹਾਰਾਜ ਦੀ ਸ਼ਹਾਦਤ ਤੋਂ 3 ਸਾਲ ਬਾਅਦ 9 ਜੁਲਾਈ ਦਾ ਸਮਾਂ ਕੇਵਲ ਤੇ ਕੇਵਲ ਪ੍ਰਿੰਸੀਪਲ ਸਤਬੀਰ ਸਿੰਘ ਨੇ ਲਿਖਿਆ, ਬਾਕੀ ਸਾਰੇ ਵਿਦਵਾਨਾਂ ਨੇ ਸਨ 1609 ਲਿਖਿਆ ਹੈ। ਪਰ ਨਾਲ ਚੇਤ ਸੁਦੀ ਦਾ ਜ਼ਿਕਰ ਵੀ ਕੀਤਾ ਹੈ, ਅੰਦਾਜ਼ਾ ਇੱਥੇ ਕੋਈ ਬਣਦਾ ਹੈ ਜੂਨ ਜੁਲਾਈ ਦੇ ਵਿੱਚ ਜਾ ਕੇ ਸਤਿਗੁਰੂ ਮਹਾਰਾਜ ਨੇ ਹੁਣ ਅਕਾਲ ਤਖ਼ਤ ਦੀ ਸਿਰਜਣਾ ਕਰ ਦਿੱਤੀ ਤੇ ਇੱਥੇ ਜਿੱਥੇ ਦੋਵੇਂ ਟਾਈਮ ਹਰਿਮੰਦਰ ਸਾਹਿਬ ਦੇ ਅੰਦਰ ਦੀਵਾਨ ਸਜਦੇ ਨੇ, ਗੁਰਬਾਣੀ ਦਾ ਕੀਰਤਨ ਹੁੰਦਾ ਹੈ ਲੋਹੜੇ ਵੇਲੇ ਦਾ ਪੈਰ, ਜਿਹਨੂੰ ਆਪਾਂ ਕਹਿੰਦੇ ਹਾਂ ਦਿਨ ਢਲੇ ਤੋਂ ਬਾਅਦ ਸਤਿਗੁਰੂ ਮਹਾਰਾਜ ਢਾਡੀ ਵਾਰਾਂ ਗਾਇਨ ਕਰਵਾਉਂਦੇ ਨੇ। ਢਾਡੀ ਵਾਰਾਂ ਗਾਉਣ ਵਾਲੇ ਢਾਡੀਆਂ ਦੇ ਵਿੱਚੋਂ ਪਹਿਲਾਂ ਅਬਦੁੱਲੇ ਢਾਡੀ ਦਾ ਨਾਮ ਆਉਂਦਾ ਤੇ ਫਿਰ ਨੱਥ ਮਲਦਾ ਆਉਂਦਾ। ਇਹ ਦੋ ਢਾਡੀ ਸਨ ਜਿਨ੍ਹਾਂ ਨੇ ਦੋ ਤਲਵਾਰੀ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ, ਇਹ ਵਾਰਾਂ ਵੀ ਸਤਿਗੁਰੂ ਮਹਾਰਾਜ ਦੀ ਸ਼ਾਨ ਵਿੱਚ ਗਾਈਆਂ। ਪਰ ਮੈਂ ਇੱਥੇ ਇੱਕ ਬੇਨਤੀ ਕਰ ਦੇਵਾਂ, ਛਤਰ, ਸਿੰਘਾਸਨ, ਚਵਰ, ਇਹ ਅੱਖਰ ਕੋਈ ਗੁਰੂ ਹਰਗੋਬਿੰਦ ਜੀ ਮਹਾਰਾਜ ਦੇ ਟਾਈਮ ਆਰੰਭ ਨਹੀਂ ਹੋਏ, ਬਲਕਿ ਆਪ ਗੁਰਬਾਣੀ ਗੁਰੂ ਨੂੰ ਪੜ੍ਹੋ, ਛਤਰ ਸਿੰਘਾਸਨ ਪ੍ਰਿਥਮੀ ਗੁਰੂ ਅਰਜਨ ਕਹੋ ਦੇ ਆਇਓ। ਛਤਰ ਦੀ ਗੱਲ ਵੀ ਹੈ, ਸਿੰਘਾਸਨ ਦੀ ਗੱਲ ਵੀ ਹੈ। ਛਤਰ ਸਿੰਘਾਸਨ ਚਵਰ ਦੀ, ਸਤਿਗੁਰੂ ਕਾ ਖਿਵੇਂ ਚੰਦੋਆ, ਇਹ ਗੱਲਾਂ ਪਹਿਲੇ ਗੁਰੂ ਸਾਹਿਬਾਨ ਦੇ ਟਾਈਮ ਦੀ, ਭੱਟਾਂ ਦੇ ਸਵਈਏ ਪੜ੍ਹੀਏ, ਰਾਜਯੋਗ ਦੀ ਗੱਲ ਭੱਟਾ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸੰਬੰਧ ਵਿੱਚ ਵੀ ਕਹੀਏ, ਬਾਕੀ ਗੁਰੂ ਸਾਹਿਬਾਨ ਦੇ ਸੰਬੰਧ ਵਿੱਚ ਵੀ ਕਹੀਏ। ਅਖੀਰ ਵਿੱਚ ਇੱਕ ਬੇਨਤੀ ਕਰਾਂਗਾ, ਬਣਤਰ ਜਿਹੜੀ ਬਣਾਈ ਨਾ ਹਰਿਮੰਦਰ ਸਾਹਿਬ ਦੀ ਤੇ ਅਕਾਲ ਤਖ਼ਤ ਦੀ, ਹਰਿਮੰਦਰ ਸਾਹਿਬ ਦੀ ਸਿਰਜਣਾ ਕਰਨ ਵਾਲੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ, ਤੇ ਜਿਹੜਾ ਗੁੰਬਜ਼ ਹੈ ਉਹ ਆਪ ਜੀ ਨੂੰ ਪਤਾ ਬੈਠਮੈਂ। ਪਰ ਅਕਾਲ ਤਖ਼ਤ ਦੀ ਸਿਰਜਣਾ ਕਰਨ ਵਾਲੇ ਗੁਰੂ ਹਰਗੋਬਿੰਦ ਜੀ ਮਹਾਰਾਜ ਨੇ, ਤੇ ਜਿਹੜਾ ਗੁੰਬਜ਼ ਹੈ ਖੜਮ ਹੈ। ਜਿਹੜਾ ਗੁੰਬਜ਼ ਹਰਿਮੰਦਰ ਸਾਹਿਬ ਦਾ ਹੈ ਉਸਦਾ ਭਾਵ ਹੈ ਨਿਮਰਤਾ ਦਾ ਪ੍ਰਤੀਕ, ਤੇ ਜਿਹੜਾ ਅਕਾਲ ਤਖ਼ਤ ਦਾ ਗੁੰਬਜ਼ ਖੜਾ ਹੈ ਭਾਵ ਖੜਵੇਂ ਭਾਵ ਨਾਲ ਬਣਾਇਆ ਉਸਦਾ ਭਾਵ ਹੈ ਸਤਸੰਗਤ ਸ਼ਕਤੀ ਦਾ ਪ੍ਰਤੀਕ। ਤੇ ਤੁਸੀਂ ਰੋਜ਼ ਦਰਸ਼ਨ ਕਰਦੇ ਹੋ ਦੋ ਨਿਸ਼ਾਨ ਸਾਹਿਬ ਦੇ, ਨਿਸ਼ਾਨ ਸਾਹਿਬ ਦੋ ਲੱਗੇ ਨੇ। ਹਰਿਮੰਦਰ ਸਾਹਿਬ ਵਾਲੇ ਪਾਸੇ ਦਾ ਨਿਸ਼ਾਨ ਸਾਹਿਬ ਉੱਚਾ ਹੈ, ਤੇ ਜਿਹੜਾ ਅਕਾਲ ਤਖ਼ਤ ਸਾਹਿਬ ਵਾਲੇ ਪਾਸੇ ਦਾ ਨਿਸ਼ਾਨ ਸਾਹਿਬ ਨੀਵਾਂ ਹੈ। ਇੱਥੋਂ ਤੱਕ ਵੀ ਵਿਦਵਾਨਾਂ ਨੇ ਲਿਖਿਆ ਵੀ ਜਦੋਂ ਆਪਾਂ ਅਕਾਲ ਤਖ਼ਤ ਸਾਹਿਬ ਤੇ ਬੈਠਾਂਗੇ ਹਰਿਮੰਦਰ ਸਾਹਿਬ ਦੇ ਦਰਸ਼ਨ ਹੋਣਗੇ, ਪਰ ਜਦੋਂ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਦੇ ਹੋਵਾਂਗੇ ਤੇ ਹਰਿਮੰਦਰ ਸਾਹਿਬ ਦੀ ਤਾਬਿਆ ਤੇ ਬੈਠਿਆ ਅਕਾਲ ਤਖ਼ਤ ਦੇ ਦਰਸ਼ਨ ਨਹੀਂ ਹੋਣਗੇ। ਇਸ ਦਾ ਭਾਵ ਕਿ ਜਦੋਂ ਤੂੰ ਭਗਤੀ ਦੇ ਅੰਦਰ ਲੱਗਾ ਹੋਇਆ ਰਾਜਨੀਤੀ ਨਾਲੋਂ ਅੱਡ ਰਵੀਂ, ਪਰ ਜਦੋਂ ਰਾਜਨੀਤੀ ਦੇ ਨਾਲ ਜੁੜਿਆ ਹੋਇਆ ਉਸ ਵੇਲੇ ਭਗਤੀ ਤੇਰੇ ਸਾਹਮਣੇ ਹੋਵੇ, ਭਗਤੀ ਤੂੰ ਅੱਡ ਨਾ ਹੋਵੀ। ਤੇ ਮੈਂ ਇੱਕ ਵਿਦਵਾਨ ਦੇ ਬਚਨ ਪੜ ਰਿਹਾ ਸੀ, ਉਹ ਕਹਿੰਦੇ ਨੇ ਸਾਡਾ ਤਾਂ ਜੀਵਨ ਦਾ ਆਰੰਭ ਹੀ ਦਾਖਲਾ ਹੀ ਇਸ ਗੱਲ ਤੋਂ ਆਰੰਭ ਹੁੰਦਾ। ਆਪ ਜੀ ਨੂੰ ਪਤਾ ਜਿੱਥੇ ਅੰਮ੍ਰਿਤ ਤਿਆਰ ਕਰਨ ਲੱਗਿਆਂ ਬਾਰੀਆਂ ਪੜੀਆਂ ਜਾਂਦੀਆਂ ਨੇ ਉਹ ਭਗਤੀ ਦਾ ਲਖਾਇਕ ਨੇ, ਪਰ ਜਿੱਥੇ ਖੰਡਾ ਫੇੜਿਆ ਜਾਂਦਾ ਉਹ ਕੀ ਹੈ? ਖੰਡਾ ਕੀ ਹੈ? ਸ਼ਕਤੀ ਦਾ ਪ੍ਰਤੀਕ। ਸਾਡੇ ਤਾਂ ਜੀਵਨ ਦਾ ਆਰੰਭ ਹੀ ਦਾਖਲਾ ਹੀ ਅੰਮ੍ਰਿਤ ਛਕਣ ਤੋਂ ਬਾਅਦ ਗੁਰੂ ਘਰ ਦੇ ਅੰਦਰ ਹੈ, ਤੇ ਜਦੋਂ ਸਾਨੂੰ ਅੰਮ੍ਰਿਤ ਛਕਾਇਆ ਜਾਂਦਾ ਭਗਤੀ ਤੇ ਸ਼ਕਤੀ ਦੋਵਾਂ ਦਾ ਸਮੇਲ ਕਰਕੇ ਛਕਾਇਆ ਜਾਂਦਾ। ਅਖੀਰ ਵਿੱਚ ਬੇਨਤੀ ਕਰਾਂਗਾ ਮਰੱਠਿਆਂ ਦਾ ਗੁਰੂ ਸਮਰੱਥ ਰਾਮਦਾਸ ਪੀਰੀ ਤੇ ਮੀਰੀ ਦੇ ਮਾਲਕ ਗੁਰੂ ਹਰਗੋਬਿੰਦ ਜੀ ਮਹਾਰਾਜ ਨੂੰ ਮਿਲਿਆ ਕਿੱਥੇ? ਸ੍ਰੀਨਗਰ ਗੜਵਾਲ। ਆ ਜਦੋਂ ਆਪਾਂ ਹੇਮਕੁੰਡ ਸਾਹਿਬ ਨੂੰ ਜਾਂਦੇ ਹਾਂ ਨਾ, ਸ੍ਰੀਨਗਰ ਗੜਵਾਲ ਰਸਤੇ ਦੇ ਵਿੱਚ ਆਉਂਦਾ। ਆਖਣ ਲੱਗਾ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਹੋ, ਤਲਵਾਰਾਂ ਪਾਉਣ ਦੀ ਕਿਉਂ ਲੋੜ ਪਈ? ਤੇ ਮਹਾਰਾਜ ਨੇ ਇੱਕੋ ਹੀ ਬਚਨ ਕਿਹਾ ਸੀ, ਕਹਿਣ ਲੱਗੇ ਗਰੀਬ ਦੀ ਰੱਖਿਆ ਦਰਬਾਰੇ ਦੀ ਪੱਖਿਆ। ਫਿਰ ਸਮਰੱਥ ਰਾਮਦਾਸ ਕਹਿਣ ਲੱਗਾ ਆਪ ਕੀ ਬਾਤ ਮੁਝੇ ਖੂਬ ਭਾਵਤੀ ਹੈ, ਭਾਵ ਤੁਹਾਡੀ ਗੱਲ ਮੈਨੂੰ ਬਹੁਤ ਚੰਗੀ ਲੱਗੀ ਹੈ। ਇਹ ਵਿਖਾਵਾ ਨਹੀਂ ਕੇਵਲ ਤੇ ਕੇਵਲ ਗਰੀਬ ਦੀ ਰੱਖਿਆ ਵਾਸਤੇ ਹੈ ਤੇ ਦਰਬਾਰੇ ਦੀ ਪੱਖਿਆ ਵਾਸਤੇ ਹੈ। ਗੁਰਮੁਖੋ ਅੱਜ ਆਪਾਂ ਅਕਾਲ ਤਖ਼ਤ ਦਾ ਸਿਰਜਣਾ ਦਿਵਸ ਮਨਾਉਂਦਿਆਂ ਹੋਇਆਂ ਕੇਵਲ ਤੇ ਕੇਵਲ ਗ੍ਰੰਥ ਤੇ ਪੰਥ ਦੇ ਅੱਗੇ ਝੁਕ ਜਾਈਏ। ਜਦੋਂ ਗ੍ਰੰਥ ਪੰਥ ਨਾਲ ਜੁੜ ਜਾਵਾਂਗੇ, ਬਾਣੀ ਬਾਣੀ ਨਾਲ ਜੁੜ ਜਾਵਾਂਗੇ, ਲੋਕ ਨਾਲ ਪਰਲੋਕ ਸੌਰੇਗਾ, ਭੁੱਲਾ ਚੁੱਕਾਂ ਦੀ ਖਿਮਾ। ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਸਰਵਨ ਕਰੀਏ ਜੀ।
1: ਗੁਣ ਨਿਧਾਨ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਦੀ ਸ਼ਰਨ ਵਿੱਚ ਆਉਣ ਵਾਲੇ ਸੇਵਕ ਦੀ ਨਜ਼ਰ ਵਿੱਚ ਇਹ ਗੱਲ ਬਿਲਕੁਲ ਸਾਫ਼ ਹੋ ਜਾਂਦੀ ਹੈ ਕਿ ਮੇਰਾ ਗੁਰੂ ਆਪ ਹਰੇਕ ਵਿਕਾਰ ਤੋਂ, ਹਰੇਕ ਤਰ੍ਹਾਂ ਦੀ ਮੁਸੀਬਤ ਤੋਂ ਮੁਕਤ ਹੈ ਅਤੇ ਕੇਵਲ ਗੁਰੂ ਹੀ ਆਪਣੇ ਸੇਵਕ ਨੂੰ ਵਿਕਾਰਾਂ ਤੋਂ ਅਤੇ ਹਰੇਕ ਤਰ੍ਹਾਂ ਦੀਆਂ ਮੁਸੀਬਤਾਂ ਤੋਂ ਮੁਕਤ ਕਰ ਸਕਦਾ ਹੈ। ਨਾਰਾਇਣ ਨਰਪਤ ਨਮਸਕਾਰ ਹੈ, ਐਸੇ ਗੁਰ ਕੋ ਬਲ ਬਲ ਜਾਈਐ, ਆਪ ਮੁਕਤ ਮੋਹੇ ਧਾਰੈ।

ਸਤਿਗੁਰੂ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਇਸ ਸ਼ਬਦ ਵਿੱਚ ਆਸਾ ਮਹਿਲਾ ਪੰਜਵਾਂ ਦੇ ਸਿਰਲੇਖ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 387 ਤੇ ਇਸ ਤਰ੍ਹਾਂ ਫੁਰਮਾਨ ਕਰਦੇ ਨੇ, ਗੁਰਪਾਰ ਬ੍ਰਹਮ ਪਰਮੇਸ਼ਰ ਆਪ ਭਾਵ ਗੁਰੂ ਅਕਾਲ ਪੁਰਖ ਵਾਹਿਗੁਰੂ ਦਾ ਹੀ ਰੂਪ ਹੈ, ਇਸ ਲਈ ਆਠ ਪਹਿਰ ਨਾਨਕ ਗੁਰ ਜਾਪ। ਇਸ ਸ਼ਬਦ ਦੀ ਸ਼ੁਰੂਆਤ ਕਰਦਿਆਂ ਸਤਿਗੁਰੂ ਜੀ ਪ੍ਰੇਰਣਾ ਕਰਦੇ ਨੇ, ਸਤਿਗੁਰ ਆਪਣਾ ਸਦ ਸਦਾ ਸੰਹਾਰੇ, ਗੁਰ ਕੇ ਚਰਨ ਕੇਸ ਸੰਗ ਚਾਰੇ, ਜਾਗ ਰੇ ਮਨ ਜਾਗਣ ਹਾਰੇ, ਬਿਨ ਹਰ ਅਵਰ ਨਾ ਆਵਸ ਕਾਮਾ, ਝੂਠਾ ਮੋਹ ਮਿਥਿਆ ਪਾਸਾਰੇ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 727 ਦੇ ਤਿਲੰਗ ਰਾਗ ਵਿੱਚ ਭਗਤ ਨਾਮਦੇਵ ਸਾਹਿਬ ਜੀ ਨੇ ਇਹ ਪਾਵਨ ਬੋਲ ਉਚਾਰਨ ਕੀਤੇ। ਹਲੇ ਯਾਰਾਂ ਖੁਸ਼ਖਬਰੀ। ਭਗਤ ਜੀ ਫੁਰਮਾਨ ਕਰਦੇ ਨੇ, ਹਲੇ ਯਾਰਾਂ ਖੁਸ਼ਖਬਰੀ। ਹੇ ਮੇਰੇ ਮਿੱਤਰ, ਤੇਰੀ ਖਬਰ, ਤੇਰੀ ਸੋਏ ਮੇਰੇ ਹਿਰਦੇ ਨੂੰ ਖੁਸ਼ੀ ਦੇਣ ਵਾਲੀ ਹੈ।